0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋ ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਇੱਕ ਐਸੇ ਪੰਛੀ ਦੀ ਕਹਾਣੀ ਆ ਜਿਹਦੇ ਤੋਂ ਇਨਸਾਨ ਬੜਾ ਕੁਛ ਸਿੱਖ ਸਕਦਾ। ਤੁਸੀਂ ਅਕਸਰ ਹੀ ਸ਼ਾਇਦ ਅੰਗਰੇਜ਼ੀ ਦੇ ਵਿੱਚ ਕਿਸੇ ਨੂੰ ਕਹਿੰਦੇ ਸੁਣਿਆ ਹੋਵੇ, ਐਜ਼ ਡੈਡ ਐਜ਼ ਏ ਡੋਡੋ। ਅਸਲ ਦੇ ਵਿੱਚ ਇਹਦੇ ਪਿੱਛੇ ਕਹਾਣੀ ਕੀ ਸੀ ਅੱਜ ਆਪਾਂ ਉਹ ਜਾਣਦੇ ਹਾਂ। ਕਹਾਣੀ ਦੀ ਸ਼ੁਰੂਆਤ ਇੱਕ ਦੂਰ ਦਰੇਡੇ ਟਾਪੂ ਤੋਂ ਹੁੰਦੀ ਹੈ, ਪਰ ਅੰਤ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਆ ਕੇ ਜੁੜ ਜਾਂਦਾ। ਹਿੰਦ ਮਹਾਂਸਾਗਰ ਦੇ ਵਿੱਚ ਇੱਕ ਬੜਾ ਖੂਬਸੂਰਤ ਟਾਪੂ ਮਾਰੀਸ਼ਸ, ਇੱਥੇ ਇੱਕ ਪੰਛੀ ਰਹਿੰਦਾ ਸੀ। ਪੰਛੀ ਰਹਿੰਦਾ ਨਹੀਂ, ਅਸਲ ਦੇ ਵਿੱਚ ਕਹਿੰਦੇ ਨੇ ਕਿ ਇਸ ਪੰਛੀ ਦਾ ਰਾਜ ਸੀ ਇਸ ਟਾਪੂ ਦੇ ਉੱਤੇ। ਪੰਛੀ ਦਾ ਨਾਂ ਸੀ ਡੋਡੋ। ਸਦੀਆਂ ਤੱਕ ਉਹਦੇ ਆਲੇ ਦੁਆਲੇ ਨਾ ਕੋਈ ਸ਼ਿਕਾਰ ਕਰਨ ਦੇ ਲਈ ਆਇਆ, ਨਾ ਕੋਈ ਜਾਨ ਦਾ ਖਤਰਾ। ਜਿਉਂਦੇ ਰਹਿਣ ਦੇ ਲਈ ਕੋਈ ਖਾਸ ਸਖ਼ਤ ਮੁਕਾਬਲਾ ਵੀ ਨਹੀਂ। ਇਸ ਟਾਪੂ ਦੇ

ਉੱਡਣ ਦੀ ਵੀ ਲੋੜ ਨਹੀਂ ਪਈ, ਕਿਉਂਕਿ ਜਦੋਂ ਉੱਥੇ ਹੀ ਸਾਰਾ ਕੁਛ ਤੁਹਾਨੂੰ ਮਿਲ ਜਾਣਾ, ਬੈਠੇ ਬਿਠਾਏ ਸਾਰਾ ਖਾਣ ਨੂੰ, ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਅਤੇ ਫਿਰ ਇੱਦਾਂ ਦੇ ਹਾਲਾਤਾਂ ਦੇ ਵਿੱਚ ਚਾਹੇ ਇਨਸਾਨ ਹੋਵੇ ਅਤੇ ਚਾਹੇ ਪੰਛੀ ਚਾਹੇ ਜਾਨਵਰ, ਕੁਦਰਤ ਦੀ ਕੋਈ ਵੀ ਕਲਾਕ੍ਰਿਤੀ ਹੈ, ਕਹਿੰਦੇ ਨੇ ਉਹ ਫਿਰ ਆਰਾਮ ਦੀ ਅਵਸਥਾ ਦੇ ਵਿੱਚ ਆ ਕੇ ਆਪਣੀ ਬਰੀਡਿੰਗ ਸ਼ੁਰੂ ਕਰਦਾ, ਯਾਨੀ ਕਿ ਬੱਚੇ ਪੈਦਾ ਕਰਨੇ ਸ਼ੁਰੂ ਕਰਦਾ। ਇਸੇ ਵਜ੍ਹਾ ਕਰਕੇ ਸ਼ਾਇਦ ਇਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ। ਅਤੇ ਜਦੋਂ ਬੰਦਾ ਸੁੱਖ ਆਰਾਮ ਦੇ ਵਿੱਚ ਹੁੰਦਾ, ਉਦੋਂ ਫਿਰ ਉਹ ਬਹੁਤ ਸਾਰੇ ਉਹ ਕੰਮ ਵੀ ਛੱਡ ਦਿੰਦਾ ਵਾ ਜਿਨ੍ਹਾਂ ਦੇ ਨਾਲ ਉਹਨੂੰ ਮੁਸ਼ਕਲ ਪੈਦਾ ਹੁੰਦੀ ਹੈ। ਇਸੇ ਵਜ੍ਹਾ ਦੇ ਕਰਕੇ ਡੋਡੋ ਨੇ ਉੱਡਣਾ ਵੀ ਛੱਡ ਦਿੱਤਾ, ਕਿਉਂਕਿ ਖੰਭ ਕੀ ਕਰਨੇ ਆ, ਉੱਡਣ ਦੇ ਲਈ ਦੂਰ ਦੁਰੇਡੇ ਜੇਕਰ ਉਹਨੂੰ ਜਾਣਾ ਪੈਂਦਾ ਕੋਈ ਖਾਣਾ ਦਾਣਾ ਲੈਣ ਦੇ ਲਈ, ਅਤੇ ਫਿਰ ਉਹ ਖੰਭਾਂ ਦਾ ਇਸਤੇਮਾਲ ਕਰਦਾ। ਪਰ ਕੁਦਰਤੀ ਦਿੱਤੀ ਇਸ ਇੱਕ ਵਡਮੁੱਲੀ ਦਾਤ ਨੂੰ ਉਹਨੇ ਵਰਤਣਾ ਹੀ ਛੱਡ ਦਿੱਤਾ। ਇਹ ਰਾਤੋ ਰਾਤ ਤਾਂ ਨਹੀਂ ਹੋਇਆ, ਪਰ ਇੱਕ ਲੰਮਾ ਸਮਾਂ ਲੱਗਾ, ਦਹਾਕੇ ਲੱਗੇ, ਸਦੀਆਂ ਲੱਗੀਆਂ। ਹੌਲੀ ਹੌਲੀ ਹੌਲੀ ਹੌਲੀ ਖੰਭਾਂ ਨੂੰ ਭੁੱਲ ਗਿਆ ਕਿ ਉਹ ਕਿਹੜੇ ਕੰਮ ਨੇ, ਡੋਡੋ ਭੁੱਲ ਗਿਆ ਕਿ ਉਹਨੂੰ ਰੱਬ ਨੇ, ਕੁਦਰਤ ਨੇ ਖੰਭ ਕਿਹੜੇ ਕੰਮ ਦੇ ਲਈ ਦਿੱਤੇ ਨੇ। ਖੋਜ ਦੱਸਦੀ ਆ ਕਿ ਉਹਦੇ ਖੰਭ ਹੌਲੀ ਹੌਲੀ ਸੁੰਗੜਨੇ ਸ਼ੁਰੂ ਹੋ ਗਏ, ਉਹਦੇ ਅੰਦਰ ਅਗਲੀਆਂ ਪੀੜ੍ਹੀਆਂ ਆਉਂਦਿਆਂ ਆਉਂਦਿਆਂ ਹੌਲੀ ਹੌਲੀ ਕਲਾ ਮੁੱਕ ਗਈ ਜਿਹਦੇ ਨਾਲ ਉਹ ਉੱਡ ਸਕਦਾ ਸੀ। ਪਰ ਇਹ ਸਭ ਕੁਛ ਦੇ ਦਰਮਿਆਨ ਕੋਈ ਚਿੰਤਾ ਨਹੀਂ, ਬੇਪਰਵਾਹੀ, ਇੱਕ ਸੋਚ ਸ਼ਾਇਦ ਕਿ ਇਸ ਟਾਪੂ ਦੇ ਉੱਤੇ ਜੋ ਕੁਛ ਹੈਗਾ ਵਾ ਉਹ ਸਾਰਾ ਕੁਛ ਮਿਲ ਰਿਹਾ, ਇਹ ਸਾਡੀ ਧਰਤੀ ਹੈ, ਇਹ ਸਾਡਾ ਅਸਮਾਨ, ਇਹ ਸਾਡਾ ਪਰਿਵਾਰ, ਅਤੇ ਹੋਰ ਕਿਸੇ ਤੋਂ ਖਤਰਾ ਵੀ ਕਾਹਦਾ। ਇਸੇ ਤਰ੍ਹਾਂ ਦੇ ਨਾਲ ਆਜ਼ਾਦੀ ਦੇ ਨਾਲ ਬੇਖੌਫ ਡੋਡੋ ਉਸ ਟਾਪੂ ਦੇ ਉੱਤੇ ਘੁੰਮਦਾ ਰਿਹਾ। ਕਹਿੰਦੇ ਨੇ ਕਿ ਹੌਲੀ ਹੌਲੀ ਇੱਕ ਫਰਕ ਹੋਰ ਆਇਆ ਕਿ ਡੋਡੋ ਦਾ ਆਕਾਰ ਵੀ ਪਹਿਲਾਂ ਦੇ ਨਾਲੋਂ ਕਾਫ਼ੀ ਵੱਧ ਗਿਆ, ਉਹ ਕਾਫ਼ੀ ਮੋਟੇ ਤਾਜ਼ੇ ਹੋਣ ਲੱਗ ਪਏ। ਜਾਂ ਇੱਦਾਂ ਕਹਿ ਲਓ ਕਿ ਜਦੋਂ ਮਿਹਨਤ ਮੁਸ਼ੱਕਤ ਜ਼ਿਆਦਾ ਕਰਦੇ ਸੀ, ਉੱਡਦੇ ਸੀ, ਉਹਨਾਂ ਦੀ ਐਨਰਜੀ ਲੱਗਦੀ ਸੀ ਅਤੇ ਉਹਨਾਂ ਦਾ ਸਰੀਰ ਸਖਤ ਰਹਿੰਦਾ ਸੀ, ਉਹ ਆਕਾਰ ਦੇ ਵਿੱਚ ਇੰਨੇ ਜ਼ਿਆਦਾ ਨਹੀਂ ਸੀ, ਇੰਨੇ ਜ਼ਿਆਦਾ ਵੱਡੇ ਨਹੀਂ ਸੀ। ਹੁਣ ਇਸੇ ਤਰ੍ਹਾਂ ਦੇ ਨਾਲ ਜਦੋਂ ਸਾਡੀ ਜ਼ਿੰਦਗੀ ਵੀ ਬੜੀ ਆਰਾਮਦਾਇਕ ਪੜਾਅ ਦੇ ਵਿੱਚ ਚਲੇ ਜਾਂਦੀ ਹੈ ਅਤੇ ਆਪਾਂ ਸੋਚ ਸਕਦੇ ਹਾਂ ਕਿ ਉਦੋਂ ਆਪਾਂ ਕਿੱਦਾਂ ਦੇ ਹੁੰਦੇ ਹਾਂ। ਇਸ਼ਾਰਾ ਮਾਤਰ ਸਿਰਫ ਇਹ ਕਿ ਇਸ ਕਹਾਣੀ ਨੂੰ ਨਾਲ ਦੀ ਨਾਲ ਆਪਾਂ ਆਪਣੀਆਂ ਆਪਣੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਆਪਾਂ ਨਿੱਤ ਰੱਬ ਦੇ ਕੋਲੋਂ ਮੰਗਦੇ ਹਾਂ ਉਹਨਾਂ ਦੇ ਨਾਲ ਜ਼ਰੂਰ ਜੋੜ ਜੋੜ ਕੇ ਨਾਲ ਰੱਖੀ ਜਾਏ, ਉਹ ਵੇਖੀ ਜਾਏ। ਉਸ ਤੋਂ ਬਾਅਦ ਇੱਕ ਸਮਾਂ ਉਹ ਆਇਆ ਜਦੋਂ ਇਨਸਾਨ ਦੇ ਵਿੱਚ ਇੱਕ ਹੋੜ ਵਧੀ, ਖਾਸ ਤੌਰ ਦੇ ਉੱਤੇ ਯੂਰਪੀਅਨ ਲੋਕਾਂ ਦੇ ਵਿੱਚ, ਗੋਰੇ ਲੋਕਾਂ ਦੇ ਵਿੱਚ ਇੱਕ ਹੋੜ ਵਧੀ ਕਿ ਉਹ ਬਾਹਰ ਦੂਸਰੀ ਦੁਨੀਆ ਦੇ ਵਿੱਚ ਜਾਣ, ਉੱਥੇ ਜਾ ਕੇ ਕਬਜ਼ਾ ਕਰਨ, ਆਪਣੇ ਰਿਸੋਰਸਿਸ ਹੋਰ ਜ਼ਿਆਦਾ ਵਧਾਉਣ, ਕਿਉਂਕਿ ਇੱਧਰ ਇਨਸਾਨ ਨੇ ਆਪਣੇ ਪਰਿਵਾਰ ਪਾਲਣ ਦੇ ਲਈ ਜਾਂ ਫਿਰ ਆਪਣੇ ਲਾਲਚ ਦੀ ਪੂਰਤੀ ਦੇ ਲਈ ਦੁਨੀਆ ਭਰ ਦੇ ਵਿੱਚ ਇੱਧਰੋਂ ਉੱਧਰ ਸਮੁੰਦਰਾਂ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ, ਅਲੱਗ ਅਲੱਗ ਟਾਪੂਆਂ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ। ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਸੋ ਡੋਡੋ ਦੇ ਇਸ ਟਾਪੂ ਦਾ ਵੀ ਸਮਾਂ ਇੱਕੋ ਜਿਹਾ ਨਹੀਂ ਰਿਹਾ। ਆਖਰ ਇੱਕ ਦਿਨ ਮੌਰੀਸ਼ਸ ਦੇ ਟਾਪੂ ਦੇ ਉੱਤੇ ਵਿਦੇਸ਼ੀ ਜਹਾਜ਼ ਉਤਰੇ, ਵਿੱਚੋਂ ਗੋਰੇ ਲੋਕ ਉਤਰੇ। ਉਹ ਸ਼ਾਂਤ ਟਾਪੂ ਜਿਹਦੇ ਵਿੱਚ ਡੋਡੋ ਬਿਲਕੁਲ ਭੁੱਲ ਚੁੱਕਾ ਸੀ ਕਿ ਇਨਸਾਨ ਮੈਨੂੰ ਕੋਈ ਨੁਕਸਾਨ ਪਹੁੰਚਾ ਸਕਦਾ, ਜਾਂ ਫਿਰ ਜਿੱਦਾਂ ਦਾ ਇਨਸਾਨ ਆਪ ਹੁੰਦਾ ਉੱਦਾਂ ਦਾ ਉਹ ਬਾਕੀ ਵੀ ਸਭ ਨੂੰ ਸਮਝ ਲੈਂਦਾ। ਕਹਿੰਦੇ ਨੇ ਇਨਸਾਨ ਨੇ ਜਦੋਂ ਇਸ ਟਾਪੂ ਦੇ ਉੱਤੇ ਪੈਰ ਧਰਿਆ ਤਾਂ ਉਹਨੂੰ ਖਾਣ ਲਈ ਕੁਛ ਚਾਹੀਦਾ ਸੀ। ਸਭ ਤੋਂ ਪਹਿਲਾਂ ਉਹਨੇ ਇਹੋ ਵੇਖਿਆ ਕਿ ਆਸਾਨ ਮੈਨੂੰ ਕੀ ਹੱਥ ਲੱਗ ਸਕਦਾ। ਸੋ ਉਹਨੇ ਡੋਡੋ ਨੂੰ ਫੜਿਆ, ਵੱਢਿਆ, ਧਰਿਆ, ਖਾਧਾ ਅਤੇ ਇਹ ਸਭ ਤੋਂ ਆਸਾਨ ਸੀ, ਸਵਾਦ ਦੇ ਵਿੱਚ ਵੀ ਠੀਕ ਲੱਗਾ, ਸ਼ਾਇਦ ਕੁੱਕੜ ਵਰਗਾ ਲੱਗਾ ਹੋਵੇ। ਅੱਜ ਇੱਕ, ਕੱਲ੍ਹ ਦੋ, ਚਾਰ, ਇਸੇ ਤਰ੍ਹਾਂ ਦੇ ਨਾਲ ਗੁਰੇ ਲੋਕ ਉਸ ਟਾਪੂ ਦੇ ਉੱਤੇ ਜਾਂ ਫਿਰ ਇਨਸਾਨ ਉਸ ਟਾਪੂ ਦੇ ਉੱਤੇ ਡੋਡੋ ਨੂੰ ਵੱਢਦੇ ਗਏ, ਖਾਂਦੇ ਗਏ। ਪਰ ਡੋਡੋ ਨੇ

ਆਪਣੇ ਆਪ ਦੇ ਲਈ, ਆਪਣੇ ਆਪਣੀਆਂ ਨਸਲਾਂ ਦੇ ਲਈ ਸ਼ਾਇਦ ਕੁਛ ਵੀ ਨਹੀਂ ਕੀਤਾ। ਕਰਨਾ ਵੀ ਕੀ ਸੀ, ਕਿਉਂਕਿ ਉਹ ਉੱਡਣਾ ਭੁੱਲ ਚੁੱਕਾ ਸੀ, ਉਹ ਭੱਜਣਾ ਭੁੱਲ ਚੁੱਕਾ ਸੀ। ਉਹਨੂੰ ਲੱਗਦਾ ਸੀ ਕਿ ਜ਼ਿੰਦਗੀ ਹੁਣ ਇਹੋ ਹੀ ਆ। ਬਦਕਿਸਮਤੀ ਇਹ ਸੀ ਕਿ ਡੋਡੋਲੀ ਉਹੀ ਹੁਣ ਦੁਨੀਆ ਸੀ, ਉਹਨੇ ਬਦਲਣਾ ਸਿੱਖਿਆ ਹੀ ਨਹੀਂ। ਨਤੀਜਾ ਇਹ ਹੋਇਆ ਕਿ ਕੁਛ ਹੀ ਸਾਲਾਂ ਦੇ ਵਿੱਚ ਇਹਨਾਂ ਦੀ ਪ੍ਰਜਾਤੀ ਧਰਤੀ ਤੋਂ ਹਮੇਸ਼ਾ ਦੇ ਲਈ ਖਤਮ ਹੋ ਗਈ। ਵਜ੍ਹਾ ਇਹ ਸੀ ਕਿ ਜੋ ਕੁਦਰਤ ਨੇ ਉਹਨਾਂ ਨੂੰ ਦਿੱਤਾ, ਜਿਹੜੀ ਕੁਦਰਤ ਨੇ ਉਹਨਾਂ ਨੂੰ ਕਾਬਲੀਅਤ ਦਿੱਤੀ ਸੀ, ਉਹਨੂੰ ਉਹਨਾਂ ਨੇ ਵਰਤਣਾ ਛੱਡ ਦਿੱਤਾ। ਸਾਡੀ ਜ਼ਿੰਦਗੀ ਦੇ ਸਮੁੰਦਰ ਦੇ ਵਿੱਚ ਵੀ ਸ਼ਾਇਦ ਇੱਦਾਂ ਦੇ ਜਹਾਜ਼ ਬਥੇਰੇ ਆਉਂਦੇ ਨੇ ਅਤੇ ਆ ਰਹੇ ਨੇ। ਉਹ ਜਹਾਜ਼ AI ਵੀ ਹੋ ਸਕਦਾ, ਅਚਾਨਕ ਆਈਆਂ ਕੁਛ ਕਿਸੇ ਕਿਸਮ ਦੀਆਂ ਪੈਸੇ ਦੇ ਪੱਖੋਂ ਕੋਈ ਮੁਸ਼ਕਲਾਂ ਹੋ ਸਕਦੀਆਂ ਨੇ, ਜਿਹਦੇ ਵਿੱਚ ਸਾਨੂੰ ਨੌਕਰੀ ਦੇ ਉੱਤੇ ਜਾਣਾ ਪੈ ਸਕਦਾ, ਰਿਸ਼ਤਿਆਂ ਦੇ ਵਿੱਚ ਆਏ ਬਦਲਾਅ ਹੋ ਸਕਦੇ ਨੇ। ਸਵਾਲ ਇਹ ਨਹੀਂ ਆ ਕਿ ਇਹ ਬਦਲਾਅ ਆਉਣਗੇ ਜਾਂ ਨਹੀਂ ਆਉਣਗੇ, ਜਾਂ ਕਦੋਂ ਕਹਾਉਣਗੇ, ਜਾਂ ਕਿੰਨਾ ਚਿਰ ਆਪਾਂ ਆਰਾਮਦਾਇਕ ਜ਼ਿੰਦਗੀ ਆਪਾਂ ਬਤੀਤ ਕਰਾਂਗੇ, ਜਾਂ ਫਿਰ ਸਾਨੂੰ ਆਰਾਮਦਾਇਕ ਇਹ ਆਰਾਮਦਾਇਕ ਮਹਿਸੂਸ ਹੁੰਦੀ ਵੀ ਆ ਜਾਂ ਨਹੀਂ ਹੁੰਦੀ। ਕਿਉਂਕਿ ਬੰਦਾ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਆਪਣਾ ਜੀਵਨ ਆਸਾਨ ਕਰੀ ਜਾਂਦਾ, ਉਹਨੂੰ ਉਸ ਆਸਾਨੀ ਦੇ ਵਿੱਚੋਂ ਵੀ ਮੁਸ਼ਕਲ ਲੱਭ ਜਾਂਦੀ ਹੈ, ਪਰ ਉਹ ਮੁਸ਼ਕਲ ਅਸਲ ਦੇ ਵਿੱਚ ਮੁਸ਼ਕਲ ਹੁੰਦੀ ਨਹੀਂ ਆ। ਮਨੋਵਿਗਿਆਨੀ ਦੱਸਦੇ ਨੇ ਕਿ ਇਨਸਾਨੀ ਸੁਭਾਅ ਆ, ਆਪਾਂ ਸੁੱਖ ਆਰਾਮ ਦੇ ਵਿੱਚੋਂ ਵੀ ਮੁਸ਼ਕਲ ਆਪਣੇ ਆਪ ਦੇ ਲਈ ਲੱਭ ਹੀ ਲੈਂਦੇ ਹਾਂ, ਚਾਹੇ ਉਹ ਅਸਲ ਦੇ ਵਿੱਚ ਮੁਸ਼ਕਲ ਹੁੰਦੀ ਨਹੀਂ ਆ। ਜਦੋਂ ਇਹ ਬਦਲਾਅ ਤੁਹਾਡੇ ਦਰਵਾਜ਼ੇ ਦੇ ਉੱਤੇ ਦਸਤਕ ਦੇਣਗੇ ਤਾਂ ਤੁਸੀਂ ਕੀ ਕਰੋਗੇ? ਕੀ ਉਦੋਂ ਤੱਕ ਤੁਹਾਡੇ ਖੰਭ ਕੰਮ ਕਰਦੇ ਹੋਣਗੇ? ਕੀ ਉਦੋਂ ਤੱਕ ਆਪਾਂ ਉੱਡਣਾ ਜਾਣਦੇ ਹੋਵਾਂਗੇ? ਇਹ ਇੱਕ ਖੂਬਸੂਰਤ ਸੱਚਾਈ ਆ ਜਿਹੜੀ ਸਾਨੂੰ ਵੀ ਸਿੱਖ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਹੈ। ਮਨੁੱਖ ਵੇਖਿਆ ਜਾਵੇ ਤਾਂ ਪੰਛੀ ਤਾਂ ਨਹੀਂ, ਪਰ ਆਸ ਪਾਸ ਸਾਡੇ ਹੁੰਦੇ ਵਰਤਾਰਿਆਂ ਦੇ ਵਿੱਚੋਂ ਆਪਾਂ ਬਹੁਤ ਕੁਛ ਸਿੱਖ ਤਾਂ ਜ਼ਰੂਰ ਸਕਦੇ ਹਾਂ। ਬਹੁਤ ਸਾਰੀਆਂ ਆਪਾਂ ਕਹਾਣੀਆਂ ਆਪਣੇ ਵੱਡੇ ਵਡੇਰਿਆਂ ਬਾਰੇ ਆਪਾਂ ਜ਼ਰੂਰ ਸੁਣੀਆਂ ਹੋਣਗੀਆਂ, ਵੱਡੇ ਵੱਡੇ ਯੋਧੇ, ਵੱਡੇ ਵੱਡੇ ਲੜਾਕੇ, ਵੱਡੇ ਵੱਡੇ ਸੈਨਾਪਤੀ, ਵੱਡੇ ਵੱਡੇ ਬੁੱਧੀਜੀਵੀ, ਉਹ ਲੋਕ ਜਿਨ੍ਹਾਂ ਨੇ ਪਹਾੜਾਂ ਦੇ ਨਾਲ ਮੱਥੇ ਲਾ ਲਏ, ਉਹ ਲੋਕ ਜਿਹੜੇ ਬਿਨਾਂ ਡਰੇ ਬਿਨਾਂ ਝਿਜਕੇ ਲੱਖਾਂ ਦੇ ਅੱਗੇ ਖਲੋ ਜਾਂਦੇ। ਕੀ ਆਪਾਂ ਅੱਜ ਉੱਦਾਂ ਦੇ ਹੈਗੇ? ਕੀ ਇਨਸਾਨ ਅੱਜ ਉੱਦਾਂ ਦਾ? ਉਹ ਇਨਸਾਨ ਜਿਹੜਾ ਜੰਗਲਾਂ ਦੇ ਵਿੱਚ ਭੱਜ ਭੱਜ ਕੇ ਜਾਨਵਰਾਂ ਦਾ ਇੱਦਾਂ ਹੀ ਕਹਿੰਦੇ ਸ਼ਿਕਾਰ ਕਰ ਲੈਂਦਾ ਸੀ, ਹਥਿਆਰ ਤਾਂ ਉਹਨੇ ਬਾਅਦ ਵਿੱਚ ਹੌਲੀ ਹੌਲੀ ਬਣਾਉਣੇ ਸ਼ੁਰੂ ਕੀਤੇ, ਸੁੱਖ ਸੁਵਿਧਾਵਾਂ ਤਾਂ ਬਾਅਦ ਵਿੱਚ ਆਉਣੀਆਂ ਸ਼ੁਰੂ ਹੋਈਆਂ। ਜੰਗਲਾਂ ਦੇ ਵਿੱਚ ਰਹਿੰਦਾ ਇਨਸਾਨ ਵੀ ਕਹਿੰਦੇ ਨੇ ਕਿ ਇੱਕ ਸਮੇਂ ਜਾਨਵਰ ਹੀ ਸੀ, ਅੱਜ ਵੀ ਜਾਨਵਰਾਂ ਦੀ ਇੱਕ ਪ੍ਰਜਾਤੀ 'ਚ ਬਹੁਤੇ ਲਿਖਦੇ ਨੇ। ਇੱਕ ਜਾਨਵਰ ਦੂਸਰੇ ਜਾਨਵਰ ਨੂੰ ਜੇਕਰ ਮਾਰਦਾ ਸੀ ਖਾਂਦਾ ਸੀ ਤਾਂ ਸੋਚੀਏ ਕਿੰਨੀ ਮਿਹਨਤ ਕਰਦਾ ਹੋਊਗਾ, ਉਹਦੇ 'ਚ ਕਿੰਨਾ ਕਿੰਨਾ ਭੱਜਣ ਦੀ ਕਾਬਲੀਅਤ ਹੋਊਗੀ, ਕਿੰਨਾ ਤੇਜ਼ ਭੱਜਦਾ ਹੋਊਗਾ, ਕਿੰਨੀ ਉਹਦੇ 'ਚ ਤਾਕਤ ਹੋਊਗੀ ਕਿਸੇ ਦੂਸਰੇ ਜਾਨਵਰ ਦੇ ਨਾਲ ਲੜਨ ਦੀ। ਪਰ ਵੇਖਿਆ ਜਾਵੇ ਤਾਂ ਅੱਜ ਉਹਦੀ ਜ਼ਰੂਰਤ ਵੀ ਨਹੀਂ, ਅਤੇ ਅੱਜ ਉਹਨਾਂ ਬਲ ਵੀ ਨਹੀਂ, ਉਹਨਾਂ ਸਾਹਸ ਵੀ ਨਹੀਂ, ਉਹਨੀ ਹਿੰਮਤ ਵੀ ਨਹੀਂ। ਪਰ ਫਿਰ ਕੀ ਸਵਾਲ ਇਹ ਬਣਦਾ ਕਿ ਕੀ ਆਪਾਂ ਡੋਡੋ ਵਾਂਗੂ ਬੜੀਆਂ ਚੀਜ਼ਾਂ ਭੁੱਲਦੇ ਜਾ ਰਹੇ? ਜਿੱਦਾਂ ਜਿੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਰਾਮ ਆਉਂਦਾ, ਕੀ ਆਪਾਂ ਮਿਹਨਤ ਛੱਡਦੇ ਤਾਂ ਨਹੀਂ ਜਾ ਰਹੇ? ਬਹੁਤੀ ਦੂਰ ਨਾ ਜਾ ਕੇ ਜੇ ਆਪਾਂ ਆਪੋ ਆਪਣੇ ਸਰੀਰਾਂ ਵਾਲੀ ਝਾਤੀ ਮਾਰੀਏ ਤਾਂ ਜਿੰਨੀਆਂ ਰੱਬ ਨੇ ਸਾਨੂੰ ਸੁੱਖ ਸਹੂਲਤਾਂ ਦਿੱਤੀਆਂ ਨੇ, ਜਿਹੜੀਆਂ ਆਪਾਂ ਮੰਗ ਕੇ ਲਈਆਂ ਨੇ, ਦੁਆਵਾਂ ਕਰ ਕੇ ਲਈਆਂ ਨੇ, ਉਹ ਸਾਡੇ ਸਰੀਰ ਨੂੰ ਕੀ ਖਰਾਬ ਤਾਂ ਨਹੀਂ ਕਰ ਰਹੀਆਂ? ਕੀ ਆਪਾਂ ਵੀ ਬਲੋੜੇ ਐਵੇਂ ਖੰਭ ਤਾਂ ਨਹੀਂ ਪਟਾਈ ਜਾ ਰਹੇ? ਸਾਰੇ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਸਿੱਖਣ ਦੀ ਭੁੱਖ ਨਾ ਜਾਣ ਦਿਓ। ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਛ ਹੁਣ ਸੰਪੂਰਨ ਆ, ਜੋ ਕਿ ਕਦੇ ਵੀ ਇਨਸਾਨ ਨੂੰ ਲੱਗਦਾ ਘੱਟ ਆ, ਪਰ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਕੋਲ ਉਨਾ ਕੁ ਪੈਸਾ ਹੈਗਾ ਜਿਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਵੇ, ਤੁਹਾਨੂੰ ਲੱਗੇ ਕਿ ਇਹ ਨੌਕਰੀ ਮੇਰੇ ਲਈ ਹੁਣ
ਠੀਕ ਆ, ਇਸ ਤੋਂ ਵੱਧ ਲਾਲਚ ਕੀ ਕਰਨਾ, ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡਾ ਕਾਰੋਬਾਰ ਹੁਣ ਬਹੁਤ ਵਧੀਆ, ਪਰ ਫਿਰ ਵੀ ਸਾਰਾ ਕੁਛ ਸੰਪੂਰਨ ਲੱਗਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਹਰ ਰੋਜ਼ ਇੱਕ ਨਵਾਂ ਗਿਆਨ ਜ਼ਰੂਰ ਦਿਓ। ਸਿੱਖਣ ਦੀ ਭੁੱਖ ਆਪਣੇ ਅੰਦਰ ਜ਼ਿੰਦਾ ਰੱਖੋ। ਕੁਛ ਨਾ ਕੁਛ ਇੱਦਾਂ ਦਾ ਜ਼ਰੂਰ ਕਰਦੇ ਰਹੋ ਜਿਹਦੇ ਨਾਲ ਹੱਡ ਪੈਰ ਤੁਹਾਡੇ ਹਿਲਦੇ ਰਹਿਣ, ਦਿਮਾਗ ਤੁਹਾਡਾ ਚੱਲਦਾ ਰਹੇ। ਕੋਈ ਵੀ ਕਿਸੇ ਵੀ ਕਿਸਮ ਦਾ ਦੁਨੀਆ ਦੇ ਵਿੱਚ ਬਦਲਾਅ ਆਉਂਦਾ, ਚਾਹੇ ਉਹ ਹੁਣ ਟੈਕਨੋਲੋਜੀ ਦਾ ਯੁੱਗ ਆ, ਕੋਸ਼ਿਸ਼ ਕਰੀਏ ਆਪਾਂ ਉਹਦੇ ਹਾਣੀ ਹੋਈਏ। ਜ਼ਿੰਦਗੀ ਦੇ ਵਿੱਚ ਬੰਦੇ ਕੋਲ ਦੋ ਹੀ ਰਾਸਤੇ ਹੁੰਦੇ ਆ, ਸ਼ਾਇਦ ਡੋਡੋ ਕੋਲ ਵੀ ਦੋ ਰਾਸਤੇ ਸੀ ਉਦੋਂ। ਜਾਂ ਤਾਂ ਉਹ ਆਪਣੇ ਸਕਿੱਲ ਫਿਰ ਦੁਬਾਰਾ ਤੋਂ ਡਿਵੈਲਪ ਕਰਦਾ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦਾ, ਭੱਜਣ ਦੀ ਉੱਡਣ ਦੀ ਕੋਸ਼ਿਸ਼ ਕਰਦਾ, ਹੋਰ ਨਹੀਂ ਕੁਛ। ਤਾਂ ਜੇਕਰ ਕੁਛ ਇੱਕ ਹੀ ਉਹਨਾਂ ਦੇ ਵਿੱਚੋਂ ਪੰਛੀ, ਕੁਛ ਇੱਕ ਹੀ ਡੋਡੋ ਉਹਨਾਂ ਦੇ ਵਿੱਚੋਂ ਕਾਮਯਾਬ ਹੋਏ ਹੁੰਦੇ, ਕੋਈ ਇੱਕ ਪਰਿਵਾਰ ਹੀ ਕਾਮਯਾਬ ਹੋਇਆ ਹੁੰਦਾ ਉਸ ਟਾਪੂ ਤੋਂ ਨਿਕਲ ਕੇ ਕਿਸੇ ਦੂਸਰੇ ਥਾਂ ਦੇ ਉੱਤੇ ਜਾਣ ਦੇ ਵਿੱਚ, ਅਤੇ ਸ਼ਾਇਦ ਉਹਨਾਂ ਦੀ ਬਰੀਡਿੰਗ ਅੱਜ ਵੀ ਅੱਗੇ ਚੱਲਦੀ ਰਹਿੰਦੀ। ਪਰ ਨਹੀਂ ਚੱਲੀ। ਅੱਜ ਦੁਨੀਆ ਦੇ ਉੱਤੇ ਸਿਰਫ ਇਹਨੂੰ ਕਹਾਣੀਆਂ ਦੇ ਵਿੱਚ ਯਾਦ ਕੀਤਾ ਜਾਂਦਾ, ਜਾਂ ਫਿਰ ਸਾਡੇ ਆਸਟ੍ਰੇਲੀਆ ਦੇ ਵਿੱਚ ਤਾਂ ਕੁਛ ਕੰਪਨੀਆਂ ਦਾ ਵੀ ਨਾਂ ਹੈ, ਕਿਉਂਕਿ ਸਾਰਿਆਂ ਨੇ ਤਾਂ ਚੱਲ ਕੀ ਕਰਨੇ ਹੀ। ਸ਼ਾਇਦ ਉਹਨਾਂ ਦੇ ਵਿੱਚੋਂ ਕੁਛ ਇੱਕ ਨੇ ਵੀ ਹਿੰਮਤ ਨਹੀਂ ਕੀਤੀ। ਸੋ ਦੋ ਹੀ ਤਰੀਕੇ ਸੀ, ਜਾਂ ਤਾਂ ਉਹ ਡਟ ਕੇ ਮੁਕਾਬਲਾ ਕਰਦੇ, ਮੁਕਾਬਲਾ ਕਰਨ ਜੋਗੇ ਬਿਲਕੁਲ ਨਹੀਂ ਸੀ, ਆਪਣੀ ਜਾਨ ਬਚਾਉਣ ਦੇ ਲਈ ਉਹ ਭੱਜਦੇ, ਆਪਣੇ ਸਕਿੱਲ ਦੁਬਾਰਾ ਡਿਵੈਲਪ ਕਰਦੇ, ਆਰਾਮ ਦੀ ਜ਼ਿੰਦਗੀ ਨੂੰ ਉਹ ਤਿਆਗ ਦਿੰਦੇ, ਪਰ ਉਹਨਾਂ ਨੇ ਉਹ ਰਾਹ ਨਹੀਂ ਚੁਣਿਆ। ਅਤੇ ਆਪਾਂ ਉਹਨਾਂ ਤੋਂ ਕੀ ਸਿੱਖਣਾ ਕਿ ਦੁਨੀਆ ਦੇ ਵਿੱਚ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਤਬਦੀਲੀ ਵੇਖਦੇ ਹਾਂ, ਉਸ ਤਬਦੀਲੀ ਤੋਂ ਭੱਜੋ ਨਾ। ਜੇ ਹੁਣ ਟੈਕਨੋਲੋਜੀ ਆਈ ਆ ਤਾਂ ਇੱਕ ਪਾਸੇ ਤਾਂ ਸਬਕ ਇਹ ਆ ਕਿ ਇਹਦੇ ਨਾਲ ਸਾਡੀ ਜ਼ਿੰਦਗੀ ਆਸਾਨ ਹੋ ਰਹੀ ਹੈ, ਇਹਦੇ ਨਾਲ ਆਪਾਂ ਆਪਣਾ ਸਰੀਰ ਹਿਲਾਉਣਾ ਛੱਡ ਦਿੱਤਾ, ਆਪਾਂ ਮਿਹਨਤ ਛੱਡੀ ਜਾਂਦੇ ਹਾਂ। ਅਤੇ ਦੂਸਰੇ ਪਾਸੇ ਇਹ ਵੀ ਆ ਕਿ ਕੋਈ ਵੀ ਕਿਸੇ ਕਿਸਮ ਦੀ ਕੋਈ ਤਬਦੀਲੀ ਆ ਤਾਂ ਉਹਦੇ ਤੋਂ ਭੱਜਣ ਦੀ ਲੋੜ ਨਹੀਂ, ਉਹਨੂੰ ਸਿੱਖਣ ਦੀ ਲੋੜ ਆ, ਕਿਉਂਕਿ ਜੇ ਆਪਾਂ ਸਮੇਂ ਦੇ ਹਾਣੀ ਨਹੀਂ ਹੁੰਦੇ ਤਾਂ ਤਾਂ ਵੀ ਜ਼ਿੰਦਗੀ ਦੇ ਵਿੱਚ ਵੱਡੀਆਂ ਸਮੱਸਿਆਵਾਂ ਆਉਂਦੀਆਂ ਨੇ। ਤੁਹਾਡੀ ਮਿਹਨਤ, ਤੁਹਾਡਾ ਹੁਨਰ, ਉਹੀ ਤੁਹਾਡੀ ਅਸਲ ਤਾਕਤ ਹੈ ਜੋ ਕੁਦਰਤ ਨੇ ਤੁਹਾਨੂੰ ਦੇ ਕੇ ਭੇਜਿਆ। ਜੇਕਰ ਉਹਨੂੰ ਆਪਾਂ ਤਿਆਗ ਦਿੰਦੇ, ਉਹਨੂੰ ਆਪਾਂ ਨਹੀਂ ਵਰਤਦੇ, ਤਾਂ ਕੁਦਰਤ ਉਹ ਵਾਪਸ ਵੀ ਲੈ ਲੈਂਦੀ ਹੈ। ਫੋਰ ਐਗਜ਼ਾਮਪਲ, ਜਿੱਦਾਂ ਸ਼ਾਇਦ ਸਾਡੀ ਪੀੜ੍ਹੀ ਵਾਲੇ ਸਮਝ ਸਕਦੇ ਹੋਣ, ਜਾਂ ਸਾਡੇ ਤੋਂ ਪਹਿਲਾਂ ਵਾਲੇ, ਆਪਾਂ ਰੁੱਖਾਂ ਦੇ ਉੱਤੇ ਇੱਦਾਂ ਹੀ ਚੜ੍ਹ ਜਾਂਦੇ ਹਾਂ ਭੱਜ ਕੇ। ਆਪਾਂ ਕਦੀ ਅਮਰੂਦ ਤੋੜਨ ਦੇ ਲਈ, ਜਾਂ ਫਿਰ ਜਾਮ ਨੂੰ ਤੋੜਨ ਦੇ ਲਈ, ਅੰਬ ਤੋੜਨ ਦੇ ਲਈ ਕਦੀ ਪੌੜੀਆਂ ਥੋੜ੍ਹੀ ਲਾਈਆਂ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਚੀਜ਼ ਵੇਖੋ ਅਤੇ ਤੁਹਾਡੇ ਬੱਚੇ ਤਾਂ ਕੀ, ਸ਼ਾਇਦ ਤੁਸੀਂ ਆਪ ਵੀ ਨਾ ਚੜ੍ਹ ਪਾਓ, ਕਿਉਂਕਿ ਸਾਡੇ ਅੰਦਰ ਹੁਣ ਡਰ ਪੈਦਾ ਹੋ ਗਿਆ, ਕਿਉਂਕਿ ਆਪਾਂ ਹੁਣ ਸੁੱਖ ਆਰਾਮ ਦੀ ਜ਼ਿੰਦਗੀ ਦੇ ਵਿੱਚ ਚਲੇ ਗਏ, ਸਾਡਾ ਉਹ ਹੁਨਰ ਲਗਭਗ ਜਾਂਦਾ ਰਿਹਾ। ਸ਼ਾਇਦ ਇੱਕ ਸਮਾਂ ਉਹ ਵੀ ਆਵੇ ਜਦੋਂ ਇਨਸਾਨ ਦੇ ਲਈ ਇੱਕ ਹੈਰਾਨੀ ਵਾਲੀ ਗੱਲ ਹੋਵੇ ਕਿ ਇਨਸਾਨ ਵੀ ਰੁੱਖ 'ਤੇ ਚੜ੍ਹ ਸਕਦਾ, ਜਾਂ ਫਿਰ ਬਹੁਤ ਵਿਰਲੇ ਲੋਕ ਹੀ ਰਹਿ ਜਾਣ ਜਿਹੜੇ ਇਹ ਕੰਮ ਕਰ ਸਕਦੇ। ਸੋ ਅੱਜ ਦੀ ਨਿੱਕੀ ਜਿਹੀ ਕਹਾਣੀ, ਡੋਡੋ ਦੀ ਕਹਾਣੀ, ਸੁਨੇਹਾ ਸਾਨੂੰ ਇਹੋ ਹੀ ਦਿੰਦੀ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨੂੰ ਹਮੇਸ਼ਾ ਗੱਲ ਲਾ ਕੇ ਰੱਖੋ। ਸਮੇਂ ਦੇ ਨਾਲ ਤਬਦੀਲੀ ਜੇਕਰ ਤੁਸੀਂ ਨਹੀਂ ਆਪਣੇ ਵਿੱਚ ਲਿਆਉਂਦੇ ਤਾਂ ਹੌਲੀ ਹੌਲੀ ਆਪਾਂ ਆਪਣਾ ਖਾਤਮਾ ਕਰਨ ਵੱਲ ਜਾ ਰਹੇ ਹੁੰਦੇ ਹਾਂ। ਆਰਾਮ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਆਰਾਮ ਦੇ ਆਦੀ ਹੋ ਜਾਣਾ, ਉੱਡਣਾ ਹੀ ਭੁੱਲ ਜਾਣਾ, ਇਹ ਸਭ ਤੋਂ ਵੱਡਾ ਖਤਰਾ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: man is now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਹਾਂਜੀ ਸਰੀਮ ਗਰੋਵਰ ਸਰੀਮ ਗਰੋਵਰ ਹਾਂਜੀ ਹਾਂਜੀ 1674 ये नहीं है कत्तर बत्तर ये है 1674 ये है 1674 सुनते रहो हाँ जी

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: सिर्फ फिल्म ही नहीं, यह है पंजाब की सब तो वड्डी चोरी, द ग्रेट पंजाब रॉबरी।
0: जो एक जोकर तख्त पे बैठता है तो वो राजा नहीं बनता, वो पूरे राज में सर्कस मना लेता है।
1: स्टारिंग राज कुंद्रा, पायल राजपूत, गर्विता सधवानी अते और कई साथी कलाकार। 7 अगस्त तो तुहाडे नेड़ले सिनेमा घरां विच।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਨ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ ਕਰਤੀ ਹੈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: Hi, this is Abbas Khan and you're listening to Hanji Radio 167 4 a.m.

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: This station is now the ultimate power in the universe.
1: Radio Haji 16748.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
2: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ
1: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਰੇਡੀਓ ਹਾਂਜੀ 1674 ਮੈਂ ਜਦੋਂ ਇੰਨਾ ਕੁ ਬੰਦਾ ਸ਼ੇਅਰ ਸੁਣ ਲੈਂਦਾ ਫਿਰ ਉਹ ਵੀ ਸੁਰਜੀਤ ਬਿੰਦਰਖੀਏ ਦਾ ਫਿਰ ਜੀ ਕਰਦਾ ਵੀ ਅੱਗੇ ਸੁਣੀਏ ਆਪਾਂ ਕੀ ਆ ਪਰ ਹੁਣ ਸਮਾਂ ਹੋ ਗਿਆ ਸਾਡਾ ਵੀ ਆਪਾਂ ਪ੍ਰੋਗਰਾਮ ਨੂੰ ਵੀ ਅੱਗੇ ਤੋਰਨਾ ਅਤੇ ਇਹ ਤੁਸੀਂ ਦੱਸ ਸਕਦੇ ਹੋ ਵੈਸੇ ਅੱਗੇ ਬ੍ਰੇਕ 'ਚ ਤੁਹਾਨੂੰ ਸੁਣਾਵਾਂਗੇ ਪਰ ਤੁਸੀਂ ਦੱਸ ਸਕਦੇ ਹੋ ਬੁੱਝ ਸਕਦੇ ਹੋ ਵੀ ਅੱਗੇ ਭਲਾ ਕੀ ਆ
1: ਸਾਨੂੰ ਤਾਂ ਉਹੀ ਆਉਂਦਾ ਸੀ 700 ਦਾ ਸੂਟ ਤੇਰਾ 2600 ਦੇ ਕਹਿਣੇ ਹੁਣ ਮਹਿੰਗਾਈ ਦੀ ਦੌਰ 'ਚ ਦੇਖੋ ਚਲੋ ਇੰਨਾ ਜ਼ਰੂਰ ਹੋ ਗਿਆ ਵੀ ਆਰ ਬੀ ਆਈ ਨੇ ਜਿਹੜਾ ਇੰਟਰਸਟ ਰੇਟ ਆ ਉਹ ਹੋਲਡ 'ਤੇ ਪਾ ਤਾ ਇਸ ਲਈ ਊਂਠ ਦੇ ਮੂੰਹ 'ਚ ਜੀਰਾ ਕਹਿ ਲਓ ਚਾਹੇ ਊਂਠ ਤੋਂ ਛਾਨਣੀ ਹੋਈ ਲਾਹੀ ਆ
0: ਬਚਾਜਾ ਹੋ ਗਿਆ
1: ਫੋਰ ਦਾ ਟਾਈਮ ਬੀਂਗ ਕਹਿ ਲਓ
0: ਪਰ
1: ਬੱਕਰੇ ਦੀ ਮਾਂ ਕਦ ਤੱਕ ਖੈਰ
0: ਮਨਾਊਗੀ ਦੇਖੋ ਜੋ ਹੋ ਗਿਆ ਉਹਨਾਂ ਵੀ ਕਿਹੜਾ ਘੱਟ ਆ ਉਹੀ ਬੜੀਆਂ ਹਈਆਂ ਕਢਾਈ ਜਾਂਦਾ ਅਤੇ ਫਿਰ ਇਹ ਮਤਲਬ ਗਾਂਹ ਅਤੇ ਫਿਰ ਉਹੋ ਹੀ ਨਾ ਕੀ ਕਰੂਗਾ ਫਿਰ ਬੰਦਾ ਚਲੋ ਖੈਰ ਇਹ ਸਾਰਾ ਕੁਛ ਨਾਲ ਦੀ ਨਾਲ ਚੱਲਦਾ ਰਹਿਣਾ ਤੇ
1: ਚਿੜੀ ਵਿਚਾਰੀ ਕੀ ਕਰੇ ਘਰ ਲੈ ਕੇ ਮਰੇ ਨਹੀਂ ਭਾਜੀ ਠੰਡਾ ਪਾਣੀ ਪੀ ਮਰੇ ਸੀਗਾ ਚਲੋ ਇਹ ਵੀ ਠੀਕ ਹੀ ਆ
0: ਘਰ ਦੇ ਕਹਿੰਦੇ ਨੇ ਕਿ ਕਾਫੀ ਫਰਕ ਪੈ ਗਿਆ ਪਹਿਲਾਂ ਦੇ ਨਾਲ
1: ਹੈ ਹੁਣ ਮਤਲਬ ਕਹਿੰਦੇ ਸੁਣਦੇ ਹਾਂ ਆਪਾਂ ਲੋਕਾਂ ਨੂੰ ਵੀ $50,000-$60,000 ਦਾ ਫਰਕ ਹੈਗਾ
0: ਇਹ ਚੀਜ਼ ਜਿਹੜੀ ਆ ਨਾ ਇਹ ਤੁਹਾਨੂੰ ਅਖਬਾਰਾਂ 'ਚ ਨਹੀਂ ਮਿਲਣੀ ਕਿਉਂਕਿ ਉਹਦੇ ਨਾਲ ਫਿਰ ਸਰਕਾਰਾਂ ਦੇ ਉੱਤੇ ਚੜ੍ਹਾਈ ਹੁੰਦੀ ਹੈ ਸੋ ਇਸ ਕਰਕੇ ਅਖਬਾਰਾਂ ਤੁਹਾਨੂੰ ਉਹ ਦੱਸਣਗੀਆਂ ਵੀ 1% ਦਾ ਫਰਕ ਪੈ ਗਿਆ 12% ਦਾ ਫਰਕ ਪੈ ਗਿਆ
1: ਪਰ ਕਦੀ ਇਹ ਨਹੀਂ
0: ਦੱਸਣਗੇ
1: 1.03
0: ਬਾਰਾਂ ਤੱਕ ਤੇ ਪਹੁੰਚ ਗਿਆ
1: ਲੈ ਕੇ 12% ਤੱਕ ਜਿਵੇਂ ਹੁੰਦਾ ਨਾ ਆਹ ਕਿਚਨ ਵਾਲੇ ਜਿੱਥੇ ਭਾਂਡੇ ਟਿੰਡੇ ਜਿਹੇ ਮਿਲਦੇ ਹੁੰਦੇ ਆ ਅਪ ਟੂ 70% ਆਫ ਉਹ ਜਿਹੜਾ ਚਮਚਾ ਹੁੰਦਾ ਜਾਂ ਕੜਛੀ ਹੁੰਦੀ ਉਹ ਤੇ 70% ਹੁੰਦਾ ਬਾਕੀ ਜਿਹੜੀ ਚੀਜ਼ ਤੁਸੀਂ ਪਤੀਲਾ ਪ੍ਰੈਸ਼ਰ ਕੁੱਕਰ ਲੈਣਾ ਉਹਦੇ ਤੇ 2% ਹੀ ਹੁੰਦਾ
0: ਕੁੱਕਰ ਤੇ 2 ਹੀ ਹੁੰਦਾ ਔਨ ਸਿਲੈਕਟਿਡ ਆਈਟਮਸ
1: ਹਾਂ ਉਹ ਹੁਣ $70 ਦੇ ਹਿਸਾਬ ਨਾਲ ਬੰਦਾ ਦੇਖਦਾ ਕੁੱਕਰ ਵੀ 70% ਆਫ ਹੋ ਗਿਆ ਇਹਦੇ ਤੇ ਪਰ ਨਹੀਂ ਇੱਦਾਂ ਨਹੀਂ ਹੁੰਦਾ
0: ਤੇ ਉਹਦੇ 'ਤੇ ਵੀ ਮੁੜ ਕੇ ਕਹਿ ਦਿੰਦੇ ਆ ਵੀ ਕੰਡੀਸ਼ਨਸ ਅਪਲਾਈ ਜੇ ਤੁਹਾਡਾ ਪੂਰੀ ਸ਼ੋਪਿੰਗ $800 ਤੋਂ ਟੱਪੂਗੀ ਫਿਰ ਮਿਲੂਗਾ
1: ਨਹੀਂ ਫਿਰ ਮਿਲੂਗਾ ਨਹੀਂ ਫਿਰ ਤੁਸੀਂ ਫਲਾਨੀ ਕੰਪਨੀ ਜੁਆਇਨ ਕਰੋ ਉਹ ਤੁਹਾਨੂੰ ਦਊਗੀ ਵੀ ਜੇ ਤੁਸੀਂ 3 ਕਿਲੋਮੀਟਰ ਪੈਦਲ ਚੱਲਿਆ ਕਰੋਗੇ ਰੋਜ਼ ਫਿਰ ਤੁਹਾਨੂੰ ਜਿਮ ਦੀ ਮੈਂਬਰਸ਼ਿਪ ਫ੍ਰੀ ਦੇਵਾਂਗੇ ਨਾਲ ਪਰ 1 ਮਹੀਨੇ ਦੀ ਉਹ ਤਾਂ ਮਿਲੂਗੀ ਜੇ ਤੁਸੀਂ 6 ਮਹੀਨੇ ਲਈ ਜੁਆਇਨ ਕਰੋਗੇ ਪਹਿਲਾ ਮਹੀਨਾ ਫ੍ਰੀ ਆ ਨਾਜ਼ਰੀਨ ਬਾਤ ਕਹੀਂ ਔਰ ਚੱਲ ਨਿਕਲ
0: ਸੋ ਇਹੋ ਹੀ ਭੁਲੇਖੇ ਜਿਨ੍ਹਾਂ ਦੇ ਵਿੱਚ ਸਾਨੂੰ ਪਾ ਕੇ ਅਤੇ ਸਾਨੂੰ ਇਹ ਖਬਰਾਂ ਜਾਂ ਫਿਰ ਸੋਚਣ 'ਤੇ ਹੋਰ ਕੁਛ ਮਜਬੂਰ ਕੀਤਾ ਜਾਂਦਾ ਪਰ ਗੱਲ ਇਹ ਹੀ ਵੀ ਐਕਚੁਅਲ ਦੇ ਵਿੱਚ ਔਨ ਗਰਾਊਂਡ ਤੁਸੀਂ ਦੱਸੋ ਵੀ ਤੁਹਾਡੇ ਕੀ ਤਜਰਬੇ ਨੇ ਆਸ ਪਾਸ ਕੀ ਵੇਖਦੇ ਹੋ ਮੈਂ ਤਾਂ ਆਪ ਇਹੋ ਵੇਖਿਆ ਵੀ ਅੱਜ ਜਿੰਨਾ ਕੁ ਥੋੜ੍ਹਾ ਜਿਹਾ ਮੈਂ ਮਾਹੌਲ ਚਾਲ ਆਪਣੇ ਪਰਸਨਲ ਸਰਕਲ ਦੇ ਵਿੱਚ ਵੇਖਿਆ ਵੀ ਜਿਨ੍ਹਾਂ ਨੂੰ ਮਜਬੂਰੀ ਦੇ ਵਿੱਚ ਘਰ ਘੁਰ ਕੇ ਤਾਂ ਵੇਚਣਾ ਪਿਆ ਜਾਂ ਕਿੱਦਾਂ ਤੁਹਾਡੀ ਗੱਲ ਸਹੀ ਆ 50,000-60,000 ਦਾ ਫਰਕ ਆ ਗਿਆ ਬਾਕੀ ਹੁਣ ਤੁਸੀਂ ਕਹਿ ਸਕਦੇ ਹੋ ਵੀ ਇਸ ਏਰੀਏ 'ਚ ਨਹੀਂ ਆ ਇੱਥੇ ਨਹੀਂ ਆ ਪਰ ਤੁਸੀਂ ਦੱਸਿਓ ਕਿਉਂਕਿ ਇਹ ਚੀਜ਼ਾਂ ਸਾਨੂੰ ਖਬਰਾਂ 'ਚ ਨਹੀਂ ਵੇਖਣ ਨੂੰ ਮਿਲਣੀਆਂ ਕਿਤੇ
1: ਜੇ ਹੁਣ ਹੈ ਹੀ 3 ਮਿਲੀਅਨ ਦੀ ਪ੍ਰੋਪਰਟੀ ਉਹਦੇ ਲਈ 50,000-60,000 ਕੁਛ ਨਹੀਂ ਹੋਣਾ ਪਰ ਆਪਾਂ ਗੱਲ ਕਰਦੇ ਹਾਂ ਆਮ ਤੌਰ 'ਤੇ ਜਿਹੜਾ 7 ਲੱਖ ਤੋਂ ਲੈ ਕੇ 9 ਲੱਖ ਦੇ ਵਿਚ ਵਾਲੇ ਜਿਹੜਾ ਸਾਡੀ ਕਮਿਊਨਿਟੀ ਦਾ ਹੋਲਡ
0: ਉਸੇ ਕਦਾ
1: ਆਮ ਲੋਕਾਂ ਦੀ ਗੱਲ ਕਰਦੇ ਹਾਂ
0: ਸੋ ਇਹ ਫਰਕ ਕਾਫੀ ਆ ਅਤੇ ਬਾਕੀ ਤੁਸੀਂ ਦੱਸੋ ਤੁਹਾਡਾ ਕੀ ਆਸ ਪਾਸ ਦਾ ਐਕਸਪੀਰੀਅੰਸ ਆ ਖੈਰ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸ਼ੁਭ ਸ਼ਾਮਾਂ ਭੇਜਦੇ ਨੇ ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਲਗੂਲਕਾ ਤੋਂ ਮਾਫੀ ਚਾਹੁੰਦਾ ਅੱਜ ਮੈਂ ਮੈਸੇਜ ਜਿਹੜੇ ਉਹ ਛੁੱਟ ਗਏ ਸੀ ਅਤੇ ਹੁਣ ਮੈਂ ਨਾਂ ਲੈ ਦਈਏ ਸੱਜਣਾਂ ਦੇ ਕਿਉਂਕਿ ਹਰ ਰੋਜ਼ ਸਾਂਝਾ ਪਾਉਂਦੇ
1: ਨੇ ਸੱਜਣਾਂ ਦੀ ਆਈਏ ਕਾਲ
0: ਜਲੰਧਰ ਤੋਂ ਅਤੇ ਗੁਰਜੀਤ ਗੁਰਜਨ ਸਿੰਘ ਸਿੱਧੂ ਜੀ ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ 'ਚ ਅੱਜ ਕਹਿੰਦੇ ਕਿ ਸਾਉਣ ਦੇ ਮਹੀਨੇ ਦੀ 28 ਤਰੀਕ ਹੋ ਗਈ ਆ
1: ਸਾਉਣ ਦਾ ਮਹੀਨਾ ਲੰਘ ਚੱਲਿਆ
0: ਇਹਦਾ ਮਤਲਬ
1: ਜਾਗਣ ਦਾ ਆ ਗਿਆ ਹੁਣ
0: ਹਾਂ ਅਤੇ ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੀ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਸ਼ੇਰਗਿੱਲ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁੱਡ ਮੋਰਨਿੰਗ ਭੇਜਦੇ ਨੇ ਸਾਰਿਆਂ ਦੇ ਲਈ
1: ਅਤੇ
0: ਅੱਜ ਭਾਈ ਆਪਣਾ ਗੁਰਜੀਤ ਜੀ ਕਹਿੰਦੇ ਕਿ ਥੈਂਕ ਯੂ ਫੋਰ ਕਿਤਾਬ ਕਹਾਣੀ ਸੈਗਮੈਂਟ ਗ੍ਰੇਟ ਐਫਰਟ ਅਤੇ ਮੈਂ ਬਾਅਦ 'ਚੋਂ ਬਿਜ਼ੀ ਰਿਹਾ ਮੈਂ ਚਲਾ ਕੇ ਨਹੀਂ ਵੇਖਿਆ ਉੱਦਾਂ ਗੁਰਜੀਤ ਜੀ ਜੇ ਤੁਸੀਂ ਚਲਾ ਕੇ ਵੇਖ ਲਿਆ ਕਿਉਂਕਿ ਹਾਲੇ ਸਿਰਫ ਉਹ ਸ਼ੋਅ ਹੋ ਰਿਹਾ ਸੀ ਪਲੇ ਵਾਲਾ ਜਿਹੜਾ ਹਾਲੇ ਫੰਕਸ਼ਨ ਨਹੀਂ ਸੀ ਚੱਲ ਰਿਹਾ ਅਤੇ ਜੇ ਤੁਸੀਂ ਚਲਾ ਕੇ ਵੇਖ ਲਿਆ ਤਾਂ ਆਪਣੀ ਫੀਡਬੈਕ ਭੇਜਿਓ ਮੈਂ ਆਪ ਐਕਸਾਈਟਿਡ ਹੈ ਵੀ ਵੇਖੂੰਗਾ ਚਲਾ ਕੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ ਵਾਹ ਜੀ ਵਾਹ ਹੈਵ ਏ ਲਵਲੀ ਡੇ ਕਹਿੰਦੇ ਹੈਵ ਏ ਲਵਲੀ ਡੇ ਅਤੇ ਤੁਹਾਡਾ ਵੀ ਲਵਲੀ ਲਵਲੀ ਜਿਹਾ ਦਿਨ ਰਵੇ ਜੀ ਅਤੇ ਬਾਕੀ ਜਿਨ੍ਹਾਂ ਨੇ ਐਪਲੀਕੇਸ਼ਨ ਦੇ

0: ਕੀ ਆ, ਕਿਉਂਕਿ ਹੈ ਇਨਸਾਨ ਕੋਲ ਹੱਲ ਹਰੇਕ ਚੀਜ਼ ਦਾ ਹੈਗਾ।
1: ਗੱਲ ਇਹ ਵੀ ਪਤਾ ਸਾਨੂੰ ਨਾ, ਹੁਣ ਕਹਾਣੀਆਂ 'ਚ ਕੁਛ ਵੀ ਮੈਂ ਵੇਖਦਾ ਵੀ ਨ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਕੁਛ ਨਵਾਂ ਹੁੰਦਾ, ਸਿੱਖਿਆ ਉਹੀ ਆ ਘੁੰਮ ਘੁੰਮਾ ਕੇ, ਹੈ ਨਾ, ਬੰਦਾ ਲਾਲਚ ਨਾ ਕਰੇ, ਬੰਦਾ ਇਮਾਨਦਾਰੀ ਕਵੇ, ਪੈਸਾ ਕਦੇ ਨਹੀਂ ਕੰਮ ਆਉਂਦਾ, ਬੰਦਾ ਬੰਦੇ ਦੇ ਕੰਮ ਆਉਂਦਾ, ਰਿਸ਼ਤੇ ਨਾਤੇ ਹੈ ਨਾ, ਧਰਮ ਕਰਮ ਸਾਰਾ ਚੀਜ਼ਾਂ ਉਹੀ ਨੇ ਸਾਰੀਆਂ, ਪਰ ਇਹ ਆ ਵੀ ਆਪਾਂ ਜਾਂ ਫਿਰ ਇਨਸਾਨ ਇੱਦਾਂ ਆ ਵੀ ਉਹਨੂੰ ਉਹੀ ਚੀਜ਼ ਵਾਰ ਵਾਰ ਜਦੋਂ ਕੋਈ ਦੱਸਦਾ ਵਾ ਤੇ ਉਹਨੂੰ ਅਲਾਰਮ ਜਿਹਾ ਮਿਲਦਾ ਰਹਿੰਦਾ, ਉਹਨੂੰ ਸੁਣਨ 'ਚ ਸੋਹਣੀ ਲੱਗਦੀ ਆ, ਕਿਉਂਕਿ ਅੰਦਰ ਪਈ ਚੀਜ਼ ਜਦੋਂ ਬਾਹਰਲੀ ਚੀਜ਼ ਸੇਮ ਮਿਲ ਜੇ ਉਹਦੇ ਨਾਲ ਕਨੈਕਟ ਹੁੰਦੀ ਆ ਤੇ ਉਹ ਚੀਜ਼ ਤੁਹਾਨੂੰ ਵਧੀਆ ਲੱਗਦੀ
0: ਆ, ਫ੍ਰੀਕੁਐਂਸੀ ਮੈਚ ਕਰਦੀ ਆ, ਪਰ ਰੇਡੀਓ ਪੜਪੜ ਕਰਨ ਨੂੰ ਹਟ ਜਾਂਦਾ।
1: ਹਾਂ, ਸੋ ਜਿਹੜੀ ਕਹਾਣੀ ਮੰਨ ਲਓ ਸਾਨੂੰ ਵਧੀਆ ਲੱਗਦੀ ਨਾ, ਇਹਦਾ ਮਤਲਬ ਵੀ ਉਹਦੇ ਨਾਲ ਦਾ ਜਿਹੜਾ ਅੰਸ਼ ਆ ਉਹ ਸਾਡੇ ਅੰਦਰ ਪਿਆ ਵਾ,
0: ਕੁਛ ਜ਼ਿੰਦਗੀ 'ਚ ਤੁਸੀਂ ਕ੍ਰੀਏਟ ਕਰ ਰਹੇ ਹੋ, ਜਾਂ ਉਹਦੇ ਨਾਲ ਕੋਈ ਮਿਲਦੀ ਜੁੜਦੀ ਚੀਜ਼ ਤੁਹਾਡੇ ਨਾਲ ਹੋਈ ਵਾਪਰੀ ਆ, ਜਾਂ ਤੁਸੀਂ ਹੁੰਦੀ ਵਾਪਰੀ ਵੇਖੀ ਆ, ਜਾਂ ਤੁਹਾਨੂੰ ਇਹ ਲੱਗਦਾ ਵੀ ਹਾਂ ਯਾਰ ਇਹਨੂੰ ਇੱਦਾਂ ਵੀ ਤਾਂ ਹੱਲ ਕੀਤਾ ਜਾ ਸਕਦਾ, ਜਾਂ ਹੱਲ ਕੀਤਾ ਜਾ ਸਕਦਾ ਹੈ ਜਾਂ ਸੀ।
1: ਬਿਲਕੁਲ, ਸੋ ਇਹ ਆ ਉਹ ਮਸਲਾ ਜਿਹਦੇ ਕਰਕੇ ਮੈਨੂੰ ਲੱਗਦਾ ਵੀ ਆਪਾਂ ਵਾਰ ਵਾਰ ਸਾਨੂੰ ਇਹ ਸਪੋਰਟ ਕਰਦੀਆਂ ਨੇ, ਇਹ ਚੀਜ਼ਾਂ ਡਿੱਗਿਆਂ ਨੂੰ ਉਠਾ ਦਿੰਦੀਆਂ ਨੇ, ਅਤੇ ਸਾਨੂੰ ਇਹਦੇ ਲਈ ਜੇਕਰ ਕੋਈ ਸਪੋਂਸਰ ਵੀ ਕਰਨਾ ਚਾਹੇ ਸਾਡੇ ਇਸ ਸੈਕਸ਼ਨ ਨੂੰ, ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ, ਇਹਦੇ ਲਈ ਸਾਨੂੰ ਇਨੀਸ਼ੀਅਲ ਸਟੇਜ ਦੇ ਉੱਤੇ ਸਾਨੂੰ ਮਾਲੀ ਸਹਾਇਤਾ ਵੀ ਚਾਹੀਦੀ ਹੋਊਗੀ, ਅਤੇ ਜੇਕਰ ਕੋਈ ਇੰਟਰਸਟਿਡ ਆ ਤਾਂ ਉਹ ਤੁਸੀਂ ਸਾਨੂੰ ਮੈਸੇਜ ਕਰ ਦਿਓ ਜਾਂ ਫਿਰ ਈਮੇਲ ਕਰ ਦਿਓ, ਅਤੇ ਫਿਰ ਬਾਕੀ ਦੀ ਗੱਲ ਆਪਾਂ ਤੁਹਾਡੇ ਨਾਲ ਫੋਨ 'ਤੇ ਜਾਂ ਫਿਰ ਈਮੇਲਾਂ ਦੇ ਉੱਤੇ ਆਪਾਂ ਕਰ ਦਾਂਗੇ ਕਿ ਕਿੱਦਾਂ ਅਤੇ ਕਿੰਨਾ ਕੁ, ਅਤੇ ਉਹ ਫਿਰ ਆਪਾਂ ਉੱਥੇ ਕਰ ਲਾਂਗੇ, ਪਰ ਫਿਲਹਾਲ ਤੁਸੀਂ ਪਹਿਲਾਂ ਇਹਨੂੰ ਚੈੱਕ ਕਰਿਓ, ਪਹਿਲਾਂ ਸੁਣਿਓ, ਅਤੇ ਫਿਰ ਆਪਾਂ ਗੱਲ ਅੱਗੇ ਵਧਾਵਾਂਗੇ। ਅਤੇ ਅੱਜ 12 ਅਗਸਤ ਹੈ ਵੀ, ਅਤੇ 12 ਅਗਸਤ ਜਿਹੜਾ ਉਹ ਮੰਨਿਆ ਜਾਂਦਾ ਵਾ ਕਾਢਾਂ ਦਾ। ਅੱਜ ਦੇ ਦਿਨ ਕਹਿੰਦੇ ਬਹੁਤ ਸਾਰੀਆਂ ਖੋਜਾਂ ਦੇ ਨਾਂ ਆ, ਅੱਜ ਦਾ ਦਿਨ ਬੜੀਆਂ ਸਾਰੀਆਂ ਨਵੀਆਂ ਚੀਜ਼ਾਂ, ਅਤੇ ਉਹ ਕੀ ਨੇ ਉਹ ਵੀ ਤੁਹਾਡੇ ਨਾਲ ਆਪਾਂ ਕੁਇਕਲੀ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਹੀ ਤਾਂ ਜਿਹੜੀ ਆਪਾਂ ਹੁਣ ਮੰਨ ਲਓ ਗਾਣੇ ਸੁਣੇ ਆਪਾਂ, ਅਤੇ ਜਾਂ ਫਿਰ ਆਪਾਂ ਹੁਣ ਰੇਡੀਓ ਸੁਣ ਰਹੇ ਹਾਂ, ਜਾਂ ਹੁਣ ਤਾਂ ਲਾਈਵ ਸੁਣ ਰਹੇ ਹਾਂ, ਪਰ ਦਿਨੇ ਤੁਸੀਂ ਰਿਕਾਰਡਿਡ ਸੁਣੋਗੇ, ਅਤੇ ਉਹ ਸਾਰਾ ਕੁਛ ਜਿਹੜਾ ਤਾਂ ਸੰਭਵ ਹੋਇਆ ਕਿਉਂਕਿ ਜਿਹੜਾ ਐਡੀਸਨ ਸੀ, ਥੋਮਸ ਅਲਵਾ ਐਡੀਸਨ, ਉਹਨੇ 12 ਅਗਸਤ 1877 ਨੂੰ ਫੋਨੋਗ੍ਰਾਫ ਦੀ ਕਾਢ ਕੱਢੀ ਸੀ। ਸੋ ਇਹ ਆਵਾਜ਼ ਅਤੇ ਆਵਾਜ਼ ਨੂੰ ਰਿਕਾਰਡ ਕਰਕੇ ਰਿਕਾਰਡ ਕਰ ਲੈਣਾ, ਫਿਰ ਉਸ ਆਵਾਜ਼ ਨੂੰ ਦੁਬਾਰਾ ਫਿਰ ਤੁਸੀਂ ਸੁਣ ਸਕਦੇ ਸੀ, ਇਹ ਜੇ ਸਮੇਂ ਹੋਇਆ ਸੀ ਉਦੋਂ ਕੋਈ ਵੱਡੀ ਹੈਰਾਨੀ ਤੋਂ ਘੱਟ ਨਹੀਂ,
0: ਕੋਈ ਸ਼ੱਕ ਨਹੀਂ,
1: ਬੰਦਾ ਜਿਹੜੇ ਜਿਹਦੇ ਲਈ ਕੋਈ ਮੰਨ ਲਓ ਇਹੋ ਜਿਹੀ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ, ਕੁਛ ਵੀ ਪਿੱਛੇ ਚੱਲ ਜਾਈਏ ਆਪਾਂ
0: ਸੋਚ ਉਡਾਰੀ ਤੋਂ ਪਹਿਲਾਂ ਵੱਖਰੀ,
1: ਤੁਸੀਂ ਬੋਲ ਰਹੇ ਹੋ ਯਾਰ, ਅੱਛਾ ਤੁਸੀਂ ਦੁਬਾਰਾ ਉਹੀ ਫਿਰ ਸੁਣ ਸਕਦੇ ਹੋ ਜੋ ਤੁਸੀਂ ਬੋਲਿਆ, ਕਿੱਡੀ ਵੱਡੀ ਹੈਰਾਨੀ ਵਾਲੀ ਗੱਲ ਹੋ ਗਈ। ਸਾਡੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜਿਹੜੇ ਨਾ ਹੈਰਾਨੀਆਂ ਜਿਹੀਆਂ ਵਾਲੇ ਕੰਮ ਖਤਮ ਹੀ ਹੋ ਗਏ ਆ, ਸਾਨੂੰ ਤਾਂ ਹੁਣ ਵੱਡੀ ਵੱਡੀ ਚੀਜ਼ 'ਤੇ ਵੀ ਹੈਰਾਨੀ ਹੁੰਦੀ, ਅੱਛਾ ਉਹ ਚੰਦਰਮਾ 'ਤੇ ਬੰਦਾ ਹੋ ਗਿਆ, ਅੱਛਾ ਉਹ ਆਇਆ ਹੁਣ,
0: ਮਾਰਸ ਵੱਲ ਦੀ ਲੰਘ ਗਿਆ ਹੁਣ,
1: ਮੈਨੂੰ ਲੱਗਦਾ ਇਹ ਸ਼ਾਇਦ ਇਹ ਨਹੀਂ ਆ ਵੀ ਇੱਕ ਵੱਡੀਆਂ ਗੱਲਾਂ ਨਹੀਂ ਆ, ਪਰ ਮੈਨੂੰ ਲੱਗਦਾ ਇਹ ਇਸ ਕਰਕੇ ਆ ਕਿਉਂਕਿ ਸਾਨੂੰ ਨਾ ਝੂਠ ਸੱਚ ਕਾਰਟੂਨਾਂ 'ਚ ਐਵੇਂ ਮਤਲਬ ਇਮੈਜੀਨਰੀ ਹੈ ਨਾ ਫੈਂਟੇਸੀ ਇੰਨਾ ਕੁ ਵਰਲਡ ਵਿਖਾ ਦਿੱਤਾ ਗਿਆ ਵੀ ਸਾਨੂੰ ਲੱਗਦਾ ਵੀ ਹਾਂ ਠੀਕ ਹੋ ਗਿਆ ਹੁਣ,
0: ਸੁਪਨੇ ਵਿੱਚ ਮੈਂ ਸੁਪਨਾ ਵੇਖਾਂ ਦੱਸੋ ਕਿੱਧਰ ਜਾਵਾਂ, ਹੁਣ ਇਹ ਨਹੀਂ ਪਤਾ ਸੁਪਨਾ ਕਿਹੜਾ ਸੱਚ ਕਿਹੜਾ,
1: ਇਹ ਵਾਕਈ ਕਿੱਡੀ ਵੱਡੀ ਚੀਜ਼ ਹੋ ਗਈ,
0: ਡਿਸੈਪਸ਼ਨ ਆ ਬਹੁਤ ਵੱਡੀ।
1: ਅਤੇ ਦੂਸਰੀ ਚੀਜ਼ ਜਿਹੜੀ ਅੱਜ ਦੇ ਦਿਨ ਕਾਰਡ ਕੱਢੀ ਗਈ ਸੀ ਉਹ ਕੱਢੀ ਗਈ ਸੀ ਸਿੰਗਰ ਮਸ਼ੀਨ ਦੀ, ਜਿਹੜੀ ਆਪਣੇ ਆਮ ਆਪਣੇ ਘਰਾਂ ਦੇ ਵਿੱਚ ਆਪਣੀਆਂ ਮੰਮੀਆਂ ਦਾਦੀਆਂ ਚਾਚੀਆਂ ਤਾਈਆਂ, ਮੈਨੂੰ ਲੱਗਦਾ ਵੀ ਕੋਈ ਘਰ ਹੋਊਗਾ ਜਿਹਦੇ ਵਿੱਚ ਇਹ ਮਸ਼ੀਨ ਨਹੀਂ ਆਪਾਂ ਵੇਖੀ ਹੋਊਗੀ,
0: ਦਾਜ ਦਹੇਜ ਦਿੰਦਾ ਹੀ ਅੱਗੇ।
1: ਹਾਂ, ਸੋ ਇਹ ਮਸ਼ੀਨ ਕਹਿੰਦੇ ਇਸ ਤੋਂ ਪਹਿਲਾਂ ਵੀ
0: ਧਾਗਾ ਫਿਰਕੀ ਜੀ ਅਤੇ ਉਹ ਸਟੀਲ ਦੀ ਕੁੱਪੀ ਜੀ ਜਿਹਦੇ ਵਿੱਚ ਹੈ ਨਾ ਉਹ ਰੋਲਾ ਜਿਹਾ ਚੜ੍ਹਦਾ ਸੀ, ਉਹਦੇ ਉੱਤੇ ਇੱਕ ਹੈ ਨਾ ਘੁਮਾਉਣ ਨੂੰ ਰੱਖਿਆ ਹੁੰਦਾ ਸੀ, ਜਿਵੇਂ ਆਪਾਂ ਕਰਦਾ ਤਿੱਖੀਆਂ ਕਰਨ ਵਾਲੀ ਨਹੀਂ ਸਾਈਕਲਾਂ ਲੈ ਜਾਂਦੇ ਹੁੰਦੇ, ਉਹ ਸਾਰੀਆਂ ਚੀਜ਼ਾਂ ਆਪਣੇ ਘਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ
1: ਸਾਰੇ ਘਰਾਂ 'ਚ ਹੀ,
0: ਇੱਕ ਰੇਡੂਆ ਇੱਕ ਇਹ ਦੋ ਚੀਜ਼ਾਂ ਅੱਗੇ ਨਾ ਜੇ ਸਾਡੀ ਮੰਮੀ ਦੇ ਉਮਰ ਦੀਆਂ ਗੱਲਾਂ ਆਪਾਂ ਕਰੀਏ ਉਦੋਂ ਦਾਦੇ 'ਚ ਇੱਦਾਂ ਦੇਣਾ ਬਹੁਤ ਵੱਡੀ ਅਮੀਰਾਂ ਦੀਆਂ ਗੱਲਾਂ ਹੁੰਦੀਆਂ
1: ਹੈਗੀ ਹੈ ਨਾ, ਅਤੇ ਆਪਾਂ ਆਪਣੇ ਘਰਾਂ 'ਚ ਹਾਲੇ ਵੀ ਪਈਆਂ ਨੇ,
0: ਸਕੂਟਰ ਅਤੇ ਹੀਰੋ ਹੋਂਡਾ ਤਾਂ ਬਾਅਦ 'ਚੋਂ ਆਏ,
1: ਬਹੁਤ ਬਹੁਤ ਬਾਅਦ 'ਚ
0: ਮਰੂਤੀ ਕਾਰ ਬਾਅਦ 'ਚੋਂ ਆਈ ਆ।
1: ਸੋ ਇਹ ਕਹਿੰਦੇ ਵੀ ਜਿਹੜੇ ਘਰ ਪਈ ਹੁੰਦੀ ਸੀ ਨਾ ਸਿੰਗਰ ਦੀ ਮਸ਼ੀਨ ਅਤੇ ਲੋਕ ਇੱਕ ਦੂਸਰੇ ਨੂੰ ਜਾ ਕੇ ਕਹਿੰਦੇ ਹੁੰਦੇ ਸੀ ਉਹਨਾਂ ਨੇ ਸਿੰਗਰ ਦੀ ਮਸ਼ੀਨ ਲਈ ਹੁੰਦੀ,
0: ਹਰੀ ਜੀ ਹੈ ਨਾ, ਅੰਗਰੇਜ਼ ਰੰਗ ਨਾਲ ਲਿਖਿਆ ਹੁੰਦਾ,
1: ਹਾਂ, ਅਤੇ ਐਡੀ ਵੱਡੀ ਚੀਜ਼ ਹੀ ਹੈ। ਅਤੇ ਹੁਣ ਇਹ ਅੱਜ ਦੇ ਦਿਨ ਇਹਦਾ ਜਿਹੜਾ ਪੇਟੈਂਟ ਹੈ ਉਹ ਅੱਜ ਦੇ ਦਿਨ ਨਾਲ ਸੰਬੰਧਿਤ ਹੈ। ਅਸਲ ਦੇ ਵਿੱਚ ਸਿਲਾਈ ਮਸ਼ੀਨ ਇਸ ਤੋਂ ਪਹਿਲਾਂ ਹੀ ਐਗਜ਼ਿਸਟ ਕਰਦੀ ਸੀ, ਪਰ 12 ਅਗਸਤ 1851 ਨੂੰ ਜਿਹੜਾ ਆਈਜ਼ੈਕ ਮੈਰਿਟ ਸਿੰਗਰ ਜਿਹੜਾ ਪ੍ਰੋਡਕਟ ਆ ਇਹਨੂੰ ਕੁਛ ਕੁ ਬਦਲਾਅ ਕੀਤੇ ਗਏ ਸੀ। ਪਹਿਲੀ ਜਿਹੜੀ ਸੀ

0: ਬੜੀ ਆਪਣਾ ਯੂਜ਼ਰ ਫਰੈਂਡਲੀ ਨਹੀਂ ਕਹਿੰਦੇ ਅਤੇ ਵਾਰ ਵਾਰ ਧਾਗਾ ਟੁੱਟਦਾ ਸੀ ਕਿਉਂਕਿ ਜਿੱਦਾਂ ਆਪਣੇ ਸੂਈ ਉੱਤੇ ਥੱਲੇ ਚੱਲਦੀ ਆ ਪਹਿਲਾਂ ਉਹ ਜਿਗਜ਼ੈਗ ਚੱਲਦੀ ਸੀ ਅਤੇ ਉਹਦੇ ਨਾਲ ਧਾਗਾ ਬਹੁਤ ਟੁੱਟਦਾ ਸੀ ਧਾਗਾ ਪਾਉਣਾ ਵੀ ਔਖਾ ਸੀ ਅਤੇ ਕੱਪੜੇ ਦੀ ਮੂਵਮੈਂਟ ਵੀ ਥੱਲੇ ਜਿੱਦਾਂ ਆਪਾਂ ਵੇਹਨੇ ਹਾਂ ਵੀ ਸੱਜੇ ਖੱਬੇ ਆਪਾਂ ਘੁਮਾ ਘੁੰਮੂ ਕੇ ਪੁੱਠਾ ਸਿੱਧਾ ਕਰਕੇ ਅਤੇ ਪਹਿਲਾ ਡਿਜ਼ਾਇਨ ਜਿਹੜਾ ਸੀ ਉਹਦੇ ਵਿੱਚ ਇਹ ਚੀਜ਼ਾਂ ਬਹੁਤ ਔਖੀਆਂ ਹਨ। ਸਭ ਤੋਂ ਵੱਡਾ ਫੇਰਬਦਲ ਜਿਹੜਾ ਕਹਿੰਦੇ ਇਹ ਕੀਤਾ ਗਿਆ ਸਿੰਗਰ ਵੱਲੋਂ ਕਿ ਪੈਰਾਂ ਦੇ ਨਾਲ ਤੁਸੀਂ ਹੁਣ ਮਸ਼ੀਨ ਚਲਾ ਸਕਦੇ ਸੀ ਅਤੇ ਦੋਵਾਂ ਥਾਨਾਂ ਤੁਸੀਂ ਕੱਪੜੇ ਨੂੰ ਜਿੱਧਰ ਮਰਜ਼ੀ ਮੂਵ ਕਰ ਲੈਂਦੇ।
1: ਉਹ ਵੀ ਫਿਰ ਆਪਣੇ ਜਾਣੇ ਕਿੱਡੀ ਵੱਡੀ ਕਾਢ ਹੋਣੀ ਆ, ਨਹੀਂ ਤਾਂ ਉਹ ਗਾਣੀ ਉਹੋ ਜਿਹੇ ਸੀ ਹੱਥ ਕੱਢੀ ਦਾ ਕੱਪੜਾ ਬਣਿਆ ਕੱਤ ਕੱਤ ਸੂਤ ਬਣਾਇਆ।
0: ਹਾਂ ਸਹੀ ਸਹੀ ਗੱਲ ਹੈ, ਕਿੱਡਾ ਉਹ ਵੀ ਕਿੱਡੇ ਘੈਂਟ ਗਾਣੇ ਸੀ। ਨਾਈਸ,
1: ਦਰੀਆਂ ਦੇ ਬੰਬਲ ਵੱਟਦੀਆਂ ਸੀ ਬੁੜੀਆਂ ਹੈ ਨਾ, ਅਤੇ ਉਹ ਦਰੀਆਂ ਬੁਣਨੀਆਂ ਬਣਾਉਣੀਆਂ, ਉਹ ਵੀ ਹੈ ਨਾ ਕੀ ਕਰਨੀ ਆ ਆਪਦੀ ਧੀ ਦਾ ਦਾਜ ਜੋੜਦੀਆਂ।
0: ਹਾਂ
1: ਇੱਕ ਘਰ ਜੋੜਿਆ ਦੂਜਾ ਜੋੜਨ ਚੱਲੀ
0: ਜੋੜਨ ਚੱਲੀਆਂ। ਅਤੇ ਇਹ ਕੁਛ ਇੱਕ ਜਾਂ ਹੋਰ ਵੀ ਕੁਛ ਇੱਕ ਬਦਲਾਅ ਹੋਣਗੇ ਜਿਹੜਾ ਆਪਾਂ ਇਹਨਾਂ ਨੇ ਓਵਰਹੈਂਗਿੰਗ ਰਾਂ ਆਮ ਨਾ ਦਾ ਵੀ ਇੱਕ ਕੋਈ ਚੇਂਜ ਕੀਤਾ ਇਹਨਾਂ ਨੇ ਵੀ ਖਾਸ ਡਿਜ਼ਾਇਨ ਦੀ ਜਿਹੜੀ ਸੂਈ ਜਿਹੜੀ ਉੱਤੋਂ ਥੱਲੇ ਨੂੰ ਜਿੱਦਾਂ ਆਪਾਂ ਹੁਣ ਵੇਖਦੇ ਹਾਂ। ਇੱਕ ਮੈਂ ਸੁਣਿਆ ਜਿਹੜਾ ਪਹਿਲਾਂ ਸੀ ਨਾ ਆਪਣੀ ਸੂਈ ਉਹ ਇੱਦਾਂ ਨਹੀਂ ਸੀ ਵੀ ਜਿੱਦਾਂ ਉੱਪਰੋਂ ਥੱਲੇ ਨੂੰ, ਪਹਿਲਾਂ ਕਹਿੰਦੇ ਥੱਲਿਓਂ ਤਾਂ ਨੂੰ ਹੁੰਦੀ ਸੀ ਸੂਈ, ਇੱਦਾਂ ਦਾ ਸੀ ਕੁਛ ਹੈ ਨਾ। ਮੈਂ ਲੱਭ ਕੇ ਉਹ ਵੀ ਮੈਂ ਟਰਾਈ ਕਰੂੰਗਾ ਵੀ ਉਹਦੀ ਫੋਟੋ ਫਾਟੋ ਕੋਈ ਲੱਭੇ ਉਹਦੀ, ਅਤੇ ਉਹਦੇ ਨਾਲ ਵੀ ਬੜੀ ਸਮੱਸਿਆ ਆਉਂਦੀ ਸੀ।
1: ਠੀਕ,
0: ਅਤੇ ਇਹ ਕਾਫੀ ਮਤਲਬ ਸੋਚ ਵਿਚਾਰ ਤੋਂ ਬਾਅਦ ਫਿਰ ਉੱਪਰੋਂ ਥੱਲੇ ਵਾਲੀ ਜਿਹੜੀ ਆਪਣਾ
1: ਦੇਖਦਾ ਰਹੇ ਵੀ ਕੀ ਕਾਰਵਾਈ ਪੈ।
0: ਸੋ ਇਹਦੇ ਨਾਲ ਕਹਿੰਦੇ ਨੇ ਵੀ ਗ੍ਰੈਵਿਟੀ ਦਾ ਫਾਇਦਾ ਮਿਲ ਗਿਆ ਇਹਦੇ ਨਾਲ, ਅਤੇ ਸੂਈ ਜਿਹੜੀ ਆ ਉਹ ਸਿੱਧੀ ਫਿਰ ਕੱਪੜੇ ਦੇ ਵਿੱਚੋਂ ਲੰਘ ਕੇ ਵਾਪਸ ਆਉਣ ਜੋਗੀ ਹੋ ਗਈ ਇਸ ਉਹਦੇ ਨਾਲ, ਕਿਉਂਕਿ ਸਿੱਧੀ ਹੀ ਹੋਣੀ, ਸਿੱਧੀ ਉੱਤੇ ਥੱਲੇ ਉੱਤੇ ਥੱਲੇ ਚੱਲਦੀ ਸੀ, ਅਤੇ ਇਸ ਵਜ੍ਹਾ ਦੇ ਕਰਕੇ ਇਹ ਕਾਫੀ ਜ਼ਿਆਦਾ ਫਾਇਦਾ ਹੋ ਗਿਆ। ਅਤੇ ਖਾਸ ਤੌਰ ਦੇ ਉੱਤੇ ਜਿਹੜੇ ਆਪਾਂ ਹੁਣ ਆ ਕੱਪੜੇ ਪਾਉਂਦੇ ਹਾਂ ਇਹਦੀ ਨੀਂਹ ਖਾਸ ਤੌਰ ਦੇ ਉੱਤੇ ਕਹਿੰਦੇ ਵੀ ਇਸੇ ਅੱਜ ਦੇ ਦਿਨ ਤੋਂ ਫਿਰ ਰੱਖੀ ਗਈ ਸਿੰਗਰ ਦੇ ਆਉਣ ਨਾਲ ਰੱਖੀ ਗਈ, ਕਿਉਂਕਿ ਕੱਪੜਾ ਈਜ਼ੀ ਆਸਾਨੀ ਦੇ ਨਾਲ ਤੇਜ਼ੀ ਦੇ ਨਾਲ ਸੀਤੇ ਜਾਣ ਲੱਗਾ।
1: ਅੱਗੇ ਕਿਉਂਕਿ ਇਹ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਸੀ ਬਈ ਧੀ ਨੂੰ ਪੜ੍ਹਾਉਣਾ ਤਾਂ ਬਾਅਦ ਦੀ ਗੱਲ ਸ਼ੁਰੂ ਹੋਈ ਹੈ ਨਾ ਵੀ ਭਾਈ ਇਹ ਸਿਲਾਈ ਕਢਾਈ ਦਾ ਕੰਮ ਆਉਂਦਾ।
0: ਸਿਲਾਈ ਕਢਾਈ ਦਾ
1: ਇਹ ਅਕਸਰ ਇੱਕ ਨਾ ਰੈਜ਼ਿਊਮੇ ਦਾ ਬਹੁਤ ਵੱਡਾ ਪਾਰਟ ਹੁੰਦਾ ਸੀ।
0: ਆਪਣੇ ਪਿੰਡਾਂ 'ਚ ਕੋਰਸ ਹੁੰਦੇ ਸੀ ਆ ਹੈ ਨਾ ਵੀ ਉਹਨੂੰ ਮਸ਼ੀਨ ਚਲਾਉਣੀ ਤਾਂ ਸਿਖਾ ਦਿਉ, ਹੈ ਨਾ ਹੱਥ ਦੇ ਸਿੱਧੇ ਕਰਾ ਦਿਉ, ਉਹਦੇ
1: ਇੱਕ ਰੋਟੀ ਟੁੱਕ ਕਰ ਲੈਂਦੀ ਹੈ ਭਾਈ ਸਿਲਾਈ ਕਢਾਈ ਦਾ ਕੰਮ ਵੀ ਕਰ ਲੈਂਦੀ। ਇੱਕ ਮੁੜ ਕੇ ਫਿਰ ਆ ਜਿਹੜਾ ਸਵੈਟਰ ਸਵੂਟਰ ਬੁਣਨ ਵਾਲਾ, ਕਿਉਂਕਿ 6 ਮਹੀਨੇ ਠੰਡਦੇ ਆ,
0: ਫਿਰ ਉਹ ਸ਼ੁਰੂ ਹੋ। ਪਰ ਇੱਕ ਇਹ ਮੈਂ ਵੇਖਦਾ ਇਹਦੇ ਨਾਲ ਨਾ ਕਿੱਡੀ ਉਹ ਅੱਜ ਦੇ ਸਮੇਂ ਦੇ ਵਿੱਚ ਆਪਾਂ ਜੇ ਵੇਖੀਏ ਤਾਂ ਹੁਣ ਕਿੰਨੇ ਸ਼ਬਦ ਟ੍ਰੈਂਡ ਦੇ ਵਿੱਚ ਨੇ, ਮੈਡੀਟੇਸ਼ਨ, ਫਿਰ ਜਿਹੜੀ ਤੁਹਾਡੀ ਪੇਸ਼ੈਂਸ ਹੈ ਨਾ, ਅਤੇ ਇਹ ਸਿਲਾਈ ਕਢਾਈ ਦੇ ਵਿੱਚ ਵੇਖੋ ਕਿੰਨਾ ਕਿੰਨਾ ਪੇਸ਼ੈਂਸ ਆ।
1: ਤੁਸੀਂ ਅੱਗੇ ਮਾਸੀ ਦੀ ਗੱਲ ਨਹੀਂ ਸੁਣਾਉਂਦੇ ਹੁੰਦੇ, ਅੱਗੇ ਉਹ ਬੜੀਆਂ ਜਿਹੜੀਆਂ ਫੋਟੋਆਂ ਬਣਾਉਂਦੀਆਂ ਸੀਗੀਆਂ ਕੰਧੋਈ ਸੂਈ ਦੇ ਨਾਲ, ਹੈ ਨਾ, ਉਹ ਵਿੱਚ ਖਾਕਾ ਜਿਹਾ ਬਣਿਆ ਹੁੰਦਾ ਸੀ ਜਿਵੇਂ ABCD ਆ, ਅਤੇ ਉਹਦੇ ਵਿੱਚ ਤੁਸੀਂ ਹੈ ਨਾ ਰਹਿ ਕੇ ਉਹਦੇ ਵਿੱਚ ਬਣਾਉਣਾ ਸੀ, ਗੁਰੂ ਗੋਬਿੰਦ ਸਿੰਘ ਦੀ ਫੋਟੋ ਬਣਾਈ ਸੀ ਯਾਰ।
0: ਹਾਂਜੀ, ਉਹ ਦਾਜ ਦਾ ਹਿੱਸਾ ਸੀ ਉਹ ਤੁਸੀਂ ਨਾਲ ਲੈ ਕੇ ਜਾਣੀ ਆ, ਅਤੇ ਇਹ ਵੀ ਇੱਕ ਵੱਡਾ ਸਾਧਨਾ ਸੀ।
1: ਅਤੇ ਮੈਂ ਤਾਂ ਕਹੂੰਗਾ ਵੀ ਇਹ ਬਾਹਲੀ ਪੁਰਾਣੀ ਗੱਲ ਵੀ ਹੈ ਨਹੀਂ, ਇਹ 80s 85 90 ਤੱਕ ਤਾਂ ਬੜੇ ਆਰਾਮ ਨਾਲ ਮੈਂ ਆਪਣੀ ਸਿਸਟਰ ਨੂੰ ਵੀ ਬਣਾਉਂਦੀ ਨੂੰ ਦੇਖੀਆਂ ਉਹੋ ਜਿਹੀਆਂ ਨਾ।
0: ਹਾਂਜੀ,
1: ਤਸਵੀਰਾਂ ਬਸ ਇਹ ਸੀ ਵੀ ਮਾਡਰਨਾਈਜੇਸ਼ਨ ਹੋਣ ਨਾਲ ਉਦੋਂ ਚਮਕੀਲੇ ਵਧੀਆ ਨਕੀਲੇ ਹੈ ਨਾ, ਸੂਈਆਂ ਵਧੀਆ ਆ ਗਈਆਂ ਅਤੇ ਨਾਲ ਧਾਗੇ ਵਧੀਆ ਆ ਗਏ ਅਤੇ ਫਰੇਮ ਹੋਈਆਂ ਫੋਟੋਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਹਦੇ ਵਿੱਚ ਉਸ ਕਿਸਮ ਨਾਲ ਕਢਾਈ ਕਰਕੇ ਤੁਸੀਂ ਤਸਵੀਰ ਬਣਾ ਸਕਦੇ ਸੀ ਨੇਚਰ ਦੀ, ਕੁਦਰਤ ਦੀ, ਦਰੱਖਤਾਂ ਦੀ, ਉਹ ਚੀਜ਼ਾਂ ਬਣਨ ਲੱਗ ਗਈਆਂ। ਪਹਿਲਾਂ ਜਦਕਿ ਜਿਹੜੇ ਤੋਤਿਆਂ ਵਾਲੇ ਝੋਲੇ ਸੀ, ਤੋਤਿਆਂ ਵਾਲੇ ਜਿਹੜੇ ਆਪਣੀਆਂ ਹੈ ਨਾ ਝੋਲਿਆਂ ਦੇ ਨਾਲ ਨਾਲ ਸਰਾਣਿਆਂ ਦੇ ਖਿਲਾਫ ਇੱਦਾਂ ਦੀਆਂ ਚੀਜ਼ਾਂ ਬਹੁਤ ਬਣਦੀਆਂ ਸੀਗੀਆਂ, ਪਰ ਮਸ਼ੀਨ ਦੇ ਆਉਣ ਨਾਲ ਤਾਂ ਫਿਰ ਤੁਹਾਨੂੰ ਪਤਾ ਹੀ ਆ ਸਮਾਂ ਵੀ ਬਚਿਆ। ਪਰ ਉਹ ਗੱਲ 'ਤੇ ਉੱਥੇ ਹੀ ਆਉਂਦੇ ਹਾਂ ਵੀ ਲੋਕਾਂ 'ਚ ਸਬਰ ਸੰਤੋਖ ਇੰਨਾ ਸੀ, ਪੇਸ਼ੈਂਸ ਨਹੀਂ, ਸਾਰਾ ਦਿਨ ਟਾਈਮ ਹੀ ਟਾਈਮ ਸੀ ਕਿਹੜਾ ਕੁਛ ਹੋਰ ਕਰਨਾ, ਹੈ ਨਾ, ਸਵੇਰੇ ਡੰਗਰ ਬੱਚੇ ਨੂੰ ਪੱਠਾ ਦੱਥਾ ਕਰਕੇ ਰੋਟੀ ਪਾਣੀ ਬਣਾ ਕੇ ਹੈ ਨਾ ਸਵਾਣੀਆਂ ਵਿਹਲੀਆਂ ਹੋ ਕੇ ਫਿਰ ਇਹ ਕਢਾਈ ਦਾ ਕੰਮ ਕਰਦੀਆਂ ਸੀ ਨਿੰਮ ਥੱਲੇ ਬੈਠ ਕੇ।
0: ਬਿਲਕੁਲ, ਨਾਲੇ ਵੇਖੋ ਆਪਾਂ ਨਾ ਕਿੰਨੀਆਂ ਆਪਣੇ ਆਸ ਪਾਸ ਕਿੰਨੀਆਂ ਕਹਾਣੀਆਂ ਇੱਦਾਂ ਦੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਵੇਖੋਗੇ ਵੀ ਮਾਂ ਨੇ ਮਸ਼ੀਨ ਦੇ ਨਾਲ ਹੀ ਪਾਲ ਲਏ ਜਾਣੇ।
1: ਹਾਂ,
0: ਇਹ ਕਿੱਡਾ ਤਕੜਾ ਸਾਧਨ ਸੀ ਇਹ, ਅਤੇ ਉਹਨਾਂ ਹੋਰ ਨਹੀਂ ਕੁਛ, ਅਤੇ ਉਹਨਾਂ ਨੇ ਪਜਾਮੇ ਕਛਹਿਰੇ ਹੀ ਸੀਨ ਲੈਣੇ, ਹੈ ਨਾ, ਆਪਣੀ ਆਪਣੀ ਸਪੈਸ਼ਲਿਟੀ ਦੇ ਹਿਸਾਬ ਦੇ ਨਾਲ ਜਨਾਨੀਆਂ ਦੇ ਸੀਟ ਸੂਟ ਕੁੜਤੇ ਪਜਾਮੇ ਅਤੇ ਉਹ ਚੀਜ਼ਾਂ ਪਹੁੰਚੇ ਬਣਾ ਲੈਣੇ,
1: ਵਿਆਹ ਸ਼ਾਦੀ ਦੀ ਉਡੀਕ ਕਰਨੀ ਵੀ ਹੈ ਨਾ, ਉਦੋਂ ਨੂਹਣੇ ਕੱਪੜੇ ਪਾਉਣ ਨੂੰ ਮਿਲਣਗੇ, ਉਦੋਂ ਨਵੇਂ ਕੱਪੜੇ ਬਣਾਵਾਂਗੇ।
0: ਉਹਨਾਂ ਦਾ ਵਿਆਹ ਆ ਗਿਆ ਅਤੇ ਉਹਨਾਂ ਦਾ ਹੁਣ ਸਾਡੇ
1: ਵਿਆਹ ਹੋਣੇ ਦਸੰਬਰ ਜਨਵਰੀ ਹੈ ਨਾ ਸਿਆਲ 'ਚ, ਸੋ ਕਿ ਉਹ ਮੈਂ ਉਹ ਇਰਸ਼ਾਦ ਸੰਧੂ ਸੀ ਸ਼ਾਇਦ ਉਹਦੀ ਪੜ੍ਹਦਾ ਸੀ, ਬਾਬੂ ਜੀ ਮੈਂ ਐਂ ਨਹੀਂ ਪੜ੍ਹਿਆ, ਕਹਿੰਦਾ ਮੇਰੀ ਪੜ੍ਹਾਈ ਲਈ ਹੈ ਨਾ ਮੇਰੀ ਮਾਂ ਨੇ ਥਾਂ ਥਾਂ ਭਾਂਡੇ ਮਾਂਜੇ ਅਤੇ ਬਾਪ ਨੇ ਕੂੜਾ ਢੋਇਆ। ਇਹ ਮਤਲਬ ਜਾਣੀ ਇਹ ਅਸੀਂ ਪੜ੍ਹਾਈਆਂ ਲਿਖਾਈਆਂ ਜਦੋਂ ਕਰਦੇ ਹਾਂ ਪੁਰਾਣੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਆਪਣੇ ਮਾਂ ਬਾਪ ਯਾਦ ਹੁੰਦੇ ਆ, ਜਿਹੜਾ ਮੋਢੇ 'ਤੇ ਕਈ ਦਾ ਨਿਸ਼ਾਨ ਹੀ ਪੱਕਾ ਪੈ ਗਿਆ ਅਤੇ ਮਾਂ ਦੀ ਅੱਖਾਂ ਦੀ ਲੋ ਚਲੀ ਗਈ ਸਾਰੀ ਸਾਰੀ ਰਾਤ ਹੈ ਨਾ ਕਢਾਈਆਂ ਕਰਦੀ ਹੋਈ, ਉਹ ਲੋਕ ਕੋਰਲੇਟ ਕਰ ਸਕਦੇ ਉਹਨਾਂ ਚੀਜ਼ਾਂ ਨੂੰ। ਹੁਣ ਮੈਂ ਆਪਣੀ ਮਾਂ ਦੀ ਗੱਲ ਕਰਾਂ ਤਾਂ ਸਾਡੇ ਆ ਦਰਾਹੇ ਕੰਨੀ ਕਦੋਂ ਹੈ ਨਾ ਨਾਨਕੇ ਮੇਰੇ, ਉੱਧਰ ਟਿੱਬੇ ਹੁੰਦੇ ਸੀ ਬਿਲਕੁਲ ਰੇਤਾ ਹੀ ਰੇਤਾ, ਸਿਰਫ ਆਲੂ ਹੁੰਦਾ, ਉੱਧਰ ਮੂੰਗਫਲੀ ਹੁੰਦੀ ਸੀ। ਉਹ ਕਹਿੰਦੀ ਸਾਰੀ ਸਾਰੀ ਰਾਤ ਅਸੀਂ ਮੂੰਗਫਲੀ ਦਾ ਬੀਜ ਕੱਢਦੀਆਂ ਹੁੰਦੀਆਂ ਸੀ ਦੀਵੇ ਦੀ ਲੋਹੇ ਲਾਲਟਣ ਲਾ ਕੇ, ਉਹਦੀ ਨਿਗ੍ਹਾ ਬਹੁਤ ਛੋਟੀ ਉਮਰੇ ਮਤਲਬ ਘੱਟ ਗਈ ਸੀ ਅਤੇ ਦੰਦ ਪੀਲੇ ਪੈ ਗਏ ਸੀ, ਗਲ ਗਏ ਸੀਗੇ।
0: ਓਕੇ,
1: ਮਤਲਬ ਉਹ ਮਿਹਨਤਾਂ ਜਿਹੜੀਆਂ ਨਾ, ਅਤੇ ਪੜ੍ਹਾਈ ਕਰਨ ਜਾਣਾ ਉਹਨੇ ਪੈਰਾਂ ਥੱਲੇ ਪੱਤੇ ਬੰਨ੍ਹ ਕੇ ਜਾਂਦੇ ਸੀ। ਕਹਿੰਦੇ ਸਾਡੇ ਪਿੰਡ ਦੀ ਨੈਣ ਹੁੰਦੀ ਸੀ, ਅਸੀਂ ਪਿੰਡ ਦੀਆਂ 6 ਕੁੜੀਆਂ ਹੁੰਦੀਆਂ ਸੀ, 6 ਕਿਲੋਮੀਟਰ ਦਰਾਹਾ ਸੀ।
0: ਅੱਛਾ,
1: ਪੈਰਾਂ ਥੱਲੇ ਪੱਤੇ ਬੰਨ੍ਹ ਕੇ ਟਿੱਬੇ ਟਿੱਬੇ 'ਚ ਜਾਣਾ ਹੈ ਨਾ ਪੜ੍ਹਾਈ ਕਰਨ, ਅਤੇ ਉਹ ਮਤਲਬ ਜਾਣੀ ਉਹ ਤੁਸੀਂ ਉਹਨਾਂ ਲੋਕਾਂ ਦੀ ਰੈਜ਼ੀਲੀਅੰਸ ਦੇਖੋ, ਸਬਰ ਦੇਖੋ, ਰਾਤ ਨੂੰ ਆ ਕੇ ਸਾਰੀ ਰਾਤ ਮੂੰਗਫਲੀ ਦਾ ਦਾਣਾ ਕੱਢਣਾ ਹੈ ਨਾ, ਅਤੇ ਕੁੜੀਆਂ ਨੂੰ ਉਦੋਂ ਚੰਗਾ ਨਹੀਂ ਸੀ ਸਮਝਿਆ ਜਾਂਦਾ ਵੀ ਪੁੱਤ ਹੁੰਦਾ ਤਾਂ ਹੈ ਨਾ ਖੇਤੀਬਾੜੀ ਕਰਾਊਗਾ ਅਤੇ ਹੈ ਨਾ ਆਮਦਨ ਹੋਊਗੀ, ਇਹ ਕਾਹਦੇ ਜੋਗੀ ਆ, ਇਹਨਾਂ ਨੂੰ ਲਾਈ ਰੱਖੋ ਐਸੇ ਕੰਮ। ਸੋ ਉਹ ਚੀਜ਼ਾਂ ਮਤਲਬ ਸਾਡੇ ਤੋਂ ਪਹਿਲਾਂ ਵਾਲੇ ਸਮੇਂ ਦੇ ਲੋਕ ਨੇ ਜਿਹੜੇ, ਆਪਾਂ ਜੇ ਹੁਣ ਵੀਰੀ ਹੁਣਾਂ ਦੀ ਉਮਰ ਦੇ ਲੋਕਾਂ ਦੀ ਗੱਲ ਕਰੀਏ, ਉਹਨਾਂ ਮੁਕਾਬਲੇ ਮੈਂ ਸੋਚਦਾ ਉਹਨਾਂ ਲੋਕਾਂ ਨੂੰ ਸਟਰਗਲ ਬਹੁਤ ਲਾਈਫ 'ਚ, ਜੇ ਤੁਸੀਂ ਉਹਨਾਂ ਦੀ ਕਿਤੇ ਬਹਿ ਕੇ ਗੋਡੇ ਮੋਢੇ ਬੈਠ ਕੇ ਜੇ ਉਹਨਾਂ ਦੀ ਕਿਤੇ ਗੱਲ ਸੁਣ ਲਓ ਨਾ, ਤੁਹਾਨੂੰ ਪਤਾ ਲੱਗੇ ਵੀ ਸਟਰਗਲ ਹੁੰਦੀ ਕੀ ਆ। ਸਾਡੇ ਤਾਂ ਉਹ ਐਂ ਸਹਿ ਸੁਭਾਅ ਉਹ ਪੁੱਤ ਕੱਚੇ ਰਾਹ ਹੋਣਾ, 20-20 ਮੀਲ ਤੁਰੇ ਜਾਣਾ ਹੈ ਨਾ, ਸੈਸਫਾਈ ਕਹਿ ਤਾ ਨਾ ਉਹਨੇ, ਉਹਨੇ ਐਂ ਥੋੜ੍ਹੀ ਉਹਨੂੰ ਬਣਾ ਕੇ ਪ੍ਰਜੈਂਟ ਕੀਤਾ ਵੀ 20 ਕਿਲੋਮੀਟਰ ਭਾਈ ਤੁਰ ਕੇ ਜਾਂਦੇ ਸੀ, ਖੱਲੀਆਂ ਪੈਂਦੀਆਂ, ਐਂ ਕਦੇ ਨਹੀਂ ਕਿਸੇ ਸੁਣੋਗੇ। ਉਹਨਾਂ ਨੇ ਐਂ ਕਹਿਣਾ ਉਹ ਸਾਈਕਲ ਚੱਕਣਾ ਲੁਧਿਆਣੇ ਜਾ ਵੜਨਾ, 20 ਕਿਲੋਮੀਟਰ ਹੁੰਦਾ ਸੀ, ਖੁਸ਼ ਹੀ ਬੜਾ ਹੋਣਾ ਵੀ ਸਾਈਕਲ ਆ ਥੱਲੇ। ਸਾਡੇ ਪਿੰਡ ਵਾਲੇ ਮਾਸਟਰ ਨੱਥਾ ਸੀ, ਉਹਨੂੰ ਸਾਈਕਲ ਚਲਾਉਣਾ ਨਹੀਂ ਸੀ ਆਉਂਦਾ,
0: ਅੱਛਾ,
1: ਸਾਰੀ ਉਮਰ ਉਹ ਸਾਈਕਲ ਨਾਲ ਤੋਂ ਹੀ ਰੱਖਿਆ ਉਹਨੇ
0: ਆਸਰਾ।
1: ਹਾਂ, ਕਹਿੰਦਾ ਮੈਨੂੰ ਜਦ ਇਹ ਨਾਲ ਹੁੰਦਾ ਮੈਂ ਇਕੱਲਾ ਨਹੀਂ ਹੁੰਦਾ, ਮੈਂ 30-30, 40-40 ਮੀਲ ਇਹਦੇ ਨਾਲ ਤੁਰਿਆ ਜਾਣਾ, ਨਾਲੇ ਮੈਂ ਡਿੱਗਦਾ ਨਹੀਂ। ਮਤਲਬ ਉਹ ਲੋਕਾਂ ਦੀਆਂ ਕਿਆ ਬਾਤਾਂ ਯਾਰ,
0: ਆਪਣੀਆਂ ਆਪਣੀਆਂ ਸਾਰਿਆਂ ਨੇ ਉਹ ਤਰੀਕੇ ਦੀਆਂ ਕਹਾਣੀਆਂ ਬਣਾਈਆਂ ਹੁੰਦੀਆਂ। ਉਹ ਸਾਈਕਲ ਤੋਂ ਮੈਨੂੰ ਚੇਤਾ ਆ ਗਿਆ, ਸਾਡੇ ਪਿੰਡ ਸੀਗੇ ਬਜ਼ੁਰਗ ਅਤੇ ਉਹਨਾਂ ਨੇ ਪੈਦਲ ਹੀ ਰਹੇ, ਉਹ ਪਿੱਛੇ ਜੇ ਚੱਲ ਵਸੇ ਅਤੇ ਉਹ ਪੈਦਲ ਹੀ ਰਹੇ, ਉਹਨਾਂ ਕਦੀ ਸਾਈਕਲ ਨਹੀਂ ਚਲਾਇਆ। ਅਤੇ ਉਹਨਾਂ ਨੂੰ ਇੱਕ ਵਾਰੀ ਪੁੱਛਦੇ ਵੀ ਬਾਪੂ ਤੂੰ ਸਾਈਕਲ ਕਿਉਂ ਨਹੀਂ ਚਲਾਉਂਦਾ ਘਰ 'ਤੇ, ਮਤਲਬ ਹੈਗਾ ਸਾਈਕਲ ਤੈਨੂੰ ਚਲਾਉਣਾ, ਤੈਨੂੰ ਭਲਾ ਸਾਈਕਲ ਹੀ ਨਹੀਂ ਚਲਾਉਣਾ ਆਉਂਦਾ ਉਹਨੂੰ ਪੁੱਛ। ਅਤੇ ਉਹਨਾਂ ਨੇ ਸਾਈਕਲ 'ਤੇ ਚਲਾਉਣਾ ਆਉਂਦਾ, ਅਤੇ ਇੱਕ ਵਾਰੀ ਕੀ ਹੋਇਆ ਵੀ ਮੈਂ ਸਾਈਕਲ ਲਏ ਉਦੋਂ ਨਵਾਂ ਨਵਾਂ, ਅਤੇ ਸਾਈਕਲ ਚਲਾਈ ਜਾਵਾਂ ਅਤੇ ਹਨੇਰੀ ਵਗਣ ਲੱਗ ਪਈ ਬੜੀ ਤੇਜ਼, ਅਤੇ ਬੜੀ ਤੇਜ਼ ਹਨੇਰੀ, ਅਤੇ ਉਹ ਉਹ ਇੰਨਾ ਸ਼ੁਕਰ ਵੀ ਹਨੇਰੀ ਹੈਗੀ ਸੀ ਪਿੱਛੋਂ।
1: ਅੱਛਾ,
0: ਅਤੇ ਸਾਈਕਲ 'ਤੇ ਆਪਣੇ ਆਪ ਹੀ ਜਾਵੇ ਉੱਡਦਾ ਹੈ ਨਾ। ਅਤੇ ਉਹ ਤੋਂ ਬਾਅਦ 'ਚ ਪਤਾ ਨਹੀਂ ਮਤਲਬ ਜਦੋਂ ਮੈਂ ਟਾਹਲੀਆਂ ਲੱਗੇ ਆਇਆ ਨਾ, ਅਤੇ ਇੱਕ ਆਵਾਜ਼ ਜੀ ਟਾਹਲੀਆਂ ਦੇ ਵਿੱਚੋਂ ਦੀ ਹੋ ਕੇ ਮੇਰੇ ਕੰਨੀ ਪਈ ਵੀ ਆਹ ਕਿੱਧਰ ਭੱਜਾ ਜਾਂਦਾ ਚੁੱਕ ਕੇ ਸੋਟੇ ਨੂੰ, ਉਹ ਜਿੱਦਾਂ ਪਿੰਡਾਂ 'ਚ ਸੋਚਦੇ ਹੁੰਦੇ ਆ ਨਾ। ਅਤੇ ਉਹ ਪਿੱਛੋਂ ਬੁੱਲਾ ਆਇਆ ਤਗੜਾ, ਅਤੇ ਉਹਨੇ ਚੁੱਕ ਕੇ ਮੈਨੂੰ 1.5 ਕਿੱਲਾ ਅੱਗੇ ਸੁੱਟਿਆ।
1: ਆਹਾ,
0: ਅਤੇ ਉਹ ਤੋਂ ਬਾਅਦ 'ਚ ਸਾਈਕਲ ਸੂਕਲ ਵੀ ਉੱਡ ਗਿਆ ਹਨੇਰੀ ਦੇ ਨਾਲ, ਅਤੇ ਬੁਰੇ ਹਾਲ। ਮੈਂ ਉਹ ਤੋਂ ਬਾਅਦ 'ਚ ਕਦੀ ਸਾਈਕਲ ਨਹੀਂ ਚਲਾਇਆ, ਮੈਂ ਕਿਹਾ ਵੀ ਇਹ ਅੱਜ ਤਾਂ ਜਾਨ ਬਚੀ ਅਤੇ ਇਹ ਅੱਜ ਮੈਂ ਮਰ ਵੀ ਸਕਦਾ ਹਾਂ। ਅਤੇ ਉਸ ਤੋਂ ਬਾਅਦ 'ਚ ਕਹਿੰਦੇ ਮੈਂ ਕਦੀ ਉਹ ਦਿਨ ਜਾਏ ਅਤੇ ਅੱਜ ਦਾ
1: ਸੀਗਾ ਪੁੱਠੇ ਪੈਰਾਂ ਵਾਲਾ ਜਿੰਨ ਮੈਂ ਪਰ ਦੱਸਿਆ ਨਹੀਂ, ਫਿਰ ਡਰ ਪੈ ਜਾਂਦਾ ਨਿਆਣੇ 'ਚ।
0: ਅਤੇ ਉਹ ਕਹਾਣੀਆਂ, ਉਹ ਸਟਰਗਲ, ਮਤਲਬ ਤੁਸੀਂ ਸੋਚ ਸਕਦੇ ਹੋ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਬੰਦਾ ਸਾਰੇ ਦੇ ਸਾਰੇ ਆਪਣੇ ਵਾਂਡੇ ਟੀਂਡੇ ਆਉਣ ਜਾਣ ਪੈਦਲ ਹੀ ਕੱਢਦੇ। ਅੱਜ ਹੁਣ ਆਪਾਂ ਜਿਹੜੀ ਉਹ ਜੁੱਤੀਆਂ ਉਹ ਪਾ ਕੇ ਤੁਰਦੇ ਸੀ ਨਾ, ਧੌਲੀ ਜੁੱਤੀ ਜਾਂ ਫਿਰ ਮਤਲਬ ਉਹ ਤੋਂ ਬਾਅਦ ਵਾਲੇ ਵੀ ਜਿਹੜੇ ਕਹਿ ਲਓ ਤੁਸੀਂ, ਅੱਜ ਆਪਾਂ ਪਾ ਕੇ ਤੁਰੀਏ, ਅਸੀਂ ਕਹਿੰਦੇ ਨਹੀਂ ਪੈਰਾਂ ਨੂੰ ਨੁਕਸਾਨ ਹੁੰਦਾ ਵਾ,
1: ਅੱਡੀ
0: ਹੈ ਨਾ,
1: ਰੂੰ ਲਾ ਕਦੇ ਸਰੋਂ ਦਾ ਤੇਲ ਲਾ ਕਦੇ ਕੁਛ ਕਰ, ਹੈ ਨਾ। ਉਹਨਾਂ ਨੂੰ ਇਹ ਖੁਸ਼ੀ ਹੁੰਦੀ ਸੀ ਵੀ ਯਾਰ ਪੈਰ ਪਾਉਣ ਨੂੰ ਜੁੱਤੀ ਮਿਲ ਗਈ,
0: ਵੇਖ ਲਓ
1: ਉਹ ਜੁੱਤੀ ਵੀ ਨਰਮ ਪੈ ਜਾਂਦੀ ਸੀ ਵੀ ਯਾਰ ਇਹ ਕਿੱਡਾ ਬੰਦਾ ਕਿੱਧਰ ਕਿੱਧਰ ਤੋਰੀ ਫਿਰਦਾ ਮੈਨੂੰ।
0: ਨਹੀਂ ਜੁੱਤੀ ਦੀ ਘਰ ਜੁੱਤੀ ਤੁਸੀਂ ਆਪਾਂ ਵੇਖੀਆਂ ਨਹੀਂ ਵੀ ਉਹ ਜੁੱਤੀਆਂ ਉਹਨਾਂ ਦੇ ਪੈਰਾਂ ਦੇ ਅੰਗੂਠਿਆਂ ਦੇ ਉਂਗਲਾਂ ਦੇ ਆਕਾਰ ਦੇ ਵਿੱਚ ਉਸੇ ਸਾਈਡ ਨੂੰ ਉੱਦਾਂ ਦੀਆਂ ਹੋ ਜਾਂਦੀਆਂ ਸੀ,
1: ਤੁਰਨਾ ਹੀ ਇੰਨਾ।
0: ਜੁੱਤੀ ਤਾਂ ਵਿਆਹ ਸ਼ਾਦੀ ਪਾਉਣੀ। ਸਾਡੇ ਇੱਕ ਹੋਰ ਮੈਨੂੰ ਯਾਦ ਆ ਗਿਆ, ਸਾਡੇ ਪਿੰਡ ਦਾ ਕਰੈਕਟਰ, ਅਤੇ ਉਹ ਉਹਨੇ ਕਦੀ ਜੁੱਤੀ ਨਹੀਂ ਪਾਈ ਪੈਰ, ਉਹਦੇ ਐਡੇ ਪੈਰ ਸਖ਼ਤ ਸੀ। ਪਰ ਆਮ ਹੁਣ ਤਾਂ ਅੱਜ ਕੱਲ੍ਹ ਨਹੀਂ, ਚਲੋ ਉਹ ਕਮਰੇ, ਪਰ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਆਮ ਤੁਸੀਂ ਕੱਚੇ ਪਏ ਅਤੇ ਜਦੋਂ ਨਿਕਲੀਦਾ ਸੀ ਤੇ ਆਮ ਹੀ ਹੁੰਦਾ ਸੀ ਕੰਡਾ ਕੁੰਡਾ ਵੱਜ ਜਾਣਾ ਕਿਉਂਕਿ ਹਵਾ ਦੇ ਨਾਲ ਉੱਡ ਕੇ ਪਏ ਦੇ ਉੱਤੇ ਆ ਜਾਣੇ ਕੰਡੇ ਜਾਂ ਕਿੱਕਰਾਂ ਲੱਗੀਆਂ ਹੁੰਦੀਆਂ ਸੀ ਨਹਿਰਾਂ ਦੇ ਕੰਡੇ ਕੰਡੇ ਤੇ ਉਹਦੇ ਉਹਦਾ ਰਿਕਾਰਡ ਸੀ ਵੀ ਉਹਨੂੰ ਕੰਡਾ ਨਹੀਂ ਕਦੀ ਵੱਜਾ ਕਹਿੰਦੇ ਇੱਕ ਵਾਰੀ ਉਹਨੂੰ ਕੰਡਾ ਵੱਜ ਗਿਆ ਸੂਲ ਵੱਜ ਗਈ ਉਹਨੂੰ ਤੇ ਸਾਰੇ ਮੁਲ ਪਿੰਡ 'ਚ ਰੌਲਾ ਪਿਆ ਵੀ ਉਹ ਉਹਨੂੰ ਕਹਿੰਦੇ ਕੰਡਾ ਉਹਨੂੰ ਕੰਡਾ ਵੱਜ ਗਿਆ ਉਹ ਉਹਨੂੰ ਕਿੱਦਾਂ ਕੰਡਾ ਵੱਜ ਗਿਆ ਹੈ ਕਿੱਥੋਂ ਕੰਡਾ ਵੱਜ ਗਿਆ ਮਤਲਬ ਉਹ
1: ਪੱਥਰ ਵਰਗੇ ਉਹ ਡਰਾ ਕੰਡੇ ਮੋੜ ਦਿੰਦੇ ਸੀ
0: ਜਿੱਦਾਂ ਉਹ ਆਪਣੇ ਏਕਤਾ ਕਪੂਰ ਦੇ ਡਰਾਮਿਆਂ 'ਚ ਨਹੀਂ ਵੀ ਵਾਰ ਵਾਰ ਆਵਾਜ਼ ਵੱਜ ਵੱਜ ਕੇ ਆਉਂਦੀ ਆ ਤੇ ਉਹ ਉਹ ਸਾਰੇ ਹੈਰਾਨ ਹੋਏ ਵੀ ਉਹਨੂੰ
1: ਲਾਲਾ ਲਾਲਾ ਹੋ ਗਈ ਪਿੰਡ 'ਚ ਵੀ ਉਹਦੀ ਕੰਡਾ ਵੱਜ
0: ਉਹਦੇ ਉਹਦੇ ਤੇ ਉਹਦਾ ਉਹ ਕੰਡਿਆਂ ਦੇ ਵਿੱਚੋਂ ਦੀ ਲੰਘ ਜਾਂਦਾ ਸੀ ਇੱਡੇ ਪੈਰ ਸਖਤ ਸੀ ਕੰਡਾ ਮੁੜ ਜਾਂਦਾ ਸੀ ਉਹਨੂੰ ਪੈਰਾਂ 'ਚ ਨਹੀਂ ਲੰਘਦਾ
1: ਪੱਖੜਾ ਤਾਂ ਆਮ ਸੀ ਉਹਨਾਂ ਦਿਨਾਂ 'ਚ ਮਤਲਬ ਜਾਣੀ ਉਹਦਾ ਪੱਖੜੇ ਨੂੰ ਤਾਂ ਕੰਡਾ ਸਮਝਦੇ ਹੀ ਨਹੀਂ ਸੀ ਉਹ ਤੁਸੀਂ ਹਿਸਾਬ ਲਾਓ ਹੈ ਨਾ ਅਤੇ ਪੁਰਾਣੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਵੀ ਜਦੋਂ ਇੱਥੇ ਇਮੀਗ੍ਰੇਸ਼ਨ ਦੀ ਹੈ ਨਾ ਰੇਡ ਰੂਡ ਪੈਣੀ ਤਾਂ ਇਹ ਛਾਲਾਂ ਛੂਲਾਂ ਮਾਰ ਕੇ ਦਰਿਆ ਟੱਪ ਕੇ ਭੱਜ ਗਏ ਜੰਗਲ ਵਿੱਚ ਦੀ ਅਤੇ ਇਹ ਫਿਰ ਮੁੜ ਕੇ ਜਿਹੜੇ ਬੰਦੇ ਦੇ ਘਰ ਰਹਿੰਦੇ ਸੀ ਉਹ ਹਾਕਾ ਮਾਰੇ ਉਹ ਆ ਜਾਓ ਮੁੜ ਗਏ ਉਹ ਇਹ ਕਹਿੰਦੇ ਵੀ ਉਹ ਪਰਲੇ ਪਾਸੇ ਪੁਲ ਦੇ ਪਾਸੇ ਦੀ ਘੁੰਮ ਕੇ ਆਉਂਦੇ ਆ ਉਹ ਕਹਿੰਦੇ ਵੀ ਇੱਧਰ ਦੀ ਵੀ ਗਏ ਸੀ ਵੀ ਆ ਵੀ ਇੱਧਰ ਦੀ ਵੀ ਜਾਓ ਜੰਗਲ ਪਲ ਜਿਹੜਾ ਬੂਝਣ ਵਾਲੇ ਪਾਸੇ ਦੀ ਵੀ ਆ ਜਾਓ ਉਹ ਨਹੀਂ ਭਾਅ ਜੀ ਕੰਡੇ ਬਹੁਤ ਆ ਉਹ ਕਹਿੰਦਾ ਵੀ ਪਰੇ ਦੀ ਆਉਂਦੇ ਆ ਕਿਲੋਮੀਟਰ ਘੁੰਮ ਕੇ ਉਹ ਕਹਿੰਦਾ ਕੀ ਗੱਲ ਜਾਣ ਵੇਲੇ ਨਹੀਂ ਕੰਡੇ ਲੱਗੇ ਕਹਿੰਦਾ ਜਾਣ ਵੇਲੇ ਪੈਰ ਭੁੰਜੇ ਲੱਗੂ ਤਾਂ ਕੰਡਾ ਲੱਗੂ ਯਾਰ ਮਗਰ ਪੁਲਿਸ ਲੱਗੀ ਹੋਵੇ ਕਹਿੰਦਾ ਭਾਅ ਜੀ ਪੈਰ ਥੱਲੇ ਲੱਗਿਆ ਹੋਵੇ ਤਾਂ ਕੰਡਾ ਲੱਗੇ ਨਾ
0: ਗੱਲ ਸਹੀ ਮੈਨੂੰ ਤਾਂ ਇਹ ਲੱਗਦਾ ਵੀ ਆ ਜਿੱਦਾਂ ਨਾ ਪੁਰਾਣੀਆਂ ਜਿਹੀਆਂ ਗੱਲਾਂ ਆਪਾਂ ਕਰਨੇ ਤੇ ਇਹਦਾ ਜ਼ਿਆਦਾ ਮਜ਼ਾ ਆਉਣ ਡਿਆ
1: ਕਰੀਏ ਵੀ ਇਹੀ ਸ਼ੁਰੂ ਕਰ ਲੈਂਦੇ ਤੇ ਕੋਈ ਲੈਣ ਜਾਣਾ
0: ਪੁੱਛ ਲੈਂਦੇ ਆਪਾਂ ਮੈਂ ਹੁਣ ਤੱਕ ਮੈਸੇਜ ਮੁਸੇਜ ਆ ਗਏ ਹੋਣੇ ਆ ਤੇ ਆਪਾਂ ਉਸ ਹਿਸਾਬ ਦੇ ਨਾਲ ਲੈ ਲਾਂਗੇ ਆਪਾਂ ਅੱਜ ਲਈ ਗੱਲਬਾਤ ਫਿਰ ਕਿਤੇ ਰੱਖ ਲੈਂਦੇ ਹਾਂ ਕਿਉਂਕਿ ਮਸ਼ੀਨ ਤਾਂ ਵੇਖੋ ਘਰ ਘਰ ਹੀ ਆ ਮੈਨੂੰ ਆ ਹੁਣੇ ਜਦੋਂ ਮੈਂ ਅਪਡੇਟ ਵੇਖੀ ਮਸ਼ੀਨ ਵਾਲੀ ਤੇ ਮੈਨੂੰ ਲੱਗਾ ਵੀ ਇਹਦੇ ਉੱਤੇ ਸਾਂਝੀ ਕਰਨੀ ਚਾਹੀਦੀ ਕਿਉਂਕਿ ਹਰ ਇੱਕ ਘਰ ਦੇ ਵਿੱਚ ਕੋਈ ਵਿਰਲਾ ਹੀ ਹੋਊਗਾ ਜਿਹਦੀ ਕੋਈ ਯਾਦ ਨਹੀਂ ਜੁੜੀ ਮਸ਼ੀਨ ਦੇ ਨਾਲ
1: ਨਹੀਂ ਕੀਤਾ ਜਾ ਸਕਦਾ ਸਾਡੇ ਘਰ ਹੈਗੀ ਤੇ ਉਹ ਵੀ ਹੈ ਨਾ ਮੁੜ ਕੇ ਇੰਨੀ ਸੰਭਾਲ ਸੰਭਾਲ ਰੱਖੀ ਸਾਡੀ ਮਾਂ ਨੇ ਮਤਲਬ ਜਾਣੀ ਉਹਦੀ ਸੂਈ ਟੁੱਟ ਜਾ ਕਰਨੀ ਤੇ ਉਹ ਫਿਰ ਅਸੀਂ ਹੈ ਨਾ ਨਾਲ ਦੇ ਪਿੰਡੋਂ ਇੱਕ ਦੁਕਾਨ ਹੁੰਦੀ ਸੀ ਉੱਥੇ ਸੂਈਆਂ ਮਿਲਦੀਆਂ ਸੀ ਉੱਥੋਂ ਸਾਈਕਲ 'ਤੇ ਜਾ ਕੇ ਸੂਈ ਲਿਆ ਕੇ ਦੇਣੀ ਮਤਲਬ ਜਾਣੀ ਘਰ ਦਾ ਜੀ ਨਹੀਂ ਹੁੰਦਾ ਜਿਵੇਂ ਸਾਡੀ ਮਾਂ ਨੇ ਉਹਨੂੰ ਆਏ ਹੈ ਨਾ ਉਹ ਤੇਲ ਵਾਲੀ ਕੁੱਪੀ ਜਿਹੀ ਹੁੰਦੀ ਸੀ ਉਹਨੂੰ ਤੁਪਕਾ ਤੁਪਕਾ ਜਿਹਾ ਕਰਕੇ ਤੇਲ ਦੇਣਾ ਵੀ ਕਿਤੇ ਖਰਾਬ ਹੀ ਨਾ ਹੋ ਜਾਵੇ
0: ਕੱਪੜਿਆਂ ਦੇ
1: ਬਿਨਾਂ ਬਹੁਤ ਸਾਂਭ ਸਾਂਭ ਰੱਖੀ
0: ਕੱਪੜਿਆਂ ਤੇ ਬਿਨਾਂ ਲੱਗੇ ਤੇ ਉਹ ਵੀ ਨਿੱਕੀ ਨਿੱਕੀ ਚੀਜ਼ਾਂ ਸਾਡੇ ਤਾਂ ਵੀ ਨੇ ਹਾਲੇ ਤੱਕ ਸਾਂਭ ਕੇ ਰੱਖੀ ਕਹਿ ਕੇ ਹਟਾਈ ਦਾ ਵੀ ਨਹੀਂ ਇਹਦੇ ਨਾਲ ਸਰਵਾਈਕਲ ਹੋ ਜਾਂਦੀ ਆ ਅੱਖਾਂ 'ਤੇ ਜ਼ੋਰ ਆਉਂਦਾ ਵਾ ਅਤੇ ਉਹਨਾਂ ਨੇ ਤੇ ਆਪਣੇ ਜਿੱਦਾਂ ਨਾ ਆਪਣੇ ਇੱਥੇ ਹੁਣ ਆਪਾਂ ਵੇਖਦੇ ਹਾਂ ਲੋਕਾਂ ਨੇ ਜਿਹੜੇ ਕੁੱਤੇ ਰੱਖੇ ਆ ਅਤੇ ਕੁੱਤਿਆਂ ਨੂੰ ਉਹ ਪਾਉਂਦੇ ਨਹੀਂ ਝੱਗੀ ਜੀ ਉੱਤੇ ਸੀ ਕੇ ਉੱਦਾਂ ਦੀ ਝੱਗੀ ਜੀ ਸੀ ਕੇ ਅਤੇ ਉਹਦੇ ਉੱਤੇ ਵੀ ਪਾਈ ਆ ਉਹ ਜਦੋਂ ਕਿਤੇ ਲਾਈ ਦੀ ਆ ਬਾਕੀ ਦੀ ਮਸ਼ੀਨ ਦਾ ਰੰਗ ਹੋ ਰਿਹਾ ਤੇ ਉਹ ਉਨਾ ਕੁ ਬਿਲਕੁਲ ਨਵਾਂ ਪਿਆ
1: ਕਹਿ ਫਿਰ ਦੀਵੇ ਥੱਲੇ ਚਾਨਣ ਆ ਆਪਾਂ ਕਹਿੰਦੇ ਦੀਵੇ ਥੱਲੇ ਹਨੇਰਾ ਮਸ਼ੀਨ ਆਪਦੇ ਲਈ ਕੱਪੜਾ ਨਾ ਜੋੜ ਸਕੀ ਤੇ ਫਿਰ ਉਹ ਕਾਹਦੀ ਮਸ਼ੀਨ ਬਈ
0: ਉਹਦੇ ਵਿੱਚੋਂ ਜਿਹੜੀ ਫਿਰ ਉਹ ਥੱਲੇ ਨਹੀਂ ਹੁੰਦਾ ਉਹਦੇ ਜਗ੍ਹਾ ਬਣੀ ਹੁੰਦੀ ਮਸ਼ੀਨ ਦੇ
1: ਰੀਲਾਂ ਰੂਲਾਂ ਰੱਖੀਆਂ ਵਿੱਚ ਛੋਟੇ ਛੋਟੀਆਂ ਕਾਤਰਾਂ ਕੱਪੜੇ ਦੀਆਂ ਕੈਂਚੀ ਪਈ ਹੋਣੀ ਵਿੱਚ
0: ਤੇ ਉਹ ਤੇ ਹੈਗਾ ਹੀ ਹੈਗਾ ਪਰ ਉਹਦੇ ਚ ਕੱਲਾ ਉਹ ਸਮਾਨ ਨੀ ਮਤਲਬ ਕੋਈ ਜ਼ਿਆਦਾ ਜ਼ਰੂਰੀ ਸਮਾਨ ਜਿਹੜਾ ਵਾ ਕੋਈ ਪੈਸਾ ਧੇਲਾ ਕੋਈ ਨਿੱਕਾ ਮੋਟਾ ਤੇ ਉਹ ਵੀ ਉਹ ਚੋਂ ਹੀ ਨਿਕਲਦਾ
1: ਠੀਕ ਹੈ ਇੱਕ ਸੰਦੂਕ ਇੱਕ ਇਹ ਤੇ ਪੁਰਾਣੀਆਂ ਪੇਟੀਆਂ ਹੈ ਨਾ ਕੁੰਡੇ ਵਾਲੀਆਂ ਜਿਨ੍ਹਾਂ ਦਾ ਡਬਲ ਡੋਰ ਨਹੀਂ ਹੁੰਦਾ ਅੱਧ ਜਿਵੇਂ ਅੱਜ ਕੱਲ੍ਹ ਸ਼ੀਸ਼ੇ ਵਾਲੇ ਦਰਵਾਜ਼ੇ ਬਾਥਰੂਮਾਂ ਦੇ ਖੁੱਲਦੇ ਆ ਉਵੇਂ ਅੱਧ ਕੁ ਖੁੱਲਦਾ ਅਤੇ ਉਹਦੇ ਵਿੱਚ ਨਿਕਲਦੀਆਂ ਰਜਾਈਆਂ ਦਰੀਆਂ ਬੰਬਲ ਖੇਸ ਹੈ ਨਾ ਇਹ ਤੁਸੀਂ ਪੁੱਛੋ ਕੁਛ ਨਾ ਨਾ ਜੋ ਉਹਨਾਂ ਨੇ ਚੀਜ਼ਾਂ ਸੰਭਾਲੀਆਂ
0: ਅਸਲ 'ਚ ਜਿੱਦਾਂ ਆਪਾਂ ਨਾ ਮੈਂ ਇੱਕ ਟਾਈਮ ਜੇ ਤੁਸੀਂ ਸੋਚੋ ਅਤੇ ਆਪਾਂ ਕਹਿ ਦਿੰਦੇ ਹਾਂ ਵੀ ਇਹਨਾਂ ਦੀ ਕੀ ਲੋੜ ਹੋਣਾ ਐਵੇਂ ਅਲਮਾਰੀਆਂ ਭਰੀਆਂ ਪੇਟੀਆਂ ਭਰੀਆਂ ਪਰ ਮੈਂ ਇੱਕ ਦਿਨ ਮੇਰੇ ਧਿਆਨ 'ਚ ਆਇਆ ਵੀ ਜਿੱਦਾਂ ਅਸੀਂ ਵੀ ਨਿੱਕੇ ਹੁੰਦੇ ਉਹ ਨਾਲ ਮਾੜਾ ਮੋਟਾ ਜਿਹਾ ਵੱਟਦੇ ਰਹੇ ਹਾਂ ਨਾ ਜਿੱਦਾਂ ਖੇਸਾਂ ਦੀਆਂ ਡੋਰੀਆਂ ਵੱਟੀ ਦੀਆਂ ਸੀ ਅਤੇ ਤੁਸੀਂ ਸੋਚੋ ਵੀ ਉਹ ਜਿੰਨਾ ਸਮਾਂ ਲੱਗਦਾ ਸੀ ਜਾਂ ਉਹ ਉਸ ਤੁਸੀਂ ਉਹਦੇ 'ਚ ਚੱਲ ਜਾਓ ਉਸ ਟਾਈਮ ਦੇ ਵਿੱਚ ਅਤੇ ਕਿੰਨੀ ਮਿਹਨਤ ਲਾ ਲਾ ਕੇ ਉਹ ਵੱਟੀਆਂ ਕਿੱਦਾਂ ਸੁੱਟਣ ਨੂੰ ਜੀ ਕਰੂਗਾ ਭਲਾ
1: ਨਾ ਕਿਉਂਕਿ ਉਹਦੇ 'ਚ ਇਮੋਸ਼ਨਸ ਵੀ ਪਰੋਏ ਹੋਏ ਆ ਹੈ ਨਾ ਉਹ ਯਾਦਾਂ ਦਾ ਸਰਮਾਇਆ ਬਣ ਜਾਂਦਾ ਮੇਰਾ ਖਿਆਲ ਆਪਾਂ ਟੋਪਿਕ ਦਾ ਨਾਂ ਵੀ ਇਹੀ ਰੱਖ ਸਕਦੇ ਹਾਂ ਵੀ ਯਾਦਾਂ ਦਾ ਸਰਮਾਇਆ ਤੁਹਾਨੂੰ ਤੁਹਾਡੀ ਮਾਂ ਦਾਦੀ ਜਾਂ ਹੈ ਨਾ ਉਹਨਾਂ ਦੀ ਇਹੋ ਜਿਹੀਆਂ ਕਿਹੜੀਆਂ ਯਾਦਾਂ ਨੇ ਜਿਹੜੀਆਂ ਅਕਸਰ ਤੁਹਾਡੇ ਇੱਕ ਫਿਲਮ ਵਾਂਗੂ ਬਣ ਜਾਂਦੀਆਂ ਇਸ ਲਈ ਤੁਸੀਂ ਦੇਖੋਗੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਹੜੀਆਂ ਪੁਰਾਣੇ ਦੌਰ ਨੂੰ ਡਿਪਿਕਟ ਕਰਦੀਆਂ ਉਹਨਾਂ ਦੀ ਮਾਨਤਾ ਬੜੀ ਉਹਨਾਂ ਦੀ ਰਿਸਪੈਕਟ ਬੜੀ ਆ ਅਮਰਿੰਦਰ ਗਿੱਲ ਵਾਲੀ ਫਿਲਮ ਦੇਖ ਲਓ ਪੁਰਾਣੇ ਦੌਰ ਦੀ
0: ਕਿਉਂਕਿ ਬਰੀਕੀ 'ਚ ਗਏ ਨਾ
1: ਅਤੇ ਉਹ ਕੱਚੇ ਘਰ ਉਹਨੂੰ ਉੱਦਾਂ ਡਿਪਿਕਟ ਕਰਨਾ ਅਤੇ ਬੰਦਾ ਫਿਰ ਉੱਥੇ ਜਾਂਦਾ ਬੰਦਾ ਕਹਿੰਦਾ ਹਾਂ ਯਾਰ ਆਹ ਉਦੋਂ ਹੁੰਦਾ ਸੀ ਹੁਣ ਉਸ ਚੀਜ਼ ਨਾਲ ਬੰਦਾ ਆਪਣੀ ਦਿਮਾਗੀ ਤੌਰ 'ਤੇ ਉਸ ਚੀਜ਼ ਨਾਲ ਜੁੜ ਸਕਦਾ ਉਸ ਯਾਦਾਂ ਦੇ ਸਰਮਾਏ ਨਾਲ
0: ਹੁਣ ਵੇਖੋ ਤੁਸੀਂ ਉਹਨਾਂ ਲੋਕ ਕਹਿ ਦਿੰਦੇ ਆ ਵੀ ਯਾਰ ਉਹ ਬਾਅਦ 'ਚ ਵੀ ਬਥੇਰੀਆਂ ਆਈਆਂ ਫਿਲਮਾਂ ਪੁਰਾਣੇ ਸਮੇਂ ਵਾਲੀਆਂ ਪਰ ਉਹ ਚੱਲੀਆਂ ਨਹੀਂ ਪਰ ਜਿਹੜੀ ਜਿਹੜੀ ਇੱਕ ਅੰਗਰੇਜ਼ ਹੀ ਜਾਂ ਬੰਬੂ ਘਾਟ ਹੀ ਨਾ ਤੁਸੀਂ ਇੱਕ ਚੀਜ਼ ਸ਼ਾਇਦ ਮਿਸ ਕਰਦੇ ਵੇਖਣ ਵਾਲੇ ਜਾਂ ਧਿਆਨ ਨਹੀਂ ਦੇ ਪਾਉਂਦੇ ਉਹਨਾਂ ਦੇ ਵਿੱਚ ਇੱਕ ਮਤਲਬ ਲੁੱਕ ਤਾਂ ਹੈਗੀ ਹੀ ਘਰਾਂ ਦੀ ਜਾਂ ਕਿੱਦਾਂ ਉਹ ਵੀ ਪਹਿਲੀ ਵਾਰ ਵੇਖੀ ਸੀ ਸਾਰਿਆਂ ਨੇ ਵਧੀਆ ਲੱਗੀ ਵੱਖਰੀ ਗੱਲ ਪਰ ਉਹਦੇ ਵਿੱਚ ਹੋਰ ਬਰੀਕੀਆਂ ਬੜੀਆਂ ਹੈ ਜਿੱਦਾਂ ਹੁਣ ਅੰਗਰੇਜ਼ 'ਚ ਹੀ ਵੀ ਉਹ ਤੁਸੀਂ ਵਹੁਟੀ ਤੋਂ ਅੱਗੇ ਹੀ ਤੁਰਨਾ ਹਨਾ ਉਹ ਹੁੰਦਾ ਆ ਸਾਡੇ ਪਿੰਡਾਂ 'ਚ
1: ਡੱਬੀਆਂ ਵਾਲਾ ਸਾਫਾ ਖੂੰਡਾ ਹਨਾ ਉਹ ਕਈ ਤਾਂ ਹੁੰਦੇ ਆ ਨਾ ਉਹ ਚਮਕਦੇ ਹੁੰਦੇ ਆ ਬੇਲੋੜੇ ਤੇ ਉਹ ਖੂੰਡਾ ਵੀ ਹੈ ਨਾ ਪੁਰਾਣਾ ਜਿਹਾ ਹੋਣਾ ਚਾਹੀਦਾ ਨਾ ਉਹ ਜੇ ਲਿਸ਼ਕਾਰੇ ਮਾਰੂਗਾ ਹਨਾ ਤੇ ਉਹ ਸਵਾਦ ਨਹੀਂ ਆਉਣਾ ਤੇ ਤੁਸੀਂ ਕਈ ਵਾਰੀ ਫਿਲਮਾਂ 'ਚ ਜਿਵੇਂ ਆ ਤੋਤੇ ਮੋਰ ਬਣਾਏ ਹੁੰਦੇ ਆ ਚੁੱਲ੍ਹੇ ਚੌਂਕੇ 'ਚ ਉਹ ਪਤਾ ਲੱਗ ਜਾਂਦਾ ਵੀ ਫਿਲਮ ਵਾਸਤੇ ਬਣਾਏ ਹੋਏ ਹੁਣੇ ਬਣਾਏ ਆ
0: ਹੁਣੇ ਬਣਾਏ ਬੀਬੀਆਂ ਦੇ ਹੱਥਾਂ ਦੇ ਹੋਰ ਹੁੰਦੇ ਆ
1: ਹਾਂ ਤੇ ਉਹ ਜੇ ਢਹੀ ਜੀ ਕੰਧ ਹੋਵੇ ਹਨਾ ਤੇ ਉਹ ਪੁਰਾਣਾ ਜਿਹਾ ਹੋਵੇ ਹਨਾ ਤੇ ਖਲ ਖੂੰਜਾ ਤੇ ਬੱਕਰੀ ਕੋਲ ਬੰਨੀ ਹੋਵੇ ਟੁੱਟਿਆ ਜਿਹਾ ਟੋਕਰਾ ਹੋਵੇ ਹਨਾ ਉਹ ਨਵਾਂ ਟੋਕਰਾ ਲਿਆ ਕੇ ਤੇ ਉਹ ਤਾਂ ਗਰੀਬ ਘਰ ਤੁਸੀਂ ਦਿਖਾਇਆ ਹੋਇਆ ਹਨਾ ਸੋ ਉਹ ਬਰੀਕੀਆਂ ਦੇ ਕੰਮ ਬਹੁਤ ਅੰਗਰੇਜ਼ 'ਚ ਕੀਤਾ ਜੀ ਜੇ ਉਹ ਰੇਡੀਓ ਉਹਨਾਂ ਨੇ ਲਿਆਂਦਾ ਪੁਰਾਣਾ ਤਾਂ ਉਹ ਉਸ ਸਟਾਈਲ ਦਾ ਪੁਰਾਣਾ ਰੇਡੀਓ ਸੀ
0: ਉਹ ਸਾਰੇ ਭਾਂਡੇ ਉਹ ਮੈਨੂੰ ਪਤਾ ਆਪਾਂ ਬਾਜ਼ਾਰ ਜਿਹੜੇ ਅੰਮ੍ਰਿਤਸਰ ਦੇ ਮਤਲਬ ਜਿਹੜੇ ਆਪਾਂ ਵੀ ਨਹੀਂ ਬਹੁਤ ਘੱਟ ਕਿਤੇ ਵੇਖੇ ਸੀ ਅੰਦਰ ਅੰਦਰ ਜਾ ਕੇ ਉਹਨਾਂ ਨੇ ਵੀ ਪਤਾ ਨਹੀਂ ਕਿਹੜੀਆਂ ਪ੍ਰਸ਼ਤੀਆਂ 'ਚੋਂ ਕੱਢ ਕੱਢ ਕੇ ਮਤਲਬ ਬੁਰੇ ਹਾਲ ਮਿੱਟੀ ਚੜ੍ਹੀ ਉਹ ਪਤਾ ਨਹੀਂ ਕਿਤੇ ਸਾਂਭੇ ਮਤਲਬ ਉਸ ਲੈਵਲ ਤੱਕ ਜਾ ਕੇ ਮਿਹਨਤ ਉੱਥੋਂ ਉੱਥੋਂ ਚੀਜ਼ਾਂ ਉਹ ਕੱਢ ਕੇ ਗਲਾਸ ਛੰਨੇ ਪਤਾ ਨਹੀਂ ਕੀ ਉੱਥੋਂ ਲੈ ਕੇ ਆਉਂਦਾ
1: ਜਿਹੜਾ ਤੁਹਾਡੇ ਅੰਮ੍ਰਿਤਸਰ ਹੀ ਹੈ ਕਿਹੜਾ ਉਹ ਮੇਰਾ ਪਿੰਡ ਕੁਛ ਇੱਦਾਂ ਦਾ ਕੁਛ ਹੈ ਨਹੀਂ
0: ਸਾਡਾ ਪਿੰਡ
1: ਹੈ ਨਾ ਉਹਦੇ ਵਿੱਚ ਵੀ ਬੜਾ ਕੁਛ ਉਹਨਾਂ ਨੇ ਸਾਂਭ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਘੱਟੋ ਘੱਟ ਜਿਹੜੇ ਸਾਡੇ ਬੱਚੇ ਆ ਜਾਂ ਹੈ ਨਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਅਸੀਂ ਕਿਸ ਰਹਿਤਲ ਨਾਲ ਜੁੜੇ ਹੋਏ ਲੋਕ ਹਾਂ ਅਤੇ ਸਾਡੀ ਰਹਿਣਾ ਕਿਸ ਕਿਸਮ ਦਾ ਸੀ
0: ਸੋਹਣੀ ਚੀਜ਼ ਆ ਵੀ
1: ਹਾਂ ਮੈਨੂੰ ਚੰਗੀ ਲੱਗੀ ਉਹ
0: ਨਹੀਂ ਗੁੱਡੇ ਨਿਆਣੇ ਲਈ
1: ਕਿਉਂਕਿ ਮੰਜੇ ਗਾਇਬ ਹੋ ਰਹੇ ਆ
0: ਵਨਡੇ ਟੂਰ ਬਹੁਤ ਵਧੀਆ ਉਹ
1: ਹਾਂਜੀ
0: ਉੱਥੇ ਜਿਹੜੇ ਬਾਜੀਗਰਾਂ ਦੀਆਂ ਬਾਜ਼ੀਆਂ ਫਿਰ ਉਹ ਜਿਹੜੇ ਪੁਤਲੀਆਂ ਦੇ ਤਮਾਸ਼ੇ ਜਾਦੂਗਰ ਦਾ ਤਮਾਸ਼ਾ
1: ਈਵਨ ਆ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਹਨਾ ਦਰਜੀ
0: ਹਾਂ ਦਰਜੀ
1: ਦਾ ਦਰਜੀ ਦੀ ਦੁਕਾਨ ਕੱਪੜਾ ਮਾਂ ਦਾ ਹਨਾ ਉਹ ਜਿਹੜਾ ਹੱਥ ਨਾਲ ਕੱਢੀਆਂ ਹੋਈਆਂ ਚੀਜ਼ਾਂ ਈਵਨ ਤੁਸੀਂ ਉਹ ਮਾੜੇ ਮੋਟੇ ਤੋਪੇ ਪਰੋ ਕੇ ਘਰ ਨੂੰ ਵੀ ਲਿਜਾ ਸਕਦੇ ਹੋ ਕੁਛ ਉੱਦਾਂ ਉਹਨਾਂ ਨੇ ਥੀਮ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਰਣਜੋਤ ਮੈਨੂੰ ਲੱਗਿਆ ਉਹਦੀ ਟਿਕਟ ਬਹੁਤ ਮਹਿੰਗੀ ਪਰ ਵਿੱਚ ਜਦ ਫਿਰ ਜਾ ਕੇ ਦੇਖਿਆ ਖਾਣਾ ਹੀ 35 ਪ੍ਰਕਾਰ ਦਾ ਫਿਰ ਬੰਦਾ ਕਹਿੰਦਾ ਯਾਰ ਇੰਨੀ ਤਾਂ ਆਪਾਂ ਰੋਟੀ ਖਾ ਜਾਂਦੇ
0: ਸਾਰਾ ਕੁਛ ਤੁਸੀਂ ਕਰੋ ਅਖੀਰ ਤੇ ਜਾ ਕੇ ਉੱਥੇ ਤੁਸੀਂ ਰੋਟੀ ਰੋਟੀ ਖਾ ਕੇ ਕਰਨਾ
1: ਨਾਲ ਉਹ ਪੁਰਾਣੇ ਸਟਾਈਲ ਦਾ ਡੀਜੇ ਜਿਹਾ ਵੀ ਲੱਗਿਆ ਹੋਇਆ ਉਹਨਾਂ ਦੇ ਉਹ ਪੁਰਾਣੇ ਹੀ ਗਾਣੇ ਆ ਰਮਰੇ ਰੋਲੇ
0: ਕੰਮ ਮਤਲਬ ਹਵੇਲੀ ਵਾਲਾ ਵੀ ਉੱਥੇ ਹੀ ਹੋ ਜਾਂਦਾ ਕੰਮ ਤੇ ਨਾਲ ਉਹਦੀ ਬਾਜਰੇ ਦੀ ਖਿਚੜੀ ਸਾਗ ਸੂਗ ਜੇ ਉਹ ਬਥੇਰਾ ਕੁਛ ਹੈ ਉੱਥੇ
1: ਨਹੀਂ ਹੈ ਗੱਲਬਾਤ ਨਾ
0: ਤੇ ਆਪਾਂ ਸਾਡੇ ਨਾਲ ਇੱਕ ਆਏ ਨੇ ਕਾਲਰ ਤੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਬਾਕੀ ਨਾਲ ਗੱਲਾਂ ਕਰਾਂਗੇ 201 ਤੁਸੀਂ ਆਨਰ ਹੋ ਜੀ
2: ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ
0: ਜੀ ਸਤਿ ਸ਼੍ਰੀ ਅਕਾਲ ਤੁਸੀਂ ਸੁਣਾਓ ਠੀਕ ਠਾਕ ਹੋ
2: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬੜਾ ਵਧੀਆ ਟੌਪਿਕ ਚੱਕਿਆ ਯਾਰ ਪੁਰਾਣੀ ਯਾਦਾਂ ਦਵਾਤੀਆਂ ਸਾਰੀਆਂ
0: ਜੀ ਜੀ ਜੀ ਜੀ ਥੈਂਕ ਯੂ
2: ਇੱਕ ਵਾਰੀ ਅੱਡੀ ਚ ਸੂਣ ਮੇਰੇ ਵੀ ਵੱਜਾ ਹੀ ਸਾਰਾ ਪਿੰਡ ਹੋ ਗਿਆ ਇਕੱਠਾ ਮੇਰੇ ਕੱਢਣ ਵਾਸਤੇ
0: ਅੱਛਾ
2: ਪਲੱਕਰ ਹੁੰਦਾ ਨਾ ਜੇ ਆਈਬ੍ਰੋ ਵਾਲੇ ਜਿਹੜੇ ਹੁੰਦੇ ਪਲੱਕਰ ਜੇ
1: ਹਾਂਜੀ ਹਾਂਜੀ
2: ਉਹਦੇ ਨਾਲ ਕੱਢਿਆ ਸੀਗਾ
1: ਕਈ ਵਾਰ ਸੂਈ ਜੀ ਮਾਰ ਕੇ ਕੰਡਾ ਕੱਢਦੇ ਸੀ ਸੂਲ ਹਨਾ
2: ਹਾਂਜੀ ਹਾਂਜੀ
1: ਖੂੰਜੇ
2: ਸਭ ਤੋਂ ਫਨੀ ਤੁਹਾਨੂੰ ਦੱਸਦਾ ਵੀ ਅਸੀਂ ਵਾਸ਼ਿੰਗ ਮਸ਼ੀਨ ਵਲੋਂ ਨਵੀਆਂ ਨਵੀਆਂ ਵਾਸ਼ਿੰਗ ਮਸ਼ੀਨ ਆਈ ਹੈਗੀ ਆਟੋਮੈਟਿਕ ਹੁੰਦੀ ਸੀ ਸੈਮੀ ਆਟੋਮੈਟਿਕ ਹੁੰਦੀ ਸੀਗੀ ਇੱਕ ਪਾਸੇ ਕੱਪੜੇ ਧੋਂਦੇ ਦੂਜੇ ਪਾਸੇ ਡਰਾਏ ਹੁੰਦੇ ਸੀਗੇ
0: ਜੀ
2: ਤੇ ਅਸੀਂ ਚੰਡੀਗੜ੍ਹੋਂ ਕੀ ਕੀਤਾ ਇੱਕ ਚਾਚੇ ਵਾਸਤੇ ਲੈ ਲਈ ਪਿੰਡ ਵਾਸਤੇ
0: ਜੀ
2: ਵੀ ਚਾਚਾ ਚਾਚੀ ਵੀ ਪਿੰਡ ਰਹਿੰਦੇ ਤੇ ਇੱਕ ਉਹਨਾਂ ਨੂੰ ਦੇ ਦਿੱਤੀ ਚਲੋ ਠੀਕ ਆ ਜੀ ਜੋ ਵੀ ਲੈਂਦੇ ਦੋ ਚੀਜ਼ ਲੈਂਦੇ ਸੀਗੇ ਇੱਕ ਉੱਥੇ ਜਾਂਦੀ ਸਾਡੇ ਘਰ ਦੀ ਕਹਿੰਦੇ ਵਾਸ਼ਿੰਗ ਮਸ਼ੀਨ ਨੂੰ ਪਿੰਡ ਰੱਖਾ ਹੈ ਚਾਚੀ ਵੀ ਨੂੰ ਸਮਝਾ ਤਾ ਵੀ ਏਦਾਂ ਕਰੇਗਾ
0: ਅਗਲੇ ਲੋ ਤੇ ਬਿਲਕੁਲ ਹੀ ਠੀਕ ਹੋ ਗਈ
1: ਸਾਹਮਣੇ ਬਿਠਾ ਕੇ ਰੋਣਾ ਦੁੱਖ ਤੈਨੂੰ ਦੱਸਣਾ ਹੀ ਨਹੀਂ
0: ਹਾਂਜੀ
2: ਹਾਂਜੀ ਸੌਰੀ ਕਾਲ ਕੱਟੀ ਉਹ ਤਾਂ ਵਾਸ਼ਿੰਗ ਮਸ਼ੀਨ ਅਸੀਂ ਦੇਖ ਕੇ ਆਏ ਤੇ ਅਗਲੇ ਫੋਰਨਾਈਟ ਅਗਲੇ ਵੀਕਐਂਡ ਅਸੀਂ ਗਏ ਦੇਖਣ ਵਾਸਤੇ ਤੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੱਸੀ ਰਿੜਕੀ ਜਾ ਰਹੀ ਸੀ
1: ਉਹ ਚੜਕਲਾ ਬਣਿਆ ਸੀ ਵੀ ਜੀ ਡੀ ਰੋਡ ਤੇ ਢਾਬਿਆਂ ਨੇ ਬੜੀ ਜਲਦੀ ਉਹ
0: ਗੁੱਡ ਅੱਛਾ ਬਣ ਗਈ ਸੀ
2: ਹਾਂਜੀ ਪੂਰੀ ਰਿੜਕਦੇ ਸੀ ਉੱਥੇ ਕਹਿੰਦੇ ਸੀ ਤੇ ਲੱਸੀ ਬਣਾਉਂਦੇ ਆ ਕੱਪੜੇ ਤੇ ਮੋਟਰ ਤੇ ਧੋ ਕੇ ਲਿਆਉਂਦੇ ਆ
1: ਬਾਲਟੀਆਂ ਭਰ ਲੈਣੀਆਂ ਲੱਸੀ ਦੀਆਂ ਘਰ ਦੀ ਗੱਲ ਆ
0: ਗੁੱਡ ਅੱਛਾ ਕੱਪੜੇ ਅਸਲ ਸ਼ੁਰੂ ਸ਼ੁਰੂ ਚ ਨਾ ਜਦੋਂ ਸਾਡੇ ਵੀ ਘਰ ਆਈ ਸੀ ਤੇ ਯਕੀਨ ਨਹੀਂ ਆਉਂਦਾ ਮਤਲਬ ਧੋਤੇ ਵੀ ਕੱਪੜੇ ਸ਼ੁਰੂ ਚ ਮੈਨੂੰ ਯਾਦ ਆ ਫਿਰ ਉਹ ਫੇਰ ਕਫ ਵੇਖਣੇ ਇੰਨੇ ਤੇ ਨਖੇੜੇ ਨਹੀਂ ਆ ਫਿਰ ਦੁਬਾਰਾ ਉੱਤੇ ਸਾਬਣ ਫਿਰ ਇੱਕ ਸਮਾਂ ਆਇਆ ਵੀ ਦਫਾ ਕਰੋ ਇਹਨੂੰ ਇਹ ਹਾਕ ਫੇਰ ਥਾਪੀ ਤੇ ਮਾਰਨੀ ਪੈਂਦੀ ਆ
1: ਜੀ ਪਾਣੀ ਪਾਓ ਪਹਿਲਾਂ ਬਾਲਟੀਆਂ ਨਾ ਉਹ ਕਿਹੜਾ ਟੂਟੀਆਂ ਲੱਗੀਆਂ ਨਲਕੇ ਤੋਂ ਭਰ ਭਰ ਦਾ ਪਾਣੀ ਪਾਉਣਾ ਵਿੱਚ
2: ਸਾਡੇ ਘਰ ਹੁੰਦਾ ਸੀਗਾ ਸਾਡੇ ਘਰ ਵਾਸ਼ਿੰਗ ਮਸ਼ੀਨ ਤੋਂ ਪਹਿਲਾਂ ਕੱਪੜੇ ਧੋਪਦੇ ਸੀਗੇ ਚਲੋ ਜੀ ਧੋ ਲਏ ਮੰਮੀ ਨੇ ਵਾਸ਼ਿੰਗ ਮਸ਼ੀਨ ਧੋਲੇ ਉਸ ਤੋਂ ਬਾਅਦ ਕੰਮ ਆ ਜਾਂਦੀ ਸੀ ਉਹਨੂੰ ਕਹਿੰਦੇ ਫਿਰ ਦੁਬਾਰੇ ਧੋ
0: ਨਹੀਂ ਏਦਾਂ ਕਿਉਂਕਿ ਜਿਹੜਾ ਸ਼ਹਿਰਾਂ ਦਾ ਪਤਾ ਨਹੀਂ ਸ਼ਹਿਰ ਚ ਕਾਮਯਾਬ ਹੋਇਆ ਚੀਜ਼ ਹੋਊਗੀ
1: ਟੂਟੀਆਂ ਨੇ ਨਾ ਬਾਈ ਟੂਟੀ ਦਾ ਤੇ ਸਿੱਧਾ ਸੰਬੰਧ ਆ ਉਹਦੇ ਨਾਲ
0: ਨਹੀਂ ਵੈਸੇ ਬਾਈ ਪਿੰਡਾਂ ਚ ਗਈ ਸੀ ਵੀ ਮਾਲ ਡੰਗਰ ਵੀ ਘਰਾਂ ਚ ਹੀ ਹੁੰਦਾ ਵਾ ਤੇ ਕਫ ਕੁਫ ਪਹੁੰਚੇ ਇੰਨੇ ਕੁ ਜ਼ਿਆਦਾ ਗੰਦੇ ਹੁੰਦੇ ਆ ਵੀ ਉਹਦੇ ਚ ਉਹ ਵਿਚਾਰੀ ਨਖੇੜ ਹੀ ਨਹੀਂ ਪਾਉਂਦੀ
1: ਨਾਲੇ ਦੋਲੇ ਧੋਣੇ ਵਿੱਚ ਖੇਸ ਧੋਣੇ ਉਹ ਕਿੱਥੇ ਉਹਦੇ ਲੋਟ ਹੋਣੀ ਮਸ਼ੀਨ ਦੇ ਮਸ਼ੀਨ ਕਹੋ ਲੈ ਜਾਓ ਕੱਢ ਲਓ ਇਹਨੂੰ ਮੈਨੂੰ ਮਾਰਨਾ
0: ਉਹਦਾ ਔਖਾ ਉਹ ਕਈ ਵਾਰੀ ਸ਼ੁਰੂ ਕਰਨੇ ਉਹ ਵਿੱਚ ਸਰਫ ਸੁਰਫ ਜੀ ਘੋਲਣੀ ਉਹਨੇ ਜਿਹਨੂੰ ਬੱਤੀ ਚੱਲ ਜਾਣੀ
1: ਜਾਨੂੰ ਰੱਬ ਰੱਬ ਅੱਗੇ ਅਰਦਾਸਾਂ ਜ਼ਰੂਰ ਵੀ ਹੈ ਨਾ ਰਮਾਇਣ ਦੇਖਣੀ ਆ ਰੰਗੋਲੀ ਦੇਖਣੀ ਆ ਲੈਟ ਆ ਜਾਵੇ
0: ਤੇ ਥੈਂਕ ਯੂ ਭਾਜੀ ਥੈਂਕ ਯੂ ਮਸ਼ੀਨ ਹੈਗੀ ਘਰ ਹੈਗੀ ਸਲਾਈ ਮਸ਼ੀਨ
2: ਸਲਾਈ ਮਸ਼ੀਨ ਹਾਂਜੀ ਹੈਗੀ
0: ਹੈ ਜੀ ਇੱਥੇ ਵੀ ਹੈਗੀ
2: ਹੈ ਇੱਥੇ ਵੀ ਹੈਗੀ ਛੋਟੀ ਜਿਹੀ ਰੱਖੀ ਹੈ ਉਹਦੀ ਸੂਈ ਬੜੀ ਟੁੱਟਦੀ ਯਾਰ
0: ਉਹਦਾ ਗੱਜ ਵਿੰਗਾ ਹੋਇਆ ਹੋਣਾ
1: ਜਿਹਨੇ ਕਾਰਡ ਕੱਢੀ
0: ਨਹੀਂ ਪੱਕਾ ਹੀ ਹੁੰਦਾ ਵਾ ਸੂਈ ਟੁੱਟਣ ਦਾ ਨਾ ਉਹਦਾ ਗੱਜ ਵਿੰਗਾ ਹੋਵੇ ਤੇ ਫਿਰ ਟੁੱਟ ਜਾਂਦੀ
1: ਉਹੀ ਕਹਿ ਦੋ ਵੀ ਤੁਹਾਨੂੰ ਕੋਈ ਯਾਦ ਕਰਦਾ ਹੋਣਾ
0: ਜਿਹੜਾ ਸੂਈ ਤੋਂ ਉਤਲਾ ਪਾਰਟ ਆ ਨਾ ਜਿਹੜਾ ਜਿਹੜਾ
1: ਜਿਹਦੇ
0: ਵਿਚ ਤੁਸੀਂ ਸੂਈ ਪਾਉਂਦੇ ਹੋ ਨਾ ਉਹ ਵਾਲੀ ਜਿਹੜੀ ਜਿਹੜੀ ਇੱਕ ਉਹ ਆਪਣਾ ਕਹਿ ਲੋ ਰੋਡ ਜੀ ਜਿਹੜੀ ਉੱਤੇ ਥੱਲੇ ਹੁੰਦੀ ਆ ਉਹ ਗਾਜ ਹੁੰਦਾ ਤੇ ਉਹ ਮਾੜਾ ਜਿਹਾ ਵੀ ਕਿਤੇ ਮਸ਼ੀਨ ਡਿੱਗੀ ਡੁੱਗੀ ਮਾੜੀ ਜੀ ਸੱਟ ਵੱਜ ਗਏ ਮਾੜਾ ਜਿਹਾ ਵਿੰਗਾ ਤੇ ਸੂਈ ਫਿਰ ਉਹ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਟੇਢੀ ਜਾਂਦੀ ਤੇ ਟੁੱਟ ਜਾਂਦੀ ਵਾਰ ਵਾਰ
1: ਗੱਜ
0: ਵਾਂਗੂ ਸਿੱਧਾ ਕਰ ਦੂ ਤੈਨੂੰ ਮੈਂ ਉਹ ਗੱਜ ਹੈ
1: ਸਿੱਧਾ ਰੱਖਿਆ
2: ਮੈਂ ਪੰਗਾ ਲੈਣਾ ਹੀ ਨੀਗਾ ਇੱਥੇ ਘਰੋਂ ਮੈਨੂੰ ਪਤਾ ਲੱਗਣਾ ਇਹਨੂੰ ਵੀ ਅੱਛਾ ਕੀ ਕਰਤੀ ਚਲੋ ਅਗਲੀ ਵਾਰੀ ਆ ਵੀ ਕਰ ਦੇ ਅਗਲੀ ਵਾਰੀ ਆ ਵੀ ਕਰ ਦੇ
1: If a man said he will do it, he will do it. No need to remind him every 6 months.
0: Thank you, thank you. Thank you, ਤੇ ਮਸ਼ੀਨਾਂ ਕਰੋ ਤੁਸੀਂ ਯਾਦ ਤੇ ਅੱਛਾ ਇੱਦਾਂ ਤੇ ਮਸ਼ੀਨ ਹਾਲੇ ਵੀ ਲੈ ਕੇ ਬੈਠੇ ਤੇ ਆਪਾਂ ਇੱਕ ਬ੍ਰੇਕ ਦਾ ਟਾਈਮ ਹੋ ਗਿਆ ਜੀ ਆ ਕੇ ਫਿਰ ਬਾਕੀ ਤੁਹਾਡੇ ਨਾਲ ਕਰਦੇ ਗੱਲਬਾਤ ਤੁਸੀਂ ਵੀ ਆਪਣੇ ਘਰ ਦੀਆਂ ਮਸ਼ੀਨਾਂ ਤੇ ਹੋਰ ਪੁਰਾਣਾ ਸਾਜੋ ਸਮਾਨ ਜਿਹੜਾ ਅੱਜ ਆਪਾਂ ਨਹੀਂ ਵਰਤਦੇ ਜਾਂ ਨਵਾਂ ਨਵਾਂ ਟੈਕਨੋਲੋਜੀ ਸਾਡੇ ਹਿੱਸੇ ਆਈ ਸੀ ਅਤੇ ਉਹ ਵੈਸੇ ਅੱਜ ਦਾ ਦਿਨ ਮੈਂ ਕਿਹਾ ਸੀ ਵੀ ਖੋਜਾਂ ਦਾ ਦਿਨ ਹੈ ਅੱਜ ਦਾ ਦਿਨ ਕੰਪਿਊਟਰ ਦੇ ਨਾਮ ਹੀ ਆ ਅੱਜ ਦਾ ਦਿਨ ਸੋ ਅੱਗੇ ਆ ਕੇ ਉੱਤੇ ਵੀ ਗੱਲ ਕਰਦੇ ਹਾਂ ਅਤੇ ਇੱਕ ਮਿੰਟ ਜੀ ਬ੍ਰੇਕ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ऑस्ट्रेलिया विच इमिग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿਲ ਵੀਜ਼ਾ 186 189 190 482 491, ਸਕਿਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਹੋ ਸੁਰਜੀਤ ਬਿੰਦ ਰੱਖੀਏ ਦੀ ਆਵਾਜ਼ ਦੇ ਵਿੱਚ। ਅੱਖੀਆਂ ਦੇ ਵਣਜ ਬੁਰੇ ਅਤੇ ਨਾਲ ਦੀ ਨਾਲ ਚੱਲ ਰਹੀ ਹੈ ਸਾਡੀ ਸਿਲਾਈ ਮਸ਼ੀਨ ਅਤੇ ਪੁਰਾਣੀਆਂ ਯਾਦਾਂ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ
1: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਜੀ ਐਨ ਨੂੰ ਆਖਦੇ ਹਾਂ। ਅੱਜ ਥੋੜ੍ਹਾ ਜਿਵੇਂ ਹੁੰਦਾ ਨਾ ਵੀ 90s ਨੋਸਟੈਲਜੀ ਆ, ਕੁਛ ਉੱਦਾਂ ਦੀਆਂ ਗੱਲਾਂ ਜਿਹੀਆਂ ਅਸੀਂ ਮੈਂ ਅਤੇ ਰਣਜੋਤ ਸਵੇਰੇ ਸਵੇਰੇ ਕਰਦੇ ਸੀ। ਟੌਪਿਕ ਕੋਈ ਹੋਰ ਸੋਚਿਆ ਸੀ ਅਤੇ ਫਿਰ ਵਿੱਚੋਂ ਜਦੋਂ ਹਾ ਸਿੰਗਰ ਦੀ ਕਾਢ ਦੀ ਗੱਲ ਆਈ, ਪਹਿਲਾਂ ਤਾਂ ਮੈਂ ਕਿਹਾ ਸਿੰਗਰ ਇਹ ਕਿਹੜਾ ਸਿੰਗਰ ਆ ਗਿਆ, ਅਤੇ ਫਿਰ ਜਦੋਂ ਮਸ਼ੀਨ ਦੀ ਗੱਲ ਹੋਈ ਤਾਂ ਜਿਹੜੀ ਖਿਆਲ ਉਡਾਰੀ ਆ ਫਿਰ ਉਹ ਉਸ ਸਮੇਂ 'ਚ ਚਲੀ ਗਈ ਜਿਸ ਸਮੇਂ 'ਚ ਜਿਹਨੂੰ ਆਪਾਂ ਚੈਰਿਸ਼ ਕਰਦੇ ਹਾਂ, ਜਿਹਦੀਆਂ ਯਾਦਾਂ ਦਾ ਸਰਮਾਇਆ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ। ਫਿਰ ਤੁਹਾਨੂੰ ਮਾਂ ਵੀ ਚੇਤੇ ਆਉਂਦੀ ਹੈ ਸਿਲਾਈ ਮਸ਼ੀਨ ਕੋਲ ਬੈਠੀ। ਉਹ ਕਹਿੰਦੇ ਹੁੰਦੇ ਨਾ ਸਾਲਾਂ ਦੇ ਗੁਜ਼ਰਨ ਨਾਲ ਕੋਈ ਬੁੱਢਾ ਨਹੀਂ ਹੁੰਦਾ, ਜਦ ਤੱਕ ਮੇਰੀ ਮਾਂ ਜਿਉਂਦੀ ਰਹੇਗੀ ਬੱਚਾ ਰਹਾਂਗਾ ਮੈਂ। ਇਹ ਹੈ ਗੱਲਬਾਤ।
0: ਮੈਨੂੰ ਤਾਂ ਇੱਕ ਹੋਰ ਪਤਾ ਲਾਉਂਦਾ ਵਾ, ਸਾਲਾਂ ਦੇ ਗੁਜ਼ਰਨ ਦੇ ਨਾਲ ਇਨਸਾਨ ਬੁੱਢਾ ਨਹੀਂ ਹੁੰਦਾ, ਪੈਸੇ ਮਰਵਾਓ ਕਿਸੇ ਕੋਲ, ਕੋਈ ਕਾਰੋਬਾਰ 'ਚ ਘਾਟੇ ਪਵਾਓ।
1: ਸਾਡੇ ਨਾ ਉਹ ਸੀਗਾ ਪਿੰਡ 'ਚ ਬੰਦਾ, ਕੋਈ ਉਹਨੇ ਕਿਸੇ ਦੇ ਪੈਸੇ ਦੇਣੇ ਸੀ, ਉਹਨੂੰ ਕਿਸੇ ਨੇ ਸਲਾਹ ਦਿੱਤੀ, ਕਹਿੰਦਾ ਵੀ ਯਾਰ ਤੂੰ ਇਹਨੂੰ ਪੈਗ ਪੁੱਗ ਲਵਾਇਆ ਕਰ, ਜੇ ਮਰ ਗਿਆ ਤੇਰੇ ਪੈਸੇ ਮਰ ਜਾਣੇ। ਉਹ ਵਿਚਾਰਾ ਰੋਜ਼ ਉਹਨੂੰ ਵਧੀਆ ਪੁੱਗਾ ਲਵਾਇਆ ਕਰੇ ਵੀ ਇਹ ਜੇ ਮਰ ਗਿਆ ਯਾਰ ਪੈਸੇ ਮਰ ਜਾਣੇ। ਕੁਛ ਵੀਰੇ ਇਨਪੁੱਟ ਪਾਉਣੀ ਪੈਂਦੀ ਹੈ।
0: ਸਹੀ ਗੱਲ ਸਹੀ ਨੇ ਉਹ ਗੱਲ। ਚਲੋ ਸ਼ੇਅਰ ਦੇ ਵਿੱਚ ਤਾਂ ਵੇਖੋ ਇੰਨਾ ਕੀ ਆਉਣਾ ਨਾ, ਬਾਕੀ ਤਾਂ ਐਕਸਪਲੇਨੇਸ਼ਨ ਹੀ ਹੈ। ਅੱਛਾ, ਅੱਜ ਫਿਲਮ ਇੱਕ ਰਿਲੀਜ਼ ਹੋਣੀ ਹੈ ਜੀ 4 ਤਰੀਕ ਨੂੰ, ਬੋਲ ਭਾਵੇਂ ਨਾ ਬੋਲ, ਰਿਦਮ ਬੋਇਜ਼ ਦੀ ਅਗਲੀ ਪੇਸ਼ਕਾਰੀ ਹੈ ਅਤੇ ਇੱਕ ਵੱਖਰੀ ਵਿਲੱਖਣ ਅਤੇ ਵੱਡੀਆਂ ਦਾਅਵੇਦਾਰੀਆਂ, ਅਤੇ ਉਹ ਦਾਅਵੇਦਾਰੀ ਜਿਹੜੀ ਆਪਾਂ ਚਲੋ ਬਹੁਤੀਆਂ ਗੱਲਾਂ ਨਹੀਂ ਕਰਦੇ ਅੱਜ ਅੱਧਾ ਦੇਣੇ ਆ, ਕੱਲ੍ਹ ਟ੍ਰੇਲਰ ਆ ਜਾਣਾ ਅਤੇ ਫਿਰ ਉਹ ਵੇਖ ਕੇ ਤੁਹਾਨੂੰ ਵੀ ਪਤਾ ਲੱਗ ਜੂਗਾ ਅਤੇ ਫਿਰ ਆਪਾਂ ਉਸ ਹਿਸਾਬ ਦੇ ਨਾਲ ਉਹਦੇ 'ਤੇ ਹੋਰ ਵਧੇਰੇ ਗੱਲ ਕਰ ਲਾਂਗੇ। ਪਰ ਹੁਣ ਨਵੀਂ ਜਨਰੇਸ਼ਨ ਦੇ ਹੱਥੀਂ ਕਮਾਨ ਫੜਾਉਣ ਜਾ ਰਹੇ ਨੇ ਰਿਦਮ ਬੋਇਜ਼, ਅਗਲੀ ਜਨਰੇਸ਼ਨ ਮੈਦਾਨ 'ਚ ਪੈਰ ਧਰਨ ਜਾ ਰਹੀ ਹੈ, ਅਤੇ ਕੱਲ੍ਹ ਦੇ ਦਿਨ ਟ੍ਰੇਲਰ ਆਉਣਾ ਅਤੇ ਫਿਰ ਆਪਾਂ ਬਾਕੀ ਦੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਬਟਵਾਰਾ ਫਿਲਮ ਜਿਹੜੀ ਹੈ ਇਹ ਰਿਲੀਜ਼ ਹੋ ਜਾਣੀ ਇਸੇ ਹਫ਼ਤੇ, ਇਸੇ ਸ਼ੁੱਕਰਵਾਰ ਬਟਵਾਰਾ 1947, ਅਤੇ ਇੰਡੀਅਨ ਫਿਲਮ ਫੈਸਟੀਵਲ ਕੱਲ੍ਹ ਦੇ ਦਿਨ ਤੋਂ ਸ਼ੁਰੂ ਹੋ ਜਾਣਾ। ਜੇ ਤੁਸੀਂ ਅਵਾਰਡ ਫੰਕਸ਼ਨ ਦੇ ਨਹੀਂ ਹਾਲੇ ਤੱਕ ਲਈਆਂ ਟਿਕਟਾਂ, ਅਤੇ $15 ਤੋਂ ਸ਼ੁਰੂ ਆ ਟਿਕਟਾਂ ਸਟੂਡੈਂਟਸ ਦੇ ਲਈ, ਅਤੇ ਤੁਸੀਂ ਉਹਦਾ ਆਨੰਦ ਮਾਣ ਸਕਦੇ ਹੋ। ਅਤੇ ਅਵਾਰਾਪਨ 2 ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਭਾਈ 14 ਅਗਸਤ ਨੂੰ। ਹਾਂ, ਇਹ ਵੀ ਮਤਲਬ
1: ਫਿਲਮ ਫੈਸਟੀਵਲ 'ਤੇ ਉਹ ਆ ਰਹੀ ਆ, ਬਿੰਦੂ ਰੇਖਾ।
0: ਹਾਂਜੀ,
1: ਰੇਖਾ ਆ ਰਹੀ।
0: ਹਾਂਜੀ, ਰੇਖਾ ਆ ਰਹੀ ਆ। ਤੁਸੀਂ ਬਿੰਦੂ ਮਤਲਬ ਦੋ ਮਿਕਸ ਕਰਤੀਆਂ ਕੋਈ?
1: ਹਾਂ, ਪਰ ਇੱਦਾਂ ਹੀ ਹੁੰਦਾ ਕਹਿੰਦਾ, ਅੰਗਰੇਜ਼ੀ ਜਿੰਨੀ ਬੋਲੋ ਜੇ ਬਾਪੂ ਚੰਗੀ ਓ ਚੰਗੀ ਆ, ਉਹਨੂੰ ਕਰੀ ਜਾਵੇ ਕਹਿੰਦਾ ਮੇਰਾ ਅੱਜ ਬਲੱਡ ਪ੍ਰੈਸ਼ਰ ਕੁੱਕਰ ਬਹੁਤ ਵਧਿਆ ਹੋਇਆ, ਇੱਕ ਅੱਧਾ ਅਕਰ ਵੱਧ ਹੀ ਚੱਲਣ ਦੋ। ਮੈਨੂੰ ਹੁੰਦਾ ਸੀ ਨਾ ਦਾਰੇ ਦਾ ਮੁੰਡਾ,
0: ਮੈਂ ਬਿੰਦੂ
1: ਤੇ ਰੇਖਾ,
0: ਮੈਂ ਸ਼ਾਇਦ ਉਹ ਬਿੰਦੀ ਲਾਉਂਦੀ ਸੀ ਨਾ ਵੱਡੀ ਹਰੀ, ਤਾਂ ਉਹਦੇ ਕਰਕੇ ਤੁਸੀਂ ਬਿੰਦੂ ਬਣਾਇਆ।
1: ਅੱਗੇ ਮਸ਼ਹੂਰੀ ਆਉਣੀ ਹੁੰਦੀ ਟੈਲੀਵਿਜ਼ਨ 'ਤੇ, ਛੋਟੇ ਛੋਟੇ ਟੈਕਸ ਲਾ ਟੀ ਵੀ ਜਾਂ ਬੈਸਟ ਵਿਜ਼ਨ ਦੇ ਹੁੰਦੇ ਸੀ ਨਾ, ਉਹਦੇ 'ਚ ਆਉਣਾ ਵੀ ਸ਼ਿਲਪਾ 4 ਚਾਂਦ ਲਗਾਏ, ਹੈ ਨਾ। ਉਹ ਮੈਨੂੰ ਜਦੋਂ ਹਿੰਦੀ ਆਉਂਦੀ ਨਹੀਂ ਸੀ ਛੋਟੇ ਹੁੰਦੇ ਨੂੰ, ਮੈਂ ਉਹਨਾਂ ਸ਼ਿਲਪਾ 4 ਚਾਂਦ ਲਗਾਏ, ਮੈਂ ਕਹਿੰਦਾ ਵੀ ਇੱਕ ਬਿੰਦੀ ਲਾ ਕੇ ਵੀ ਜਾਂ ਸਰ ਸਕਦਾ ਤਾਂ 4 ਕਿਉਂ ਲਗਾਏ ਆ।
0: ਅੱਛਾ, ਪਹਿਲੀ ਵਾਰ ਜ ਰਿਵਾਜ਼ ਹੁੰਦਾ ਹੈ ਨਾ ਉਦੋਂ, ਜਿੱਦਾਂ ਆਪਣੇ ਵਿਆਹ ਤੋਂ ਜਿਹੜੀ ਇੱਕ ਹੋਰ 5 ਸਾਲ ਪਹਿਲਾਂ ਵਾਲੇ ਜਾਂ 10 ਪਹਿਲਾਂ ਵਾਲੇ, ਜਦੋਂ ਰਿਵਾਜ ਤੁਰਿਆ ਸੀ ਮੱਥੇ ਤੋਂ ਸ਼ੁਰੂ ਕਰਕੇ ਉਹਨਾਂ ਨੇ ਕੰਨਾਂ ਤੱਕ ਬਿੰਦੀਆਂ ਲਾਉਂਦੇ ਹੁੰਦੇ,
1: ਜਿਵੇਂ ਉਹ ਬਦੂ ਮਾਰਨੀਆਂ ਦਾ ਕਿੱਦਾਂ ਹੁੰਦਾ,
0: ਉਦੋਂ ਵੋਟੀ ਨੂੰ ਇੱਦਾਂ ਤਿਆਰ ਕਰਦੇ ਹੁੰਦੇ। ਹੁਣ ਉਸ ਸਮੇਂ ਦੀਆਂ ਕਿੰਨੀਆਂ ਕੁ ਵੋਟੀਆਂ ਨੇ ਦੱਸਿਓ, ਜੇ ਕੋਈ ਦੱਸਣਾ ਚਾਹੇ, ਜਿਨ੍ਹਾਂ ਨੇ
1: ਦਾਣੇਦਾਰ ਬਿੰਦੀਆਂ ਲਵਾਈਆਂ
0: ਮੱਥੇ ਤੋਂ ਸ਼ੁਰੂ ਕਿਤੇ ਆਪਣੀ ਪੁੜਪੜੀਆਂ ਤੱਕ ਬਿੰਦੀਆਂ ਲਾਈਆਂ ਸੀ ਵਿਆਹ ਵਾਲੇ ਫੰਕਸ਼ਨ ਤੇ।
1: ਬਣਜਾਰਨ ਕੁੜੀਏ ਗੀਤ 'ਚ ਵੀ ਉਹ ਹੈਗੀ ਨਾ ਜਿਹੜੀ, ਆਏ ਨੀ ਬਣਜਾਰਨ ਕੁੜੀਏ,
0: ਉਦੋਂ ਉਦੋਂ ਰਿਵਾਜ਼ ਹੁੰਦਾ ਸੀ ਪੂਰਾ। ਅਤੇ ਚਲੋ ਆਪਾਂ ਫਿਰ ਵੱਧਦੇ ਹਾਂ ਅੱਗੇ ਸਿਲਾਈ ਮਸ਼ੀਨ ਵੱਲ। ਅੱਜ ਕਿਉਂਕਿ ਕਾਢਾਂ ਦਾ ਦਿਨ ਆ, ਅਤੇ ਇਸ ਕਰਕੇ ਅੱਜ ਕਾਢ ਜਿਹੜੀ ਆ ਉਹ 1981 ਦੇ ਵਿੱਚ ਕਹਿੰਦੇ ਨੇ ਕਿ IBM ਯਾਨੀ ਕਿ ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਜਿਹੜੀ ਆ ਇਹਨਾਂ ਨੇ ਪਰਸਨਲ ਕੰਪਿਊਟਰ ਬਣਾ ਤਰਿਆ ਹੈ, ਯਾਨੀ ਕਿ ਇਸ ਤੋਂ ਪਹਿਲਾਂ ਕਹਿੰਦੇ ਕੰਪਿਊਟਰ ਤਾਂ ਆ ਗਿਆ ਸੀ, ਪਰ 12 ਅਗਸਤ 1981 ਨੂੰ ਇਹਨਾਂ ਨੇ ਉਹ ਕੰਪਿਊਟਰ ਬਣਾਇਆ ਜਿਹਦਾ ਕਿ ਬਦਲਵਾਂ ਰੂਪ ਅੱਜ ਆਪਾਂ ਵੇਖਦੇ ਹਾਂ, ਜਿਹੜਾ ਤੁਸੀਂ ਘਰ ਦੇ ਵਿੱਚ ਯੂਜ਼ ਕਰ ਸਕਦੇ ਸੀ, ਛੋਟੇ ਕਾਰੋਬਾਰਾਂ ਦੇ ਵਿੱਚ ਯੂਜ਼ ਕਰ ਸਕਦੇ ਸੀ। ਇਸ ਤੋਂ ਪਹਿਲਾਂ ਵੱਡੀਆਂ ਵੱਡੀਆਂ ਸਿਰਫ ਕੰਪਨੀਆਂ ਜਾਂ ਫਿਰ ਯੂਨੀਵਰਸਿਟੀਆਂ ਦੇ ਵਿੱਚ ਵਰਤਣ ਦੇ ਲਈ ਜਿਹੜੇ ਕੰਪਿਊਟਰ ਬਣੇ ਸੀ, ਸੋ IBM ਨੇ ਇਹਨੂੰ ਆਮ ਲੋਕਾਂ ਤੱਕ ਛੋਟੇ ਕਾਰੋਬਾਰਾਂ ਤੱਕ ਪਹੁੰਚਾਉਣ 'ਚ ਜਿਹੜੀ ਮਦਦ ਕੀਤੀ, ਤਾਂ ਅੱਜ ਦਾ ਦਿਨ ਉਹਦੇ ਨਾਮ ਹੀ ਜਾਂਦਾ ਵਾ। ਅਤੇ ਮੈਂ ਵੇਖ ਰਿਹਾ ਹਾਂ
1: ਉਹ 12 ਕਿਲੋ ਦਾ CPU ਅਤੇ ਪਾਈਏ ਦੀ ਸਕਰੀਨ, ਅਤੇ ਉਹ ਪਿੱਛੇ ਢਿੱਡ ਜਿਹਾ ਨਿਕਲਿਆ ਹੋਇਆ ਸੀ, ਉਹ ਵੀ ਪਹਿਲਾਂ ਆਉਂਦੇ ਰਹੇ।
0: ਉਹੀ ਹਾਂ, ਉਹੀ ਮੈਂ ਵੇਖ ਰਿਹਾ ਫੋਟੋ ਜਿਹੜੀ ਉਦੋਂ ਕਹਿੰਦੇ ਸ਼ੁਰੂਆਤੀ ਜਿਹੜੀ ਮੈਮਰੀ ਸੀ ਨਾ ਉਹ 16 KB ਸੀ ਬਸ, 16 KB ਤੇ ਆਪਣੀ RAM ਤੇ ਅੱਜ ਦੀ ਡੇਟ ਦੇ ਵਿੱਚ ਹੁਣ ਮਤਲਬ ਕੋਈ ਅੰਤ ਹੀ ਨਹੀਂ ਆ ਵੇਖ ਲਓ ਹੈ ਨਾ।
1: ਮੈਂ ਮੇਰਾ ਖਿਆਲ 96 ਲਿਆ ਕੰਪਿਊਟਰ ਉਦੋਂ ਹੈ ਨਾ ਪਿੰਡ 'ਚ ਪਹਿਲਾ ਕੰਪਿਊਟਰ ਹੋਣਾ ਅਤੇ
0: ਅੱਛਾ
1: ਉਹ ਮਤਲਬ ਉਹ 10th-12th ਦੀਆਂ ਗੱਲਾਂ ਜਦੋਂ ਹੈ ਨਾ ਨਵਾਂ ਨਵਾਂ ਡੋਸ ਸਿੱਖਿਆ ਅਤੇ ਉਹ ਸਿੱਖਿਆ ਆ ਤਿੰਨ ਚਾਰ ਕੱਖਰ ਜਿਹੇ ਹੋ ਰਹੇ ਹੁੰਦੇ ਸੀ ਉਹ ਦੋ ਦੇ ਕੇ ਕਮਾਂਡਾਂ ਜਾਂ ਐਂਟਰ ਜਿਹਾ ਮਾਰ ਦੇਣਾ ਕੰਪਿਊਟਰ ਦੇ ਉੱਤੇ ਗੇੜੇ 'ਚ ਨਿਕਲਣ ਲੱਗ
0: ਜਾਣਾ। ਨਹੀਂ ਪਹਿਲੀ ਯਾਦ ਨਹੀਂ ਜਦੋਂ ਕੰਪਿਊਟਰ ਸਿੱਖਣ ਮੈਨੂੰ ਲੱਗਦਾ ਹਰ ਇੱਕ ਵਿਹਲਾ ਬੰਦਾ ਕੰਪਿਊਟਰ ਸਿੱਖਣ ਗਿਆ ਅਤੇ ਅਸੀਂ ਵੀ ਗਏ ਇੱਕ ਵਾਰੀ ਅਤੇ ਉੱਥੇ ਕੰਪਿਊਟਰ ਦਾ ਤਾਂ ਇਹ ਹੁੰਦਾ ਸੀ ਨਾ ਸਿਸਟਮ
1: ਸੀ ਡੈਕ ਬਹੁਤ ਖੁੱਲ੍ਹੇ ਸੀ ਇੰਸਟੀਚਿਊਟ ਉਦੋਂ ਨਾ ਗਲੀ ਮਹੱਲੇ
0: ਸਾਰੇ ਜਿੰਨੇ PC ਹੋਏ ਸਾਰੇ ਨੇ ਰੱਖ ਲਏ ਅਤੇ ਉਹਦੇ 'ਚ ਨਾ ਉਹ ਮੈਨੂੰ ਮਤਲਬ ਹਾਲੇ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਉਦੋਂ ਦਾ ਪਤਾ ਨਹੀਂ ਹਿਸਾਬ ਦੇ ਨਾਲ ਕੋਈ ਉਹੀ ਵੀ ਅੰਦਰ ਬੜਾ ਵਧੀਆ ਮਤਲਬ ਗਲੀਚਾ ਜਿਹਾ ਵਿਛਿਆ ਹੋਣਾ ਜੁੱਤੀ ਤੁਸੀਂ ਬਾਹਰ ਲਾ ਕੇ ਜਾਣੀ ਆ ਮਤਲਬ ਉਸ ਤੋਂ ਪਹਿਲਾਂ ਅੱਜ ਦੇ ਸਮੇਂ 'ਚ ਮੈਂ ਵੇਖਣਾ ਜਿੱਦਾਂ
1: ਨਾਸਾ ਵਿਗਿਆਨੀ ਜੇ ਬਣ ਕੇ
0: ਹਾਂ ਪਿੱਛੇ ਜੇ ਮੈਂ ਨਾ ਜਿੱਦਾਂ ਬੀਜ ਦੇ ਜਦੋਂ ਗੋਡੇ ਬਦਲਾਉਣੇ ਤਾਂ ਹਸਪਤਾਲ ਵਾਲੇ ਜਿੱਦਾਂ ਬਾਹਰ ਜੁੱਤੀ ਜੱਤੀ ਲਵਾ ਲੈਂਦੇ ਨਾ ਉੱਦਾਂ ਦੀ ਫੀਲਿੰਗ ਆਉਂਦੀ ਹੁੰਦੀ ਸੀ ਕੰਪਿਊਟਰ ਸਿੱਖਣ 'ਚ ਹਨ ਜਿੱਦਾਂ ਅੰਦਰ ਓਪਰੇਸ਼ਨ ਹੋਣ ਡਿਆ ਹੁੰਦਾ ਜਿੱਦਾਂ
1: ਬਾਈ ਜੀ ਜੁੱਤੀ ਝਾੜ ਕੇ ਜਿਵੇਂ ਟਰੱਕ ਦੇ ਬਾਹਰ ਲਿਖਿਆ ਉੱਥੇ ਲਿਖਿਆ ਹੁੰਦਾ ਸੀ ਪਿੰਡਾਣਿਆਂ ਦਾ
0: ਅਤੇ ਉੱਥੇ ਚਾਹ ਤਾਂ ਇਹ ਹੁੰਦਾ ਸੀ ਕੰਪਿਊਟਰ ਪੱਲੇ ਨਹੀਂ ਕੁਛ ਪੈਂਦਾ ਹੁੰਦਾ ਅਤੇ ਚਾਹ ਇਹ ਹੁੰਦਾ ਸੀ ਉਹ ਉੱਥੇ ਠੰਡਾ ਹੁੰਦਾ ਸੀ ਅੰਦਰ
1: ਨਹੀਂ ਜਿੱਦਣ ਚਾਹ ਹੁੰਦਾ ਸੀ ਕੁੜੀਆਂ ਬਹੁਤ ਪੜ੍ਹਦੀਆਂ ਹੁੰਦੀਆਂ ਸੀ ਨਾਲ
0: ਕਈਆਂ ਦਾ ਇਹ ਵੀ
1: ਕਾਲਜ ਠੰਡਾ ਹੁੰਦਾ ਸੀ ਕਾਲਜ ਠੰਡਾ ਹੁੰਦਾ
0: ਉਹ ਵੀ ਹੋਊਗਾ ਚਲੋ ਆਪਾਂ ਇਹ ਪ੍ਰੋਗਰਾਮ ਤਾਂ ਹੈ ਹੀ ਇਸ ਲਈ ਨਾ ਵੀ ਆਪਣੇ ਆਪਣੇ ਵਿਚਾਰ ਦਿਓ
1: ਦਿਲ ਦੀ ਭੜਾਸ ਕੱਢੋ ਵਿਚਾਰ ਤਾਂ ਤੁਸੀਂ ਇਹਨਾਂ ਥੋੜ੍ਹਾ ਸੈਂਸੀਬਲ ਕਹਿਤਾ
0: ਜਸਕੀਰੇ ਜੀ ਤੁਸੀਂ ਆਉਂਦੇ ਰਹੋ
2: ਪਲਾਟ
1: ਫਸਿਆ ਹੋਇਆ ਸੀ ਜੀ ਅੱਜ ਇਹਨਾਂ ਦੀ ਮਸ਼ੀਨ ਦਾ ਧਾਗਾ ਟੁੱਟਿਆ
0: ਇਨਵੈਸਟਮੈਂਟ ਪ੍ਰੋਪਰਟੀ ਕਿੱਦਾਂ ਮਿਲੀ ਚੇਤਾ ਕਰਿਓ ਥੋੜਾ ਜਿਹਾ
2: ਜਦੋਂ ਸੁਖ ਜੀ ਨੇ ਵਰਡ ਰੱਖਿਆ ਸੀ ਰਖੇਲ
0: ਹਾਂਜੀ ਅੱਛਾ ਅੱਛਾ
1: ਦੇਖੋ ਬੰਦੇ ਦੀ ਸੋਚ ਉਡਾਰੀ ਯਾਦਾਂ ਦਾ ਕੜਮਸ ਲੈ ਦੱਸ ਉੱਤੋਂ ਕਹਿੰਦੀ ਹੱਸ ਲੈ ਦੱਸ
0: ਇਹ ਕਹਿੰਦੇ ਸੀ ਵੀ ਜਿੱਦਾਂ ਰਖੇਲ ਦਾ ਸੁਖ ਜੀ ਕਹਿੰਦੇ ਕੀ ਮਤਲਬ ਤੇ ਮੈਂ ਜੇ ਆਸਾਨੀ ਨਾਲ ਸਮਝਣਾ ਹੋਵੇ ਵੀ ਸੋਰਟ ਆਫ ਜਿੱਦਾਂ ਇਨਵੈਸਟਮੈਂਟ ਪ੍ਰੋਪਰਟੀ
2: ਅੱਜ ਤੁਸੀਂ ਕੰਪਿਊਟਰ ਲੈਬ ਦੀਆਂ ਗੱਲਾਂ ਕਰੀ ਜਾ ਰਹੇ ਹੋ ਕਿ ਉੱਥੇ ਇੱਕ ਬ੍ਰਹਮ ਬੜੀ ਠੰਡਕ ਹੁੰਦੀ ਸੀ
1: ਹਾਂ ਇਹ ਬੜਾ ਸਾਇੰਟਿਸਟ ਬੰਦਾ ਜੀ
2: ਤੁਹਾਡੇ ਅੱਜ ਦੇ ਟੌਪਿਕ ਨੇ ਮੈਨੂੰ ਕਨਫਿਊਜ਼ ਕਰਤਾ ਸਾਇੰਸ ਦੀ ਕਾਰਡ ਦੱਸਣੀ ਹੈ ਕਿ ਪੁਰਾਣੀਆਂ ਯਾਦਾਂ ਦੱਸਣੀਆਂ ਅੱਜ
0: ਨਹੀਂ ਨਹੀਂ ਬੇਸਿਕਲੀ ਕੀ ਆ ਵੀ ਅੱਜ ਨਾ ਕੰਪਿਊਟਰ ਦੀ ਵੀ ਅੱਜ ਹੀ ਪੇਟੈਂਟ ਹੋਇਆ ਸੀ ਜਿਹੜਾ ਆਪਾਂ ਮਤਲਬ ਘਰ 'ਚ ਵਰਤਣ ਵਾਲਾ ਜਿਹੜਾ ਛੋਟਾ ਕੰਪਿਊਟਰ ਫਿਰ ਆਪਣਾ ਜਿਹੜੀ ਮਸ਼ੀਨ ਹੀ
1: ਸਿਲਾਈ
0: ਮਸ਼ੀਨ ਉਹਦਾ ਵੀ ਜਿਹੜਾ ਸੁਧਰਿਆ ਰੂਪ ਸੀ ਜਿਹੜੀ ਸਿੰਗਰ ਮਸ਼ੀਨ ਬਾਅਦ 'ਚ ਚੱਲਦੀ ਰਹੀ ਹੈ ਉਹ ਵੀ ਅੱਜ ਦੇ ਦਿਨ ਹੀ ਉਹਦੀ ਕਾਰਡ ਨਿਕਲੀ ਫਿਰ ਜਿਹੜੀ ਆਪਾਂ ਹੁਣ ਰਿਕਾਰਡਿੰਗ ਵਗੈਰਾ ਆਪਾਂ ਕਰਦੇ ਹਾਂ ਫੋਨੋਗ੍ਰਾਫ ਐਡੀਸਨ ਨੇ ਉਹ ਵੀ ਅੱਜ ਦੇ ਦਿਨ ਹੀ 12 ਅਗਸਤ ਨੂੰ ਕੀਤਾ ਹੋਰ ਵੀ 2-4 ਨੇ ਨਿੱਕੇ ਨਿੱਕੇ ਜਿਹਨਾਂ ਦੇ ਮੈਨੂੰ ਨਾਂ ਨਹੀਂ ਲੈਣੇ ਹੁੰਦੇ ਮੈਂ ਭਲਾ 3 ਤਾਂ ਪਤਾ ਹੀ ਹੈ ਅੱਜ ਦੇ ਦਿਨ ਨੂੰ ਜਿਹੜਾ ਖੋਜਾਂ ਦਾ ਦਿਨ ਕਿਹਾ
1: ਮੈਂ ਸੁਣਿਆ ਸੀ ਜਦੋਂ ਮੇਰੇ IBM ਦਾ ਐਕਸਪਲੇਨ ਕੀਤਾ ਨਾ ਪੂਰਾ ਨਾ ਗਿਆ ਉਹ ਤਾਂ ਉਲਝ ਜੇ ਗਿਆ ਸੀ
0: ਉਹ ਮੈਂ ਬਾਕੀਆਂ ਦਾ ਫਿਰ ਪੰਗਾ ਹੀ ਨਹੀਂ ਲਿਆ
1: ਚੁਗਰਾ ਸਿੰਗਰ ਵਾਲਿਆਂ ਨੇ ਕੰਪਿਊਟਰ ਕੱਢਿਆ
2: ਸੰਭਾਲ ਕੇ ਮਸਤਾ ਵੀ ਉਹਦੇ ਤੇ ਮਿੱਟੀ ਨੀ ਪੈਣ ਦੇਣੀ ਔਰ ਮੈਂ ਇਹਨਾਂ ਮਸਲਿਆਂ ਦੇ ਵਿੱਚ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਨਾ ਮੈਨੂੰ ਸੂਈ ਚ ਸਿਰਫ ਧਾਗਾ ਪਾਉਣਾ ਆਉਂਦਾ ਜਾਂ ਸਿਰਫ ਬਟਨ ਲਗਾਉਣਾ ਹੋਰ ਕੁਛ ਨੀ ਆਉਂਦਾ
1: ਜਿੰਨੀ
2: ਵਾਰੀ ਮੇਰੇ ਇੱਥੇ ਕੋਈ ਮਤਲਬ ਚਲੋ ਨਿੱਕਾ ਮੋਟਾ ਕੋਈ ਕੰਮ ਹੁੰਦਾ ਉਹ ਆੜ ਤੋੜ ਕਰ ਲਈਦਾ ਲੇਕਿਨ ਬਾਕੀ ਕੱਪੜੇ ਮੈਂ ਇੰਡੀਆ ਲੈ ਕੇ ਜਾਂਦੀ ਹਾਂ ਮੰਮੀਆਂ ਕੋਲੋਂ ਠੀਕ ਕਰਵਾਉਂਦੇ ਹਾਂ ਮੈਂ ਕਿਸੇ ਦਰਜੀ ਕੋਲੋਂ ਵੀ ਜੇ ਠੀਕ ਕਰਾਉਂਦੇ ਮੰਮੀਆਂ ਕੋਲੋਂ ਕਰਾਉਣ ਦਾ ਜੋ ਸਵਾਦ ਆਉਂਦਾ ਨਾ ਮਸ਼ੀਨ ਆਪਣੀ ਐਨ ਡਿਗਰੀ ਥੱਲੇ ਜੀ ਕਰਕੇ ਮਿਲ ਜਾਂਦੀਆਂ ਦੋਨੋਂ ਫਿਰ ਸੂਈ ਚ ਧਾਗਾ ਪਾਉਣ ਦੀ ਕੋਸ਼ਿਸ਼ ਕਰਨਗੀਆਂ ਬੜਾ ਮਜ਼ਾ ਆਉਂਦਾ ਦੇਖ ਕੇ
0: ਅੱਛਾ ਮੰਮੀ ਉਹਨਾਂ ਨੂੰ ਚਾਹ ਕਿੰਨਾ ਹੁੰਦਾ ਵਾ ਤੁਹਾਡਾ ਮੰਨ ਲਓ ਸੂਟ ਸਾਟ ਕਿਤੇ ਕੋਈ ਪੀੜਾ ਖੁੱਲਾ ਹੋ ਜਾਏ ਨਿਆਣਿਆਂ ਦਾ ਤੁਹਾਡਾ ਤੇ ਉਹਨਾਂ ਨੂੰ ਚਾਹ ਕਿੰਨਾ ਹੁੰਦਾ ਵੀ ਲਿਆਓ ਹੁਣ ਇਹ ਆਪਾਂ ਕਰਦੇ
1: ਕਿੱਡੀ ਕੁ ਗੱਲ
0: ਸਾਰੀ ਸੰਦੂਕ
1: ਦੀ ਗੱਲ
2: ਜਿਹਦੇ ਵਿੱਚ ਰਜਾਈਆਂ ਹੋਣੀਆਂ ਮੇਰੇ ਬੀਜੀ ਨੇ ਮੇਰੇ ਵਾਸਤੇ ਇੱਕ ਸੰਦੂਕ ਰੱਖਿਆ ਸੀਗਾ ਜਿਹੜੇ ਵਿਆਹ ਤੇ ਦੇਣਾ, ਉਹਦੇ ਵੀ ਸ਼ਨੀਲ ਦੀਆਂ ਰਜਾਈਆਂ ਬਣਵਾ ਕੇ ਰੱਖੀਆਂ ਸੀ। ਉਹ ਸੰਦੂਕ ਹਜੇ ਵੀ ਘਰ ਹੈ ਪਰ ਮੈਂ ਰਜਾਈਆਂ ਅਨਫੋਰਚੁਨੇਟਲੀ ਇੱਥੇ ਨਹੀਂ ਲਿਆ ਪਾਈ, ਪਰ ਉਹ ਸੰਦੂਕ ਹਜੇ ਵੀ ਉਸੇ ਤਰੀਕੇ ਦਾ, ਉਹਦੇ ਵਿੱਚ ਲੈਣ ਦੇਣ ਵਾਲੇ ਕੱਪੜੇ ਜਾਂ ਸਰਦੀਆਂ ਦੇ ਕੱਪੜੇ, ਉਹ ਬੜਾ ਮਜ਼ਾ ਆਉਂਦਾ ਸੰਦੂਕ ਨੂੰ ਵੀ ਦੇਖ ਕੇ ਕਿ ਪੀਜੀ ਦੀ ਨਿਸ਼ਾਨੀ ਹੈ
1: ਵਿੱਚ, ਉਹ ਗੋਲੀਆਂ ਵੀ ਫਰਨੈਲ ਦੀਆਂ, ਉਹ ਵੀ ਮਹਿਕ ਵੀ ਉਹਦੀ ਅਜੀਬ ਜੀ ਮਹਿਕ, ਉਹ ਵੀ ਤੁਹਾਡੇ ਮਨਾਂ ਚ ਉੱਥੇ ਹੀ ਵਸੀ ਬੈਠੀ ਆ, ਉਹ ਵੀ ਮਾਵਾਂ ਨੇ ਨਾ ਲੀਰਾਂ ਚ ਬੰਨ ਕੇ ਖੂੰਜੀਆਂ ਜਿਹੀਆਂ ਜਵਾੜ ਦੇਣੀਆਂ,
0: ਉਹ ਜੀ ਸਮੈਲ,
1: ਨਿੰਮ ਦੇ ਪੱਤੇ ਸਿੱਟਣੇ ਵਿੱਚ ਕਈ ਵਾਰ,
0: ਉਹ ਜੀ ਸਮੈਲ ਹੁਣ ਸਿਰਫ ਬਾਥਰੂਮ ਚ ਆਉਂਦੀ,
1: ਉੱਥੇ ਹੀ ਯਾਦ ਆਉਂਦੀ ਸੰਦੂਕ ਦੀ,
0: ਉਹ ਫਰਨੈਲ ਜੀ ਬਸ ਉੱਥੇ ਰਹਿ ਗਈ ਹੁਣ,
1: ਨਹੀਂ ਹੁਣ ਤਾਂ ਫਰਨੈਲ ਵੀ ਉਹ ਨੀ ਰਹਿ ਗਈ, ਕੀੜੇ ਚੱਕ ਕੇ ਲੈ ਜਾਂਦੇ ਸਾਡੇ ਪਟਿਆਲਾ ਯੂਨੀਵਰਸਿਟੀ ਪਰਨੈਲ ਡੁਪਲੀਕੇਟ ਜੀ ਪਾ ਕੇ ਜਾਲੀ ਜੀ, ਉਹ ਕੀੜਿਆਂ ਦੀਆਂ ਫੋਟੋਆਂ ਖਿੱਚ ਕੇ ਵਾਰਡਨ ਨੂੰ ਭੇਜੀਆਂ ਵੀ ਯਾਰ ਤੁਸੀਂ ਪਰਨੈਲ ਤਾਂ ਅਸਲੀ ਮੰਗਾ ਲਓ।
2: ਜਿਹੜੀ ਅਸੀਂ ਇੱਕ ਕਾਰਡ ਕੱਢੀ ਹੋਈ ਸੀ ਹੋਸਟਲ ਦੇ ਵਿੱਚ, ਉਹ ਸੀ ਫਸਟ ਫਲੋਰ ਤੋਂ ਗਰਾਊਂਡ ਫਲੋਰ ਤੇ ਅਸੀਂ ਉਹ ਬੰਨੀ ਹੁੰਦੀ ਸੀ ਇੱਕ ਟੋਕਰੀ ਰੱਸੀ ਦੇ ਨਾਲ, ਉੱਤੋਂ ਥੱਲੇ ਕੁਛ ਭੇਜਣਾ ਬਾਰੀ ਦੇ ਵਿੱਚੋਂ, ਤੇ ਨੀਚੇ ਵਾਲੇ ਇੰਟਰਕੋਮ ਤੋਂ ਉੱਪਰ ਫੋਨ ਕਰ ਦੇਈਦਾ ਸੀਗਾ ਕਿਸੇ ਕੋਲ ਫਲਾਨੀ ਚੀਜ਼ ਹੈਗੀ ਹੈ ਤੇ ਉਹ ਟੋਕਰੀ ਚ ਪਾ ਕੇ ਭੇਜੋ ਥੱਲੇ ਜਾਂ ਥੱਲੋਂ ਉੱਪਰ।
0: ਅੱਛਾ ਆ ਵੀ ਬੜੀ
1: ਯਾਦਾਂ ਬੜੀ,
0: ਆ ਵੀ ਬੜੀ ਉਹ ਹੁੰਦੀ ਸੀ ਨਾ, ਮਤਲਬ ਜਿੱਦਾਂ ਸ਼ਹਿਰ ਜਾਈਦਾ ਸੀ ਨਾ ਤੇ ਉੱਥੇ ਉਹ ਇਦਾਂ ਕਰਦੇ ਹੁੰਦੇ ਸੀ, ਉੱਤੋਂ ਉਹਨਾਂ ਨੇ ਟੋਕਰੀ ਲਮਕਾਉਣੀ, ਤੇ ਅਸੀਂ ਹੁਣ ਪਿੰਡਾਂ ਵਾਲੇ ਮਤਲਬ ਸਾਡੇ ਤੇ ਉਹ ਸਿਸਟਮ ਨਹੀਂ ਤੇ, ਪਰ ਜੀ ਬੜਾ ਕਰਦਾ ਹੁੰਦਾ ਸੀ ਵੀ ਅਸੀਂ ਲਮਕਾਈਏ ਕੁਛ ਇਦਾਂ ਦਾ,
1: ਮੇਰੇ ਮੰਜੇ ਲਮਕਾਉਂਦੇ ਰਹੇ ਥੱਲੇ ਲੈਟ ਚਲੀ ਜਾਣੀ ਚੱਕ ਮੰਜੇ ਉੱਤੇ,
0: ਸਾਡੇ ਉੱਥੋਂ ਹੀ ਕੱਦੂ ਲੱਥ ਪੈਣੇ ਉੱਥੋਂ ਕਰੇਲੇ ਹੈ ਨਾ, ਤੇ ਜੀ ਕਰਦਾ ਹੁੰਦਾ ਅਸੀਂ ਵੀ ਕੁਛ ਇਦਾਂ ਉੱਤੋਂ ਲਮਕਾਈਏ ਥੱਲਿਓਂ ਕੋਈ ਸਬਜ਼ੀ ਪਾਵੇ ਅਸੀਂ ਤਾਂ ਖਿੱਚੀਏ,
1: ਕੰਧ ਤੋਂ ਕੌਲੀ ਦੀ ਸਾਂਝ।
2: ਪਿੰਡ ਵਿੱਚ ਪੜੀ ਆ ਮੈਂ, ਕਿਹੜਾ ਸ਼ਹਿਰ ਚ ਪੜੀ ਆ, ਮੇਰਾ ਪਿੰਡ ਵੀ ਤੁਹਾਡੇ ਨਵਾਂ ਸ਼ਹਿਰ ਦੇ ਕੋਲ ਹੀ ਸੀਗਾ
0: ਜੀ,
2: ਇੰਜੀਨੀਅਰਿੰਗ ਕੀਤੀ ਆ, ਇਹ ਸ਼ਹਿਰ ਦਾ ਕੰਮ ਨਹੀਂ ਹੈ ਪਿੰਡਾਂ ਦਾ ਹੀ ਕੰਮ ਹੈ।
0: ਹਾਂਜੀ ਉੱਦਾਂ ਗੱਲ ਕਰਦਾ ਵੀ ਸ਼ਹਿਰਾਂ ਚ ਇਹ ਬਹੁਤ ਹੁੰਦਾ ਸੀ ਵੀ ਉੱਤੋਂ ਹੀ ਉਹਨਾਂ ਨੇ ਸੁੱਟ ਦੇਣਾ ਦੁੱਧ, ਉਹਨੇ ਥੱਲਿਓਂ ਪਾ ਦੇਣਾ ਉਤਾਂ ਖਿੱਚ ਲੈਣਾ
1: ਤਾਰ ਜੀ ਨੂੰ, ਆਪਣੇ ਤਾਂ ਪਿੰਡਾਂ ਚ ਵੱਧ ਤੋਂ ਵੱਧ ਤਾਰ ਤੇ ਡੋਲੂ ਟੰਗਿਆ ਹੁੰਦਾ ਸੀ ਵੀ ਕਿਤੇ ਕੀੜੀਆਂ ਘੁੜੀਆਂ ਨਾ ਚੜ ਜਾਣ,
0: ਸਾਡੇ ਤਾਂ ਪਿੰਡਾਂ ਚ ਬਹਿ ਕੇ ਬੜੇ ਗੱਲਾਂ ਕਰਦੇ ਹੁੰਦੇ, ਉਹ ਭਾਈ ਉਹ ਨਾ ਉਹ ਸਬਜ਼ੀ ਵੀ ਤੇ ਉੱਤੋਂ ਉੱਤੋਂ ਰੱਸੀ ਸੁੱਟ ਕੇ ਲੈ ਲੈਂਦੀਆਂ, ਉਹ ਤਾਂ ਬੜੀਆਂ ਗੋਰੀਆਂ ਧੁੱਪੇ ਤੇ ਵੇਖ ਨਿਕਲਣਾ ਹੀ ਨੀ ਉਹਨਾਂ ਨੇ।
1: ਹੋਰ ਅੱਗੇ ਕੋਈ ਹੱਸੇ ਕਹਿੰਦਾ ਡਾਕਟਰ ਮੈਨੂੰ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਨਾ ਸਬਜ਼ੀਆਂ ਸੁਬਜ਼ੀਆਂ ਖਾਇਆ ਕਰੋ ਹਨਾ, ਕਹਿੰਦਾ ਮੈਂ ਕਿਹਾ ਸਬਜ਼ੀ ਦਾ ਆਪ ਟੀਕਾ ਲਵਾਉਣ ਗਈ ਹੋਈ, ਕੱਦੂਆਂ ਚ ਏਡੇ ਏਡੇ ਟੀਕੇ ਲੱਗਦੇ, ਜਦੋਂ
2: ਹੁਣ ਉੱਥੇ ਸਬਜ਼ੀ ਆਉਂਦੀ ਜਿਹੜੀ ਰੇੜੀਆਂ ਦੇ ਵਿੱਚ, ਉਹਨਾਂ ਨੇ ਵੀ ਮੋਬਾਈਲ ਰੱਖੇ ਹੋਏ ਆ, ਮੈਂ ਤੇ ਹਾਸਾ ਬੜਾਇਆ ਘਰੇ ਪਤਾ ਨੀ ਕਿਹੜੀ ਚੀਜ਼ ਦੀ ਲੋੜ ਸੀ, ਤੇ ਮੇਰੇ ਮੰਮੀ ਕਹਿੰਦੇ ਕਿ ਉਹ ਅਰਜੁਨ ਨੂੰ ਫੋਨ ਕਰੀ, ਮੈਂ ਕਿਹਾ ਅਰਜੁਨ ਕੌਣ ਆ, ਕਹਿੰਦੇ ਸਬਜ਼ੀ ਵਾਲਾ, ਮੈਂ ਕਿਹਾ ਉਹਦੇ ਕੋਲ ਵੀ ਮੋਬਾਈਲ ਹੈ, ਕਹਿੰਦੇ ਹਾਂ ਉਹਨੂੰ ਫੋਨ ਕਰ ਦੇਈਦਾ ਕਿ ਆਹ ਸਬਜ਼ੀ ਚਾਹੀਦੀ, ਉਹ ਦੇ ਜਾਂਦਾ ਆ ਕੇ,
0: ਦਿਮਾਗ
1: ਚੱਲਦਾ ਨਾ ਜਿੱਥੇ ਲੋੜ ਆ।
0: ਉਹਨਾਂ ਨੇ ਜਿਹੜਾ ਸਪਲੈਂਡਰ ਦਾ ਜਹਾਜ਼ ਬਣਾਇਆ ਨਾ ਪਿੱਛੇ ਲਾ ਲੂ ਕੇ ਉਹਨਾਂ ਨੇ, ਮਤਲਬ ਸਪਲੈਂਡਰ ਦਾ ਘੁੜਕਾ ਬਣਾਇਆ
1: ਹੈ ਨੀ, ਬੱਲੇ ਬੱਲੇ ਪੱਠੇ ਲੈਣ ਚੱਲੇ ਮਗਰ ਲਿਖਿਆ ਹੋਇਆ, ਤੇ ਉਹ ਅੱਧੀ ਕਮਰੂਤੀ ਵੱਢ ਕੇ ਉਹਨਾਂ ਨੇ ਭਾਰ ਢੋਣ ਨੂੰ ਰੱਖੀ ਹੋਈ ਉਹ, ਤੇ ਉਹ ਦੇਖਿਆ ਜਦੋਂ ਕਿਸੇ ਦੇ ਲੈਂਟਰ ਪੈਂਦਾ ਹੋਵੇ, ਉਹ ਸਕੂਟਰ ਕਲੱਚ ਰੱਖਿਆ ਹੋਇਆ, ਉਹ ਕਲੱਚ ਜਿਹਾ ਛੱਡ ਕੇ ਨਾ ਕੜਾਹੀਆ ਉੱਤੇ ਚੱਕ ਦਿੰਦੇ, ਉਹ ਵੀ ਦੇਖਣ ਵਾਲੀ ਚੀਜ਼। ਹੁਣ ਜਦ ਆਪਾਂ ਇਨੋਵੇਸ਼ਨ ਦੀ ਗੱਲ ਹੀ ਦੇਖੋ ਕਰਨ ਲੱਗੇ, ਥੋਮਸ ਮੈਕਸਵੈਲ ਫਲਾਨਾ ਧਮਕਾਨਾ ਏਡੇ ਏਡੇ ਨਾਂ ਹੋਏ ਨੇ, ਕੁਛ ਆਪਾਂ ਇੰਡੀਆ ਦੀ ਕੰਟਰੀਬਿਊਸ਼ਨ ਵੀ ਵਿੱਚ ਦੱਸ ਸਕਦੇ ਹਾਂ।
0: ਇਹ ਚੁੱਕ ਕੇ ਵੇਲੋ ਪੇਟੈਂਟ ਉਹਨਾਂ ਨੇ ਕਰਵਾ ਜਾਣਾ ਫਿਰ ਹਨਾ, ਬੰਦੇ ਆਪਣੇ ਖਿੱਚਦੇ ਰਹਿੰਦੇ ਆ, ਆਪਣੇ ਪੇਟੈਂਟ।
2: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ
0: ਥੈਂਕ ਯੂ ਨਹੀਂ ਤੁਸੀਂ ਬਾਬਾ ਹੰਗਾਰਾ ਦੇ ਰਹੇ ਹੋ ਨਾਲ ਤਾਂ ਰੱਖਿਆ ਜਿਹੜਾ ਉਹ ਇੱਕ ਉਹ ਆਪਣੀ ਕਾਰਡ ਜਿਹੜੀ ਪਹਿਲੀ ਹੁੰਦੀ ਸੀ, ਉਹ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਹੈ ਨਾ, ਅਤੇ ਉਹ ਆਪਾਂ ਵੱਧ ਤੋਂ ਵੱਧ ਕਿ ਚਾਰ ਇੱਟਾਂ ਕੋਈ ਚੁੱਕ ਲੂਗਾ, ਛੇ ਚੁੱਕ ਲੂਗਾ ਹੈ ਨਾ, ਅਤੇ ਉਹ ਤਾਂ ਇੱਥੋਂ ਐਂ ਐਂ ਸੁੱਟ ਕੇ ਤਾਂ ਨੂੰ ਤਾਂ ਐਂ ਬੋਚ ਬੋਚ ਕੇ ਉੱਤੇ ਪਤਾ ਨਹੀਂ ਉਹ ਕਿੱਦਾਂ 20 ਇੱਟਾਂ ਤਾਂ ਕਿੰਨੀਆਂ ਹੈ ਨਾ, ਉਹ ਤਾਂ ਦੀ ਤਾਂ ਲੈ ਕੇ ਅਤੇ ਉਹ ਫਿਰ ਅਡੋਲ ਹੀ ਉਹ ਤਾਂ ਚੜ ਜਾਂਦੇ, ਫਿਰ ਲਓ ਪੌੜੀ ਤੋਂ ਕੋਈ ਉਹ ਨਹੀਂ, ਅਤੇ
1: ਜਾਂ ਫਿਰ ਤਾਂ ਵੀ ਉੱਦਾਂ ਦੀਆਂ ਬਣ ਜਾਂਦੀਆਂ ਨਾ, ਉਹ ਸਾਡੇ ਡੈਡੀ ਨੇ ਕਹਿਣਾ ਕਹਿੰਦਾ ਕੁਰਸੀ ਹੁਣ ਇਹਨੂੰ ਰੱਖਿਆ ਹੀ ਅੰਦਰ, ਜਿਵੇਂ ਉਹ ਬਿਹਾਰੀ ਮਜ਼ਦੂਰ ਨਹੀਂ ਕਰਦੇ ਹੁੰਦੇ, ਪਹਿਲਾਂ ਇੱਟਾਂ ਇੱਥੇ ਸਿੱਟ ਲਈਆਂ ਫਿਰ ਦੂ ਅੱਗੇ ਸਿੱਟ ਲਿਓ,
0: ਬਾਕੀ
1: ਬੜੀ ਉਹ ਉਹਨਾਂ ਦਾ ਯਾਰ ਜਾਨ ਸੀ ਉਹ ਬੰਦਿਆਂ ਚ, ਪੁਰਾਣੇ ਜਿਹੜੇ ਸੀਰੀ ਰਲਾਏ ਹੋਏ ਜਾਂ ਕਿਸੇ ਨੇ ਹਨਾ ਖਤਿਆਂ ਚ, ਤੇ ਉਹ ਲੋਕ ਵੱਖਰੀ ਕਿਸਮ ਦੀ ਮਿੱਟੀ ਦੇ ਲੋਕ ਸੀਗੇ।
0: ਨਹੀਂ ਤੇ ਆਪਣੀ ਜਨਰੇਸ਼ਨ ਨਾਲ ਵੈਸੇ ਬੜੇ ਧੱਕੇ ਹੋਏ ਵੈਸੇ ਤੇ ਚਲੋ। ਸਤਿ ਸ਼੍ਰੀ ਅਕਾਲ ਤੇ ਭੈਣ ਜੀ। ਅੱਛਾ ਕਹਿੰਦੇ ਨੇ ਕਿ ਅੱਜ ਕੱਲ੍ਹ ਓਕੇ ਆ ਤੁਹਾਡੀਆਂ ਤਾਂ ਬੜੀਆਂ ਸੂਈਆਂ ਵਾ। ਕਹਿੰਦੇ ਬਿਫੋਰ ਵੀਰ ਜੀ 1 needle in machine ਅਤੇ 9 15 needle in 1 head 15-15 ਸੂਈਆਂ ਵੇਖ ਲਓ ਇਕੱਠਾ ਹੀ ਕੰਮ 15-15 ਦਾ ਹੈ ਨਾ। ਇਹ ਰਾਵਣ ਨੂੰ ਵੀ ਛੱਡ ਗਏ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਤੁਸੀਂ ਤੇ ਮਤਲਬ ਰਾਵਣ ਤੋਂ ਵੀ ਤਾਂ ਦੀ ਮਸ਼ੀਨ ਰੱਖੀ ਆ। ਹੈਲੋ
3: ਸਤਿ ਸ਼੍ਰੀ ਅਕਾਲ ਅੰਜਤ ਵੀਰ ਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਵੀਰ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਹੋਰ ਕੀ ਆ, ਬਹੁਤ ਵਧੀਆ ਸਰ, ਚੱਲ ਲੱਗਦੇ ਸਾਰੀ ਚੱਕ ਲਿਆ ਫੋਨ।
0: ਅਨੇ ਅੱਜ ਤੁਹਾਡੇ ਮਤਲਬ ਦਾ ਨਾ ਟੌਪਿਕ ਅੱਜ
1: ਸਾਨੂੰ ਸੀ ਵੀ ਕਿਉਂਕਿ ਤੁਸੀਂ ਸਾਡੇ ਐਕਸਪਰਟ ਹੋ ਇਸ ਫੀਲਡ ਦੇ।
0: ਇਹ
1: ਸਵੇਰੇ ਅਸੀਂ ਤਾਂ ਮੋਮਬੱਤੀਆਂ ਨਾਲ ਬੁਝਾਰਤਾਂ ਲੱਭ ਲਈਆਂ ਸਾਰੀਆਂ ਜਿਹੜੀ ਸਾਨੂੰ ਨਾ ਆਵੇ ਮੋਮਬੱਤੀ। ਆਹ ਤੁਹਾਡਾ ਤਾਂ ਫੀਲਡ ਆ ਨਾ, ਸਿੰਗਰ ਵਾਲਾ ਨੀ ਮਤਲਬ ਸਿਲਾਈ ਮਸ਼ੀਨ ਵਾਲਾ?
3: ਨਹੀਂ ਸਿੰਗਰ ਵਾਲਾ ਵੀ ਸੀ, ਇੰਡੀਆ ਤੇ ਵੀ ਮੈਂ ਕਰਦੀ ਸੀ।
1: ਮੈਂ ਸਿੰਗਰ ਜੇ ਮੈਂ ਕਿਹਾ ਕਿਤੇ ਫਰਾਈਡੇ ਨੂੰ ਕਰਿਓ ਜੇ ਸਿੰਗਰ ਵਾਲਾ।
3: ਤੇ ਵੀਰ ਜੀ ਸਾਡੇ ਕੋਲ ਨਾ ਮੇਰੇ ਕੋਲ ਵੱਡੇ ਦੀਦੀ ਨੇ ਲਿੱਤੀ ਸੀ ਆਪਣੀ ਮਸ਼ੀਨ ਇਲੈਕਟ੍ਰਿਕ ਵਾਲੀ, ਜਿਹੜੀ ਫੁੱਟ ਵਾਲੀ ਨਾ ਉਹਦੇ ਇੱਥੇ ਮਿਲਦੀ ਆ।
0: ਹਾਂਜੀ ਪੈਡਲ ਵਾਲੀ?
3: ਹਾਂਜੀ ਉਹਦੇ ਨਹੀਂ ਫੁੱਟ ਜਿਹੜਾ ਆਪਣਾ ਇਲੈਕਟ੍ਰਿਕ ਦਾ ਹੁੰਦਾ ਵੀਰ ਜੀ, ਇੱਥੇ ਮਿਲਦੀ ਜਿਹੜੀ।
0: ਅੱਛਾ ਅੱਛਾ, ਉਹ ਇੱਕੇ ਪੈਰ ਤੇ ਜਿਹੜੀ ਉਹ ਹੁੰਦਾ ਮੈਟਲ ਜੀ ਦਾ,
3: ਬਿਜਲੀ ਨਾਲ ਬਿਜਲੀ ਨਾਲ ਚੱਲਦੀ ਆਪਣੀ।
0: ਓਕੇ ਓਕੇ।
3: ਤੇ ਉਹ ਉੱਥੇ ਲਿੱਤੀ ਤਾਂ ਉੱਥੇ ਇੰਡੀਆ ਤੁਹਾਨੂੰ ਪਤਾ ਹੀ ਹੈ ਕਿ ਬਿਜਲੀ ਦਾ ਚੱਕਰ ਕਿੰਨਾ ਰਹਿੰਦਾ।
0: ਜੀ।
3: ਤੇ ਅਸੀਂ ਕੀਤਾ ਕਿ ਥੋੜਾ ਟਾਈਮ ਚਲਾਣੀ ਤਾਂ ਫਿਰ ਜਿੱਦਾਂ ਹੀ ਅੱਧਾ ਘੰਟਾ ਡਿਜ਼ਾਈਨ ਹੋਣਾ ਜਦ ਹੀ ਲਾਈਟ ਚਲ ਜਾਣੀ।
0: ਜੀ।
3: ਪਕਾਏ ਤਾਂ ਕੰਮ ਖਰਾਬ ਹੈ ਕਿ
1: ਪੰਜਾ ਇੱਕ ਥੋੜੀ ਆ ਉੱਥੇ।
3: ਫਿਰ ਅਸੀਂ ਵੀਰ ਜੀ ਉਹੀ ਮਸ਼ੀਨ ਨਾ ਦੂਜੇ ਜਿਹੜੇ ਮਸ਼ੀਨ ਕਰਦੇ ਪੈਰਾਂ ਨਾਲ ਚਲਾਉਂਦੀ ਆ
0: ਅੱਗੇ
3: ਪਿੱਛੇ, ਅਸੀਂ ਉਹ ਇਲੈਕਟ੍ਰਿਕ ਮਸ਼ੀਨ ਉਹਦੇ ਤੇ ਲਾ ਲਈ ਸੀ।
0: ਉਹ ਤਾਂ ਫਿਰ ਪੱਠੇ ਕੁਤਰਦੇ ਸੀ
1: ਨਹੀਂ ਕੱਪੜੇ,
3: ਕੱਪੜੇ ਸਿਲਾਈ ਕਰਨ ਮਸ਼ੀਨ ਕਢਾਈ ਕੱਢਣ ਵਾਸਤੇ।
1: ਕੁੜੀ ਜੀ ਉਹਤੇ ਕੱਸਦੀ ਹੈ ਫਿਰ।
0: ਅੱਛਾ ਉਹਦੇ ਨਾਲ
1: ਚਾਕੂ ਚੁਰੀਆਂ ਵੀ ਤਿੱਖੀਆਂ ਕਰਦੇ ਰਹੇ ਉਹਦੇ ਤੇ,
0: ਉਹ ਵੀ ਹੋ ਜਾਂਦੀਆਂ।
3: ਹਾਂਜੀ ਹਾਂਜੀ। ਤੇ ਮਤਲਬ ਵੀਰ ਜੀ ਇਹ ਕਾਰਡ ਇੱਕ ਹੋਰ ਦੱਸਦੀ ਆ, ਅਸੀਂ ਨਾ ਕੁਆਟਰਾਂ ਚ ਰਹਿੰਦੇ ਸੀ ਤੇ ਸਾਨੂੰ ਹੁੰਦਾ ਸੀ ਕਿ ਪਿਛਲੇ ਪਾਸੇ ਫਰੂਟ ਦੇ ਪੇਡੇ ਸੀ, ਅਮਰੂਦ ਹੋ ਗਿਆ, ਪਪੀਤਾ ਹੋ ਗਿਆ।
0: ਜੀ ਕਮਾਲ ਦੀ ਗੱਲ ਹੈ, ਤੁਸੀਂ ਕੁਆਟਰਾਂ ਚ ਰਹਿੰਦੇ ਹੋ, ਜਸਵਾਲ ਸਾਹਿਬ ਬੋਤਲਾਂ ਚ ਰਹਿੰਦੇ।
1: ਪੂਰੇ ਘਰ ਨੂੰ ਪੂਰਾ ਘਰ ਜਿਹੜਾ ਥੋੜਾ ਜਿਹਾ ਛੋਟਾ ਮੈਨੂੰ ਕੁਆਟਰ ਕਹਿ ਦਿੰਦੇ ਆ ਨਾ। ਕੁਆਟਰਾਂ ਚ ਰਹਿੰਦੇ ਸੀ
0: ਹਲੇ ਤਾਂ ਮੈਂ ਕਹਿ ਨੀ ਪੀ ਸਿਮ ਹਲੇ ਤਾਂ ਮੈਂ ਕਹਿ ਨੀ ਸਿਮਰਨ ਜੀ ਹਲੇ ਤਾਂ ਮੈਂ ਦੱਸਿਆ ਨੀ ਪੀ ਸਿਮਰਨ ਜੀ ਘੜਿਆਂ ਚ ਰਹਿੰਦੇ।
3: ਜੇ ਮੈਂ ਮਕਾਨ ਗਿਆ ਨਾ ਤੁਸੀਂ ਹੋਰ ਨਾ ਕਿਤੇ ਪਹੁੰਚਾ ਦੇ ਮੈਨੂੰ,
1: ਘੜਿਆਂ ਵਾਲੀ ਗੱਲ ਉੱਥੋਂ ਹੀ ਆਈ।
0: ਅਜੇ ਕੁਆਟਰਾਂ ਚ ਰਹਿੰਦੇ ਸੀ
3: ਪਿਛਲੇ।
1: ਓਹੋ ਕਹਿੰਦਾ ਮੈਂ ਬਾਹਰਲੇ ਮੁਲਕ ਚ ਬੰਦਾ ਕਿੰਨੀ ਕੁ ਦੇਰ ਸੈੱਟ ਹੋ ਜਾਂਦਾ, ਕਹਿੰਦਾ ਤੇਰੇ ਤੇ ਮੈਂ ਤਾਂ ਕੁਆਟਰ ਨਾ ਵੀ ਹੋ ਜਾਂਦਾ। ਓਹੋ ਠੀਕ ਹੈ।
3: ਤੇ ਅਸੀਂ ਮੇਰੀ ਬੀਜੇ ਅਮਰੂਦ ਤੋੜਨ ਵਾਸਤੇ ਨਾ ਡੰਡੀ ਰੱਖੀ ਹੋਈ ਸੀ ਤੇ ਹੁੱਕ ਲਾ ਕੇ
0: ਕੁੰਡੀ। ਹਾਂਜੀ।
3: ਤੇ ਕਈ ਵਾਰ ਤਾਂ ਅਸੀਂ ਟਹਿਣੀ ਅੰਦਰ ਤੱਕ ਖਿੱਚ ਲੈਣੀ ਹੈ ਨਾ, ਜਦ ਦੇਖਣਾ ਕਿ ਟਹਿਣੀਆਂ ਵੀ ਪਹੁੰਚਦੀ ਨੀ ਪਈ, ਅਸੀਂ ਲਿਫਾਫਾ ਟੰਗਣਾ ਥੱਲੇ ਐਗਜੈਕਟ ਅਮਰੂਦ ਤੇ ਲਿਜਾ ਕੇ ਨਾ ਥੋੜੀ ਦੇਖੀ ਮਾਰਨਾ, ਲਿਫਾਫੇ ਦੇ ਵਿੱਚ ਅਮਰੂਦ ਗਿਰ ਜਾਣਾ।
0: ਵਾਹ ਆਹ ਤੇ ਗੁੱਡ ਕਾਰਡ ਆ,
1: ਸਾਈਂ ਜੀ ਬੈਠੇ ਨਾਲ।
0: ਇਹ ਅਸੀਂ ਮਿਸ ਕੀਤੀ ਫਿਰ।
3: ਕੋਈ
0: ਤੋੜੇ ਨਾ,
3: ਉਹ ਬੇਚਾਰਾ ਥੱਲੇ ਬੈਠਾ ਰਹਿ ਜਾਂਦਾ ਸੀ, ਹੌਲੀ ਜਿਹੀ ਆਪਣੀ ਕਾਰਵਾਈ ਕਰਕੇ ਨਿਕਲ
1: ਜਾਣਾ। ਥੱਲੇ ਬੈਠੇ ਰਹਿਣਾ, ਇਹਨਾਂ ਨੇ ਛੱਤ ਤੋਂ ਕਾਰਵਾਈ ਪਾ ਦੇਣੀ।
0: ਅਮਰੂਦ ਅਮਰੂਦ ਉੱਤੋਂ ਉੱਤੇ ਗਾਇਬ ਹੋ ਜਾਂਦੇ। ਸਵੇਰੇ ਵੇਖ ਕੇ ਕੰਮ ਤੇ ਨਿਕਲਦਾ ਹੋਣਾ ਵੀ ਉਹ ਡੱਡਰਾ ਜਿਹਾ ਹੋਇਆ ਵਾ, ਸ਼ਾਮਾਂ ਤੱਕ ਤੋੜਨ ਵਾਲਾ ਹੋ ਜਾਣਾ।
1: ਬਾਅਦ ਚੋਂ ਘਰਦਿਆਂ ਨੂੰ ਕਹਿਣਾ ਕੋਈ ਤੋਤਾ ਤੂਤਾ ਟੁੱਕ ਗਿਆ ਜੀ
2: ਨਹੀਂ ਵੱਡੇ ਤੇ ਤੋਤੇ ਉੱਪਰ ਰਹਿੰਦੇ ਸੀ ਉਹ ਛੱਗ ਜਾਂਦੇ ਸੀ
1: ਹੋਇਆ ਨੀ ਉਹ ਬੇਮੌਸਮਾਂ ਜਿਹਾ ਅੰਬ ਡਿੱਗ ਪਿਆ ਤੇ ਉਹ ਜਨਾਨੀਆਂ ਜਿਹੜੀਆਂ ਥੋ ਥੱਲੇ ਗੱਲਾਂ ਕਰਨ ਸਾਡੇ ਵਰਗੀਆਂ ਤੇ ਉਹ ਕਹਿੰਦੀ ਆ ਭੈਣ ਜੀ ਮੌਸਮ ਤਾਂ ਹੈ ਨੀ ਅੰਬਾਂ ਦਾ ਹਨਾ ਅੰਬ ਡਿੱਗਿਆ ਤੇ ਅੰਬ ਆਪ ਬੋਲਿਆ ਕਹਿੰਦਾ ਤੁਹਾਡੀਆਂ ਗੱਲਾਂ ਸੁਣ ਸੁਣ ਪੱਕ ਗਿਆ ਸਾਡੇ ਨਾਲ ਵੀ ਅੱਜ ਉਹੀ ਹੋਣੀ ਆ ਦੁਆਰ ਦੀਆਂ ਦੋ ਪਾਰ ਦੀਆਂ ਪ੍ਰੋਗਰਾਮ ਦਾ ਨਾਂ ਵੀ ਇਹੀ ਆ ਕਦੇ ਇੱਧਰ ਸ਼ੁਰੂ ਕਰ ਲਈ ਕਦੇ ਸਿੰਗਰ ਸ਼ੁਰੂ ਕਰ ਲਈ ਕਦੇ ਆਈ ਬੀ ਐਮ ਸ਼ੁਰੂ ਕਰ ਲਿਆ ਨਾ ਤਾਰਨ ਜੋ ਪ੍ਰੋਗਰਾਮ ਸ਼ੁਰੂ ਹੋਇਆ ਕੀ ਥੋਮਸ ਮੈਕਸਵੈਲ ਨੇ ਫਲਾਨੀ ਕਾਰਡ ਕੱਢੀ
0: ਪਰ ਜਿਹੜੀ ਭੈਣ ਜੀ ਗੱਲ ਕਰ ਰਹੇ ਨਾ ਜਿੱਦਾਂ ਮਰੂਦ ਹੋ ਗਏ ਜਾਮ ਨੂੰ ਫਿਰ ਆਪਣਾ ਅੰਬ ਇਹ ਪਤਾ ਨੀ ਕੀ ਗੱਲ ਮਤਲਬ ਆਪਣੇ ਹੋਣ ਜਾਂ ਮੁੱਲ ਲੈ ਕੇ ਖਾਣੇ ਹੋਣ ਮਾਸਾ ਮਜ਼ਾ ਨੀ ਆਉਂਦਾ
1: ਸਾਡੇ ਘਰੇ ਵੀ ਜਾਮਣ ਦਾ ਬੜਾ ਭਾਰੀ ਰੁੱਖ ਸੀ ਤੇ ਨਿੰਬੂ ਸੀ ਸਦਾ ਬਹਾਰ ਤੇ ਇੱਕ ਪਿੰਡ ਚ ਪਤਾ ਲੱਗ ਜਾਂਦਾ ਜੇ ਕੋਈ ਨਿੰਬੂ ਲੈਣਾ ਇਹਨਾਂ ਦਾ ਸ਼ਰਾਬੀ ਹੋਇਆ ਹੋਇਆ ਪ੍ਰਾਹੁਣਾ ਮਾਈ ਨੇ ਨਿਆਣਿਆਂ ਨੂੰ ਭੇਜਣਾ ਵੀ ਜਾ ਕੇ ਨਿੰਬੂ ਫੜ ਕੇ ਲਿਆ ਵੀ ਪ੍ਰਾਹੁਣੇ ਇਸ ਕੰਜ ਵੀ ਬਣਾਉਣਾ ਮੈਂ ਸਭ ਪਤਾ ਸਾਨੂੰ ਜਿਹੜੇ ਪ੍ਰਾਹੁਣੇ ਆਏ ਤੁਹਾਡੇ ਉਹ ਕਿਹੜਾ ਪ੍ਰਾਹੁਣਾ ਆਇਆ ਤੁਹਾਡਾ
0: ਥੈਂਕ ਯੂ ਭੈਣ ਜੀ
2: ਥੈਂਕ ਯੂ
0: ਸਮੇਂ ਨਾਲ ਚੀਜ਼ਾਂ ਵੇਖੋ ਕਿੰਨੀਆਂ ਬਦਲ ਜਾਂਦੀਆਂ ਥੈਂਕ ਯੂ ਤੇ
1: ਪੁਰਾਣੀਆਂ ਹੁਣ ਬੁੜੀਆਂ ਦਾ ਇੱਦਾਂ ਹੀ ਹਿਸਾਬ ਰੱਖਿਆ ਹੋਇਆ ਸੀ ਨਾ ਜਾਣਾ ਉਹਨਾਂ ਨੇ ਅੱਗੇ ਭੈਣ ਜੀ ਤੁਹਾਡਾ ਮੋਗੇ ਵਾਲਾ ਪ੍ਰਾਹੁਣਾ ਆਇਆ ਸੀ ਕਹਿੰਦੀ ਭੈਣ ਜੀ ਤੁਹਾਨੂੰ ਕਿਵੇਂ ਪਤਾ ਕਹਿੰਦੀ ਬਿਸਤਰਾ ਸੁੱਕਣਾ ਪਾਇਆ ਹੋਇਆ ਸੀ ਕੋਠੇ ਤੇ ਤਰਨ ਤਰਨ ਵਾਲਾ ਤਾਂ ਚੱਲ ਭਾਈ ਗੁਰਮੁਖ ਆ ਇਹੀ ਆ ਮੈਨੂੰ ਲੱਗਦਾ ਖਾਣ ਪੀਣ ਵਾਲਾ
0: ਕਹਿੰਦਾ ਸਾਡਾ ਉਹ ਗੱਲ ਸੁਣਾਵੇ ਮਿੱਤਰ ਕਹਿੰਦਾ ਵੀ ਆਪਾਂ ਜਿੱਦਾਂ ਡਰਾਮਿਆਂ ਚ ਨੀ ਵਹਿੰਦੇ ਰਹਿੰਦੇ ਆਪਾਂ ਫਿਲਮਾਂ ਚ ਵਹਿੰਦੇ ਰਹਿੰਦੇ ਹਾਂ ਵੀ ਉਹ ਜਾਣ ਲੱਗਦਾ ਆਫਿਸ ਜਾਣ ਲੱਗਦਾ ਤੇ ਉਹ ਰਿਲਾਈਜ਼ ਕਰਦਾ ਵੀ ਉਹ ਸ਼ਰਟ ਦਾ ਬਟਨ ਟੁੱਟਾ ਤੇ ਫਿਰ ਵਹੁਟੀ ਉਹ ਪਾਏ ਪਾਏ ਦੇ ਉੱਤੇ ਹੀ ਐਂ ਲਾ ਦਿੰਦੀ ਆ ਤੇ ਮਨ ਚ ਬੜਾ ਵੀ ਹੈ ਨਾ ਵੀ ਇੱਦਾਂ ਹਨਾ ਵੀ ਸਾਡੇ ਵੀ ਲਾਇਆ ਕਰੂਗੇ ਲਵਾਉਣ ਬਹਿ ਗਿਆ ਕਹਿੰਦਾ ਸੂਈ ਮਾਰੀ ਛਾਤੀ ਜੀ ਕਹਿੰਦਾ ਸਾਰਾ ਕੁਝ ਫਿਲਮਾਂ ਚ ਹੁੰਦਾ ਇਹ ਕੋਈ ਸੱਚਾਈ ਨੀ ਆ ਹਾਂਜੀ ਰੂਬੀ ਭੈਣ ਜੀ ਤੁਸੀਂ ਆਉਂਦੇ ਰਹੋ
1: ਜਿਹੜਾ
0: ਹੱਸ ਪਏ ਤਾਂ ਮਤਲਬ ਉਹਨਾਂ ਦੇ ਨਾਲ ਕੁਝ ਨਾ ਕੁਝ ਜੁੜਿਆ ਹੁੰਦਾ
1: ਜੀ
2: ਮੈਂ ਤਾਂ ਇਹ ਸੋਚ ਰਹੀ ਹਾਂ ਵੀ ਇਹ ਗੱਲ ਇਹੋ ਜਿਹੀ ਜਦੋਂ ਵੀ ਕੋਈ ਆਉਂਦੀ ਹੈ ਮੇਰੇ ਨਾਲ ਕਿਉਂ ਲੜ ਜਾਂਦੀ ਹੈ
0: ਤੁਸੀਂ
1: ਨਾ ਚਰਨਜੀਤ ਰੱਖੋ ਟਵਾਲ ਭੱਜ ਕੇ ਆਪ ਲੱਗ ਜਾਂਦਾ ਚਾਰ ਪੰਜ ਨੂੰ ਤਾਂ ਮੈਂ ਜਾਣਦਾ ਉਹ ਨਾਲ ਕਈ ਜੁੜ ਜਾਂਦਾ
2: ਸੂਈ
1: ਵਾਲੀ ਗੱਲ
0: ਤਾਂ ਨਾਲ
1: ਦਬਕੇ ਦੁਬਕੇ ਤਾਂ ਕੋਈ ਗੱਲ ਨਹੀਂ ਸੂਈ ਮਾਰੀ ਨਾਲੇ ਦਬਕੇ ਹੁਣ ਦੇਖੋ ਨਾਲ ਗੱਲ ਕਲੀਅਰ ਹੋ ਗਈ
0: ਹੁਣ ਸਾਡੇ ਜਿਹੜੇ ਰਾਈਟਰ ਨੇ ਨਾ ਉਹ ਵੀ ਬੜੀ ਪਾਰਸ਼ੈਲਿਟੀ ਕਰਦੇ ਹੁਣ ਮੰਨ ਲਓ ਸੂਈ ਪੋਟੇ ਚ ਚੁਬੀ ਦੇ ਤੇ ਛੱਤੀ ਗਾਣੇ ਬਣਾ ਦਿੱਤੇ ਪਰ ਸੂਈ ਛਾਤੀ ਚੁਬੀ ਤੇ ਕਿਸੇ ਨੇ ਕਦੀ ਗਾਣਾ ਨਹੀਂ ਬਣਾਇਆ
1: ਉਹ ਸੱਚ ਹੈ ਨਾ ਵੀਰੇ ਸੱਚ ਲਿਖਣਾ ਬਹੁਤ ਔਖਾ ਲੇਖਕ ਉਹ ਜਿਹੜਾ ਸੱਚ ਲਿਖੇ
0: ਹਾਂ
1: ਇਹ ਕਾਹਦੇ ਲੇਖਕ ਨੇ
0: ਹਾਂ ਬੰਦਾ ਉਹ ਜੋ ਜ਼ਹਿਰ ਨੂੰ ਜ਼ਹਿਰ ਆਖੇ
1: ਸੁੱਤੀ ਪਈ ਨੂੰ ਅਚਕੀ ਆਉਣਗੀ ਇਹ ਕੀ ਗੱਲ ਬਣੀ
0: ਹਾਂਜੀ ਹਾਂਜੀ
2: ਬੀਜੀ ਤੁਸੀਂ ਪਹਿਲਾਂ ਗੱਲ ਕਰਦੇ ਸੀ ਨਾ ਬੀਜੀ ਦੇ ਅੱਖਾਂ ਦਾ ਪਰ ਆਪਣੇ ਭਰਵੱਟਿਆਂ ਦੇ ਬਿੰਦੀਆਂ ਲਾਈਆਂ ਸੀ, ਮੈਂ ਵੀ ਉਹਨਾਂ
0: ਦੱਸਿਆ
1: ਚਰਨਜੀਤ ਰੱਖੋ ਨਾ ਭੱਜ ਕੇ ਨਾਲ
0: ਅਜੇ ਤੁਸੀਂ ਉਸੇ ਜਨਰੇਸ਼ਨ ਚੋਂ ਫਿਰ ਨਾ ਬੰਦੇ ਨੇ ਸਿਹਰਾ ਲਾਇਆ ਹੁੰਦਾ ਸੀ ਤੇ ਬੀਬੀਆਂ ਨੇ ਬਿੰਦੀਆਂ ਦਾ ਸਿਹਰਾ ਲਾਇਆ ਹੁੰਦਾ ਸੀ।
2: ਆਹੋ ਮੈਨੂੰ ਪਾਰਲਰ ਕਹਿੰਦੀ

0: ਜਦੋਂ ਤੁਸੀਂ ਗੱਲ ਉਹਦਾ ਸੀਨੀਅਰ ਜੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਮੈਂ ਉੱਥੇ ਹੀ ਬੈਠੀ ਸੀ ਮੈਂ ਜਦੋਂ ਮੋਟਾ ਲੱਗਿਆ
1: ਪੇਕੇ ਜਾ ਨੀ ਬੇਗਮ ਆਵੇ ਸੁੱਖ ਦਾ ਸਾਹ ਨੀ ਬੇਗਮ ਜਦੋਂ ਚਲੀ ਗਈ ਘਰੇ ਪਹਿਣਾ ਕੜਾਹੀ ਚ ਜਦ ਬਣਾ ਕੇ ਚਾਹ ਪੀਤੀ ਤੇ ਭਾਂਡੇ ਸਾਰੇ ਹਨਾ ਰੌਣਕ ਲੱਗੀ ਸਾਰੇ ਘਰ ਚ ਫਿਰ ਉਹਨੇ ਸਟੇਟਸ ਪਾਇਆ ਕੂੰਜੇ ਪਹਾੜ ਦੀ ਕਦੇ ਪਾ ਵਤਨਾ ਵੱਲ
2: ਕੂੰਜੇ ਪਹਾੜ ਦੀ
1: ਕਦੇ ਪਾ ਵਤਨਾ ਵੱਲ ਫੇਰਾ ਆਜ਼ਾਦੀ ਘਰੋਂ ਗਈ ਆ ਕਹਿੰਦਾ ਸਾਰਾ ਘਰ ਸੁਣਨਾ ਸੁਣਨਾ ਭਾਂ ਭਾਂ ਕਰਦਾ ਇੱਕ ਸਿੰਕ ਤੋਂ ਬਿਨਾ ਸਾਡੇ ਬੰਦਿਆਂ ਦੇ ਹਾਲ ਇੱਦਾਂ ਦੇ ਆ ਸੂਈਆਂ ਤਾਂ ਚੇਤੇ ਰਹਿ ਜਾਂਦੀਆਂ ਕਿ ਲੇਡੀਜ਼ ਜਿਹੜਾ ਕੰਮ ਕਰਦੀਆਂ ਉਹ ਨਹੀਂ ਚੇਤੇ ਰਹਿੰਦਾ
2: ਨਹੀਂ ਨਹੀਂ ਚੇਤਾ ਹੁੰਦਾ ਵੇਖੋ ਸਾਰਾ ਚੇਤਾ ਕਿਉਂ ਨੀ ਦੱਸੋ
0: ਹਾਸੀਆਂ
2: ਛੁੱਟੀ ਤੁਹਾਨੂੰ
0: ਮੈਂ ਵੀ ਜੀ ਦੋ ਤਿੰਨ ਹਫ਼ਤੇ ਹੋ ਗਏ ਮੈਂ ਘਰ ਹੀ ਆ ਇੱਕ ਦਿਨ ਹੀ ਜਾ ਰਹੀ ਹਾਂ ਜੋਬ ਤੇ
2: ਓਕੇ ਓਕੇ ਨਹੀਂ ਚਲੋ ਵਧੀਆ
1: ਇਹਨਾਂ ਨੇ ਸੂਟ ਖੁੱਲੇ ਕਰਨੇ ਸੀ
2: ਹਾਂਜੀ
0: ਬਾਹਰ ਦੁਖਦੇ ਆ
1: ਮੇਰੇ ਮੈਂ ਸੂਟ ਖੁੱਲੇ ਕਰਨੇ ਅੱਜ ਨਹੀਂ ਨਹੀਂ ਸੱਚ ਸੂਟ ਟਾਈਟ ਕਰਨੇ ਮਾਫ ਮਾਫੀ ਚਾਹੁੰਦਾ
0: ਨਹੀਂ ਨਹੀਂ ਖੁੱਲੇ ਕਰ ਮੇਰਾ ਤਾਂ ਖੁੱਲੇ ਕੰਮ ਕਰ ਆਲਾ ਕੰਮ ਹੋਇਆ ਹੋਇਆ ਸਿਰਫ ਇੱਕ ਕੰਪਿਊਟਰ ਆਇਆ ਸੀਗਾ ਤੇ ਉਹ ਜਦੋਂ ਕਲਾਸ ਹੁੰਦੀ ਸੀ ਸਾਡੀ ਕੰਪਿਊਟਰ ਦੀ ਮੇਰੇ ਖਿਆਲ 15 ਦਿਨਾਂ ਚ ਇੱਕ ਦਿਨ ਕਲਾਸ ਹੁੰਦੀ ਸੀ ਉਹਦੇ ਚ ਵਾਰੀ ਵਾਰੀ ਸਾਰਿਆਂ ਨੂੰ ਥੋੜਾ ਬਹੁਤ ਟਾਈਮ ਮਿਲਦਾ ਸੀਗਾ ਵੀ ਦੱਸ ਫਿਰ ਸਾਨੂੰ ਸਰ ਸਮਝਾਉਂਦੇ ਹੁੰਦੇ ਸੀ ਵੀ ਆਹ ਸੀਪੀਯੂ ਆ ਆਹ ਦਾ ਮੋਨੀਟਰ ਆ ਯੇ ਵੋ ਹਨਾ
2: ਉਹਨੀ ਦਿਨੀ 15 ਮਿੰਟਾਂ ਚ ਤੇ ਅੰਡਰਸਕੋਰ ਹੀ ਲੱਭਦਾ ਹੁੰਦਾ ਸੀ ਕੀਬੋਰਡ ਤੋਂ
0: ਸਹੀ ਗੱਲ ਹੈ ਵੀ ਤੇ
1: ਬਾਅਦ ਚ ਰਿਜ਼ਲਟ ਚ ਵੀ ਅੰਡਰਸਕੋਰ ਹੀ ਆਇਆ ਨਾ
0: ਕਲਾਸ ਏਦਾਂ ਹੀ ਲੰਘ ਜਾਂਦਾ ਹੁੰਦਾ ਸੀ ਟਾਈਮ ਵੀ ਸੀ ਮਤਲਬ ਲੜਦੇ ਬਹੁਤ ਪਹਿਲਾਂ ਤਾਂ ਬਹੁਤ ਲੜਾਈ ਹੁੰਦੀ ਸੀ ਫਿਰ ਅਸੀਂ ਜਦੋਂ ਮਾੜਾ ਜਿਹਾ ਚਲਾਉਣਾ ਸਿੱਖ ਗਏ ਫਿਰ ਸਰ ਨੇ ਨਾ ਸਾਨੂੰ ਇੱਕ ਗੇਮ ਦੋ ਗੇਮਸ ਹੁੰਦੀਆਂ ਸੀ ਉਹਦੇ ਤੇ ਇੱਕ ਟੈਂਕ ਜਿਹੇ ਵਾਲੀ ਹੁੰਦੀ ਸੀ ਇੱਕ ਗੈਲੈਕਸੀ
1: ਫਿਰ ਪੱਤੇ ਖੇਡਦੇ ਸੀ
0: ਨਹੀਂ ਉਹ ਟੈਂਕ ਜਿਹਾ ਨਹੀਂ ਹੁੰਦਾ ਵੀ ਸੀ ਵੀ ਉਹ ਮੱਖੀਆਂ ਜਿਹੀਆਂ ਮਾਰਦੀਆਂ ਉਹਨੇ ਲਾਈਨ ਚ ਆਉਂਦੀਆਂ ਉਹਨੂੰ ਲਾਈਨ ਦੀ ਲਾਈਨ ਉੜ ਜਾਂਦੀ ਸੀ ਪੂਰੀ ਉਹਨੂੰ ਇੱਧਰ ਉੱਧਰ ਕਰਨਾ ਹੁੰਦਾ ਸੀ ਉਹਦੇ ਪਿੱਛੇ ਬੜਾ ਕਰੇਜ਼ ਹੁੰਦਾ ਸੀ ਉਹਦੇ ਪਿੱਛੇ ਕੁੜੀਆਂ ਦੀ ਮੁੰਡਿਆਂ ਨਾਲ ਲੜਾਈ ਬਹੁਤ ਹੁੰਦੀ ਸੀ ਕਿਉਂਕਿ ਮੁੰਡਿਆਂ ਨੂੰ ਜਿਆਦਾ ਸ਼ੌਂਕ ਹੁੰਦਾ ਸੀਗਾ ਗੇਮਾਂ ਦਾ ਉਹਨਾਂ ਨੇ ਕਹਿਣਾ ਤੁਸੀਂ ਕੀ ਕਰਨਾ ਸਾਨੂੰ ਖੇਡਣ ਦੋ
1: ਮਾਰੀ ਉਹਦੀ ਬੜੀ ਤਸੱਲੀ ਕਰਾਈ ਲੋਕਾਂ ਨੇ ਟੋਟਲ ਜੀ ਮਾਰ ਕੇ ਪਹਾੜ ਜੇ ਭੰਨਣ ਵਾਲੀ
2: ਬੋਲੀ ਪਾ ਕੇ ਨਿਕਲ ਜਾਂਦੀਆਂ ਹੁੰਦੀਆਂ ਹੱਦੀ ਛੁੱਟੀ ਸਾਰੀ ਕੁੜੀਆਂ ਮੱਖੀ ਮਾਰੀ ਉਹ ਆਪਣੀ ਖਿੱਚ ਇੱਦਾਂ ਕੱਢਦੀਆਂ ਹੁੰਦੀਆਂ
0: ਸਿਲਾਈ ਮਸ਼ੀਨ ਵੀ ਜੀ ਮੈਂ ਸਾਰੀਆਂ ਦੇਖੀਆਂ ਜਿਹੜੀਆਂ ਸਿੰਗਰ ਦੀ ਊਸ਼ਾ ਦੀ ਮੰਮੀ ਕੋਲ ਊਸ਼ਾ ਦੀ ਹੁੰਦੀ ਸੀ ਮੰਮੀ ਨੂੰ ਮੈਂ ਹੱਥ ਨਾਲ ਚਲਾਉਂਦੇ ਵੀ ਦੇਖਿਆ ਫਿਰ ਮੰਮੀ ਨੇ ਉਹ ਜਿਹੜੀ ਪੈਰ ਵੀ ਲਾਉਂਦੇ ਹੁੰਦੇ ਸੀ ਆਪਾਂ ਪੈਰਾਂ ਨਾਲ ਚਲਾਉਂਦੇ ਸੀ ਦੋਨਾਂ ਨਾਲ ਨਾ ਪੈਰ ਮਾਰ ਉਹ ਵੀ ਦੇਖੀ ਫਿਰ ਮੋਟਰ ਵੀ ਲੱਗੀ ਦੇਖੀ ਆ ਮੰਮੀ ਦੀ ਮਸ਼ੀਨ ਤੇ ਹੁਣ ਐਤਕੀ ਜਦੋਂ ਮੈਂ ਗਈ ਹਾਂ ਮੰਮੀ ਨੇ ਨਵੀਂ ਮਸ਼ੀਨ ਲਈ ਸੀ ਕਦੀ ਤੇ ਕਿਤੇ ਬੰਦੇ ਨੂੰ ਮਹਿਸੂਸ ਜ਼ਰੂਰ ਹੁੰਦਾ ਪਿਆ ਮੈਨੂੰ ਸਿੱਖ ਲੈਣੀ ਚਾਹੀਦੀ ਸੀ ਚੀਜ਼ ਨੂੰ ਮੈਨੂੰ ਬਹੁਤ ਵਾਰੀ ਹੁੰਦਾ ਹੁਣ ਵੀ ਜੀ ਇੱਥੇ ਆ ਕੇ ਉਦੋਂ ਮੇਰੇ ਮੰਮੀ ਨੇ ਮੈਨੂੰ ਮੈਂ ਕਹਿੰਦੀ ਮੈਂ ਕੁੱਟ ਵੀ ਖਾਧੀ ਆ ਮੰਮੀ ਤੋਂ ਵੀ ਮੰਮੀ ਉਹਨੂੰ ਕਹਿੰਦੇ ਹੁੰਦੇ ਸੀ ਵੀ ਸਿੱਖ ਬੈਠ ਕੇ ਮੈਨੂੰ ਯਾਦ ਆ ਹਲੇ ਵੀ ਧੱਕੇ ਨਾਲ ਮੰਮੀ ਨੇ ਇੱਕ ਦੋ ਵਾਰੀ ਸੂਟ ਕਟਾਇਆ ਵੀ ਆ ਮੇਰੇ ਤੋਂ
2: ਜੀ
0: ਪਰ ਮੈਨੂੰ ਨੀ ਸੀ ਪਤਾ ਉਹਦਾ ਇਲ ਕੁੱਕੜ ਵੀ ਕਿੱਧਰੋਂ ਕੀ ਕੱਟਣਾ ਕਿੱਧਰੋਂ ਕੀ ਕੱਟਣਾ
1: ਉਹ ਮਾਰਕ ਜੀ ਵਾਲਾ ਫੁੱਟਾ ਜਿਹਾ ਹੁੰਦਾ ਸੀ ਤੇ ਚਾਕ ਜਿਹਾ ਹੁੰਦਾ ਸੀ ਹਨਾ
0: ਹੁਣ ਬੜਾ ਫੀਲ ਹੁੰਦਾ ਜਦੋਂ ਮਤਲਬ ਲੋੜ ਪੈਂਦੀ ਆ ਨਾ ਵੀ ਉਦੋਂ ਸਿੱਖ ਲੈਂਦੇ ਤਾਂ ਵਧੀਆ ਸੀ ਹੁਣ ਵੀ ਅਸੀਂ ਮਸ਼ੀਨ ਇੱਥੇ ਵੀ ਲਈ ਹੋਈ ਆ ਮੈਂ ਇੱਥੇ ਆ ਜਿਹੜੀ ਕਿਹੜੀ ਹੁੰਦੀ ਹੈ ਬ੍ਰਦਰ ਦੀ
1: ਪਰ ਪਾਉਂਦੀ ਇੱਥੇ ਮੈਂ ਤਾਂ ਗਈ ਨਹੀਂ

0: ਰੋਲ ਨਹੀਂ ਮੇਰਾ ਚੇਂਜ ਹੋਇਆ। ਸਾਡਾ ਇੱਕ ਮਿੱਤਰਾਂ ਨੇ ਕਹਿਣਾ ਦੇਖੋ ਅੱਜ ਤੋਂ 20 ਸਾਲ ਪਹਿਲਾਂ ਜਿਹੋ ਜਿਹੀ ਮੇਰੀ ਕਬੱਡੀ ਦੀ ਗੇਮ ਸੀ ਹੁਣ ਬਿਲਕੁਲ ਓਦਾਂ ਦੀ ਹੋਈ ਆ, ਹੁਣ ਵੀ ਉਵੇਂ ਹੀ ਹਨਾ। ਉਹ ਕਹਿੰਦਾ ਵਧੀਆ, ਕਹਿੰਦਾ ਨਹੀਂ ਪੁਆਇੰਟ ਮੈਂ ਉਦੋਂ ਵੀ ਨਹੀਂ ਸੀ ਲਿਆਉਂਦਾ।
1: ਬ੍ਰੇਕ ਲੈ ਕੇ ਫਿਰ ਹੁਣ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
10: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
9: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
10: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 ਗਾਣਾ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ ਅੱਖੀਆਂ ਦੇ ਵਣਜ ਬੁਰੇ ਤੇ ਆਓ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਜਿੱਥੇ ਸਾਡੀਆਂ ਗੱਲਾਂ ਬਾਤਾਂ ਪੁਰਾਣੀਆਂ ਯਾਦਾਂ ਦੇ ਉੱਤੇ ਹੋ ਰਹੀਆਂ ਨੇ ਮਸ਼ੀਨਾਂ ਦੇ ਉੱਤੇ ਕੰਪਿਊਟਰਾਂ ਦੇ ਉੱਤੇ ਅਤੇ ਹੋਰ ਬਹੁਤ ਸਾਰਾ ਕੁਛ ਇਰਦ ਗਿਰਦ ਅਤੇ ਤੁਸੀਂ ਵੀ ਪਾ ਸਕਦੇ ਹੋ ਸਾਂਝ 044-717-1674 ਦੇ ਉੱਤੇ ਮੇਰੇ ਨਾਲ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਮਿਹਰਬਾਨੀ ਰਣਜੋਤ ਅਤੇ ਗੱਲਾਂ ਬਾਤਾਂ ਆਪ ਮੁਹਾਰੀ ਹੋਈ ਜਾਂਦੀਆਂ ਅੱਜ ਕਰਨ ਦੀ ਲੋੜ ਨਹੀਂ ਪੈ ਰਹੀ ਕਿਉਂਕਿ ਸਾਡੀਆਂ ਯਾਦਾਂ ਨਾਲ ਜੁੜੀਆਂ ਹੋਈਆਂ ਗੱਲਾਂ ਜਾਂ ਕਹਿ ਲਓ ਪ੍ਰਤੱਖ ਨੂੰ ਪ੍ਰਮਾਣ ਕੀ ਅੱਖੀਂ ਵੇਖੀਆਂ ਕਹਿਣੀਆਂ ਦੱਸਣੀਆਂ ਬੜੀਆਂ ਸੌਖੀਆਂ ਹੁੰਦੀਆਂ ਖਾਸ ਤੌਰ 'ਤੇ ਉਦੋਂ ਜਦ ਉਹ ਹੰਢਾਈਆਂ ਹੋਣ ਅਤੇ ਉਹ ਸਮਾਂ ਯਾਦ ਕਰਕੇ ਬੰਦੇ ਬਹੁਤ ਨੇ ਜਿਹੜੇ ਇੱਥੇ ਸਾਡੀ ਉਮਰ ਦੇ ਜਿਹੜੇ ਖੁਸ਼ ਹੋ ਜਾਂਦੇ ਆ ਉਹਨਾਂ ਯਾਦਾਂ ਨੂੰ ਚੈਰਿਸ਼ ਕਰਦੇ ਆ ਬਾਕੀ ਆਨੇ ਬਹਾਨੇ ਇਹਦੇ ਨਾਲ ਮਾਵਾਂ ਨੂੰ ਵੀ ਯਾਦ ਕਰ ਲਿਆ ਜਾਂਦਾ ਮੁਹੱਬਤ ਹੋਣਾ ਅਸੀਸ ਦਾ ਪ੍ਰਵਾਨ ਹੋਣਾ ਮਾਂ ਹੋਣਾ ਸਾਕਸ਼ਾਤ ਭਗਵਾਨ ਹੋਣਾ ਮੈਂ ਹੋਣਾ ਮਿੱਟੀ ਹੋਣਾ ਤੂੰ ਹੋਣਾ ਅਪਮਾਨ ਹੋਣਾ ਸੋ ਉਹ ਗੱਲਾਂ ਉੱਥੇ ਹੀ ਆ ਜਾਂਦੀਆਂ ਫਿਰ ਹੈ ਨਾ ਕਿਉਂਕਿ ਸਾਡੀਆਂ ਮਾਵਾਂ ਦੀ ਘਾਲਣਾ ਬੜੀ ਘੱਲੀ ਹੋਈ ਆ ਸਾਡੇ ਪਾਲਣ ਪੋਸ਼ਣ 'ਚ ਕਹਿ ਲਓ ਅਤੇ ਹੁਣ ਜਿਵੇਂ ਆ ਰੂਬੀ ਹੋਣਾ ਨੇ ਦੱਸਿਆ ਹੋਰ ਸਾਰਿਆਂ ਨੇ ਦੱਸਿਆ ਜਿਹੜੇ ਸੂਟ ਬਣਾਉਣੇ ਕਢਾਉਣੇ ਹੈ ਨਾ ਅਤੇ ਆ ਖੇਸ ਦਰੀਆਂ ਮੰਜੇ ਇਹ ਸਾਰਾ ਹੈ ਨਾ ਇਹ ਕਿਰਤ ਅਤੇ ਕ੍ਰੀਏਸ਼ਨ ਨਾਲ ਜੁੜਿਆ ਹੋਇਆ ਕੰਮ ਆ ਉਹ ਅਗਲੀ ਜਨਰੇਸ਼ਨ 'ਚ ਉਹਦਾ ਜਾਗ ਵੀ ਲਾਉਣਾ
0: ਉਸ ਸਮੇਂ ਇਹ ਲੱਗਦਾ ਹੋਊਗਾ ਵੀ ਇਹ ਫੋਰ ਐਵਰ ਇੱਦਾਂ ਇੱਦਾਂ ਹੀ ਕੰਮ ਆਉਂਦੀਆਂ ਰਹਿਣੀਆਂ ਪਰ ਉਹ ਵਿੱਚ ਜੇ ਇੱਕਦਮ ਹੀ ਬ੍ਰੇਕ ਲੱਗੀ ਹੁਣ ਚਲੋ ਫਿਰ ਵੀ ਕੰਧਾਂ ਕੁੰਧਾਂ 'ਤੇ ਟੰਗਣ ਦੇ ਆਉਣ ਲੱਗ ਪਏ ਕੰਮ
1: ਹਾਂਜੀ ਹੁਣ ਉਹਨੂੰ ਹੋਰ ਢੰਗ ਨਾਲ ਲਿਆ ਜਾਂਦਾ ਗੱਲਾਂ ਨੂੰ ਪਰ ਫਿਰ ਵੀ ਉਹਦੇ ਨਾਲ ਜਿਹੜਾ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਜਿਹੜੀ ਪੇਸ਼ੈਂਸ ਸਿਖਾ ਦਿੱਤੀ ਗਈ ਉਹ ਇੱਕ ਵਰਚੂ ਆ ਇੱਕ ਉਹ ਗੁਣ ਆ ਜ਼ਰੀਆ ਕੁਛ ਹੋਰ ਹੋ ਸਕਦਾ ਉਹ ਕੰਮ ਕਿਤੇ ਹੋਰ ਆਉਣੀ ਹੈ ਚੀਜ਼ ਹੈ ਨਾ ਜੇ ਸਬਰ ਸੰਤੋਖ ਨਾਲ ਮੰਨ ਲਓ ਜੇ ਮਾਂ ਨੇ ਸਿਖਾਤਾ ਪੁੱਤ ਆ ਭਿੰਡੀਆਂ ਬਣਾਉਣੀਆਂ ਤਾਂ ਇਹ ਪਿਆਜ਼ ਮਿੰਨੀ ਮਿੰਨੀ ਆਂਚ 'ਤੇ ਭੁੰਨਣਾ ਉਹ ਪੇਸ਼ੈਂਸ ਆ ਉਹ ਆਪਾਂ ਉਹ ਪਿਆਜ਼ ਅਤੇ ਭਿੰਡੀਆਂ ਤੋਂ ਹੀ ਇੱਕ ਐਗਜ਼ਾਮਪਲ ਦੇ ਤੀ ਸਿਖਾਈ ਤਾਂ ਪੇਸ਼ੈਂਸ ਮਾਂ ਨੇ ਉਹਦੇ ਵਾਲ ਵਾਹੁਣੇ ਕੁੜੀ ਦੇ ਅਤੇ ਉਹਨੇ ਖਿੜਖਿੜ ਖਿੜਖਿੜ ਉਈ ਹੱਸੀ ਜਾਣਾ ਹੈ ਨਾ ਕੋਈ ਬਾਹਰ ਗਲੀ 'ਚ ਰੇਹੜੀ ਵਾਲਾ ਲੰਘ ਗਿਆ ਤਾਂ ਉਹਨੇ ਗੁੱਤ ਪੱਟ ਦੇਣੀ ਉਹਦੀ ਕੱਲ੍ਹ ਨੂੰ ਜੇ ਕਹਿੰਦੀ ਆਪਦੇ ਘਰ ਜਦ ਹੈ ਨਾ ਹੱਸ ਕੇ ਦਿਖਾਈ ਮੈਨੂੰ ਤੇਰੀ ਸੱਸ ਨੇ ਤੇਰੀ ਗੁੱਤ ਨਾ ਪੱਟਤੀ ਫਿਰ ਮੇਰਾ ਨਾਂ ਵਟਾ ਦੀ ਨਾਲੇ ਹਾਸੇ 'ਚ ਉਹਨੂੰ ਗੱਲ ਵੀ ਸਮਝਾ ਤੀ ਬਈ ਇਹ ਹਿੜ ਹਿੜ ਭਾਈ ਇੱਥੇ ਹੀ ਛੱਡ ਦੇ ਉੱਥੇ ਤੈਨੂੰ ਸਿੰਸੈਰਿਟੀ ਨਾਲ ਹੈ ਨਾ ਉਹ ਜਦ ਦੂਜੇ ਘਰ ਜਾਣਾ ਉਹ ਪਹਿਲਾਂ ਉਹਨੂੰ ਪ੍ਰਿਪੇਅਰ ਵੀ ਕਰਤਾ ਅਤੇ ਨਾਲ ਇਹ ਵੀ ਕਹਿ ਤਾ ਹਾਸੇ ਹਾਸੇ 'ਚ ਵੀ ਕੋਈ ਨਹੀਂ ਪੁੱਤ ਗੁੱਤ ਪੱਟ ਦੂਗੀ ਮਾਂ ਹੀ ਆ ਕਿੱਡੀ ਗੱਲ
0: ਨਾਲੇ ਇਹ ਪਾਲੀ ਨੇ ਨਾ ਹੁਣ ਆਪਾਂ ਕਜਾ ਮੰਨ ਲਓ ਤੁਸੀਂ ਕੋਈ ਗੱਲ ਸਮਝਾਉਣੀ ਆ ਕੋਈ ਅਤੇ ਉਹਨੂੰ ਤੁਸੀਂ ਬੰਦੇ ਨੂੰ ਤੁਸੀਂ ਅੱਜ ਕੱਲ੍ਹ ਤਾਂ ਆਪਾਂ ਇੱਦਾਂ ਹੀ ਕਰਦੇ ਹਾਂ ਨਾ ਬੱਚੇ ਨੂੰ ਸਾਹਮਣੇ ਬਾਇਆ ਵੀ ਹਾਂਜੀ ਆਹ ਗੱਲ ਕਰਨੀ ਆਪਾਂ ਲੈਟਸ ਡਿਸਕਸ ਹੈ ਨਾ ਅਤੇ ਰਾਦਰ ਦੈਨ ਵੀ ਤੁਸੀਂ ਕੋਈ ਕੰਮ ਕਰਦਿਆਂ ਕਰਦਿਆਂ ਗੱਲਾਂ 'ਚੋਂ ਗੱਲਾਂ ਕੱਢ ਕੇ ਉਹਨੂੰ ਸਮਝਾ ਦਿੱਤਾ ਇਹ ਦੋ ਬੜੇ ਵੱਡੇ ਫਰਕ ਨੇ ਇੱਕ ਜਦੋਂ ਆਪਾਂ ਸਿੱਧੀ ਸਿੱਧੀ ਜੀ ਕਰਦੇ ਹਾਂ ਫਿਰ ਉਹਦੇ 'ਚੋਂ ਕੁਐਸਚਨਿੰਗ ਬੜੀ ਨਿਕਲਦੀ ਹੈ
1: ਕਹਿਣਾ ਧੀ ਨੂੰ ਸੁਣਾਉਣਾ ਨੂੰ ਉਹਨੂੰ ਹੈ ਨਾ ਉਹ ਸਾਰੀਆਂ ਗੱਲਾਂ ਵੀ ਉਹਨੂੰ ਸਿੱਧੀ ਗੱਲ ਨਹੀਂ ਆਖੀ ਜਾ ਸਕਦੀ ਉਹ ਗੁੱਸਾ ਕਰੂਗੀ ਜੇ ਉਹਨੂੰ ਸਿੱਧਾ ਕਹੂੰ ਉਹਦੇ ਦੋਨੋਂ ਹੀ ਪੱਖ ਨੇ ਚੰਗੇ ਅਤੇ ਮਾੜੇ ਹਨ
0: ਹੁਣ ਆਪਾਂ ਉਹ ਸਾਰੀਆਂ ਚੀਜ਼ਾਂ ਮਿਸ ਕਰਦੇ ਹਾਂ ਜਦਕਿ ਉਹ ਪਹਿਲੀਆਂ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸਾਡੀ ਸਰੀਰਕ ਵਰਜਿਸ਼ ਦੇ ਨਾਲ ਦਿਮਾਗੀ ਸਿਹਤ ਦੇ ਨਾਲ ਸਾਡੇ ਹੁਨਰ ਦੇ ਨਾਲ ਪੜ੍ਹਾਈ ਲਿਖਾਈ ਦੇ ਨਾਲ ਨੌਲੇਜ ਨਾਲ ਕਿੰਨਾ ਡੂੰਘੀਆਂ ਜੁੜੀਆਂ ਸੀ ਉਹ ਅਤੇ ਆਪਾਂ ਹੌਲੀ ਹੌਲੀ ਆਪਾਂ ਕਰਨ ਨੂੰ ਤਾਂ ਆਪਣੇ ਆਪ ਨੂੰ ਆਸਾਨ ਹੀ ਕੀਤਾ ਪਰ ਉਲਟਾ ਆਪਾਂ ਹੋਏ ਔਖੇ ਹੀ
1: ਹੁਣ ਮੈਂਟਲ ਹੈਲਥ ਦੇ ਐਡੇ ਇਸ਼ੂ ਕਿਉਂ ਆ ਰਹੇ ਆ ਕਿਉਂਕਿ ਸਾਡਾ ਆਪਣਿਆਂ ਨਾਲੋਂ ਨਾਤਾ ਟੁੱਟ ਗਿਆ ਜਦ ਆਪਣਿਆਂ ਨਾਲੋਂ ਰਿਸ਼ਤਾ ਤੁਹਾਡਾ ਰਿਸ਼ਤਾ ਨਾਤਾ ਟੁੱਟ ਜਾਂਦਾ ਤਾਂ ਫਿਰ ਆਪਣੇ ਆਪ ਨਾਲ ਵੀ ਟੁੱਟ ਜਾਂਦਾ
0: ਯਾਦਾਂ ਨਾਲੇ ਵੇਖੋ ਇਹ ਇੱਕ ਐਸੀ ਚੀਜ਼ ਆ ਨਾ ਵੀ ਇਹ ਤੁਹਾਡੀ ਥੈਰੇਪੀ ਆ ਅਤੇ ਜੇ ਸਾਡੇ ਕੋਲ ਯਾਦਾਂ ਮੰਨ ਲਓ ਪਿੱਛੇ ਨਹੀਂ ਹੈਗੀਆਂ ਤਾਂ ਅੱਜ ਬਣਾ ਲਓ
1: ਮਾੜੀਆਂ ਯਾਦਾਂ ਟਰੋਮਾ ਵੀ ਆ ਚੰਗੀਆਂ ਯਾਦਾਂ ਜੇ ਤੁਸੀਂ ਹੈ ਨਾ ਜਿਵੇਂ ਉਹ ਡੈਫੋਡਿਲ ਕਵਿਤਾ ਨਹੀਂ ਛੋਟੇ ਹੁੰਦੇ ਪੜ੍ਹਦੇ ਬਈ ਕਵੀ ਜਦ ਵੀ ਉਹਦਾ ਮਨ ਉਦਾਸ ਹੁੰਦਾ ਤਾਂ ਉਹ ਦਰਿਆ ਦੇ ਕੰਢੇ ਖਿੜੇ ਹੋਏ ਡੈਫੋਡਿਲਸ ਦੇ ਫੁੱਲਾਂ ਦੇ ਰੰਗ ਨੂੰ ਯਾਦ ਕਰਕੇ ਫਿਰ ਖੁਸ਼ ਹੋ ਜਾਂਦਾ
0: ਜਸਵਾਲ ਸਾਹਿਬ ਯਾਦ ਕਰਾਤੇ ਤੁਸੀਂ ਡੈਫੋਡਿਲ ਵਾਲੀ ਉਹ ਸੁਣਾਉਂਦੇ ਹੁੰਦੇ
1: ਅੱਛਾ ਠੀਕ ਹੈ ਵਿਲੀਅਮ ਵਰਡਸਵਰਥ ਸੀਗਾ
0: ਸ਼ਾਇਦ ਹਾਂਜੀ ਹਾਂਜੀ
1: ਅਤੇ ਉਹ ਨਿਗਾਹ ਹੈ ਨਹੀਂ ਸੀ ਉਹਦੀ ਹੈ ਨਾ ਅੱਖੋਂ ਪਰ ਉਹਨੇ ਫਿਰ ਵੀ ਉਹਦੇ ਬਾਵਜੂਦ ਕਾਇਨਾਤ ਕੁਦਰਤ ਦੀ ਸੁਹੱਪਣ ਅਤੇ ਖੂਬਸੂਰਤੀ ਨੂੰ ਐਡੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਨਾ ਉਹ ਦਿਸਦੀਆਂ ਅੱਖਾਂ ਵਾਲੇ ਲੋਕ ਨੂੰ ਬਿਆਨ ਕਰ
0: ਉਹਨਾਂ ਨਾਲੋਂ ਵੀ ਬਿਹਤਰ ਤੇ ਕੁਛ ਇੱਕ ਮੈਸੇਜ ਲੈ ਲਈਏ ਫਿਰ ਆਪਾਂ ਕਾਲਰ ਲੈਂਦੇ ਹਾਂ। ਅਤੇ ਹੈਪੀ ਹੰਪਡੇ ਕਹਿੰਦੇ ਕਿ ਕੱਲ੍ਹ ਦਾ ਡਿਨਰ ਵਾਜ ਸੋਇਆ ਕੀਮਾ ਮਟਰ ਵਿਦ ਫੁਲਕੇ ਸਲਾਦ ਐਂਡ ਰਾਇਤਾ
1: ਅਤੇ ਖਾਧਾ ਵੀ ਕੰਪਿਊਟਰ ਮੂਹਰੇ ਬਹਿ ਕੇ।
0: ਹਾਂ ਅਤੇ ਬ੍ਰੇਕਫਾਸਟ ਵਾਜ ਓਵਰਨਾਈਟ ਓਟਸ ਐਂਡ ਲੰਚ ਇਜ਼ ਵੈਜੀ ਰੈਪ। ਧੰਨਵਾਦ ਜਸਕਰੀ ਜੀ,
1: ਕਿਆ ਬਾਤਾਂ ਜੀ।
0: ਅਤੇ ਪਰਮਿੰਦਰ ਸੇਖੋਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਾਡੀ ਮੰਮੀ ਨੇ ਵੀ ਸਾਨੂੰ ਕਦੇ ਸਿਊ ਕਰਦੇ ਕਰਕੇ ਪਾਲਿਆ ਅਤੇ ਯਾਦ ਕਰਵਾ ਦਿੱਤਾ ਵੀਰੇ ਤੁਸੀਂ। ਅਤੇ ਬੜੇ ਘਰਾਂ ਦੀ ਇਹ ਕਹਾਣੀ ਹੈ ਜੀ, ਬਹੁਤ ਆਪਾਂ
1: ਮਾਵਾਂ ਨੇ ਹੈ ਨਾ ਕੰਪਨੀ ਸਿਉਂ ਸੋ। ਮੈਂ ਤਾਂ ਉਹ ਗਰੀਬੀ ਗੁਰਬਤ ਵਾਲੇ ਲੋਕ ਵੀ ਆ ਜਿਹੜੇ ਚਲੋ ਹੁਣ ਉਸ ਚੀਜ਼ ਨੂੰ ਚੈਰਿਸ਼ ਨਹੀਂ ਕਰਦੇ, ਲੋਕਾਂ ਦੇ ਘਰਾਂ ਦੇ ਭਾਂਡੇ ਮਾਂਜ ਮਾਂਜ ਨਿਆਣੇ ਪਾਲੇ ਆ ਨਾ।
0: ਅਤੇ ਆਮ ਆਮ ਘਰਾਂ ਦੇ ਵਿੱਚ ਹੁਣ ਮੰਨ ਲਓ ਤੁਸੀਂ ਆਪਣਾ ਭਾਵੇਂ ਆਪਾਂ ਕਹਿ ਦਿੰਦੇ ਹਾਂ ਵੀ ਉਦੋਂ ਤਾਂ ਜੀ ਬੀਬੀਆਂ ਘਰ ਦਾ ਹੀ ਕੰਮ ਕਰਦੀਆਂ ਸੀ, ਹਾਊਸ ਵਾਈਫ ਦਿਸ ਦੈਟ, ਪਰ ਵੇਖਿਆ ਜਾਵੇ ਤਾਂ ਬੀਬੀਆਂ ਧਾਰਾਂ ਵੀ ਕੱਢਦੀਆਂ ਸੀ, ਵੇਲੇ ਵੇਲੇ ਮਾਲ ਡੰਗਰ ਨੂੰ ਪਾਣੀ ਵੀ ਢਾਉਂਦੀਆਂ ਸੀ, ਅੰਦਰ ਬਾਹਰ ਵੀ ਕਰਦੀਆਂ ਸੀ, ਨਾਲਾ ਸਿਲਾਈ ਕਢਾਈ ਦਾ ਵੀ, ਅਤੇ ਉਹ ਵੀ ਤਾਂ ਕੰਟਰੀਬਿਊਸ਼ਨ ਸੀ, ਬਾਕੀ ਰੋਟੀ ਪਾਣੀ ਤੇ ਇੱਕ ਪਾਸੇ ਛੱਡ ਦਿਉ ਤੁਸੀਂ।
1: ਹੁਣ ਘਰੇ ਹੈ ਨਾ ਦੋ ਬੰਦੇ ਵੱਧ, ਦੋ ਜੀ ਆ ਜਾਣਾ ਫੋਨ ਕਰਕੇ ਅਲੱਗ ਕਹਿੰਦਾ ਪਹਿਲਾਂ ਦੱਸ ਦਿੰਦੇ ਵੀ ਚਾਰ ਜਣੇ ਨੇ ਆਉਣਾ ਤੁਸੀਂ, ਹੈ ਨਾ ਪਹਿਲਾਂ ਦੱਸਿਆ ਨਹੀਂ। ਅਤੇ ਉਦੋਂ ਜਦ ਧੋਖੇ ਦੇ ਘਰ ਆਉਂਦਾ ਸੀ ਉਹ ਬੈਠਕ ਹੁੰਦੀ ਸੀ ਅਤੇ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ ਵੀ ਸਾਡੇ ਘਰ ਕੋਈ ਆਇਆ। ਅਤੇ ਬਜ਼ੁਰਗ ਔਰਤਾਂ ਜਿਹੜੀਆਂ ਬੀਬੀਆਂ ਹੁੰਦੀਆਂ ਉਹਨਾਂ ਨੇ ਕਹਿਣਾ ਲੈ ਪੁੱਤਾ ਤਾਂ ਬਾਹਲਾ ਹੀ ਵਧੀਆ ਕੀਤਾ ਜਿਹੜਾ ਮਿਲਣ ਆ ਗਏ ਭਾਈ, ਬੰਦਿਆਂ ਦੇ ਘਰ ਹੀ ਬੰਦੇ ਆਉਂਦੇ ਹੁੰਦੇ,
0: ਰੱਬ
1: ਕਿੱਡੀ ਵੱਡੀ ਗੱਲ ਉਹ ਇੱਕ ਲਾਈਨ 'ਚ ਬੰਦਿਆਂ ਦੇ ਘਰ ਹੀ ਬੰਦੇ ਆਉਂਦੇ।
0: ਅੱਜ ਕੱਲ੍ਹ ਸਾਨੂੰ ਖਿੱਚ ਚੜ੍ਹਦੀ ਆ ਵੀ ਉਹ ਸਫਾਈ ਨਹੀਂ ਹੋਈ ਆ, ਆਪਾਂ ਕੀਤਾ ਨਹੀਂ ਹਲੇ,
1: ਸਾਰਾ ਟੱਬਰ ਲੱਗਿਆ ਹੁੰਦਾ ਕੋਈ ਵੈਕਿਊਮ ਲੈ ਕੇ ਕੋਈ ਝਾੜੂ ਲੈ ਕੇ ਅਤੇ ਹੈ ਨਾ,
0: ਜਦ ਕਿ ਰੈਡੀਮੇਡ ਮਿਲ ਜਾਂਦਾ ਸਾਰਾ। ਹਾਂ
1: ਆਏ ਭਾਬੋ ਦੇ ਸਕੇ ਘਰੇ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ ਭਾਬੋ ਸੁੱਜ ਪੜੋਲਾ ਹੋਈ।
0: ਤੇ ਟਾਈਗਰ ਜੀ ਕਹਿੰਦੇ ਨੇ ਕਿ ਕੱਲ ਦਾ ਡਿਨਰ ਵਾਜ ਬੀਫ ਬਰਗਰ ਵਿਦ ਐਗ ਐਂਡ ਬੇਕਨ ਐਂਡ ਚਿਪਸ। ਧੰਨਵਾਦ ਜੀ ਤੁਹਾਡਾ। ਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਓਕੇ ਅੱਜ ਤੇ ਕੁੜੀ ਲਾਲ ਬੂਟ ਪਾ ਕੇ ਗਮੀ ਬੂਟ ਪਾ ਕੇ ਗਈ ਆ। ਤੇ ਮਨਿੰਦਰ ਸੱਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਸਾਡੇ ਘਰ ਕਹਿੰਦੇ ਕਿ ਜ਼ਿਆਦਾ ਡੈਕੋਰੇਸ਼ਨ ਇਹਨਾਂ ਚੀਜ਼ਾਂ ਦੀ ਆ ਜੀ। ਸੋ ਜਿੱਦਾਂ ਮੰਨ ਲਓ ਇਹਨਾਂ ਨੇ ਫੋਟੋ ਬਣਾਈ ਆ ਗੁਰੂ ਘਰ ਦੀ, ਹੈ ਨਾ, ਉਹਦੇ ਕਢਾਈ ਦੇ ਨਾਲ ਜੀ। ਧੰਨਵਾਦ ਤੁਹਾਡਾ ਬਲਜੀਤ। ਫਰਵਾਲੀ ਜੀ ਕਹਿੰਦੇ ਕਿ ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਅਤੇ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ, ਕਹਿੰਦੇ ਕਿ ਬੜਾ ਵਧੀਆ ਵਿਸ਼ਾ ਹੈ ਜੀ। ਮੈਸੇਜ ਸਾਨੂੰ ਕਰਦੇ ਨੇ ਸਤਬੀਰ ਜੀ, ਸਾਡੇ ਘਰ ਕਹਿੰਦੇ ਕਿ ਸਿਲਾਈ ਮਸ਼ੀਨ ਅਤੇ ਉਹਦੇ ਪਾਰ ਹੁੰਦੇ ਸੀ ਅਤੇ ਮਸ਼ੀਨ ਨੂੰ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਰਹਿੰਦੀ ਸੀ, ਮਸ਼ੀਨ ਨੂੰ ਤੇਲ ਦੇ ਕੇ ਧੁੱਪੇ ਰੱਖਦੇ ਸੀ, ਸਾਡੇ ਬੀਜੀ ਨੂੰ ਮਸ਼ੀਨ ਨਹੀਂ ਚਲਾਉਣੀ ਆਉਂਦੀ ਸੀ ਅਤੇ ਉਹ ਤਾਂ ਸੂਈ ਧਾਗੇ ਦੇ ਨਾਲ ਹੀ ਸਾਰੇ ਕੰਮ ਕਰੀ ਜਾਂਦੇ ਸੀ ਅਤੇ ਉਹ ਕਰੋਸ਼ੀਆ ਬਹੁਤ ਕਰਦੇ ਸੀ, ਪਰ ਕਿਸੇ ਨੂੰ ਉਹਨਾਂ ਨੇ ਕੁਛ ਨਾ ਕੁਛ ਬਣਾ ਕੇ ਹਰ ਕਿਸੇ ਨੂੰ ਦਿੱਤਾ ਹੀ ਆ। ਬਹੁਤ ਵਧੀਆ ਦਿਨ ਸੀ, ਧੰਨਵਾਦ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾਉਂਦੇ।
1: ਗੱਲਾਂ ਉਹੀ ਆ ਨਾ, ਹੁਣ ਜਿਵੇਂ ਸਿਲਾਈ ਕਢਾਈ ਦੇ ਨਾਲ ਨਾਲ ਆਹ ਜਿਹੜੇ ਸਵੈਟਰ ਬਣਨੇ, ਕੋਟੀਆਂ ਬਣਨੀਆਂ, ਉਹ ਪੱਕੇ ਡਿਜ਼ਾਇਨ ਹੁੰਦੇ ਸੀ, ਪੰਜ ਸੱਤ
0: ਤੱਪੜ ਸੀਣੇ,
1: ਹਾਂ ਹੈ ਨਾ, ਅਤੇ ਉਹ ਸਾਰਾ ਕੁਛ ਉਹਦੇ 'ਚ ਆ ਜਾਂਦਾ ਸੀ। ਉਹ ਮਾਟਰਨੀਆਂ ਵੀ ਸਕੂਲ ਵਾਲੀਆਂ ਹੁੰਦੀਆਂ, ਲੈ ਮੈਂ ਕੱਲ੍ਹ ਕਈ ਸਕੂਲ ਗਈ ਨਾਲੇ ਨਿਆਣੇ ਦੀ ਬਾਂਹ ਲਾ ਲਿਆਈ, ਉਹ ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਹੈ ਨਾ ਸਵੈਟਰ ਦੀ ਗੱਲ ਕਰਦੀ ਹੈ, ਕੋਟੀ ਦੀ ਗੱਲ ਕਰਦੀ। ਬਾਅਦ 'ਚ ਆ ਮੋਂਟੇ ਕਾਰਲੋ ਕੰਪਨੀਆਂ ਕੁੰਪਨੀਆਂ ਆਉਣ ਲੱਗ ਗਈਆਂ ਚਲੋ, ਹੈ ਨਾ, ਪਰ ਪਹਿਲਾਂ ਤਾਂ ਤੁਹਾਨੂੰ ਪਤਾ ਉਹ ਉਹਨਾਂ ਦੇ ਸਵੈਟਰ 'ਤੇ ਉਹੀ ਬੁਣਤੀਆਂ ਸੀ,
0: ਉਹ ਇੱਦਾਂ ਹੀ ਕਰਦੀ ਹੁੰਦੀ। ਮੰਨ ਲਓ ਤੁਸੀਂ ਕੋਈ ਆਪਾਂ ਸਵੈਟਰ ਸੂਟ ਪਾ ਕੇ ਜਾਣੀ ਤਾਂ ਮੈਡਮ ਨੇ ਸਾਹਮਣੇ ਬਹਾ ਕੇ ਤੁਹਾਨੂੰ ਕਹਿੰਦਾ ਕਿ 2 ਮਿੰਟ ਇੱਥੇ ਇੱਦਾਂ ਕਰਕੇ ਬਹਿ, ਮੈਂ ਤੇਰੀ ਆ ਮਹਾਂ ਮੈਂ ਗਲੇ ਆਹ ਲਾ ਲਾ ਮੈਂ ਉਹਨੂੰ, ਉੱਥੋਂ ਡਿਜ਼ਾਇਨ ਡਿਜ਼ੂਇਨ ਜੇ ਉਹ ਦੋਨੇ ਕਰਨੇ ਨਾ, ਅਤੇ ਇੱਕ ਚੁੱਕਣਾ ਢਾਈ ਸੁੱਟਣੇ, ਉਹਨਾਂ ਘਰੋਂ ਪੁੱਛ ਕੇ ਅਸੀਂ ਆਹ ਆਹ ਪੁੱਛੀ ਆਹ ਇਹਨਾਂ ਨੇ ਕਿੱਦਾਂ ਕੀਤਾ, ਥੈਂਕ ਯੂ। ਅਤੇ ਮਿਊਨਾ ਫਾਰਮ ਦੇ ਲਈ ਤਿਆਰ ਹੋ ਕੇ ਗਏ ਨੇ ਵੀ ਬੱਚੇ।
1: ਅੱਛਾ ਕਿਆ ਬਾਤ।
0: ਮੇਰੀ ਘਰ ਵਾਲੀ ਕਹਿੰਦੇ ਕਿ ਬੜਾ ਸੀਂਟ ਕਢਾਉਂਦੀ ਮਸ਼ੀਨ ਦਾ,
1: ਉਹ ਦੇਖ ਲਾ ਭਰਾ ਕੁਛ ਹੋਰ ਨਾ ਲਿਖਿਆ ਹੋਵੇ, ਉਹ ਕਈ ਵਾਰ ਐਲਫਾਬੈਟਿਕਲੀ,
0: ਇਹ ਮੈਨੂੰ ਪਤਾ ਵਧੀਆ ਪੜ੍ਹਨਾ ਆਉਂਦਾ,
1: ਕੈਪੀਟਲ ਚ ਲਿਖਿਆ
0: ਸ਼ੀ ਲਵਸ ਸਟਿਚਿੰਗ,
1: ਮਸ਼ੀਨ ਵੀ ਮਿਹਨਤ ਕਰਦੀ ਹੋਣੀ, ਉਹ ਮੈਨੂੰ ਕਿਤੇ ਛੱਡਿਆ, ਉਹ
0: ਸੀਂਟ ਗਲਤ ਨਹੀਂ ਲਿਖਿਆ ਜਾ ਸਕਦਾ,
1: ਡਬਲ ਹੀ ਨਾ ਲਿਖਿਆ,
0: 5 4 6 ਤੁਸੀਂ ਆਉਂਦੇ ਰਹੋ ਜੀ। ਸਲੀਕਾ ਦਿੱਤਾ, ਵਧੀਆ ਕਲਾਸ, ਇਦਾਂ ਹੌਲੀ ਹੌਲੀ ਆਪੇ ਆਉਂਦਾ,
1: ਪਹਿਲਾਂ ਇੱਕ ਦੂਜੇ ਨੂੰ ਸਿਖਾਈ ਜਾਂਦੇ ਹੁੰਦੇ ਆ, ਚਿਲਡਰਨ ਨੀਡ ਲਵ ਸਪੈਸ਼ਲੀ ਵੈਨ ਦੇ ਡੋਨਟ ਡਿਜ਼ਰਵ ਇਟ, ਉਹ ਤਾਂ ਮੱਲੋ ਮੱਲੀ ਤੇ ਉਹ ਆਈ ਜਾਂਦਾ,
2: ਫਿਰ ਨਹੀਂ ਜਦੋਂ ਮੈਂ ਜਦੋਂ ਗੁੱਸਾ ਕੀਤਾ ਫਿਰ ਆਪਣੇ ਆਪ ਨੂੰ ਇਹਦੇ ਵਾਸਤੇ ਦੇ ਨਹੀਂ ਦਾ, ਚਿਲਡਰਨ ਨੀਡ ਟਫ ਲਵ ਸਮ ਟਾਈਮ,
1: ਆਹੋ ਨਹੀਂ ਉਹ ਹੈ ਨਾ ਪੰਜਾਬੀ ਛਿੱਤਰ ਨੀ ਟਾਂਕੇ ਕਿਸੇ ਨੇ ਕਿਹਾ ਸੀ ਉਹ ਫੇਸਬੁੱਕ ਤੇ ਪਾਇਆ ਸੀ ਪੰਜਾਬੀ ਛਿੱਤਰ ਸ਼ੇਪਿੰਗ ਕਿਡਸ ਫਾਰ ਬੈਟਰ ਫਿਊਚਰ
0: ਆਪਣੇ ਡਰੀ ਜਾਂਦੇ
2: ਸਹੀ ਗੱਲ ਆਪਣੇ ਘਰੇ ਵੀ ਹੁਣ ਹਸਬੈਂਡ ਤੋਂ ਨੀ ਡਰਦੇ ਹੈਗੇ ਬੱਚੇ
0: ਜੀ
2: ਕਹਿੰਦੇ ਵੀ ਜੇ ਮੰਮੀ ਆ ਗਈ ਤਾਂ ਫਿਰ
1: ਇੱਥੇ ਬਹੁਤੇ ਘਰਾਂ ਚ ਇਹੀ ਹੈ ਜੀ ਹਨਾ ਮੇਲ ਫਿਗਰ ਆ ਜਿਹੜੀ ਉਹ ਤੋਂ ਘੱਟ ਡਰਦੇ ਬੱਚੇ ਕਿਉਂਕਿ ਮੰਨ ਲਓ ਜੇ ਲੇਡੀਜ਼ ਜ਼ਿਆਦਾ ਟਾਈਮ ਉਹਨਾਂ ਨਾਲ ਸਪੈਂਡ ਕਰਦੀਆਂ ਬੰਦੇ ਨੇ ਆਉਣਾ ਸ਼ਾਮ ਨੂੰ ਜੇ ਮੰਨ ਲਓ 6 ਵਜੇ 7 ਵਜੇ ਕੰਮ ਤੋਂ ਤੇ ਉਹਦੇ ਕੋਲ 2 ਘੰਟੇ ਆ ਉਹ ਚਾਹੇ ਪਿਆਰ ਕਰ ਲਵੇ ਚਾਹੇ ਗੁੱਸਾ ਕਰ ਲਵੇ ਉਹਦੇ ਚ ਉਹ ਹਿੰਮਤ ਨੀ ਹੁੰਦੀ ਬੱਚਿਆਂ ਨਾਲ ਖੇਡਣ ਦੀ ਉਹ ਤਾਂ ਸਗਾ ਜੀ ਲੇਡੀਜ਼ ਨਾਲ ਖਿੱਚ ਚੜੀ ਜਾਂਦੀ ਵੀ ਤੂੰ ਇਹਨਾਂ ਨੂੰ ਗੁੱਸੇ ਕਦੇ ਹੋਈ ਜਾਂਦੀ ਕੋਈ ਨੀ ਜੇ ਚੱਪਲਾਂ ਲਾਤੀਆਂ ਉਹ ਕਦੀ ਦਿਹਾੜੀ 100 ਵਾਰ ਲਾਈਆਂ ਉਹ ਕਹਿੰਦੇ ਮੈਨੂੰ ਤਾਂ ਹੁਣ ਦਿਖੀਆਂ
2: ਰੌਣਕ
0: ਹੈ ਜੀ ਇਹੋ ਯਾਦਾਂ ਨੇ ਕੱਲ ਨੂੰ ਇਹੋ ਗੱਲਾਂ ਇਹਨਾਂ ਦੀਆਂ ਪਿਆਰੀਆਂ ਲੱਗਣੀਆਂ
1: ਹੱਸਦੇ ਹੁੰਦੇ ਕਹਿੰਦਾ ਕਹਿੰਦਾ ਜਦ ਅਸੀਂ ਟੈਲੀਵਿਜ਼ਨ ਦੇਖਦੇ ਸੀ ਅਖਬਾਰ ਪੜ੍ਹਦੇ ਸੀ ਨਾ ਉਹ 'ਤੇ ਲਿਖਿਆ ਹੋਣਾ ਰਿਕਸ਼ੇ ਵਾਲੀ ਦੀ ਕੁੜੀ IAS ਬਣੀ ਰਿਕਸ਼ੇ ਵਾਲੀ ਦੀ ਕੁੜੀ ਨੇ ਕੀਤਾ ਟੌਪ ਆਏ 99% ਕਹਿੰਦਾ ਸਾਡੇ ਨਿਆਣੇ ਸਾਨੂੰ ਪੁੱਛੀ ਜਾਣਗੇ ਪਾਪਾ ਤੈਂ ਰਿਕਸ਼ਾ ਕਦ ਲੈਣਾ ਸਾਤੋਂ ਤਾਂ ਆਸ ਨਾ ਰੱਖੀ
0: ਕੱਲ ਪਰਸੋਂ ਗਏ ਨੇ ਪੋਸਟ ਭੇਜੀ ਤੇ ਉੱਥੇ ਉਹਨਾਂ ਨੇ ਲਿਖਿਆ ਸੀ IPS ਦਾ ਮੁੰਡਾ ਬਣਿਆ ਰਿਕਸ਼ਾ ਚਾਲਕ
1: ਉਲਟਾ ਪੁਲਟਾ ਬੜੀ ਬੇਟੀ ਹੈ IAS ਹੈ ਛੋਟਾ ਬੇਟਾ ਫਾਈਟਰ ਪਾਇਲਟ ਹੈ ਔਰ ਉਸ ਸੇ ਛੋਟਾ ਬੇਟਾ ਹਨਾ ਉਸਕੀ ਸਬਜ਼ੀ ਕੀ ਦੁਕਾਨ ਹੈ ਵਹੀ ਤੋ ਘਰ ਚਲਾ ਰਹਾ ਕਿਉਂਕਿ ਉਦੋਂ ਸਾਰਾ ਕੁਛ ਹੀ ਬੰਦ ਉਦੋਂ
2: ਇੱਧਰ ਹੋਏ ਨੇ ਕਹਿੰਦੇ ਵਾਈਟ ਕਾਲਰ ਜੋਬ ਉਹ ਕਰ ਲਈ
0: ਚਲੋ ਤੁਹਾਡੀ ਵਾਰੀ ਭੈਣ ਜੀ ਹੁਣ
2: ਹੱਸਦੇ
0: ਚਿਹਰੇ ਘੱਟ ਹੀ ਭੈਣ ਜੀ ਦੇਖਦੇ ਬਾਜ਼ਾਰਾਂ ਚ ਅੱਜ ਕੱਲ
1: ਜਾਂ ਤੋਂ ਨਹੀਂ ਕਹਿੰਦੇ ਨਾ ਜਾਂ ਤੋਂ ਦੀਵਾਨਾ ਹੱਸੇ ਜਾਂ ਵੋ ਜਿਸੇ ਤੌਫੀਕ ਦੇ ਤੂੰ ਵਰਨਾ ਇਸ ਦੁਨੀਆ ਮੇ ਆ ਕੇ ਹੱਸਦਾ ਕੌਣ ਇਹਦੇ ਕੋਲ ਰੱਬ ਦੀ ਕਿਰਪਾ ਹੀ ਆ ਰਹੀ ਹੈ ਜਿਹੜਾ ਜੇ ਹੱਸੇ ਆਉਂਦੇ ਚਿਹਰੇ ਤੇ
0: ਸਹੀ ਗੱਲ ਹੈ
2: ਮਸ਼ੀਨ ਪਹਿਲਾਂ ਮੰਮੀ ਉਹਨਾਂ ਨੇ ਲਾਇਆ ਜਦੋਂ ਮੈਂ 10ਵੀਂ ਕਲਾਸ ਚ ਸੀ ਮੈਂ 10ਵੀਂ ਕਲਾਸ ਦੇ ਪੇਪਰ ਦੇ ਕੇ ਫ੍ਰੀ ਹੋਈ ਸੀ ਫਿਰ ਉਸ ਤੋਂ ਬਾਅਦ 12ਵੀਂ ਤੋਂ ਬਾਅਦ ਮੈਨੂੰ ਸ਼ੌਂਕ ਕੋਈ ਨੀ ਸੀ ਪਰ ਮੰਮੀ ਨੂੰ ਸੀਗਾ ਵੀ ਨਹੀਂ ਇੰਨਾ ਕੁ ਤਾਂ ਤੈਨੂੰ ਆਵੇ ਕੇ ਤੂੰ ਆਪਣੇ ਜੋਗਾ ਕਰ ਸਕੇ
0: ਜੀ
2: ਤੇ ਹੁਣ ਸਾਡੇ ਇੱਥੇ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਬੱਚੇ ਕਦੇ ਕਿਤੇ ਉਧੜਿਆ ਹੁੰਦਾ ਕਦੇ ਕੁਛ ਕਰ ਲਿਆ ਤੇ ਸਾਡੇ ਬੈਡਰੂਮ ਦੇ ਵਿੱਚ ਇੱਕ ਦੇ ਵਿੱਚ ਮਸ਼ੀਨ ਪੱਕੀ ਰੱਖੀ ਹੋਈ ਆ
1: ਇੱਕ ਜੀਨ ਦੀ ਪੈਂਟ ਨੀ ਲੋਟ ਆਉਂਦੀ ਹੈ 2-2 ਗਿੱਠਾਂ ਲੰਬੀਆਂ ਹੀ ਬਣਾਉਣ ਦੀ ਰਿਵਾਜ ਆ ਪਤਾ ਨਹੀਂ ਇੱਥੇ ਇਹਦੀ ਮੂਰੀ ਤਾਂ ਕਿਤੇ ਗਈ ਹੋਈ ਨੀ ਵੱਢ ਕੇ ਛੋਟੀ ਕਰਨੀ
0: ਪਿਤਾ ਜੀ ਕੀ ਪਤਾ ਮੈਨੂੰ 2 ਪਲਾਂਗ ਛੋਟੀ ਕਰ ਦੋ
1: ਉਹ ਅੱਗੇ ਹੈ ਨੀ ਉਹ ਪੁਰਾਣੀ ਕਹਾਣੀ ਜੀ ਵੀ ਬਣੀ ਹੋਈ ਵੀ ਉਹ ਬੰਦਾ ਕਹਿੰਦਾ ਵੀ ਆਹ ਮਾਂ ਮੇਰੀ ਹੈ ਨਾ ਹਨਾ ਹੈ ਪਜਾਮਾ ਪੈਂਟ ਆ ਪਤਲੂਨ ਇਹਨੂੰ ਛੋਟੀ ਕਰਦੇ ਉਹ ਕਹਿੰਦੀ ਜਾ ਨੂੰਹ ਤੋਂ ਕਰਾ ਹਨਾ ਉਹਦੀ ਘਰ ਵਾਲੀ ਤੋਂ ਕਰਾ ਜਿਹਦੇ ਮੂੰਹ 'ਚ ਬੁਰਕੀਆਂ ਪਾਉਣਾ ਉਹਦੇ ਕੋ ਗਿਆ ਉਹਦੀ ਮਾਂ ਤੋਂ ਕਰਾ ਉਹਦੇ ਫੈਸ਼ਨ ਨਹੀਂ ਮੁੱਕਦੇ ਭੈਣ ਕੋ ਗਿਆ ਦੁਖੀ ਹੋ ਗਿਆ ਕਹਿੰਦਾ ਛੱਡ ਜਾ ਰਹੇ ਇਹਨਾਂ ਨੂੰ ਕੀ ਕਹਿਣਾ ਹਨਾ ਕੱਲ ਨੂੰ ਦਰਜੀ ਤੋਂ ਕਰਾਵਾਂਗੇ ਰਾਤ ਨੂੰ ਤਰਸ ਆਇਆ ਮਾਂ ਨੂੰ ਵੀ ਹਨਾ ਵੀ ਵਿਚਾਰਾ ਕਿਵੇਂ ਕੜਪਦਾ ਗਿਆ ਉਹਨੇ ਚੱਪਾ ਛੋਟੀ ਕਰਤੀ ਫਿਰ ਘਰ ਵਾਲੀ ਨੂੰ ਤਰਸ ਆ ਗਿਆ ਅੱਗੇ ਕਹਾਣੀ ਬਣੀ ਦੇ ਨੀਕਰ ਜਿੱਡੀ ਕਰਤੀ ਇਹ ਤਾਂ ਚਲੋ ਗੱਲਾਂ ਹੀ ਬਣੀਆਂ ਹੋਈਆਂ ਪਰ ਮਤਲਬ ਜਿਹੜੀ ਨਾ ਕਈ ਵਾਰ ਹਾਸਾ ਆਉਂਦਾ ਵੀ ਸਾਡੀਆਂ ਰਹਿਤਲ ਨਾਲ ਜੁੜੀਆਂ ਕਥਾ ਕਹਾਣੀਆਂ ਵੀ ਏਦਾਂ ਦੀਆਂ ਆਈਆਂ ਫਿਰ ਜਾਂ ਕਹਿ ਲਓ ਸਾਡੇ ਵਰਗੀਆਂ ਹੀ
2: ਨਹੀਂ ਇਹ ਵੀ ਕੰਮ ਪੈਸੇ ਜ਼ਰੂਰੀ ਤਾਂ ਹੈ ਹੁਣ ਘਰੇ ਤੇਗਾ ਉਹਨੂੰ ਦੇਖ ਕੇ ਉਹਨੇ ਇੱਕ ਦਿਨ ਮੇਰੇ ਮਸ਼ੀਨ ਵੀ ਖਰਾਬ ਕੀਤੀ ਫਿਰ ਉਹਨੇ ਬੜੀਆਂ ਗਾਲਾਂ ਪਈਆਂ ਉਹਨੂੰ ਪੰਗੇ ਲੈਣ ਦੀ ਆਦਤ ਉਹਨੇ ਘੁਮਾ ਕੇ ਉਹਦੀ ਸੂਈ ਫਸਾ ਤੀ ਉਹਨੂੰ ਬੜਾ ਸ਼ੌਂਕ ਆ ਮੈਂ ਸਗੋਂ ਤੇ ਉਹਨੂੰ ਕਹਿੰਦੀ ਆ ਵੀ ਨਹੀਂ ਤੂੰ ਅਜੇ ਨਾ ਕਰ ਕਿਉਂਕਿ ਸੂਈ ਮਰਾ ਲੇਗੀ ਉਹਨੂੰ ਪਤਾ ਨੀ ਇੱਕ ਦਿਨ ਚੱਕ ਕੇ ਮੈਂ ਇੱਕ ਬਾਂਹ ਰੱਖੀ ਹੋਈ ਸੀਗੀ ਕਿ ਉਹ ਸੂਟ ਦੀ ਲਾਉਣ ਨੂੰ ਉਹਨੇ ਚੱਕ ਕੇ ਉਹ ਕੱਟ ਕੇ ਉਹਦੀ ਗੁੱਤਲੀ ਬਣਾ ਦਿੱਤੀ
0: ਨਹੀਂ ਵਧੀਆ ਵਧੀਆ ਉਹ ਇਸ ਏਦਾਂ ਹੀ ਹੌਲੀ ਹੌਲੀ ਉਹਨਾਂ ਨੂੰ ਇੰਟਰਸਟ ਪਊਗਾ ਨਾ
1: ਉਂਗਲ ਦੇ ਪੋਟੇ ਜਿਹੜੀ ਮਸ਼ੀਨ ਲਿਆ ਕੇ ਧਰ ਦੇਣ ਕਹਿੰਦੇ ਸੋਫਾ ਆ ਗਿਆ ਤੁਹਾਡਾ ਆ ਲਓ ਇਹਨੂੰ ਟੇਬਲ ਤੇ ਰੱਖ ਲਿਓ
2: ਮੱਝ
1: ਛੱਪੜ ਚੋ ਤੇ ਬੀਬੀ ਸਪੋਟਲਾਈਟ ਚੋ ਕੱਢਣੀ ਬਹੁਤ ਔਖੀ
0: ਸਾਰੇ ਨੀ ਜਿੰਨੇ ਜਿੰਨਾ ਨੂੰ ਇੰਟਰਸਟ ਆਈ ਥਿੰਕ ਉਹ ਤੇ ਬਹੁਤ
1: ਹਾਂ ਪਰ ਕਈ ਧਾਗਾ ਪਾਉਣ ਵਾਲੀਆਂ ਵੀ ਹੁੰਦੀਆਂ ਹੁਣ ਤਾਂ ਸਾਨੂੰ ਉਹ ਵੀ ਪਤਾ ਲੱਗ ਗਿਆ ਨਾ ਨੀ ਕੁੜੀਏ ਆਈ ਧਾਗਾ ਪਾਈ ਪਰ ਅੱਗੇ ਗਾਣੇ ਵੀ ਦੇਖ ਲਓ ਮਾਣਕ ਦੇ ਹਨਾ ਉਹ ਜਿਹੜਾ ਚਿੜੀਆਂ ਦੀ ਚੂੰ ਚੂੰ ਨੀ ਗਿਣ ਤੋਪੇ ਪਾਵਾਂ ਕਿੱਡਾ ਖੂਬਸੂਰਤ ਗਾਣਾ ਉਹ ਚ ਮਾਂ ਤੇ ਧੀ ਦਾ ਪਿਆਰ ਕਿੱਡਾ ਹਨਾ ਝਲਕਦਾ
0: ਨਾ ਕੀ ਗਾਣੇ ਦਾ
1: ਹੁਣ ਮੇਰੇ ਐਸਾ
0: ਚਾਦਰ ਕੱਢਦੀ ਨੀ ਮੈਂ ਚਾਦਰ ਕੱਢਦੀ
1: ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ
0: ਚਾਦਰ ਚਲੋ ਆਪਾਂ ਰੱਖਦੇ
1: ਚਿੜੀਆਂ ਦੀ ਚੀਨ ਚੀਨੀ ਟੁੱਕਣੀ
0: ਰੈਸਟ ਦਵਾ ਦਿੰਦੇ ਆਪਾਂ ਆਪਣੇ
1: ਜਾਮਣ ਦੀ ਛਾਂ ਥੱਲੇ ਨੀ ਮੈਂ ਪੀੜਾ ਡਾਵਾਂ
0: ਬਿੰਦਰਖੀਆ ਸਭ ਨੂੰ ਰੈਸਟ ਰੈਸਟ ਦਵਾ
1: ਆਪ ਨਾਲ ਦਛਾ ਦਾ ਅਖਤਰ ਵੀ ਮੈਂ ਧੁੱਪ ਚ ਖੜਾ ਮਟਿਆਰੇ ਨੀ ਜ਼ੁਲਫਾਂ ਦੀ ਛਾਂ ਕਰਦੇ ਦੇਸੀ ਬਾਂਦਰੀ ਬਲੈਤੀ ਚੀਕਾਂ ਇਹ ਉਸ ਦੌਰ ਦੇ ਗਾਣੇ ਇਕੱਠੇ ਹੀ ਆਏ ਸੀ ਜਦੋਂ
0: ਮਰਦ ਤਾਂਗੇ ਵਾਲਾ ਟਾਈਪ ਹੈ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਕਿਤਾਬ ਕਹਾਣੀ ਵਾਲਾ ਚੈਨਲ ਚੱਲ ਰਿਹਾ ਵਾ ਐਪ ਦੇ ਉੱਤੇ ਅਸੀਂ ਕਹਿੰਦੇ ਕਿ ਤੁਹਾਨੂੰ ਭੁੱਲਣ ਨਹੀਂ ਦੇਣੀ ਇਨਵੈਸਟਮੈਂਟ ਪ੍ਰੋਪਰਟੀ ਹੈ ਇਹ ਕਿੱਦਾਂ ਪਤਾ ਲੱਗਿਆ ਤੁਹਾਨੂੰ
1: ਇਹ ਵੀ ਰੇਡੀਓ ਸੁਣਦੇ ਲੱਗਦੇ ਮੈਨੂੰ ਕਹਿੰਦਾ ਭਾਜੀ ਮੈਂ ਛੋਲੇ ਦੇਖੀ ਕਹਿੰਦਾ ਪਹਿਲਾਂ ਤਾਂ ਕਹਿਣਾ ਸਿੱਖ ਇਨਵੈਸਟਮੈਂਟ ਪ੍ਰੋਪਰਟੀ ਵੈ ਸ਼ਬਦ ਹੈ ਨਾ ਭਾਰਾ ਜਿਹਾ ਆਪਣੇ ਨਾਲ ਜੱਜਦਾ ਜਿਹਾ ਨੀ
0: ਤੇ ਸ਼ੈਪਟਨ ਤੋਂ ਅੰਮ੍ਰਿਤ ਔਲਖ ਜੀ ਕਹਿੰਦੇ ਨੇ ਗੁੱਡ ਮਾਰਨਿੰਗ ਅਤੇ ਪਰਮਜੋਤ ਸਿੰਘ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਅਤੇ ਅਮਨਦੀਪ ਢਿੱਲੋਂ ਜੀ ਗੁੱਡ ਮਾਰਨਿੰਗ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਅੱਜ ਤਾਂ ਕਹਿ ਦਿਓ ਕਿ ਅੱਜ ਦੋ ਭੈਣਾਂ ਦਾ ਦਿਨ ਹੈ ਸਾਡੇ ਕੋਲ ਵੀ ਤਾਂ ਕੱਪੜਿਆਂ ਵਾਲੀ ਮਸ਼ੀਨ ਹੈ ਹਾਂਜੀ ਦੋ ਭੈਣਾਂ ਦਾ ਦਿਨ ਆ ਤੁਹਾਡੇ ਕੋਲ ਕੱਪੜਿਆਂ ਵਾਲੀ ਮਸ਼ੀਨ ਆ ਅਤੇ ਮਸ਼ੀਨ ਜਿੰਦਾਬਾਦ ਦੋਵੇਂ ਭੈਣਾਂ ਜਿੰਦਾਬਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਕ ਤੋਂ ਸਾਂਝਾ ਪਾਉਂਦੇ ਨੇ ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਸਰਬੱਤ ਦਾ ਭੱਲੇ ਦੀ ਅਰਦਾਸ ਕਰਦੇ ਹਾਂ ਅਮਨ ਸਹੋਤਾ ਜੀ ਕਿਹੜੀ ਫੋਟੋ ਭੇਜਦੇ ਨੇ ਕਹਿੰਦੇ ਨੇ ਕਿ ਸਾਡੇ ਭਾਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਭਾਜੀ ਮੇਰੇ ਵੱਲੋਂ ਅਤੇ ਡੈਡੀ ਜੀ ਵੱਲੋਂ ਸਰਦਾਰ ਬੂਟਾ ਸਿੰਘ ਜੀ ਹੋਰਾਂ ਵੱਲੋਂ ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸੁਣ ਰਹੇ ਹਾਂ ਆਪਾਂ ਅੱਜ ਬੈਠ ਕੇ ਐਂਡ ਡਰਾਈਵਿੰਗ ਫੋਰ ਜੋਬ ਅਤੇ ਸੁਪਨਾ ਹੀ ਸੱਚ ਅੱਜ ਤਾਂ ਭਾਜੀ ਡੈਡੀ ਜੀ ਨੂੰ ਵੀ ਬਹੁਤ ਸੋਹਣਾ ਲੱਗਾ ਸਾਡਾ ਰੇਡੀਓ ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਅਤੇ ਧੰਨਵਾਦ ਤੁਹਾਡਾ ਬੜਾ ਵਧੀਆ ਲੱਗਾ ਤੁਸੀਂ ਮਤਲਬ ਆਹ ਵੀ ਇੱਕ ਨਜ਼ਾਰਾ ਹੀ ਆ ਨਾ ਪਿਓ ਪੁੱਤ ਦੋਵੇਂ ਮੰਨ ਲਓ ਹੁਣ ਕੰਮ 'ਤੇ ਜਾ ਰਹੇ ਆ ਅਤੇ ਪਹਿਲਾਂ ਜਿੱਦਾਂ ਮੰਨ ਲਓ ਤੁਸੀਂ ਜੇ ਆਪਾਂ ਵਿਆਹੀ ਖੇਤੀ ਹੁੰਦੀ ਸੀ ਅਤੇ ਉਦੋਂ ਤੁਸੀਂ ਬੱਠੇ ਦੱਥੇ ਨੂੰ ਇਕੱਠੇ ਜਾਂਦੇ ਸੀ
1: ਪਿਓ ਪੁੱਤ ਦੀ ਯਾਰੀ ਹੈ ਨਾ ਕਿੰਨੀਆਂ ਉਹ ਗੀਤ ਵੀ ਬਣੇ ਹੋਏ ਅਤੇ ਮੈਂ ਅੱਗੇ ਯਾਦ ਕਰਦਾ ਸੀ ਉਹ ਨਾ ਕਿਸੇ ਦੇ ਬਜ਼ੁਰਗ ਬਿਮਾਰ ਹੋ ਗਏ ਅਤੇ ਉਹਦੀ ਘਰਵਾਲੀ ਉਹਨੂੰ ਮਨਾ ਕਰੇ ਵੀ ਦੇਖ ਇੱਥੇ ਆਪਣੀਆਂ ਕਿਸ਼ਤਾਂ ਨਹੀਂ ਚੱਲਣੀਆਂ ਉਹ ਕਹਿੰਦਾ ਡੈਡੀ ਹੁਣ ਆਖਰੀ ਸਾਹ 'ਤੇ ਆ ਵੀ ਤੇਰੀ ਬਣਦੀ ਤਾਂ ਹੈ ਨਹੀਂ ਉਹ ਕਹਿੰਦੀ ਡੈਡੀ ਨਾਲ ਚੌਥੇ ਕੁ ਦਿਨ ਤਾਂ ਫੋਨ 'ਤੇ ਲੜਿਆ ਉਹਨਾਂ ਤੂੰ ਹੈ ਨਾ ਅਤੇ ਤੂੰ ਜਾ ਕੇ ਕਰਨਾ ਵੀ ਕੀ ਆ ਵੀ ਨਾ ਤੈਨੂੰ ਉਹਨੇ ਜ਼ਮੀਨ 'ਚੋਂ ਹਿੱਸਾ ਦਿੱਤਾ ਵੱਡੇ ਨੂੰ ਦੇਤਾ ਅਤੇ ਆਪਾਂ ਤਾਂ ਉੱਥੇ ਜਾਣ ਯੋਗੇ ਨਹੀਂ ਤੂੰ ਹਜੇ ਵੀ ਆ ਨਾ ਡੈਡੀ ਡੈਡੀ ਕਰੀ ਜਾਂਦਾ ਉਹਨੇ ਫਿਰ ਉਹਨੂੰ ਗੱਲ ਦੱਸੀ ਕਹਿੰਦਾ ਜਦ ਮੈਂ ਛੋਟੇ ਹੁੰਦੇ ਡੈਡੀ ਨੇ ਖੱਤੇ 'ਚ ਕੰਮ ਕਰਾਉਂਦਾ ਹੁੰਦਾ ਨਾ ਖਾਲ ਘੜਦੇ ਹੁੰਦੇ ਸੀ ਕਹਿੰਦਾ ਡੈਡੀ ਨੇ ਨਾਲੇ ਕੰਮ ਕਰੀ ਜਾਣਾ ਮੈਂ ਛੋਟਾ ਜਿਹਾ ਸੀ ਉਦੋਂ ਹੈ ਨਾ ਅਤੇ ਕਹਿੰਦਾ ਡੈਡੀ ਨੇ ਰੋਟੀ ਖਾਂਦੇ ਹੋਣਾ ਅਤੇ ਜੇ ਮੇਰੀ ਨਲੀ 'ਚ ਆਉਂਦੀ ਹੋਣੀ ਨਾ ਤਾਂ ਰੋਟੀ ਖਾਂਦਾ ਖਾਂਦਾ ਮੇਰੀ ਨਲੀ ਪੂੰਝ ਦਿੰਦਾ ਸੀ ਹੁਣ ਇਹ ਗੱਲ ਉਹ ਔਰਤ ਲਈ ਬਹੁਤ ਛੋਟੀ ਜਿਹੀ ਹੋ ਸਕਦੀ ਪਰ ਇਹ ਬਾਪ ਤੇ ਬੇਟਾ ਜਾਣਦਾ ਵੀ ਇਹ ਗੱਲ ਕਿਸ ਕੰਟੈਕਸਟ ਕਿਸ ਭਾਵਨਾ ਤਹਿਤ ਕਹੀ ਗਈ ਆ ਕਈ ਚੀਜ਼ਾਂ ਨੂੰ ਦੱਸਣ ਲਈ ਕਿਤਾਬਾਂ ਲਿਖਣ ਦੀ ਲੋੜ ਨਹੀਂ ਕਈ ਰਿਸ਼ਤੇ ਇੰਨੇ ਸੋਹਣੇ ਹੁੰਦੇ ਆ ਉਹ ਬੰਦੇ ਨੇ ਕਿਹਾ ਕਹਿੰਦਾ ਡੈਡੀ ਮੈਂ ਤੈਨੂੰ ਪਿਆਰ ਕਰਦਾ ਹੁੰਦਾ ਡੈਡੀ ਰੋਣ ਲੱਗ ਗਿਆ ਸਾਰੀ ਉਮਰ ਗੱਲ ਹੀ ਨਹੀਂ ਕੀਤੀ ਕਦੀ ਇੱਦਾਂ ਦੀ ਹੈ ਨਾ ਸੋ ਉਹ ਕਹਿੰਦਾ ਡੈਡੀ ਮੇਰੇ ਤੋਂ ਬਸ ਤੈਨੂੰ ਕਹੀ ਨਹੀਂ ਹੁੰਦਾ ਵੀ ਮੈਂ ਤੈਨੂੰ ਪਿਆਰ ਬੜਾ ਕਰਦਾ ਪਰ ਤੂੰ ਖਿਜ ਖਿਜ ਪੈਨਾ ਜਦ ਹੈ ਨਾ ਮੈਨੂੰ ਤਾਂ ਵੀ ਤੇਰਾ ਪਿਆਰ ਬੜਾ ਹੁੰਦਾ ਅਤੇ ਮੇਰੀ ਖਿਜ ਵੀ ਇਸ ਗੱਲ ਦੀ ਹੁੰਦੀ ਆ ਵੀ ਮੈਂ ਤੈਨੂੰ ਪਿਆਰ ਬਹੁਤ ਕਰਦਾ ਡੈਡੀ ਅਤੇ ਸੱਟ ਖਾ ਲੈਣੀ ਮੰਨ ਜਾ ਇਸ ਉਮਰੇ ਸਕੂਟਰ ਨਾ ਚਲਾ
0: ਸਹੀ ਸਹੀ ਇਹੋ ਇਹ ਉਹ ਚੀਜ਼ਾਂ ਜਿਹੜੀਆਂ ਕਦੀ ਕਹੀਆਂ ਨਹੀਂ ਕਿਸੇ ਨੇ ਬਿਆਨ ਨਹੀਂ ਕੀਤੀਆਂ ਪਰ ਹੈਗੀਆਂ ਵਾ ਉਹ ਤੁਹਾਡੀ ਉਹਦੇ
1: ਤੂੰ ਕਿਉਂ ਚੁੱਪ ਰਹਿਣਾ ਕਹਿ ਜੋ ਕੁਝ ਕਹਿਣਾ ਅਣਬੋਲੇ ਸ਼ਬਦਾਂ ਦੀ ਕੁਝ ਤੇ ਤਸਦੀਕ ਰਵੇ ਜਿਉਂਦੇ ਜੀ ਦੀ ਜਾਨ ਨੂੰ ਦੁੱਖ ਦੇ ਕੇ ਪਿੱਛੇ ਕਬਰ ਤੇ ਆਉਣਾ ਕੋਈ ਪਿਆਰ ਨਹੀਂ ਮੌਕਾ ਹੋਣਾ ਅੱਜ ਆ ਜੇ ਤੁਸੀਂ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਹੋ ਹਨਾ ਉਹਨਾਂ ਨੂੰ ਕਹਿ ਦਿਆ ਕਰੋ
0: ਸਹੀ
1: ਵੀ ਭਾਈ ਮੈਂ ਮੇਰੇ ਤੋਂ ਬੋਲ ਕੇ ਡੈਡੀ ਦੱਸ ਨਹੀਂ ਹੁੰਦਾ ਵੀ ਆਹ ਜਿਹੜਾ ਮੈਂ ਤੇਰੇ ਨਾਲ ਖਿੱਚਦਾ ਇਹ ਮੇਰਾ ਪਿਆਰ ਹੀ ਆ
0: ਪਿਆਰ ਹੀ ਆ ਉਹਨੇ ਕਹਿਣਾ ਮਾਰੇ ਖਿੱਚ ਖਿੱਚ ਬੜਾ ਕਹਿੰਦਾ ਵੀ ਬਹੁਤ ਮੇਰਾ ਪਿਆਰ ਹੀ ਆ
1: ਡੈਡੀ ਉਹ ਛੋਟੇ ਹੁੰਦੇ ਵਾਲਾ ਪਿਆਰ ਛੋਟੇ ਹੁੰਦੇ ਨਾਲ ਹੁਣ ਨਾ ਕਰਿਆ ਕਰ ਇੱਦਾਂ
0: 106 ਸਿਮਰਨ ਜੀ ਤੁਸੀਂ ਆਉਂਦੇ ਰਹੋ
2: ਫੋਨ
1: ਦਾ ਕਹਿੰਦੇ ਹੁੰਦੇ ਸੀ ਹੁਣ ਵਿੱਚ ਸੜਕ ਵਾਲਾ ਵੀ ਪਾ ਲਿਆ
2: ਫੋਨ ਬਦਲ ਲਿਆ ਭਾਜੀ ਹੁਣ ਮੈਂ ਫੋਨ ਬਦਲ ਲਿਆ ਮੈਂ ਜਿੱਤਿਆ ਨਾ
1: ਫੋਨ ਬਦਲਣਾ ਨਹੀਂ ਭਾਜੀ ਕੰਪਨੀ ਬਦਲਣੀ ਪੈਣੀ ਸੀ ਉਹ ਨੈਟਵਰਕ ਦਾ ਰੌਲਾ ਸੀ
2: ਕੰਪਨੀ ਬਦਲਣੀ ਪਈ ਨਾ ਮੇਰੇ ਭਾਈ ਤੁਹਾਡੇ ਨਾਲ ਗੱਲ ਨੀ ਹੋਣੀ ਬੈਡ ਕੰਪਨੀ ਚ
0: ਐਵੇਂ ਇਹਨਾਂ ਦੇ ਕਹੇ ਨਾ ਸਾਰਾ ਕੁਛ ਬਦਲੀ ਜਾਓ ਤੁਸੀਂ
2: ਨਹੀਂ ਉਹ ਪ੍ਰੀਤ ਭਾਜੀ ਉਹਨੇ ਕਹਿਣ ਤਾਂ ਦੇ ਸੀਗੇ ਕਹਿੰਦੇ ਕੁੜੀਆਂ ਦੇਖਣ ਬੰਦਾ ਕੰਪਿਊਟਰ ਕਲਾਸ ਤੇ ਜਾਂਦਾ ਸਾਰੇ ਕੰਪਿਊਟਰ ਕਲਾਸ ਤੇ ਜਾਂਦੇ ਕਈ ਆਈਲੈਟਸ ਤੇ ਵੀ ਜਾਂਦੇ ਆ ਆਈਲੈਟਸ ਦੀ ਕੋਚਿੰਗ ਤੇ ਵੀ ਜਾਂਦੇ ਆ
0: ਬੇਟੋ ਜੋ ਜੋ ਜਿੱਥੇ ਜਿੱਥੇ
1: ਗਿਆ ਤੁਹਾਡੇ ਉਦੋਂ 5.5 ਆਏ ਤੁਹਾਨੂੰ 6 ਚਾਹੀਦੇ ਸੀ
0: ਨਾ ਵੇਖ ਲਓ ਡਿਪੈਂਡੈਂਟ ਵੀਜ਼ਾ ਨਾ ਤੁਹਾਨੂੰ ਲੈਣਾ ਪੈਂਦਾ ਜੇ ਇਹੋ ਜਿਹੀਆਂ ਗੱਲਾਂ ਤੁਹਾਡੇ ਨਾ ਤੁਹਾਡੇ
1: ਕਿਹੜੇ ਵੀਜ਼ੇ ਤੇ ਆ ਕਹਿੰਦਾ ਭਾਈ ਸਪੇਸ ਵੀਜ਼ੇ ਤੇ ਆ ਕਹਿੰਦਾ ਜੇ ਕੀਤੀ ਹੁੰਦੀ ਆਈਲੈਟਸ ਤਾਂ ਸਪਾਊਚ ਵੀ ਜਾ ਕੇ
2: ਰੋਟੀ ਦਾ ਕੀ ਕਰਦੇ ਆ ਉਹ ਬੱਚੇ ਬਣਾ ਦਿੰਦੇ ਤੈਨੂੰ ਪਤਾ ਮੇਰੀ ਟੈਨਿਸ ਐਲਬੋ ਹਨਾ ਮੈਂ ਕਿਹਾ ਸਵਿੰਗ ਮਸ਼ੀਨ ਕਹਿੰਦੀ ਮੇਰੀ ਟੈਨਿਸ ਐਲਬੋ ਤੇ ਉਦੋਂ ਗੁਲਰੇਜ ਅਖਤਰ ਦੇ ਪ੍ਰੋਗਰਾਮ ਦੇ ਤੀਆਂ ਤੇ ਇਹਨੇ 3 ਘੰਟੇ ਮਾਈਕ ਫੜਿਆ ਉੱਥੇ ਇਹਨੇ ਕੋਈ ਟੈਨਿਸ ਐਲਬੋ ਨਹੀਂ
1: ਮੈਂ ਟੈਨਿਸ ਖੇਡਦੇ ਵੀ ਦੇਖੇ ਜੀ
2: ਪਕੌੜੇ
0: ਵੀ ਕੱਢਣ ਦੀ ਹੋਣੀ ਕੋਈ ਨਾ ਕੋਈ ਤੁਹਾਨੂੰ ਨਾ ਤੁਹਾਨੂੰ ਕਹਿ ਦੇ ਤੁਹਾਡੇ ਪਰ ਨਾ ਪਾ ਦੇਣਾ ਕਿਸੇ ਦਿਨ ਗੱਲ ਚ ਕੀ ਉਹ ਹੀ ਇੰਨਾ ਸੱਚ ਨਾ ਬੋਲ ਵੀ ਕੱਲਾ ਰਹਿ ਜਾਵਾਂ
1: ਨਹੀਂ ਉਹ ਤੁਸੀਂ 3-4 ਤੋਂ ਗੱਲ ਲੱਗੇਗਾ 10-12 ਬੰਦੇ ਰੱਖ ਲਿਆ ਮੋਢਾ ਦੇਣ ਦੇ ਲਈ ਤੁਸੀਂ ਤਾਂ ਮੈਂ ਸੁਨੇਹਾ ਵੀ ਭੇਜਣਾ ਵਟਸਐਪ ਤੇ ਆਉਣੀ 10-12 ਚੋਂ 2-3 ਕੀ ਆ ਮੈਨੇ ਪੁੱਛਿਆ ਦੋਸਤੋਂ ਸੇ ਹਨਾ ਮੇਰਾ ਕਫਨ ਕੈਸਾ ਹੋਗਾ ਹੈ ਫਿਰਾਜ ਕਹਿੰਦਾ ਦੋਸਤੋਂ ਨੇ ਕਿਹਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਪਾਈ ਆ ਯਾਰ ਦੋਸਤ ਇੱਦਾਂ ਦੇ ਹੀ ਹੁੰਦੇ ਗਾ
2: ਭਾਈ ਸਾਡੇ ਘਰੇ ਬੜੀ ਪਿਆਰੀ ਸਵਿੰਗ ਮਸ਼ੀਨ ਮਾਤਾ ਦੇ ਕੋਲ ਤੇ ਤੁਸੀਂ ਪਤਾ ਨਹੀਂ ਸੁਣਿਆ ਲਕਸ਼ਮੀ ਦੀ ਮੌਤ ਪੈ ਜਾਂਦੀ ਹੈ ਜਦੋਂ ਕੱਢਣੀ ਪਈ ਨਾ ਹੁਣ ਸਮਰ ਦੀ ਡਿਊਟੀ ਆ ਉੱਥੇ ਕਿਉਂਕਿ ਨਾ ਮੰਮਾ ਪਟਕੇ ਬਣਾਉਂਦੇ ਆ ਹੁਣੇ ਵੀ
1: ਟਰੰਕ ਦੇ ਖੂੰਜੀਆਂ ਚ ਬੜਬੜ ਤਾਂ ਪੈਂਟਾਂ ਪਾੜਦੀਆਂ ਮੁੜ ਕੇ ਉਹਦੇ ਨਾਲ
2: ਬਿਲਕੁਲ ਮਾਤਾ ਸਾਡੀ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਮਤਲਬ ਸਵਿੰਗ ਮਸ਼ੀਨ ਦਾ ਤਾਂ ਮਤਲਬ ਜਿਵੇਂ ਬਹੁਤ ਜ਼ਿਆਦਾ ਜਿਵੇਂ ਸਾਡੇ ਦੋਨਾਂ ਦੇ ਦੀਦੀ ਦੇ ਘਰੇ ਵੀ ਆ ਉਹ ਲਿਆਏ ਨੇ ਸਾਡੇ ਘਰੇ ਵੀ ਤੇ ਨਾ ਮੇਰੀ ਭੈਣ ਨੂੰ ਆਉਂਦੀ ਆ ਤੇ ਨਾ ਮੇਰੀ ਵਹੁਟੀ ਨੂੰ ਆਉਂਦੀ ਆ ਫਿਰ ਅਸੀਂ ਜਾਂਦੇ ਹਾਂ ਕਲਾਈਡ ਚ ਸਾਡੀ ਦਰਜੀ ਭੈਣਾਂ ਕੋਲੇ ਉਹ ਵੀ ਸਾਡਾ ਕੁਛ ਹੁੰਦਾ ਨਾ ਤੇ ਉਹ ਵਿਚਾਰੀਆਂ ਸਾਡੀ ਬੜਾ ਜਿਵੇਂ ਸਮਰ ਦੀ ਕੋਈ ਪੈਂਟ ਵੱਡੀ ਕਰਨੀ ਛੋਟੀ ਕਰਨੀ ਉਹ ਵਿਚਾਰੀਆਂ ਆਪਣੀ ਜਿਹੜੀ 14 ਸੂਈਆਂ ਵਾਲੀ ਜਿਹੜੀ ਮਸ਼ੀਨ
0: ਹੈ ਜਿਹਨਾਂ ਕੋਲ ਰਾਵਣ ਮਸ਼ੀਨ ਹੈ ਜਿਹਨਾਂ ਕੋਲ
2: ਹਾਂ ਜਿਹਨਾਂ ਕੋਲ ਰਾਵਣ ਮਸ਼ੀਨ ਆ ਉਹ ਫਿਰ ਕਰਦੀਆਂ ਉਹਦੇ ਤੇ ਨਾ ਕਿ ਜਿੰਨਾ ਵੀ ਅਸੀਂ ਕੰਮ ਕਰਾਉਣਾ
1: ਲੱਸੀ ਬਣਾਉਂਦੇ ਸੀ ਅਸੀਂ
2: ਹਾਂ ਲੱਸੀ ਭਾਈ ਵੈਸੇ ਮੈਂ ਦੱਸਾਂ ਉਹ ਏਡੀ ਭੈੜੀ ਮਸ਼ੀਨ ਹੈ ਨਾ ਉਹ ਆਪੇ ਤੁਰ ਪੈਂਦੀ ਸੀਗੀ ਉਹਦੀ ਪੁਰਾਣੀ ਲੋਹੇ ਦੀ ਚੇਨੀ ਸੀ ਆਪਾਂ ਕਹਿੰਦੇ ਆਪੇ ਭੱਜ ਜਾਂਦੀ ਹੈ ਲੋਹੇ ਦੀ ਚੇਨੀ ਪਾ ਲਓ ਸਾਡੇ ਘਰੇ ਲੋਹੇ ਦੀ ਚੇਨੀ ਪਾਈ ਹੋਈ ਸੀ ਲੱਗ ਦੇ ਲੱਗੇ
1: ਰਹੇ ਹੈ ਨੀ ਉਹ ਸਾਡੇ ਯੂਨੀਵਰਸਿਟੀ ਹੈ ਨਾ ਉਹੀ ਝੂਠੇ ਸੱਚੇ ਜੇ ਫੋਨ ਕਰੀ ਜਾਣੇ ਲੋਕਾਂ ਨੂੰ ਫੋਨ ਕਰਕੇ ਭਾਈ ਤੁਹਾਡਾ ਫਰਿੱਜ ਚੱਲਦਾ ਕੈਲਵੀਨੇਟਰ ਵਾਲਿਆਂ ਨੂੰ ਬੋਲਦੇ ਆ ਕਹਿੰਦਾ ਹਾਂਜੀ ਚੱਲਦਾ ਕਹਿੰਦਾ ਜੀ ਉਹਨੂੰ ਫੜ ਕੇ ਰੱਖੋ ਉਹਨੇ ਬਾਹਰ ਚੱਲਿਆ ਜਾਣਾ ਜੇ ਮੈਂ ਕਿਹਾ ਤੁਹਾਨੂੰ ਵਾਸ਼ਿੰਗ ਮਸ਼ੀਨ ਬਾਰੇ ਕਹਿੰਦਾ ਉਹਨੇ ਸੱਚੀ ਚਲੀ ਜਾਣਾ ਸੀ ਮੇਰਾ।
2: ਸਾਡੇ ਉੱਪਰਲੇ ਨੇ ਦੱਸਿਆ ਪਾਪੇ ਨੇ ਇੱਟਾਂ ਦੀ ਰੱਖਤੀ
1: ਹਲਕ
0: ਮਸ਼ੀਨ ਹੋਈ ਤੁਹਾਡੀ ਕੇ
2: ਰੌਲਾ ਪਤਾ ਕੀ ਸੀਗਾ ਹੁਣ ਮਾਤਾ ਮੰਨਦੀ ਨੀ ਰੌਲਾ ਸੀਗਾ ਕਿ ਕੱਪੜੇ ਜਿਆਦਾ ਪਾ ਲੈਂਦੇ ਸੀਗੇ ਡ੍ਰਾਇਰ ਚ
0: ਸ਼ਰਟਾਂ ਸ਼ੂਟਾਂ ਪੈਂਟਾਂ ਧੋਣ ਦੇ ਲਈ ਆਮ ਉਹਨੇ ਜਦੋਂ ਨਿਆਣੇ ਨੂੰ ਟੈਂਟ ਜਿੱਡੀ ਕਮੀਜ਼ ਆਉਂਦੀ ਹੋਵੇ ਤੇ ਉਹ
1: ਪੱਲੇ ਦੇ ਚੁਟਕਲਾ ਵੀ ਤੁਹਾਡੇ ਸੁਣਿਆ ਸੀ ਕਹਿੰਦਾ ਭਾਜੀ ਪੈਂਟ ਦੀ ਸਵਾਈ ਦੱਸੀ ਸੀ ਟੈਂਟ ਦੀ ਥੋੜੀ ਦੱਸੀ ਸੀ
0: ਟਾਈਗਰ
1: ਜੀ ਦੱਸਦੇ ਬੀਫ ਬਰਗਰ ਖਾ ਖਾ ਕੇ ਏਸ਼ੀਅਨ ਪੇਂਟ ਦੀ ਬਾਲਟੀ 10 ਸਾਲ ਨਹਾਉਣ ਦੇ ਕੰਮ ਆਉਂਦੀ ਆ
0: ਉਹਦੇ ਅਕਸਰ ਹੀ ਕਹਿੰਦੇ ਹੋਣੇ ਮੈਂ ਤੇ 2 ਕੀ ਕੱਪੜੇ ਪਾਏ ਸੀ ਉਹਦੇ ਸੱਚੇ ਆਪਣੀ ਤਾਂ
2: ਗੁਲਾਬ ਜਿੰਨੇ ਕੱਪੜੇ ਜਿਹੜੇ ਓਦਾਂ ਭਾਈ ਸਾਡੇ ਘਰੇ ਸੰਦੂਕ ਵੀ ਆ ਸਾਡੀ ਦਾਦੀ ਦਾ ਦਿੱਤਾ ਹਨਾ ਤੇ ਪੇਟੀ ਵੀ ਆ
1: ਸਾਰੇ ਸੰਦੂਕਾਂ ਦੇ ਉੱਤੇ ਨਾ ਗੁਰੂ ਨਾਨਕ ਸਾਹਿਬ ਦੀ ਤਸਵੀਰ ਤੇ ਨਾਲ ਭਾਈ ਬਾਲਾ ਤੇ ਮਰਦਾਨਾ ਇਹ ਬੜੀ ਸਟੈਂਡਰਡ ਫੋਟੋ ਹੋਇਆ ਕਰਦੀ ਸੀ ਇਹ ਵੀ ਬੜੀ ਹੁੰਦੀ ਸੀ
2: ਮਤਲਬ ਉਹ ਸੰਦੂਕ ਵਾਕਈ ਜਦੋਂ ਅਸੀਂ ਮੈਂ ਤੇ ਮੈਨੂੰ ਨਾ ਇੱਕ ਦਿਨ ਮੰਮਾ ਆਪਾਂ ਇੱਥੇ ਸੀਗੇ ਤੇ ਅਸੀਂ ਇੰਡੀਆ ਗਏ ਹੋਏ ਸੀਗੇ ਤੇ ਅਸੀਂ ਉੱਥੇ ਸਫਾਈ ਕੀਤੀ ਤੇ ਉਹ ਸੰਦੂਕ ਨੂੰ ਪੂਰਾ ਉਹਦੇ ਵਿੱਚ ਹਜੇ ਵੀ ਫੁਲਕਾਰੀ ਪਈ ਆ ਤੇ ਹੋਰ 2-3 ਸਮਾਨ ਪੁਰਾਣੇ ਪਏ ਹੋਏ ਨੇ ਸੰਦੂਕ ਚ ਤੇ ਉਹ ਇੱਕ ਪਾਪਾ ਨੇ ਨਾ ਰੱਖਿਆ ਹੋਇਆ ਦਾਦਾ ਜੀ ਦਾ ਸਿਮਰਨਾ ਜਿਹਦੇ ਨਾਲ ਮਾਲਾ ਨੀ ਹੁੰਦੀ ਜਿਹੜੀ ਉਹ ਹਜੇ ਤੱਕ ਮੇਰੇ ਦਾਦਾ ਜੀ ਦੀ
1: ਪਾਪਾ ਦੀ ਪਈ
2: ਤੇ ਕਿਰਪਾਨ ਇੱਕ ਕਿਰਪਾਨ ਉਹ ਹੈਵੀ
1: ਦੋਨੋਂ ਸੈੱਟ ਹੀ ਸੀ ਜੀ ਇੱਕ ਉਹ ਕਿਰਪਾਨ ਹੁੰਦੀ ਨਾਲ ਥੋੜੇ ਜਿਹੇ ਸਿੱਕੇ ਵੀ ਮਿਲੇ ਹੋਣੇ ਤੁਹਾਨੂੰ ਪੁਰਾਣੇ ਇਹ 3 ਚੀਜ਼ਾਂ ਸਾਡੀਆਂ
2: ਸਿੱਕੇ ਮੈਨੂੰ ਪਤਾ ਬਟ
1: ਸਿੱਕੇ ਡੈਡੀ ਨੇ ਵਰਤ ਲੈਣੇ ਫਿਰ ਤੁਹਾਨੂੰ ਨਾ ਦਿਖਾਏ ਉਹ ਪੁਰਾਣੇ ਨਾ ਉਹ ਜਿਵੇਂ ਉਹ ਵਿਕਟੋਰੀਆ ਟਾਈਮ ਦੇ ਨਾ ਸਾਡੇ ਘਰੇ ਉਹ 3-4 ਚੀਜ਼ਾਂ ਪੇਟੀ ਚੋਂ ਨਿਕਲੀਆਂ ਤੇ ਇੱਕ ਸਿਮਰਨ ਸੀਗਾ ਹਾਂ ਨਾਲ ਉਹਨਾਂ ਦੀ ਕਿਰਪਾਨ ਸੀ ਉਹ ਵੀ ਪਿੱਤਲ ਦੀ ਐਨ ਜਿਵੇਂ ਹੁੰਦੀ ਨਾ ਐਨ ਲਸ਼ ਲਸ਼ ਕਰਦੀ ਤੇ ਹਲਕਾ ਜਿਹਾ ਨਿੰਬੂ ਫੇਰ ਕੇ ਤੇ ਉਹ ਚਮਕਾਰੇ ਮਾਰਦੀ ਪੂਰੀ ਹਜੇ ਵੀ
0: ਦੇਣ ਹਲੇ ਸਿੱਕੇ ਇਹਨਾਂ ਨੂੰ ਦੇਣਗੇ ਜਿੱਦਾਂ ਇੱਕ ਉਮਰ ਹੁੰਦੀ ਨਾ ਉਹ ਨਿਆਣਾ ਮੂੰਹ ਚ ਪਾ ਲੈਂਦਾ ਉਹਨੂੰ ਨੀ ਦਿੰਦੇ
1: ਨਹੀਂ ਇਹਨਾਂ ਨੇ ਖੜ ਦੇਣੇ ਸੀ ਵਸੀਅਤ ਚ ਲਿਖ ਕੇ
2: ਆਈ
1: ਬੀ ਐਮ ਦੇ ਕੰਪਿਊਟਰ ਤੇ ਉਹ ਵੀ
0: ਪਰਦੇਸ ਵਿੱਚ ਇੱਕ ਮਿੱਠੀ ਜੇਲ ਗੱਲਾਂ ਦੱਸ ਗਏ ਸੀ ਸਿਆਣੇ ਤੇ ਜਿਸ ਜਗ੍ਹਾ ਤੇ ਵੀ ਰਹਿੰਦਾ ਘੁੰਮਣ ਮੰਨਦਾ ਉਸ ਰੱਬ ਅਕਾਲ ਪੁਰਖ ਦੇ ਭਾਣੇ ਫਿਰ ਸੁਪਨਿਆਂ ਵਿੱਚ ਹੀ ਯਾਦ ਆਉਂਦੇ ਨੇ ਬੀਤੇ ਦਿਨ ਪੁਰਾਣੇ ਫਿਰ ਸੁਪਨਿਆਂ ਵਿੱਚ ਯਾਦ ਆਉਂਦੇ ਨੇ ਵਿਛੜੇ ਯਾਰ
1: ਪੁਰਾਣੇ
0: ਧੰਨਵਾਦ ਜੀ
1: ਕਹਿੰਦਾ ਜੀ ਉਹ ਨੌਕਰ ਪੁੱਛੇ ਕਹਿੰਦਾ ਜੀ ਬਾਹਰ ਤੁਹਾਡਾ ਕਲਾਸਮੇਟ ਆਇਆ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਵੀ ਮੇਰਾ ਕਲਾਸਮੇਟ ਆ ਕਹਿੰਦਾ ਉਹਨੇ ਪੁੱਛਿਆ ਢੱਕਣ ਦਾ ਘਰ ਆਈ ਆ ਪੁਰਾਣੇ ਯਾਰ ਦੋਸਤਾਂ ਨੂੰ ਪਤਾ ਹੁੰਦਾ ਕਿਹੜੇ ਨਾਂ ਰੱਖੇ ਹੁੰਦੇ ਆ ਵੀ ਢੱਕਣ ਕਾ ਘਰ ਹੀ ਆਈ
0: ਇਕਬਾਲ ਸਾਨੀ ਜੀ ਕਹਿੰਦੇ ਨੇ ਕਿ ਮੇਰੇ ਕੋਲ ਇੱਥੇ ਐਡੀਲੇਡ ਦੇ ਵਿੱਚ 2 ਮਸ਼ੀਨਾਂ ਨੇ ਇੱਕ ਸਿੰਗਰ ਦੀ ਤੇ ਇੱਕ ਊਸ਼ਾ ਦੀ
1: ਇਹਦੇ ਵੀ ਚੁਟਕਲਾ ਬਣਿਆ ਨਾ ਉਹ ਦੁਕਾਨਦਾਰ ਕੋਲ ਗਿਆ ਸੀ ਨਾ ਵੀ ਇੱਕ ਲੇਡੀਜ਼ ਫੈਨ ਤੇ 2 ਜੈਂਟਸ ਫੈਨ ਕਹਿੰਦਾ ਉਹ ਤਾਂ ਹੁੰਦੇ ਹੀ ਨਹੀਂ ਕਹਿੰਦਾ ਇੱਕ ਊਸ਼ਾ ਦਾ ਵੀਰੇ 2 ਖਿਤਾਨ ਦੇ
0: ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਗਰੇਵਾਲ ਸਾਹਿਬ ਦਾ ਘਰ ਜੀਤ ਕੱਦੋਂ ਦੇ ਨਾਲ ਦਾ ਲੱਗਦਾ ਗੀਤਾਂ ਦੀਆਂ ਲਾਈਨਾਂ ਬਹੁਤ ਯਾਦ ਨੇ ਨਾ ਤੇ ਇਹਨਾਂ ਕੋਲ ਮਸ਼ੀਨਾਂ ਬਹੁਤ ਨੇ 1-2-3 ਮਸ਼ੀਨਾਂ ਨੇ ਨਾ ਕੋਈ ਨਾ ਫੋਟੋ ਭੇਜੀ
1: ਟੋਕੇ ਵਾਲੀ ਪਾ ਕੇ ਚੌਥੀ ਵਿੱਚ ਵਾਸ਼ਿੰਗ ਮਸ਼ੀਨ ਦੇ ਉੱਤੇ ਧਰੀਆਂ ਤਾਂ ਨਹੀਂ ਕਿਤੇ
0: ਤੇ ਦੇਸ਼ਵੰਦ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬਿਗ ਫੈਨ ਆਫ ਗਰੇਵਾਲ ਸਾਹਿਬ ਹਿਜ਼ ਵਨ ਲਾਈਨਰਸ ਤੇ ਗੱਲਾਂ ਵਿੱਚੋਂ ਗੱਲ ਕੱਢੀ ਜਾਂਦੇ ਨੇ ਡਾਕਟਰ ਸਾਹਿਬ ਤੋਂ ਸਿੱਖੋ ਗੱਲ ਚੋਂ ਗੱਲ ਕੱਢਣੀ ਕਹਿੰਦੇ ਡਾਕਟਰ ਸਾਹਿਬ ਤੋਂ ਸਿੱਖੋ ਰੀਲੀ ਇੰਜੋਏ
1: ਸਿੱਖ ਕੇ ਸਿਖਾਈ ਜਾਂਦੇ ਆ ਜੀ
0: ਥੈਂਕ ਯੂ ਜੀ ਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਮੇਰੇ ਮੰਮੀ ਨੇ ਮੇਰੇ ਸਿਸਟਰ ਚਲਾਉਂਦੇ ਸੀ ਮਸ਼ੀਨ ਤੇ ਕੱਪੜੇ ਸੀਂਦੇ ਸੀ ਤੇ ਪਹਿਲਾਂ ਉਹ ਮੇਰੇ ਸੂਟ ਪਵਾ ਕੇ ਦੇਖਦੇ ਸੀ ਤੇ ਫਿਰ ਕਹਿੰਦੇ ਸੀ ਚੱਲ ਹੁਣ ਨੱਚ ਕੇ ਦਿਖਾ ਨਵਾਂ ਸੂਟ ਪਾ ਕੇ ਤੇ ਮੇਰੇ ਸੂਟ ਮੇਰੀ ਭੈਣ ਸਟਿਚ ਕਰਦੇ ਹੁੰਦੇ
1: ਸੀ ਕੀ ਬਾਤ ਹੈ ਇਹ ਵੀ ਮੁਹੱਬਤ ਆ ਜੀ
0: ਤੇ ਬਰਾੜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਕਹਿੰਦੇ ਕਿ ਦਿਨ ਬਣ ਗਿਆ ਬਹੁਤ ਵਧੀਆ ਪ੍ਰੋਗਰਾਮ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਵਿਹੜਿਆਂ ਦੇ ਵਿੱਚੋਂ ਉੱਠ ਕੇ ਚੰਗੀ ਯੂਨੀਵਰਸਿਟੀ ਚੋਂ ਪੜ੍ਹ ਕੇ ਪੜ੍ਹਾਈ ਕਰਕੇ ਦਿਲ ਖੁਸ਼ ਹੋ ਜਾਂਦਾ ਡਾਕਟਰ ਸਾਹਿਬ ਤਰਨਜੋਤ ਸਿੰਘ ਤੇ ਰੇਡੀਓ ਹਾਂਜੀ ਦੀ ਟੀਮ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਮਿਹਰਬਾਨੀ ਤੇ ਹੁਣ ਆਪਣਾ ਵਿਕਰਮਜੀਤ ਸਿੰਘ ਜੀ ਉਹ ਏਡਾ ਵੱਡਾ ਮੈਸੇਜ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਿੰਗਰ ਮਸ਼ੀਨ ਦੇ ਨਾਲ ਬਹੁਤ ਇਮੋਸ਼ਨਲ ਯਾਦਾਂ ਜੁੜੀਆਂ ਨੇ ਘਰ ਦੇ ਹਾਲਾਤ ਬਹੁਤ ਚੰਗੇ ਨਹੀਂ ਸੁਣ ਸਨ ਤੇ ਕਹਿੰਦੇ ਕਿ ਸਾਰਾ ਦਿਨ ਮਾਂ ਨੇ ਲੋਕਾਂ ਦੇ ਕੱਪੜੇ ਸਿਲਾਈ ਕਰਨੇ ਅਤੇ ਸਾਡੀ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਮੰਮੀ ਜੀ ਕੱਪੜੇ ਬਹੁਤ ਵਧੀਆ ਸੀਂਦੇ ਸਨ ਅਤੇ ਅਸੀਂ ਮੋਹਾਲੀ ਰਹਿੰਦੇ ਸੀ ਅਤੇ ਮੰਮੀ ਦੇ ਕੋਲ ਕਸਟਮਰ ਸਾਰੇ ਫੋਰਨ ਤੋਂ ਆਈਆਂ ਲੇਡੀਜ਼ ਹੁੰਦੀਆਂ ਸੀ ਮੈਂ ਤੇ ਮੇਰੀ ਮੰਮੀ ਨੇ ਕਹਿੰਦੇ ਨੇ ਕਿ ਬਹੁਤ ਕੰਮ ਕੀਤਾ ਮੰਮੀ ਦੇ ਨਾਲ ਤੇ ਮੈਂ ਤੇ ਮੇਰੀ ਭੈਣ ਨੇ ਸੋਰੀ ਤੇ ਕਦੇ ਅਸੀਂ ਕਹਿੰਦੇ ਨੇ ਕਿ ਤਰਪਾਈ ਕਰ ਦੇਣੀ ਲਾਗੋਂ ਤੇ ਕੱਪੜੇ ਕਦੇ ਕੱਪੜੇ ਕਿਹੜੇ ਇੰਟਰਲੋਕ ਕਰਦੇ ਨੇ ਤੇ ਹੁਣ ਮਾਤਾ ਜੀ ਇਸ ਦੁਨੀਆਂ ਦੇ ਵਿੱਚ ਤਾਂ ਨਹੀਂ ਆ ਪਰ ਮੈਂ ਉਹਨਾਂ ਦੀ ਮਸ਼ੀਨ ਹਾਲੇ ਵੀ ਸੰਭਾਲ ਕੇ ਰੱਖੀ ਆ ਕਿਉਂਕਿ ਇਹ ਮੈਨੂੰ ਹਮੇਸ਼ਾ ਮਾਂ ਦੀ ਸਾਡੇ ਲਈ ਕੀਤਾ ਉਹ ਸਫ਼ਰ ਯਾਦ ਕਰਾਉਂਦੀ ਰਹਿੰਦੀ ਕਰਾਉਂਦਿਆ ਹੈ ਕਿ ਮਨ ਨੀਵਾਂ ਅਤੇ ਮੱਤ ਉੱਚੀ ਰੱਖ ਕੇ ਕਿੱਦਾਂ ਤੁਰਨਾ ਅਤੇ ਸਿੰਗਰ ਮਸ਼ੀਨ ਦੀ ਬਦੌਲਤ ਅੱਜ ਅਸੀਂ ਇੱਥੇ ਰੋਟੀ ਖਾ ਰਹੇ ਹਾਂ ਰੋਟੀ ਖਾਣ ਜੋਗੇ ਹੋ ਗਏ ਹਾਂ ਸੋਰੀ ਫੋਰ ਲੌਂਗ ਮੈਸੇਜ ਵਿਕਰਮਜੀਤ ਸਿੰਘ ਜੀ ਸਿਡਨੀ ਤੋਂ ਮੈਸੇਜ ਕਰਦੇ ਨੇ
1: ਜੀ ਬਹੁਤ ਮਿਹਰਬਾਨੀ ਵਿਕਰਮ ਜੀ ਕਿਉਂਕਿ ਦਿਲ ਦੀ ਭਾਵਨਾ ਵੇਦਨਾ ਸੰਵੇਦਨਾ ਇਹ ਸਾਰਾ ਕੁਛ ਹੀ ਆ ਜਾਂਦਾ ਸ਼ਬਦਾਂ 'ਚ ਕਈ ਵਾਰ ਅਤੇ ਇਹ ਸਾਡੇ ਦਿਲ ਦੇ ਕਿਸੇ ਕੋਨੇ 'ਚ ਗੱਲ ਪਈ ਹੁੰਦੀ ਹੈ ਮੈਂ ਤਾਂ ਰਣਜੋਤ ਦਾ ਧੰਨਵਾਦ ਕਰਦਾ ਸਵੇਰੇ ਜਦ ਇਹਨੇ ਕਿਹਾ ਨਾ ਵੀ ਆਪਾਂ ਆਹ ਯਾਰ ਆਹ ਸਿੰਗਰ ਵਰਡ ਹੈ ਅਤੇ ਆਪਾਂ ਕਿਉਂ ਨਾ ਆਹ ਟੋਪਿਕ ਛੱਡ ਇਹ ਹੈ ਨਾ ਆਪਾਂ ਕਾਹਨੂੰ ਅਕਲਾਂ ਵੰਡਣੀਆਂ ਐਡੇ ਐਡੇ ਟੋਕਰੇ ਲੋਕਾਂ ਦੇ ਸਿਰ 'ਤੇ ਚੁਕਾਉਣੇ ਅਤੇ ਕੋਈ ਇਹੋ ਜਿਹੀਆਂ ਗੱਲਾਂ ਕਰੀਏ ਜਿਹੜੀਆਂ ਉਹਨਾਂ ਦੇ ਦਿਲ ਦਿਮਾਗ ਨੂੰ ਛੋਹਦੀਆਂ ਹੋਣ ਅਤੇ ਅੱਜ ਇੰਨੇ ਕੁ ਸੁਨੇਹੇ ਆਏ ਆ ਅਤੇ ਇੰਨੀਆਂ ਕੁ ਫੋਨ ਕਾਲਸ ਆਈਆਂ ਜਿਹੜੀਆਂ ਬਹੁਤ ਸਾਰੀਆਂ ਚੱਕ ਵੀ ਨਹੀਂ ਹੋਈਆਂ ਅਤੇ ਕਿਉਂਕਿ ਆਪਦੀਆਂ ਨਹੀਂ ਮੁੱਕਦੀਆਂ ਯਾਦਾਂ ਦੀ ਫੁਲਕਾਰੀ ਤੋਪਾ ਕੌਣ ਭਰੇ
0: ਅਤੇ ਸਤਿ ਸ਼੍ਰੀ ਅਕਾਲ ਮਨਦੀਪ ਜੀ ਕਹਿੰਦੇ ਨੇ ਧੰਨਵਾਦ ਅਤੇ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਤਿਕਾਰ ਭਰੀ ਬਹੁਤ ਸੋਹਣਾ ਪ੍ਰੋਗਰਾਮ ਗੱਲਾਂ ਬਾਤਾਂ ਬਹੁਤ ਸੋਹਣੀਆਂ ਦਿਨ ਸੋਹਣਾ ਹੋਵੇ ਸਾਰਿਆਂ ਦਾ ਚੜ੍ਹਦੀ ਕਲਾ ਦੇ 'ਚ ਰਹੋ ਅਤੇ ਮੌਂਜੀ ਕੋਈ ਮੌਂਜੀ ਦਾ ਤਾਂ ਕੰਮ ਵੀ ਇਹੋ ਇੰਡੀਆ ਤੋਂ ਚੁਰ ਬੈਠੇ ਹਰ ਰੋਜ਼ ਸੁਣਦੇ ਨੇ ਸਾਨੂੰ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਇਸ ਮਸ਼ੀਨ ਦੇ ਨਾਲ ਕਹਿੰਦੇ ਕਿ ਵਾਹ 6-7 ਸਾਲ ਦੀ ਉਮਰ ਤੋਂ ਮੇਰਾ ਪੈ ਗਿਆ ਸੀ ਪਾਪਾ ਦੀ ਡੈਥ ਤੋਂ ਬਾਅਦ ਮਾਤਾ ਸਲਵਾਰਾਂ ਬਣਾ ਕੇ ਘਰ ਚਲਾਉਂਦੇ ਸੀ ਅਤੇ ਅਸੀਂ ਸਲਵਾਰ ਜੋੜ ਕੇ ਦੇਣੀ ਮਾਤਾ ਜੀ ਨੇ ਮੂਹਰੀਆਂ ਬਣਾ ਦੇਣੀਆਂ ਬਸ ਉਦੋਂ ਤੋਂ ਮਸ਼ੀਨ ਦੇ ਨਾਲ ਮੋਹ ਪਿਆ ਫਿਰ ਪੈਂਟ ਸ਼ਰਟ ਦਾ ਕਾਰੀਗਰ ਬਣ ਗਿਆ ਅਤੇ ਫਿਰ ਕੋਟ ਦਾ ਕਾਰੀਗਰ ਬਣ ਗਿਆ ਅਤੇ ਅੱਜ ਇਸ ਮਸ਼ੀਨ ਦੀ ਸਾਂਝ ਨਾਲ ਦੁਨੀਆਂ ਵਿੱਚ ਖੜਨ ਜੋਗੇ ਹੋ ਗਏ ਹਾਂ ਆਈ ਲਵ ਮਾਈ ਮਸ਼ੀਨ
1: ਵਾਹ ਜੀ ਵਾਹ
0: ਇਹ ਤੋਂ ਬਿਹਤਰ ਮੈਸੇਜ ਨਹੀਂ ਹੋ ਸਕਦੇ ਮਤਲਬ ਜੋ ਤੁਸੀਂ ਆਪਣੇ ਜਜ਼ਬਾਤ ਮਸ਼ੀਨ ਦੇ
1: ਨਾਲ ਕਿਰਤ ਨਾਲ ਜੁੜੇ ਲੋਕਾਂ ਦੀ ਕਹਾਣੀ ਆ ਇਹ ਜਿਨ੍ਹਾਂ ਦੇ ਹੈ ਨਾ ਮਤਲਬ ਤੁਸੀਂ ਕਹਿੰਦੇ ਹੋ ਹਾਰਡ ਵਰਕ ਇਹ ਇਸ਼ਕ ਆ ਜਿਹੜਾ ਉਹਨਾਂ ਦੇ ਹੱਡੀ ਰਚਿਆ
0: ਕਿਉਂਕਿ ਕਈ ਵਾਰੀ ਆਪਾਂ ਜਿੱਦਾਂ ਸਾਨੂੰ ਪਤਾ ਹੁੰਦਾ ਵੀ ਆਹ ਮਸ਼ੀਨ ਦੇ ਕਰਕੇ ਜਾਂ ਕਿਵੇਂ ਪਰ ਆਪਾਂ ਬੜਾ ਵਧੀਆ ਕਰ ਰਹੇ ਹੁੰਦੇ ਸਾਰਾ ਕੁਛ ਪਰ ਜਦੋਂ ਅਸੀਂ ਪੁਰਾਣੀਆਂ ਯਾਦਾਂ ਦੇ ਵਿੱਚ ਚਲੇ ਜਾਂਦੇ ਹਾਂ ਉਹਨਾਂ ਚੀਜ਼ਾਂ ਨੂੰ ਆਪਾਂ ਯਾਦ ਕਰਦੇ ਹਾਂ ਜਾਂ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਫਿਰ ਉਹੀ ਮਸ਼ੀਨ ਉਹੀ ਹੁੰਦੀ ਹੈ ਸਾਹਮਣੇ ਪਿਆ ਆਲਾ ਦੁਆਲਾ ਸਾਰਾ ਕੁਛ ਉਹੀ ਹੁੰਦਾ ਪਰ ਅੱਜ ਉਹਦੇ ਲਈ ਜਜ਼ਬਾਤ ਉਹਦੇ ਦੀ ਇੱਜ਼ਤ ਕੁਛ ਹੋਰ ਹੁੰਦੀ ਹੈ
1: ਮੇਰੇ ਮਾਂ ਬਾਪ ਜਦ ਦੁਨੀਆਂ ਤੋਂ ਗਏ ਪਹਿਲਾਂ ਮਾਂ ਜਦ ਗਈ ਹੈ ਨਾ ਉਦੋਂ ਬਾਅਦ ਪਹਿਲਾਂ ਮੈਂ ਜਦੋਂ 2-3 ਸਾਲ ਬਾਅਦ ਦੁਬਾਰਾ ਪਿੰਡ ਗਿਆ ਤਾਂ ਮੈਂ ਮਸ਼ੀਨ ਦੇਖ ਕੇ ਰੋਇਆ ਅਤੇ ਜਦ ਡੈਡੀ ਦੀ ਮੌਤ ਤੋਂ ਬਾਅਦ ਹੈ ਨਾ ਚਲੋ ਉਸ ਵੇਲੇ ਨਾਲ ਹੀ ਸੀ ਫਰੀਕੁਐਂਟਲੀ ਜਾਣਾ ਆਉਣਾ ਤਾਂ ਘਰ ਲੱਗਿਆ ਰਿਹਾ ਫਿਰ ਮੈਂ ਮੇਰਾ ਉਹਦਾ ਸਕੂਟਰ ਦੇਖ ਕੇ ਰੋਣ ਨਿਕਲਣ ਲੱਗ ਗਿਆ ਕਿਉਂਕਿ ਉਹ ਚੀਜ਼ਾਂ ਜੁੜੀਆਂ ਹੁੰਦੀਆਂ ਵੀ ਤਮਾਮ ਉਮਰ ਉਹਨੇ ਸਕੂਟਰ 'ਤੇ ਕੱਢਤੀ ਵੀ ਸਾਡਾ ਕੁਛ ਬਣ ਜੇ ਹੈ ਨਾ
0: ਚੇਤਕ
1: ਹਾਂ ਚੇਤਕ ਸੀਗਾ ਫਿਰ ਉਹਨੇ ਵੈਸਪਾ ਲੈ ਲਿਆ ਅਤੇ ਬਾਅਦ ਉਹ ਹੀ ਸਕੂਟਰ ਤਮਾਮ ਉਮਰ ਉਹਦੇ 'ਤੇ ਕੱਢਤੀ ਹੈ ਨਾ ਦੋ ਦੋ ਪੈਂਟਾਂ ਨਾਲ ਸਾਡੇ ਮਾਂ ਬਾਪ ਨੇ ਜਾਣੀ ਉਮਰਾਂ ਕੱਢੀਆਂ ਨੇ
0: ਉਹ ਵੱਡੀ ਵੱਡੀ ਗੱਲ ਆ ਉਹ ਮਤਲਬ ਵਿਆਹ ਵੀ ਹੋਣਾ ਕੋਈ
1: ਤਾਂ ਕਿ ਵਿਆਹ ਵਿਆਹਾਂ ਤੇ ਸਾਨੂੰ ਨਵੇਂ ਕੱਪੜੇ ਜ਼ਰੂਰ ਸਵਾ ਦੇਣੇ ਵੈਦੇ ਟੇਲਰ ਤੋਂ
0: ਆਪ ਫਿਰ ਉਹੀ ਕੱਢ ਲੈਣੇ
1: ਫਿਰ ਉਹੀ
0: ਇਹ ਲਿਆ ਜਾਂਦੇ ਆ ਚੰਗੇ ਭਲੇ ਤਾਂ ਉਹਨਾਂ ਨੂੰ ਆ ਵੀ ਜਾਂਦੇ ਸੀ
1: ਡੈਡੀ ਸਾਡਾ ਗਰਮੀ 'ਚ ਇੱਕ ਵਾਰ ਨਾ ਉਹ ਤੁਹਾਨੂੰ ਪਤਾ ਮੌਸਮ ਜਿਹੇ ਹੁੰਦੇ ਆ ਅਤੇ ਉਹਦੇ 'ਚ ਠੰਡ ਵੀ ਹੁੰਦੀ ਆ ਸਵੇਰੇ ਸਵੇਰੇ ਜੇ ਦੁਪਹਿਰੇ ਜੇ ਗਰਮੀ ਜਿਹੀ ਹੋ ਜਾਂਦੀ ਹੈ ਨਾ ਅਤੇ ਉਹਨੂੰ ਪਸੀਨਾ ਆਵੇ ਮੈਂ ਡੈਡੀ ਤੇਰੇ ਨੱਕ 'ਤੇ ਪਸੀਨਾ ਬੜਾ ਆਉਂਦਾ ਵੀ ਤੂੰ ਕੋਟ ਲਾ ਦੇ ਕਹਿੰਦਾ ਨਹੀਂ ਮੇਰਾ ਸਵੈਟਰ ਫਟਿਆ ਆ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਾਡੇ ਰੂਹ ਦੇ ਵਿੱਚ ਕਿਤੇ ਨਾ ਕਿਤੇ ਦਬੀਆਂ ਹੁੰਦੀਆਂ ਜਿਵੇਂ ਹੁਣ ਆਹ ਜਿਹੜੇ ਸੁਨੇਹੇ ਆਏ ਆ ਇਹ ਫਿਰ ਉਹ ਸਾਰੀ ਤੁਹਾਡੇ ਫਿਲਮ ਬਣ ਜਾਂਦੀ ਆ ਇੱਕ ਉਹ ਸਮਾਂ ਤੁਸੀਂ ਦੇਖੋ ਹੈ ਨਾ ਹੁਣ ਹੁਣ ਅੱਜ ਦੇ ਸਮੇਂ ਨਾਲ ਫਿਰ ਤੁਸੀਂ ਕੰਪੇਅਰ ਕਰਦੇ ਹੋ ਫਿਰ ਅਸੀਂ ਕਹਿੰਦੇ ਯਾਰ ਉਹ ਵੀ ਸਮਾਂ ਸੀ ਅਤੇ ਆਹ ਵੀ ਕੋਈ ਸਮਾਂ ਕੋ ਤੇ
0: ਹੌਸਲਾ ਮਿਲਦਾ ਤੁਹਾਨੂੰ
1: ਹਾਂ ਬਈ ਉਹ ਵਧੀਆ ਯਾਰ ਉਹ ਬਹੁਤ ਸੋਹਣਾ ਸਮਾਂ ਕੱਢਿਆ ਉਹ ਜਿਹੜਾ ਹੈ ਨਾ ਚਾਹੇ ਔਖੇ ਸੀ ਪਰ ਸੌਖੇ ਸੀ ਹੁਣ ਸੌਖੇ ਹੋ ਕੇ ਔਖੇ ਹੋਏ ਹੋਏ ਆ ਉਹ ਕੋਈ ਹੱਸੇ ਕੋਈ ਕਹਿੰਦਾ ਕਹਿੰਦਾ ਰੋਟੀ ਬਣਾ ਤੀ ਆ ਆ ਕੇ ਡੱਫ ਲਓ ਤੁਹਾਡੇ ਮੁਤਾਬਕ ਵਿਆਹ ਨੂੰ ਕਿੰਨੇ ਸਾਲ
0: ਆਪਸ਼ਨ
1: ਉਹਨੇ 5 ਨੰਬਰ ਦਾ ਸਵਾਲ
0: ਆਪਸ਼ਨ ਆਪਸ਼ਨ ਏ ਬੀ ਸੀ ਡੀ
1: ਓਹੋ ਜੀ ਰੋਟੀ ਲਾ ਦੇ ਆ ਕਹਿੰਦਾ ਮੈਂ ਤਵੇ ਤੇ ਬੈਠਾ ਉਹ ਵੀ ਖਿਜਿਆ ਪਿਆ ਹੁੰਦਾ
0: ਇਸ ਵਿਆਹ ਨੂੰ ਦੱਸੋ ਕਿੰਨੇ ਜ਼ਰੂਰ
1: ਚੌਥੀ ਵਾਰ ਪੁੱਛਿਆ ਤਾਂ ਰੋਟੀ ਲਾ ਦੇ ਆ ਰੋਟੀ ਲਾ ਦੇ ਮੈਂ ਤਵੇ ਤੇ ਬੈਠਾ ਲਾ ਦੇ ਹੁਣ ਇਹ ਹੁਣ ਬੰਦੇ ਵਾਲੇ ਪਾਸੇ ਦੱਸੋ ਕਿੰਨੇ ਸਾਰ ਹੋ ਗਏ ਨਹੀਂ ਪਰ ਉਹੀ ਆਪਾਂ ਨੂੰ ਆਹ ਸੁਣਨ ਵਾਲੇ ਵੀ ਇਹੀ ਕਹਿੰਦੇ ਨਾ ਵੀ ਚਲੋ ਤੁਸੀਂ ਇਮੋਸ਼ਨਲ ਕਰਕੇ ਹਾਸਾ ਠੱਠਾ ਵੀ ਹੋ ਜਾਂਦਾ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਆ ਵੀ ਤੁਸੀਂ ਬਾਹਲੇ ਇਮੋਸ਼ਨਲ ਨਾ ਹੋਵੋ
0: ਯਾਦਾਂ ਦੀ ਗੱਲ ਕਰ ਰਹੇ ਉਹ ਸਾਡੇ ਮਾਂ ਪਿਓ ਦੇ ਨਾਲ ਜੁੜੀਆਂ ਨੇ ਹਨਾ ਉਹ ਸਾਰੀਆਂ ਪਰ ਮਤਲਬ ਇਸ ਸਭ ਦੇ ਦਰਮਿਆਨ ਕੱਲ ਨੂੰ ਸਾਡੇ ਬੱਚਿਆਂ ਨੇ ਜਦੋਂ ਗੱਲਾਂ ਬਾਤਾਂ ਕਰਨੀਆਂ ਤੇ ਆਪਾਂ ਇਹ ਵੀ ਵੇਖੀਏ ਵੀ ਉਹਨਾਂ ਨੇ ਕੀ ਸਾਡੇ ਬਾਰੇ ਗੱਲਾਂ ਕਰਨੀਆਂ ਨਾ ਤਾਂ ਸਾਡੇ ਕੋਲ ਮਸ਼ੀਨ ਹੈ ਨਾ ਸਾਡੇ ਕੋਲ ਸਕੂਟਰ ਹੈ ਸਾਡੇ ਕੋਲ ਜੋ ਆ ਉਹਨਾਂ ਨੇ ਉਹਦੀਆਂ ਗੱਲਾਂ ਕਰਨੀਆਂ
1: ਬਸ ਸਹੀ
0: ਠੀਕ ਹੈ ਸੋ ਇਸ ਕਰਕੇ ਆਪਾਂ ਉਹਨਾਂ ਦੇ ਲਈ ਗਾਂ ਇਹੋ ਵਿਰਾਸਤ ਹੈ ਜਿਹੜੀ ਤੁਸੀਂ ਛੱਡ ਕੇ ਜਾਣੀ
1: ਕੋਈ ਸ਼ੱਕ
0: ਪੈਸਾ ਧੇਲਾ ਤੇ ਠੀਕ ਹੈ ਉਹਨਾਂ ਨੂੰ ਪਤਾ ਨਹੀਂ ਕੋਈ ਕਦਰ ਹੋਣੀ ਕਿ ਨਹੀਂ ਹੋਣੀ ਜਿੰਨੇ ਆਪਾਂ ਮਾਂ ਪਿਓ ਦੇ ਬਣਾਏ ਘਰਾਂ ਦੇ ਵਿੱਚ ਉਹ ਸਕੂਟਰਾਂ ਨੂੰ ਆਪਾਂ ਚਲਾ ਰਹੇ ਹਾਂ ਜਾਂ ਗੱਡੀਆਂ ਚਲਾ ਰਹੇ ਉਨੀਆਂ ਕੁ ਉਹਨਾਂ ਨੇ ਸਾਡੀਆਂ ਚਲਾਉਣੀਆਂ ਉਹ ਗੱਲਾਂ ਅਲੱਗ ਨੇ ਮੇਰੇ ਮੰਮ ਕਹਿੰਦੇ ਕਲੋਥ ਸਟਿਚਿੰਗ ਕਰਦੇ ਸੀ ਅਤੇ ਮੈਂ ਕੋਲ ਕੱਪੜੇ ਐਂਡ ਪਹੁੰਚੇ ਬਣਾਉਂਦੀ ਸੀ ਅਤੇ ਸਾਡੇ ਘਰ ਕੋਈ ਆਇਆ ਸੀ ਅਤੇ ਕਹਿੰਦੇ ਕੁੜੀ ਬਹੁਤ ਬਹੁਤ ਸੱਚਿਆਰੀ ਆ ਸਕੂਲ ਤੋਂ ਆ ਕੇ ਮਾਂ ਦੇ ਨਾਲ ਸਾਰਾ ਸਟਿਚਿੰਗ ਦਾ ਕੰਮ ਦੇਖਦੀ ਆ ਅਤੇ ਕਈ ਲੇਡੀਜ਼ ਕਹਿੰਦੀਆਂ ਹੁੰਦੀਆਂ ਸੀ ਕਿ ਅਸੀਂ ਤਾਂ ਕਹਿੰਦੇ ਕਿ ਪਹੁੰਚੇ ਅਤੇ ਸ਼ਰਟਸ ਦਾ ਨੈੱਕ ਤੇਰੀ ਕੁੜੀ ਤੋਂ ਹੀ ਬਣਵਾਉਣਾ ਆ ਅਤੇ ਹੁਣ ਇੱਥੇ ਵੀ ਕਹਿੰਦੇ ਸਟਿਚਿੰਗ ਐਂਡ ਅਲਟਰੇਸ਼ਨ ਮੈਂ ਕਰਦੀ ਹਾਂ ਆਹ ਕਿੱਡਾ ਕਿੱਡਾ ਮਾਣ ਵਾਲੀ ਆਪਣੇ ਆਪ ਦੇ ਲਈ ਗੱਲ ਹੁੰਦੀ ਹੈ ਨਾ ਵੀ ਹਾਂ ਵੀ ਆਹ ਚੀਜ਼ ਤੁਸੀਂ ਬਹੁਤ ਸੋਹਣੀ ਵਧੀਆ ਕਰਦੇ ਹੋ ਤੁਸੀਂ ਬਾਕੀਆਂ ਨਾਲੋਂ ਸੋਹਣੀ ਆ ਰੁਪਿੰਦਰ ਜੀ ਕਹਿੰਦੇ ਨੇ ਕਿ ਬੜਾ ਸੋਹਣਾ ਪ੍ਰੋਗਰਾਮ ਅਤੇ ਹੁਣ ਕਾਲ ਨਹੀਂ ਜੀ ਲੈ ਪਾਵਾਂਗੇ ਅਤੇ ਹੁਣ ਸਾਡਾ ਜਾਣ ਦਾ ਵੀ ਟਾਈਮ ਆ ਗਿਆ ਜਸਪ੍ਰੀਤ ਜੀ ਕਹਿੰਦੇ ਕਿ ਸੱਚੀ ਵੀਰ ਜੀ ਮੇਰੇ ਮੰਮੀ ਪਾਪਾ ਵੀ ਨਹੀਂ ਹੈਗੇ ਅਤੇ ਅੱਜ ਸਭ ਕੁਛ ਯਾਦ ਆ ਬੇਸ਼ੱਕ ਕਦੇ ਭੁੱਲੇ ਨਹੀਂ ਬਟ ਅੱਜ ਸੁਣ ਕੇ ਫਿਰ ਇਮੋਸ਼ਨਲ ਕਹਿੰਦੇ ਨੇ ਕਿ ਕਰ ਦਿੱਤਾ ਧੰਨਵਾਦ ਤੁਹਾਡਾ ਜੀ ਤੁਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੋ ਮਨ ਦੇ ਵਿੱਚ ਆਇਆ ਉਹ ਸਾਂਝਾ ਕਰਦੇ ਹੋ ਵਧੀਆ ਲੱਗਦਾ ਵੀਰ ਜੀ ਕਹਿੰਦੇ ਕਿ ਮੈਂ ਘਰ ਦੇ ਕੰਮ ਕਰ ਰਹੀ ਇਕੱਲੀ ਹੀ ਬਹੁਤ ਹੱਸ ਰਹੀ ਹਾਂ ਤੁਹਾਡਾ ਪ੍ਰੋਗਰਾਮ ਸੁਣ ਕੇ ਇਹ ਪਹਿਲਾਂ ਸੀ ਮੈਸੇਜ ਇਹਨਾਂ ਦਾ ਅਤੇ ਮੈਂ ਮਿਸ ਕਰ ਗਿਆ ਸੀ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਜਸਵੀਰ ਜੀ ਅਤੇ ਹੁਣ ਆਪਾਂ ਇਜਾਜ਼ਤ ਲਈਏ ਫਿਰ ਚਲੀਏ
1: ਹਾਂਜੀ ਗੱਲਾਂ ਬਾਤਾਂ ਤਕਰੀਬਨ ਅੱਜ ਹੋ ਗਈਆਂ ਅਤੇ ਹੈ ਨਾ ਜੋ ਆਪਾਂ ਕ੍ਰੀਏਟ ਕਰਨਾ ਸੀ ਉਹ ਵੀ ਹੋ ਗਿਆ ਕਿਉਂਕਿ ਜਦੋਂ ਤੁਸੀਂ ਆਪਣੀ ਸੋਚ ਉਡਾਰੀ ਪਿੱਛੇ ਨੂੰ ਲੈ ਕੇ ਜਾਂਦੇ ਹੋ ਤਾਂ ਉਹਨਾਂ ਦਿਨਾਂ ਨੂੰ ਚੈਰਿਸ਼ ਕਰਦੇ ਹੋ ਕਈ ਵਾਰ ਉਹ ਵੀ ਇੱਕ ਤਰ੍ਹਾਂ ਨਾਲ ਜਿਵੇਂ ਰਣਜੋਤ ਹੋਣਾ ਨੇ ਕਿਹਾ ਇੱਕ ਰੈਮੇਡੀ ਹੁੰਦੀ ਆ ਇੱਕ ਅੱਜ ਦੀ ਭੱਜ ਨੱਠ ਦੀ ਜ਼ਿੰਦਗੀ ਸਟ੍ਰੈਸਫੁੱਲ ਜ਼ਿੰਦਗੀ 'ਚ ਜਦ ਡੈਫੋਡਿਲ ਨੂੰ ਯਾਦ ਕਰ ਲਉਂਗੇ ਨਾ ਚਾਹੇ ਉਹ ਤੁਹਾਡੇ ਮਾਪੇ ਹੀ ਆ ਹੈ ਨਾ ਉਹ ਭਾਵਾਂ ਖਿੜਕੇ ਮੁਰਝਾ ਗਏ ਜਾਂ ਹਜੇ ਵੀ ਤੁਹਾਡੇ ਆਲੇ ਦੁਆਲੇ ਖਿੜੇ ਹੋਏ ਆ ਤਾਂ ਤੁਸੀਂ ਹੈ ਨਾ ਉਹਨਾਂ ਦੀ ਕੰਪਨੀ ਚੈਰਿਸ਼ ਕਰ ਸਕਦੇ ਹੋ ਉਹਨਾਂ ਨਾਲ ਯਾਦਾਂ ਸਾਂਝੀਆਂ ਕਰ ਸਕਦੇ ਹੋ ਟੈਲੀਫੋਨ 'ਤੇ ਵੀ ਡੈਡੀ ਅੱਜ ਮੈਨੂੰ ਆਹ ਗੱਲ ਬੜੀ ਯਾਦ ਆਈ ਕੋਈ ਹਾਸੇ ਵਾਲੀ ਗੱਲ ਕੋਈ ਵਿਆਹ ਵਾਲੀ ਗੱਲ ਇਹ ਚੀਜ਼ਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਮੈਂ ਆਪਣੇ ਪਿਤਾ ਜੀ ਨੂੰ ਦੁਨੀਆਂ 'ਤੇ ਜਾਣ ਤੋਂ ਪਹਿਲਾਂ ਹਰ ਰੋਜ਼ ਸ਼ਾਮ ਨੂੰ 5 ਵਜੇ ਫੋਨ ਕਰਦਾ ਸੀ ਚਾਹੇ ਕੁਛ ਹੋ ਜਾਵੇ ਮੈਂ ਉਹ ਰੱਖਿਆ ਹੋਇਆ ਸੀ ਚਾਹੇ ਮੈਂ ਕਿਤੇ ਬੈਠਾ ਮੈਂ ਕਰਨਾ ਅਤੇ ਉੱਧਰ ਮੇਰੇ ਡੈਡੀ ਨੂੰ ਇੰਤਜ਼ਾਰ ਹੁੰਦਾ ਸੀ ਵੀ 5 ਵਜ ਗਏ ਉਹਦਾ ਫੋਨ ਸੋ ਇਸ ਲਈ ਕੋਈ ਇੱਕ ਟਾਈਮ ਸ਼ਾਮ ਨੂੰ 6 ਤੋਂ 8 ਆਪਾਂ ਐਡੇ ਵੀ ਬਿਜ਼ੀ ਨਹੀਂ ਹੈਗੇ ਵੀ ਆਪਾਂ 24 ਘੰਟੇ 'ਚੋਂ 2.5-3-5-4 ਮਿੰਟ ਨਾ ਕੱਢ ਸਕਦੇ ਹੋਈਏ ਹੈ ਨਾ ਪੁਰਾਣੇ ਟਾਈਮਾਂ ਦੀਆਂ ਤਾਂ ਯਾਰੀਆਂ ਵੀ ਇੱਦਾਂ ਦੀਆਂ ਸੀ ਰਣਜੋਤ। ਸਾਡਾ ਬਾਪੂ ਨੇ ਕਹਿਣਾ, ਸਾਡੇ ਦਾਦੇ ਨੇ, ਸ਼ੇਰ ਸਿੰਘ ਸਾਡਾ ਗੁਆਂਢੀ ਸੀ, ਕਹਿੰਦਾ ਜਦ ਅਸੀਂ ਆਹ ਨਹਿਰ ਤੇ ਉਹ ਹਨਾ ਵੱਢਣਾ ਨਾ ਸਰਕੜਾ ਸੁਰਕੜਾ ਤੇ ਸਲਵਾੜ ਵੱਢਦੇ ਹੁੰਦੇ, ਬਾਰੀ ਹੁੰਦੀ ਸੀ, ਲੜਾਈ ਹੋ ਜਾਣੀ ਉੱਥੇ ਹਨਾ, ਕਿਸੇ ਨੇ ਵੱਢ ਕੇ ਲੈ ਜਾਣਾ। ਉਹ ਕਹਿੰਦਾ ਜੇ ਸ਼ੇਰ ਮੇਰੇ ਨਾਲ ਲੜਿਆ ਵੀ ਹੋਵੇ ਤਾਂ ਮੈਨੂੰ ਤਾਂ ਵੀ ਪਤਾ ਵੀ ਮੇਰੇ ਹੱਕ 'ਚ ਪਹਿਲੀ ਗੰਡਾਸੀ ਇਹਨੇ ਮਾਰਨੀ। ਸੋ ਮਤਲਬ ਯਾਰੀਆਂ ਉਹਨਾਂ ਦੀਆਂ ਉੱਦਾਂ ਦੀਆਂ ਸੀਗੀਆਂ। ਤੇ ਹੁਣ ਅਸੀਂ ਦੇਖੀਏ ਤੇ ਹੁਣ ਗਰਜਾਂ ਲੋੜਾਂ
0: ਖਰਾਬ ਹੋ ਗਿਆ। ਪਹਿਲੀਆਂ ਜਿੱਦਾਂ ਖਾਲ ਦੀ ਤੁਸੀਂ ਗੱਲ ਕੀਤੀ, ਖਾਲ ਖਾਲਣਾ ਤੇ ਉਹ ਵੀ ਸਾਂਝੇ ਓਦਾਂ ਹੀ, ਇੱਕ ਇੱਕ ਬੰਦਾ ਵੀ ਪਿੰਡ ਪ੍ਰਤੀ ਜਾਂ ਵਾਰੀ ਪ੍ਰਤੀ ਜਾਂ ਜਿੰਨੀ ਤੁਹਾਡੀ ਪੈਲੀ ਆ ਉਹ ਉਸ ਹਿਸਾਬ ਦੇ ਨਾਲ ਆ ਜਾਓ ਹਨਾ। ਤੇ ਜਾਂ ਫਿਰ ਇਹ ਹੁੰਦਾ ਸੀ ਵੀ ਜਿੰਨੇ ਬੰਦੇ ਭੇਜੋਗੇ ਉਸ ਹਿਸਾਬ ਨਾਲ ਤੁਹਾਨੂੰ ਵਾਰੀ ਮਿਲ ਜੂਗੀ ਉਨੇ ਘੰਟੇ, ਜਾਂ ਉਹਨੂੰ ਇੱਦਾਂ ਡਿਵਾਈਡ ਕਰ ਦਿੰਦੇ, ਪੈਸਾ ਇਨਵੋਲਵ ਨਹੀਂ, ਇਹ ਨਹੀਂ ਵੀ ਪੈਸੇ ਦੇ ਦਾਂਗੇ ਕਰਾ ਲਾਂਗੇ, ਸੜਕੜਾ ਵੱਢਣਾ ਉਹਦੇ ਵਿੱਚ ਕੋਈ ਪੈਸਾ ਇਨਵੋਲਵ ਨਹੀਂ, ਬੋਰ ਕਿਸੇ ਦਾ ਕਰਾਉਣ ਜਾਣਾ ਉੱਥੇ ਕਿਸੇ ਦੀ ਮਦਦ ਕਰਾਉਣੀ ਉਹ 'ਚ ਪੈਸਾ ਇਨਵੋਲਵ ਨਹੀਂ, ਤੁਹਾਡਾ ਹੋਊਗਾ ਤੇ ਅਸੀਂ ਕਰਵਾ ਦਾਂਗੇ, ਇਹ ਨਹੀਂ ਸੋਚਿਆ ਜਾਂਦਾ
1: ਕਿਸੇ ਦਾ ਤੇ ਮੰਜੇ ਬਿਸਤਰੇ ਆਪਾਂ ਇਕੱਠੇ ਕਰਦੇ ਫਿਰ
0: ਜਾਣੇ ਕਰਨੇ ਹਨਾ,
1: ਟੈਂਟ ਪਤਾ ਹੀ ਨਹੀਂ ਕਿਹੜੇ ਵੇਲੇ ਸਣ ਮਾਰ ਕੇ ਕਿਹੜੇ ਵੇਲੇ ਕਿਹਨੇ ਗੱਡ ਜਾਣੇ ਆ ਪਿੰਡ ਦੇ ਮੁੰਡਿਆਂ ਨੇ ਆ ਕੇ, ਤੇ ਉਹ ਡੇਰੇ ਤੋਂ ਭਾਂਡੇ ਲੈ ਆਉਣੇ ਆ, ਕੁਰਸੀਆਂ ਲੈ ਆਉਣੀਆਂ ਬੈਂਦ ਦੀਆਂ ਹਨਾ,
0: ਦੁੱਧ
1: ਹਾਂ, ਤੇ ਬਾਅਦ ਚੋਂ ਗੁਰਦੁਆਰੇ ਬਾਬੇ ਲੜ ਪੈਣਾ ਵੀ ਚਾਰ ਚਮਚੇ ਘੱਟ ਆ ਭਾਂਡੇ ਪੂਰੇ ਕਰਾ ਕੇ ਜਾਓ।
0: ਇਹ ਜਦੋਂ ਹੁਣ ਸਾਰੀਆਂ ਚੀਜ਼ਾਂ ਪੈਸੇ 'ਚ ਵੱਜ ਗਈਆਂ ਨਾ,
1: ਮਟੀਰੀਅਲ ਵੱਧਦਾ ਗਿਆ ਤਾਂ ਮਟੀਰੀਅਲ ਪਿੱਛੇ ਲੜਾਈ ਵੀ ਵੱਧਦੀ ਗਈ।
0: ਲੜਾਈ ਮੈਨੂੰ ਲੱਗਦਾ ਇਸ ਕਰਕੇ ਵੀ ਸਿੱਧਾ ਸਿੱਧਾ ਜਿਹਾ ਵਾ ਵੀ ਉਹਦੇ ਵਿੱਚ ਸਾਨੂੰ ਗਰਜ ਨਹੀਂ ਰਹੀ ਕਿਸੇ ਪ੍ਰਤੀ। ਅੱਗੇ ਤਾਂ ਆਪਾਂ ਇਸੇ ਕਰਕੇ ਨਹੀਂ ਹਾਂ ਲੜਦੇ, ਗਵਾਂਢੀ ਨਾਲ ਵੀ ਇਹਦੀ ਲੋੜ ਪਈ ਰਹਿਣੀ ਆ, ਇਹਦੇ ਕੋਲ ਤਵੀਆਂ ਲੈਣੀਆਂ ਆਪਾਂ ਹਨਾ, ਉਹ ਨਹੀਂ ਲੜਦਾ ਵੀ ਇੰਨਾ ਕੁਛ ਸੁਭਾਗਾ ਵਾ ਤੇ ਅੱਜ ਸਾਡੇ ਕੋਲ ਸਾਰਾ ਕੁਛ ਆ, ਸਾਨੂੰ ਲੋੜ ਹੀ ਨਹੀਂ ਉਹਦੀ।
1: ਤੁਸੀਂ ਪੁਰਾਣੇ ਲੋਕ ਨਾ ਕਿਰਤ ਕਹਾਣੀ ਸੀਗੇ, ਯਾਦ ਰੱਖਦੇ ਸੀਗੇ ਹਨਾ। ਮੇਰੇ ਡੈਡੀ ਦੀ ਫੀਸ ਜਦੋਂ ਜੀ ਐਨ ਈ ਉਹਨੇ ਡਿਪਲੋਮਾ ਕੀਤਾ 70s 'ਚ, ਤਾਂ ਉਹ ਫੀਸ ਦੇ 3 ਰੁਪਈਏ ਕਿਸੇ ਬਜ਼ੁਰਗ ਨੇ ਦਿੱਤੇ ਹੋਏ ਸੀ ਸਾਡੇ ਪਿੰਡ ਦੇ ਨੇ।
0: ਅੱਛਾ।
1: ਅਤੇ ਉਹ ਜਦੋਂ ਉਹਨਾਂ ਦੇ ਮੁੰਡਾ ਕੁੜੀ ਯਾਰ ਇੱਥੇ ਆਏ ਆਸਟ੍ਰੇਲੀਆ, ਮੇਰਾ ਡੈਡੀ ਕਹਿੰਦਾ ਵੀ 3 ਮਹੀਨੇ 6 ਮਹੀਨੇ 8 ਮਹੀਨੇ 10 ਮਹੀਨੇ ਜਿੰਨੀ ਦੇਰ ਰਹਿਣਗੇ ਤੈਂ ਉਹਨਾਂ ਨੂੰ ਰੱਖਣਾ, ਤੈਂ ਆਪ ਨਹੀਂ ਕਹਿਣਾ ਵੀ ਭਾਈ ਤੁਸੀਂ ਹੁਣ ਆਪਦਾ ਕਿਤੇ ਕਮਰਾ ਦੇਖ ਲਓ। ਉਹ ਆਪ ਜਾਣ ਤਾਂ ਜਾਣ, ਮੈਂ ਆਪਣੇ ਤੇ ਕਾਫੀ ਸਾਨ ਉਹਨੇ ਹਾਂ ਮੇਰੀ ਫੀਸ ਦਿੱਤੀ ਸੀ ਉਹਨਾਂ ਨੇ, ਜਾਂ ਮੈਂ ਜੀ ਐਨ ਈ ਪੜ੍ਹਦਾ ਸੀ, ਮਤਲਬ ਬਾਅਦ 'ਚ ਉਹਨਾਂ ਨੇ ਦੱਸਿਆ ਵੀ 3 ਰੁਪਈਏ ਫੀਸ ਦਿੱਤੀ ਤੇ 18 ਰੁਪਈਏ ਫੀਸ ਸੀ, ਪਤਾ ਨਹੀਂ ਕੁਛ ਐਂ ਜੇ ਸੀਗਾ ਹਨਾ, ਤੇ ਉਹਦਾ ਬਹੁਤ ਮਤਲਬ ਨਿਗੂਣਾ ਜਿਹਾ ਹਿੱਸਾ ਸੀ, ਪਰ ਮੇਰੇ ਡੈਡੀ ਨੂੰ ਯਾਦ ਸੀ। ਮੈਂ ਕਿਹਾ ਡੈਡੀ ਤਮਾਮ ਉਮਰ ਤੋਂ ਅਕਾਲੀਆਂ ਨੂੰ ਵੋਟ ਪਾਈਏ, ਚੰਗੇ ਨਹੀਂ ਹੈਗੇ ਬੜੇ, ਇਹਨਾਂ ਨੇ ਆਹ ਨਹੀਂ ਕੀਤਾ, ਉਹਨਾਂ ਨੇ ਉਹ ਨਹੀਂ ਕੀਤਾ। ਮੈਂ ਕਹਿੰਦੇ ਨੌਕਰੀ ਜਦੋਂ ਰੱਖਿਆ ਗਿਆ ਸੀ ਤਾਂ ਅਕਾਲੀਆਂ ਦੀ ਸਰਕਾਰ ਨੇ ਰੱਖਿਆ ਸੀ, ਉਹਨੂੰ ਸਾਰੀ ਉਮਰ ਉਹੀ ਯਾਦ ਰਹੀ। ਮੈਂ ਕਿਹਾ ਉਹਨਾਂ ਦੀ ਜ਼ਿੰਮੇਵਾਰੀ ਸੀ, ਕਹਿੰਦਾ ਤੂੰ ਆਪਦੀ ਅਗਲਾ ਉਹਦੇ ਕੋਲ ਰੱਖ। ਗੱਲ ਦੋ ਲੈਣਾ 'ਚ ਨਿਬੜ ਗਈ,
0: ਇਹਨੂੰ ਬਹੁਤਾ ਪਤਾ,
1: ਤੂੰ ਆਪਦੀਆਂ ਰੇਡੂ ਵਾਲੀਆਂ ਗੱਲਾਂ ਉਹਦੇ ਕੋਲ ਰੱਖਿਆ ਕਰ,
0: ਤੁਸੀਂ ਤੁਸੀਂ ਵੱਡੇ ਪੜਾਕੂ
1: ਆ ਗਏ, ਪੜ੍ਹਾਈਆਂ ਲਿਖਾਈਆਂ ਵਾਲੇ ਆ। ਨਹੀਂ ਪਰ ਇਹ ਉਹ ਲੋਕ ਨੇ ਨਾ, ਚਾਨਣ ਜਦੋਂ ਕਰੀਦਾ ਤਾਂ ਸੇਕ ਵੀ ਜਰੀਦਾ, ਏਦਾਂ ਨਹੀਂ ਕਰੀਦਾ ਹਾਏ ਮੈਂ ਬਲ ਨਾ ਜਾਵਾਂ। ਇਹ ਲੋਕ ਬਲੇ ਨੇ, ਇਹਨਾਂ ਨੇ ਚਾਨਣ ਕੀਤਾ ਹਨਾ, ਤੇ ਇਹਨਾਂ ਦਾ ਸੇਕ ਇਹਨਾਂ ਦਾ ਨਿੱਘ ਹਨਾ ਅਸੀਂ ਮਾਣ ਰਹੇ ਹਾਂ, ਤੇ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਸਕਦੇ ਹਾਂ, ਇਹ ਸਾਨੂੰ ਆਪਣੇ ਆਪ ਨੂੰ ਪੁੱਛਣ ਵਾਲਾ ਸਵਾਲ।
0: ਸੋ ਇੰਨਾ ਕਹਿੰਦੇ ਹੋਏ ਨੂੰ ਇਜਾਜ਼ਤ ਲੈਂਦੇ ਜੀ, ਤੁਹਾਡੇ ਕੋਲ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਸੀਂ ਸੁਣਦੇ ਰਹੋ ਰੇਡੀਓ, ਹਾਂਜੀ 1674
1: AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Rita Chanda and you're hearing me on Radio Hanchi 1674 AM.

பண்றேன் ரேடியோ காஜி.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji, Sunil Grover, Sunil Grover, Hanji, Hanji, 16-74, ye nahi hai 71-72, ye hai 16-74, ye hai 16-74, sunte raho, Hanji AM.
4: Dakkat ta sade saare de andar ho. ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
6: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
12: ਹਾਂਜੀ ਰੇਡੀਓ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਗਸਤ ਮਹੀਨੇ ਦੀ 12 ਤਾਰੀਖ ਬੁੱਧਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਔਰ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਹੈ। ਐਸੇ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੋਰੀ ਛੁਪੇ ਪਿਛਲੇ ਮਹੀਨੇ ਤੁਰਕੀ ਦੇ ਵਿੱਚ ਹੋਏ ਨੈਟੋ ਸੰਮੇਲਨ ਦੇ ਦਰਮਿਆਨ ਅਚਾਨਕ ਜਹਾਜ਼ ਤਬਾਦਲਾ ਕਰ ਦਿੱਤਾ ਗਿਆ ਸੀ ਔਰ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਫੈਸਲਾ ਲਿਆ ਗਿਆ ਸੀ। ਹੁਣ ਟਰੰਪ ਨੇ ਅੱਜ ਮੰਗਲਵਾਰ ਦੇ ਦਿਨ ਅਮਰੀਕੀ ਸਮੇਂ ਦੇ ਮੁਤਾਬਕ ਕਿਹਾ ਕਿ ਮੈਂ ਸੀਕ੍ਰੇਟ ਸਰਵਿਸ ਤੇ ਫੌਜ ਦੀ ਗੱਲ ਮੰਨਦਾ। ਉਹ ਚਾਹੁੰਦੇ ਸੀ ਕਿ ਮੈਂ ਦੂਜੀ ਉਡਾਨ ਦੇ ਵਿੱਚ ਦੂਜੇ ਜਹਾਜ਼ ਦੇ ਵਿੱਚ ਜਾਵਾਂ। ਮੈਂ ਉਹੀ ਕੀਤਾ ਜੋ ਉਹਨਾਂ ਨੇ ਕਿਹਾ। ਇਹ ਜਾਣਕਾਰੀ ਹੁਣ ਉਹਨਾਂ ਰਿਪੋਰਟਾਂ ਤੋਂ ਬਾਅਦ ਆਈ ਹੈ ਜਿਸ ਦੇ ਵਿੱਚ ਅਮਰੀਕੀ ਅਖਬਾਰਾਂ ਦੇ ਅੰਦਰ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ 8 ਜੁਲਾਈ ਨੂੰ ਟਰੰਪ ਟੈਲੀਵਿਜ਼ਨ ਕੈਮਰਿਆਂ ਦੀ ਮੌਜੂਦਗੀ ਦੇ ਵਿੱਚ 1 ਦੇ ਵਿੱਚ ਸਵਾਰ ਹੋਏ ਸੀ। ਇਸ ਤੋਂ ਬਾਅਦ ਉਹਨਾਂ ਨੂੰ ਇੱਕ ਕੇਟਰਿੰਗ ਟਰੱਕ ਦੀ ਮਦਦ ਦੇ ਨਾਲ ਇੱਕ ਫੌਜੀ ਜਹਾਜ਼ ਤੱਕ ਪਹੁੰਚਾਇਆ ਗਿਆ। ਆਖਰੀ ਸਮੇਂ ਜਹਾਜ਼ ਬਦਲਣ ਦੇ ਇਸ ਫੈਸਲੇ ਦੇ ਉੱਤੇ ਸਵਾਲ ਉੱਠ ਰਹੇ ਸੀ ਕਿ ਜਿਸ ਜਹਾਜ਼ ਨੂੰ ਦਿਖਾਵੇ ਦੇ ਲਈ ਇਸਤੇਮਾਲ ਕੀਤਾ ਗਿਆ ਸੀ ਉਸ ਜਹਾਜ਼ ਦੇ ਵਿੱਚ ਟਰੰਪ ਨੂੰ ਬਿਨਾਂ ਪ੍ਰੈਸ ਨੂੰ ਦੱਸਿਆਂ ਅਚਾਨਕ ਕਿਉਂ ਬਦਲ ਦਿੱਤਾ ਗਿਆ। ਆਖਰਕਾਰ ਬਾਅਦ ਦੇ ਵਿੱਚ ਇਹ ਖਬਰਾਂ ਵੀ ਸਾਹਮਣੇ ਆਈਆਂ CBS ਨਿਊਜ਼ ਦੇ ਹਵਾਲੇ ਦੇ ਨਾਲ ਕਿ ਇਰਾਨ ਜਹਾਜ਼ ਦੇ ਉੱਤੇ ਮਿਜ਼ਾਈਲ ਹਮਲਾ ਕਰ ਸਕਦਾ ਸੀ। ਇਸੇ ਦੇ ਚੱਲਦਿਆਂ ਇਹ ਕਦਮ ਚੁੱਕੇ ਗਏ ਸੀ। ਟਰੰਪ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਕੋਈ ਖਤਰਾ ਸੀ। ਇਸੇ ਦੇ ਬਾਰੇ ਮੈਂ ਜ਼ਿਆਦਾ ਜਾਣਕਾਰੀ ਵੀ ਨਹੀਂ ਮਿਲੀ ਔਰ ਮੈਨੂੰ ਬਹੁਤ ਸਾਰੀਆਂ ਧਮਕੀਆਂ ਵੀ ਮਿਲ ਰਹੀਆਂ ਸੀ। ਮੈਨੂੰ ਐਸੀਆਂ ਧਮਕੀਆਂ ਮਿਲ ਰਹੀਆਂ ਸੀ ਜਿਨ੍ਹਾਂ ਦੇ ਬਾਰੇ ਤੁਹਾਨੂੰ ਤਾਂ ਪਤਾ ਹੀ ਹੋਏਗਾ। ਪਿਛਲੇ ਮਹੀਨੇ ਇਹ ਗੁਪਤ ਕਾਰਵਾਈ ਉਸ ਸਮੇਂ ਹੋਈ ਸੀ ਜਦੋਂ ਅਮਰੀਕਾ ਤੇ ਇਰਾਨ ਦੇ ਦਰਮਿਆਨ ਜੰਗ ਖਤਮ ਕਰਨ ਨੂੰ ਲੈ ਕੇ ਗੱਲਬਾਤ ਬਾਰ ਬਾਰ ਰੁਕ ਰਹੀ ਸੀ। ਵੈਸੇ ਹਾਲੇ ਵੀ ਕਿਹੜਾ ਇਹ ਗੱਲਬਾਤ ਸਿਰੇ ਚੜ੍ਹੀ ਹੈ। ਹਾਲੇ ਵੀ ਇਸ ਵਕਤ ਅਮਰੀਕਾ ਜਿਹੜਾ ਉਹ ਇਰਾਨ ਦੇ ਨਾਲ ਸਮਝੌਤੇ ਨੂੰ ਲੈ ਕੇ ਕਿਸੇ ਹਿੱਸੇ 'ਤੇ ਕਿਸੇ ਵੀ ਸਮਝੌਤੇ ਦੇ ਉੱਤੇ ਨਹੀਂ ਪਹੁੰਚ ਸਕਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਇਰਾਨ ਦੇ ਉੱਤੇ ਬਿਲਕੁਲ ਵੀ ਭਰੋਸਾ ਉਹਨਾਂ ਨੂੰ ਨਹੀਂ ਹੈ। ਉਹਨਾਂ ਕਿਹਾ ਕਿ ਇਰਾਨ ਦੇ ਉੱਤੇ ਭਰੋਸਾ ਕਰਨ ਵਾਲਾ ਮੈਂ ਆਖਰੀ ਵਿਅਕਤੀ ਹੋਵਾਂਗਾ ਕਿਉਂਕਿ ਲਗਾਤਾਰ ਇਰਾਨ ਨੇ ਮੇਰੇ ਨਾਲ ਝੂਠ ਬੋਲਿਆ। ਟਰੰਪ ਨੇ ਦਾਅਵਾ ਕੀਤਾ ਕਿ ਇਸ ਸਮੇਂ ਹੋਰਮੁਜ਼ ਸਟ੍ਰੇਟ ਦੇ ਉੱਤੇ ਅਮਰੀਕਾ ਦਾ ਪੂਰਾ ਕੰਟਰੋਲ ਹੈ ਅਤੇ ਇਰਾਨ ਦਾ ਉੱਥੇ ਕੋਈ ਕੰਟਰੋਲ ਨਹੀਂ ਹੈ। ਟਰੰਪ ਨੇ ਜੁਆਇੰਟ ਬੇਸ ਐਂਡਰਿਊਜ਼ ਦੇ ਨਾਲ ਪੱਤਰਕਾਰਾਂ ਦੇ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਹੋਰਮੁਜ਼ ਸਟ੍ਰੇਟ ਦੇ ਉੱਤੇ ਜਦੋਂ ਚਾਹੀਏ ਅਸੀਂ ਜਿਵੇਂ ਚਾਹੀਏ ਕਾਰਵਾਈ ਕਰ ਸਕਦੇ ਹਾਂ। ਇਸ ਵਕਤ ਕਿਸੇ ਨੇ ਵੀ ਕੁਛ ਉੱਥੇ ਕੀਤਾ ਤਾਂ ਉਸ ਨੂੰ ਉਡਾ ਦਿੱਤਾ ਜਾਏਗਾ ਔਰ ਅਮਰੀਕਾ ਫਿਲਹਾਲ ਬਹੁਤ ਚੰਗੀ ਸਥਿਤੀ ਦੇ ਵਿੱਚ ਹੈ। ਉੱਥੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਰਾਨ ਦੇ ਇੱਕ ਬੰਦਰਗਾਹ ਦੇ ਵੱਲ ਜਾ ਰਹੇ ਜਹਾਜ਼ ਨੂੰ ਰੋਕ ਕੇ ਸਟੀਅਰਿੰਗ ਸਿਸਟਮ ਨੂੰ ਨਾਕਾਮ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਬਿਆਨ ਦੇ ਵਿੱਚ ਸੈਂਟਕੋਮ ਨੇ ਦੱਸਿਆ ਕਿ ਪਨਾਮਾ ਦੇ ਝੰਡੇ ਵਾਲੇ ਇਸ ਜਹਾਜ਼ ਜੋ ਕਿ ਓਮਾਨ ਦੀ ਖਾੜੀ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ਦਾ ਮਕਸਦ ਇਰਾਨੀ ਬੰਦਰਗਾਹ ਤੱਕ ਪਹੁੰਚ ਕੇ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਤੋੜਨਾ ਸੀ। ਬਿਆਨ ਦੇ ਵਿੱਚ ਕਿਹਾ ਗਿਆ ਕਿ ਜਹਾਜ਼ ਦੇ ਨਾਗਰਿਕ ਚਾਲਕ ਦਲ ਨੇ ਅਮਰੀਕੀ ਫੌਜ ਦੀ ਤਰਫ ਤੋਂ ਦਿੱਤੀਆਂ ਗਈਆਂ ਬਾਰ ਬਾਰ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਇਸ ਤੋਂ ਬਾਅਦ ਅਮਰੀਕੀ ਸਮੁੰਦਰੀ ਫੌਜ ਨੇ MH-60 ਹੈਲੀਕਾਪਟਰ ਦੇ ਜ਼ਰੀਏ ਜਹਾਜ਼ ਦੇ ਇੰਜਨ ਰੂਮ ਦੇ ਉੱਤੇ ਦੋ ਹਵਾਈ ਮਿਜ਼ਾਈਲ ਦਾਗੀਆਂ, ਹੈਲਫਾਇਰ ਮਿਜ਼ਾਈਲ ਦਾਗੀਆਂ। ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਜਹਾਜ਼ ਹੁਣ ਇਰਾਨ ਦੇ ਵੱਲ ਨਹੀਂ ਜਾ ਰਿਹਾ। ਸੈਂਟਕਾਮ ਦੇ ਮੁਤਾਬਕ 11 ਅਗਸਤ ਤੱਕ 55 ਵਣਜ ਜਹਾਜ਼ਾਂ ਨੂੰ ਯਾਨੀ ਕਮਰਸ਼ੀਅਲ ਕਾਰਗੋ ਸ਼ਿਪਸ ਦਾ ਰਸਤਾ ਬਦਲਿਆ ਗਿਆ ਸੀ। ਜਦੋਂ ਤੱਕ ਸਹਿਯੋਗ ਨਾ ਕਰਨ ਵਾਲੇ 3 ਜਹਾਜ਼ਾਂ ਨੂੰ ਨਾਕਾਮ ਵੀ ਕਰ ਦਿੱਤਾ ਗਿਆ। ਉੱਥੇ 2 ਜਹਾਜ਼ਾਂ ਦੀ ਤਲਾਸ਼ੀ ਵੀ ਲਈ ਗਈ ਹੈ। ਉੱਥੇ ਕੋਲੰਬੀਆ ਦੇ ਵਿੱਚ ਸੋਮਵਾਰ ਦੇ ਦਿਨ ਆਏ ਤੇਜ਼ ਭੂਚਾਲ ਤੇ ਝਟਕਿਆਂ ਤੋਂ ਬਾਅਦ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਨੇ। ਬਚਾਅ ਕਰਮੀ ਮਲਬੇ ਦੇ ਥੱਲੇ ਫਸੇ ਲੋਕਾਂ ਨੂੰ ਦਿਨ ਰਾਤ ਕੱਢ ਰਹੇ ਨੇ ਔਰ ਭੂਚਾਲ ਦੇ ਚੱਲਦਿਆਂ ਹੁਣ ਤੱਕ 180 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਕੈਲੀ ਅਤੇ ਪਰੇਰਾ ਸ਼ਹਿਰਾਂ ਦੇ ਵਿੱਚ ਹੋਇਆ। 7.4 ਦੀ ਤੀਬਰਤਾ ਵਾਲਾ ਭੂਚਾਲ ਸੋਮਵਾਰ ਤੜਕੇ ਜਿਹੜਾ ਕੋਲੰਬੀਆ ਦਾ ਸਥਾਨਕ ਸਮਾਂ ਉਸਦੇ ਮੁਤਾਬਕ 7:30 ਵਜੇ ਆਇਆ ਸੀ। ਇਹ ਝਟਕੇ ਪੱਛਮੀ ਕੋਲੰਬੀਆ ਦੇ ਵਿੱਚ ਸੈਂਕੜੇ ਮੀਲ ਦੂਰ ਤੱਕ ਵੀ ਮਹਿਸੂਸ ਕੀਤੇ ਗਏ ਸੀ। ਸਰਕਾਰੀ ਅੰਕੜਿਆਂ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ 181 ਹੋ ਚੁੱਕੀ ਹੈ। ਹਾਲਾਂਕਿ ਅਧਿਕਾਰੀਆਂ ਦੇ ਮਿਲੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਗਿਣਤੀ 250 ਤੋਂ ਉੱਪਰ ਅੱਜ ਦੇ ਦਿਨ ਹੀ ਐਲਾਨੀ ਜਾ ਸਕਦੀ ਹੈ। ਰਾਸ਼ਟਰਪਤੀ ਅਬਲੇਰਾਡੋ ਡੇ ਲਾ ਐਸਪ੍ਰੀਲੀਆ ਨੇ ਦੇਸ਼ ਦੇ ਵਿੱਚ ਐਮਰਜੈਂਸੀ ਐਲਾਨ ਕੀਤੀ ਹੋਈ ਹੈ। ਰਾਸ਼ਟਰਪਤੀ ਐਸਪ੍ਰੀਲੀਆ ਨੇ ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰ ਪਰੇਰਾ ਦਾ ਦੌਰਾ ਵੀ ਕੀਤਾ ਸੀ। ਦੱਸਿਆ ਕਿ 2600 ਦੇ ਕਰੀਬ ਲੋਕ ਪ੍ਰਭਾਵਿਤ ਹੋਏ ਨੇ, 200 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ।
ਉੱਥੇ ਭਾਰਤ ਦੀਆਂ ਵੀ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿੱਥੇ ਅਮਰੀਕੀ ਰਾਸ਼ਟਰਪਤੀ ਦੇ ਕੌਂਸਲਰ ਪੀਟਰ ਨਵਾਰੋ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚੰਗੇ ਸੰਬੰਧਾਂ ਦੇ ਵਿੱਚ ਨੇ ਔਰ ਛੇਤੀ ਟੈਰਿਫ ਮੁੱਦਿਆਂ ਨੂੰ ਸੁਲਝਾ ਲਿਆ ਜਾਏਗਾ। ਨਿਊਜ਼ ਏਜੰਸੀ ANI ਦੇ ਇੱਕ ਸਵਾਲ ਦੇ ਜਵਾਬ 'ਚ ਨਵਾਰੋ ਨੇ ਕਿਹਾ ਇਹ ਗੱਲ ਕਹੀ ਕਿ ਲਿੰਡਜ਼ੇ ਗ੍ਰਾਹਮ ਬਿੱਲ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨੂੰ ਹਮਾਇਤ ਹਾਸਲ ਹੈ ਔਰ ਇਸ ਦੇ ਵਿੱਚ ਭਾਰਤ ਦੇ ਉੱਤੇ 100% ਵਾਧੂ ਟੈਰਿਫ ਲਗਾਉਣ ਦਾ ਪ੍ਰਸਤਾਵ ਸੀ ਜਦਕਿ ਅਮਰੀਕਾ ਭਾਰਤ ਜਿਹੜਾ ਇਹ ਟ੍ਰੇਡ ਡੀਲ ਹੈ ਉਹ ਜਦ ਸਿਰੇ ਚੜ੍ਹ ਜਾਏਗੀ ਤਾਂ ਇਸ ਕਿਸਮ ਦੇ ਕਿਸੇ ਵੀ ਟੈਰਿਫ ਨੂੰ ਭਾਰਤ ਦੇ ਉੱਤੇ ਲਾਗੂ ਨਹੀਂ ਕੀਤਾ ਜਾਏਗਾ। ਉੱਥੇ ਭਾਰਤ ਦੀ ਪਾਰਲੀਮੈਂਟਰੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਯਾਨੀ ਸੰਸਦ ਦੇ ਵਿੱਚ ਮਾਨਸੂਨ ਸੈਸ਼ਨ ਦਾ ਅੱਜ 18ਵਾਂ ਦਿਨ ਹੈ। ਸਰਕਾਰ ਪੈਂਡਿੰਗ ਬਿੱਲਾਂ ਨੂੰ ਲੈ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। ਇਸ ਸੈਸ਼ਨ ਨੂੰ ਸ਼ੁਰੂਆਤੀ ਦਿਨ ਤੋਂ ਹੀ ਵਾਰ ਵਾਰ ਕਾਰਵਾਈ ਟਾਲਣ ਦੇ ਚੱਲਦਿਆਂ ਬੰਦ ਹੋਣਾ ਪਿਆ ਹੈ। ਹਰ ਰੋਜ਼ ਕਾਰਵਾਈ ਪ੍ਰਭਾਵਿਤ ਹੋ ਰਹੀ ਹੈ, ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਸਰਕਾਰ ਨੇ ਵੀ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਮਹੀਨੇ CJP ਦੇ ਪ੍ਰੋਟੈਸਟ ਦੇ ਦਰਮਿਆਨ ਕੀਤੀ ਗਈ ਕਾਰਵਾਈ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਹਿੰਸਾ ਦਾ ਪ੍ਰਯੋਗ ਕੀਤਾ ਗਿਆ ਪੁਲਿਸ ਦੇ ਦੁਆਰਾ।

ਦੇ ਅੰਦਰ ਬਦਲਾਅ ਦਾ ਬਿੱਲ ਸਾਲ 2026 ਕੌਮੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਵੀ ਸ਼ਾਮਲ ਹੈ। ਉੱਥੇ ਲੋਕ ਸਭਾ ਦੇ ਵਿੱਚ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਖਾਣ ਤੇ ਖਣਿਜ ਸੋਧ ਬਿੱਲ 2026 ਨੂੰ ਵੀ ਅੱਜ ਦੇ ਦਿਨ ਪੇਸ਼ ਕਰ ਸਕਦੇ ਨੇ। ਦੱਸ ਦਈਏ ਕਿ ਇਸ ਦਰਮਿਆਨ ਕਾਂਗਰਸ ਦੀ ਤਰਫ ਤੋਂ ਦਲੀਲਾਂ ਵੀ ਦਿੱਤੀਆਂ ਜਾ ਰਹੀਆਂ ਨੇ। ਬੇਸ਼ੱਕ ਸੰਸਦ ਦੇ ਬਾਹਰ ਤੇ ਅੰਦਰ ਭਾਜਪਾ ਤੇ ਕਾਂਗਰਸ ਆਹਮੋ ਸਾਹਮਣੇ ਨੇ। ਮੰਗਲਵਾਰ ਦੇ ਦਿਨ ਵੀ ਸੰਸਦ ਭਵਨ ਦੇ ਪ੍ਰਮੁੱਖ ਜਿਹੜੇ ਗੇਟ ਸੀ ਉਹਨਾਂ ਦੇ ਵਿੱਚੋਂ ਇੱਕ ਮਕਰ ਦੁਆਰ ਦੇ ਬਾਹਰ ਅਜੀਬ ਜਿਹੀ ਸਥਿਤੀ ਦੇਖਣ ਨੂੰ ਮਿਲੀ। ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਆਹਮੋ ਸਾਹਮਣੇ ਹੋ ਗਏ, ਨਾਅਰੇਬਾਜ਼ੀ ਚੱਲਦੀ ਰਹੀ। ਸੱਤਾਧਾਰੀ ਧਿਰ ਤੇ ਵਿਰੋਧੀ ਪਾਰਟੀਆਂ ਸੰਸਦ ਮੈਂਬਰਾਂ ਦੀ ਜਿਹੜੀ ਗੈਰ ਮੌਜੂਦਗੀ ਦੇ ਵਿੱਚ ਹੀ ਪਾਰਲੀਮੈਂਟਰੀ ਸੈਸ਼ਨ ਨੂੰ ਰੱਦ ਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਹੁਣ ਕਾਂਗਰਸ ਦੀ ਤਰਫ ਤੋਂ ਦੋ ਪ੍ਰਮੁੱਖ ਮੰਗਾਂ ਨੇ। ਇੱਕ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਆਉਣ ਤੇ ਦਿੱਲੀ ਦੇ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਦਰਮਿਆਨ ਜਿਹੜੀ ਪੁਲਿਸ ਦੀ ਹਿੰਸਾਤਮਕ ਕਾਰਵਾਈ ਹੋਈ ਸੀ ਉਸ ਨੂੰ ਲੈ ਕੇ ਸਪਸ਼ਟੀਕਰਨ ਦੇਣ, ਤੇ ਦੂਜਾ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਚੰਦੇ ਦੇ ਵਿੱਚ ਹੋਈ ਗੜਬੜ ਦੇ ਮੁੱਦੇ ਦੇ ਉੱਤੇ ਵੀ ਚਰਚਾ ਕੀਤੀ ਜਾਵੇ। ਇਸ ਦੇ ਜਵਾਬ ਦੇ ਵਿੱਚ ਸੱਤਾਧਾਰੀ ਧਿਰ ਭਾਜਪਾ ਤੇ ਉਸਦੀ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹਨਾਂ ਦੀ ਤਰਫ ਤੋਂ NDA ਧੜੇ ਦੀ ਤਰਫ ਤੋਂ ਕਹੀ ਗਈ ਹੈ ਗੱਲ ਕਿ ਉਹ ਜਿਹੜੇ ਰਾਹੁਲ ਗਾਂਧੀ ਨੇ ਉਹ ਦੋਹਰੇ ਮਾਪਦੰਡ ਅਪਣਾ ਰਹੇ ਨੇ। ਇੱਕ ਪਾਸੇ ਤਾਂ ਉਹ ਦਿੱਲੀ ਦੇ ਜਿਹੜੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨਾਂ ਦੇ ਉੱਤੇ ਸਰਕਾਰ ਤੋਂ ਜਵਾਬ ਦੇ ਚਾਹੁੰਦੇ ਨੇ, ਦੂਸਰੇ ਪਾਸੇ ਉਹ ਖੁਦ ਜਵਾਬ ਨਹੀਂ ਦੇ ਰਹੇ ਜਿੱਥੇ ਝਾਰਖੰਡ ਦੇ ਵਿੱਚ ਕਾਂਗਰਸ ਦੀ ਹਮਾਇਤ ਵਾਲੀ ਹੇਮੰਤ ਸੋਰੇਨ ਸਰਕਾਰ ਦੀ ਅਗਵਾਈ ਦੇ ਵਿੱਚ ਪੁਲਿਸ ਦੀ ਤਰਫ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਲਾਠੀਆਂ ਬਰਸਾਈਆਂ ਗਈਆਂ ਨੇ, ਅੱਥਰੂ ਗੈਸ ਦੇ ਗੋਲੇ ਦਾਗੇ ਗਏ ਨੇ, ਉਹਨਾਂ ਦੇ ਉੱਤੇ ਵੀ ਜਵਾਬ ਹੋਣੇ ਚਾਹੀਦੇ ਨੇ। ਸਰਕਾਰ ਦਿੱਲੀ ਦੇ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਲੈ ਕੇ ਜਿਹੜੀ ਸਖ਼ਤੀ ਕੀਤੀ ਗਈ ਸੀ ਉਸ ਨੂੰ ਲੈ ਕੇ ਜਵਾਬ ਦੇਣ ਦੇ ਲਈ ਤਿਆਰ ਹੈ, ਪਰ ਹਾਲੇ ਇਹ ਨਹੀਂ ਦੱਸਿਆ ਗਿਆ ਕਿ ਅਮਿਤ ਸ਼ਾਹ ਆਖਰਕਾਰ ਕਦੋਂ ਪਹੁੰਚਣਗੇ। ਉੱਥੇ ਰਾਂਚੀ ਦੇ ਵਿੱਚ ਚੱਲ ਰਹੇ ਪ੍ਰਦਰਸ਼ਨ ਦੇ ਦਰਮਿਆਨ ਅੰਦੋਲਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਏ ਜਾਣ ਦੀਆਂ ਅਫਵਾਹਾਂ ਦੇ ਦਰਮਿਆਨ ਰਾਂਚੀ ਦੇ SP ਪਾਰਸ ਰਾਣਾ ਨੇ ਬੁੱਧਵਾਰ ਦੇ ਦਿਨ ਅੱਜ ਸਵੇਰ ਵੇਲੇ ਸਫਾਈ ਦਿੱਤੀ। ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਲਈ ਉਹ ਧਰਨੇ ਵਾਲੀ ਥਾਂ ਦੇ ਉੱਤੇ ਨਹੀਂ ਸੀ ਪਹੁੰਚੇ। ਪ੍ਰਦਰਸ਼ਨਕਾਰੀ JPSC ਤੇ JSSC ਦੀਆਂ ਪ੍ਰੀਖਿਆਵਾਂ ਦੇ ਵਿੱਚ ਹੋਈਆਂ ਗੜਬੜੀਆਂ ਦਾ ਦੋਸ਼ ਲਗਾ ਰਹੇ ਨੇ। ਹਾਲਾਂਕਿ ਵਿਦਿਆਰਥੀ ਨੇਤਾਵਾਂ ਦੀ ਤਰਫ ਤੋਂ ਦੋਸ਼ ਇਹ ਮੜਿਆ ਗਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਹੀ ਉਹਨਾਂ ਦੇ ਉੱਤੇ ਲਾਠੀਆਂ ਬਰਸਾਈਆਂ ਗਈਆਂ ਸੀ। ਭੁੱਖ ਹੜਤਾਲ ਕਰ ਰਹੇ ਵਿਦਿਆਰਥੀਆਂ ਨੂੰ ਜਬਰਨ ਉੱਥੋਂ ਚੁੱਕਿਆ ਗਿਆ ਸੀ। ਦੱਸ ਦਈਏ ਕਿ ਹਾਲ ਫਿਲਹਾਲ ਝਾਰਖੰਡ ਦੇ ਵਿੱਚ ਬਣੀ ਹੋਈ ਇਸ ਸਥਿਤੀ ਦੇ ਉੱਤੇ ਝਾਰਖੰਡ ਮੁਕਤੀ ਮੋਰਚਾ ਯਾਨੀ JMM ਦੀ ਸਰਕਾਰ ਵੀ ਸਖ਼ਤੇ ਦੇ ਵਿੱਚ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਤਮਿਲਨਾਡੂ ਦੇ ਮੁੱਖ ਮੰਤਰੀ ਅਦਾਕਾਰ ਜੋਸਫ ਵਿਜੇ ਨੇ ਹੁਣ ਅੱਜ ਦੇ ਦਿਨ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਜਿਸ ਦੇ ਵਿੱਚ ਕੇਂਦਰ ਸਰਕਾਰ ਨੂੰ ਲੋਕ ਸਭਾ ਸੀਟਾਂ ਦੀ ਗਿਣਤੀ ਸਥਾਈ ਤੌਰ ਦੇ ਉੱਤੇ 543 ਤੱਕ ਸੀਮਤ ਕਰਨ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਵਿਜੇ ਨੇ ਸਾਲ 2029 ਦੀਆਂ ਆਮ ਚੋਣਾਂ ਦੇ ਲਈ ਔਰਤਾਂ ਦੀ 33% ਰਾਖਵਾਂ ਕਰਨ ਦੀ ਨੀਤੀ ਦੀ ਹਮਾਇਤ ਵੀ ਕੀਤੀ ਤੇ ਕਿਹਾ ਕਿ ਇਸ ਮਤੇ ਨੂੰ ਲੋਕ ਸਭਾ ਦੇ ਵਿੱਚ ਮੌਜੂਦਾ 543 ਸੀਟਾਂ ਦੇ ਉੱਤੇ ਹੀ ਲਾਗੂ ਕਰਨਾ ਚਾਹੀਦਾ, ਜਦਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਭਾਰਤ ਦੇ ਵਿੱਚ ਪਾਰਲੀਮੈਂਟ ਦੀਆਂ ਮੌਜੂਦਾ ਸੀਟਾਂ 543 ਤੋਂ ਵਧਾ ਕੇ 850 ਕਰ ਦਿੱਤੀਆਂ ਜਾਣ। ਮੁੱਖ ਮੰਤਰੀ ਵਿਜੇ ਨੇ ਕਿਹਾ ਕਿ ਔਰਤਾਂ ਨੂੰ 33% ਰਾਖਵਾਂਕਰਨ ਦੇਣਾ ਚੰਗੀ ਗੱਲ ਹੈ, ਪਰ ਔਰਤਾਂ ਨੂੰ ਰਾਖਵਾਂਕਰਨ ਕੋਈ ਦਾਨ ਨਹੀਂ, ਲੋਕਤੰਤਰੀ ਅਧਿਕਾਰ ਦੇ ਤਹਿਤ ਮਿਲਣਾ ਚਾਹੀਦਾ। ਮੌਜੂਦਾ ਵਿਵਸਥਾ ਦੇ ਵਿੱਚ ਹੀ ਇਹ ਬਦਲਾਅ ਕੀਤੇ ਜਾਣੇ ਚਾਹੀਦੇ ਨੇ। ਉੱਥੇ ਅੱਜ ਤੋਂ ਗਿਗ ਵਰਕਰਸ ਦੇ ਲਈ ਇੱਕ ਨਵਾਂ ਇਤਿਹਾਸਕ ਦਿਨ ਹੋਏਗਾ। ਦੱਸ ਦਈਏ ਕਿ ਔਨ ਡਿਮਾਂਡ ਫੂਡ ਡਿਲੀਵਰੀ ਡਰਾਈਵਰਸ ਦੇ ਲਈ ਹੁਣ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਤਨਖਾਹ $31.30 ਲਾਗੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਅੱਜ ਦੇ ਦਿਨ ਇਹ ਬਦਲਾਅ ਜਿਹੜੇ ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ ਐਲਾਨ ਜ਼ਰੂਰ ਕੀਤੇ ਗਏ, ਪਰ ਇਸ ਨੂੰ 17 ਅਗਸਤ ਤੋਂ ਲਾਗੂ ਕੀਤਾ ਜਾਣਾ। ਟਰਾਂਸਪੋਰਟ ਵਰਕਰ ਯੂਨੀਅਨ ਦੀ ਤਰਫ ਤੋਂ ਇਸ ਦਾ ਸਵਾਗਤ ਕੀਤਾ ਗਿਆ। ਹਾਲਾਂਕਿ ਯੂਨੀਅਨ ਘੱਟੋ ਘੱਟ $32 ਪ੍ਰਤੀ ਘੰਟੇ ਦੀ ਮੰਗ ਕਰ ਰਹੀ ਸੀ, ਪਰ ਟਰਾਂਸਪੋਰਟ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਗਿਗ ਵਰਕਰਸ ਯਾਨੀ ਕਿ ਅਲੱਗ ਅਲੱਗ ਕਿਸਮ ਦੇ ਜਿਹੜੇ ਫੂਡ ਡਿਲੀਵਰੀ ਡਰਾਈਵਰ ਨੇ, ਚਾਹੇ ਉਬਰ ਈਟ ਦੇ ਨਾਲ ਜੁੜੇ ਨੇ ਚਾਹੇ ਡੋਰਡੈਸ਼ ਦੇ ਨਾਲ ਜੁੜੇ, ਉਹਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਇਹ ਲੰਮੇ ਚਿਰ ਤੋਂ ਮੰਗ ਚੱਲਦੀ ਆ ਰਹੀ ਸੀ। ਇੰਪਲੋਇਮੈਂਟ ਤੇ ਵਰਕਪਲੇਸ ਰਿਲੇਸ਼ਨਸ਼ਿਪ ਮਿਨਿਸਟਰ ਨੇ ਜਿਹੜੇ ਫੈਡਰਲ ਮੰਤਰੀ ਅਮੈਂਡਾ ਰਿਸ਼ਵਰਤ, ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੇ ਵਿੱਚ ਗਿਗ ਵਰਕਰਸ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਇੱਕ ਵੱਡਾ ਕਦਮ ਹੋਏਗਾ। ਬਹਰਹਾਲ ਇਸ ਦਰਮਿਆਨ ਕੁਝ ਹੋਰ ਵੀ ਮੰਗਾਂ ਕੀਤੀਆਂ ਗਈਆਂ ਸੀ, ਜਿਵੇਂ ਕਿ ਉਹਨਾਂ ਦੀ ਇੱਕ ਪੱਕੀ ਇੰਸ਼ੋਰੈਂਸ ਜਿਹੜੀ ਹੈ ਉਹ ਕੀਤੀ ਜਾਵੇ, ਰਾਈਟ ਟੂ ਅਨਪੇਡ ਟਾਈਮ ਜਿਹੜਾ ਉਹ ਵੀ
ਜਿਹੜਾ ਹਟਾਇਆ ਜਾਵੇ, ਯਾਨੀ ਕਿ ਜਿਸ ਵਕਤ ਗਿਗ ਵਰਕਰ ਕੰਮ ਨਹੀਂ ਕਰਦੇ ਉਸ

ਵਕਤ ਉਹਨਾਂ ਨੂੰ ਜਿਹੜਾ ਇੱਕ ਕੈਜੂਅਲ ਠੇਕੇਦਾਰੀ ਦਾ ਜਿਹੜਾ ਇੱਕ ਮੁਆਵਜ਼ਾ ਉਹ ਵੀ ਦਿੱਤਾ ਜਾਵੇ। ਹਾਲ ਫਿਲਹਾਲ ਉਬਰ ਈਟ ਜਾਂ ਦੂਸਰੀਆਂ ਇਸ ਕਿਸਮ ਦੀਆਂ ਫੂਡ ਡਿਲੀਵਰੀ ਸਰਵਿਸਿਜ਼ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉੱਥੇ ਮੈਲਬਨ ਦੇ ਵਿੱਚ ਹੋਣ ਵਾਲਾ ਰਾਇਲ ਈਸਟਰ ਸ਼ੋਅ ਇਸ ਵਾਰ ਰੱਦ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸਾਲ 2026 ਜਾਨਵਰਾਂ ਦੇ ਲਿਹਾਜ਼ ਦੇ ਨਾਲ ਕੋਈ ਬਹੁਤਾ ਵਧੀਆ ਵਰ੍ਹਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ H5 ਬਰਡ ਫਲੂ ਇਸ ਵਕਤ ਦੇਸ਼ ਭਰ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਫੈਲ ਚੁੱਕਿਆ ਹੈ। ਇਸ ਵਕਤ NSW ਦੇ ਨਾਲ ਜੁੜਿਆ ਹੋਇਆ ਫੈਸਲਾ ਤਾਂ ਸਾਹਮਣੇ ਨਹੀਂ ਆਇਆ, ਪਰ ਮੈਲਬਨ ਰਾਇਲ ਸ਼ੋਅ ਜਿੱਥੇ ਅਲੱਗ ਅਲੱਗ ਕਿਸਮ ਦੇ ਜਾਨਵਰ ਜਨੌਰਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਹੈ, ਉਸ ਨੂੰ ਫਿਲਹਾਲ ਇਸ ਸਾਲ ਰੋਕਿਆ ਜਾ ਸਕਦਾ ਹੈ ਜਾਂ ਇਸ ਸ਼ੋਅ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕੀਤਾ ਜਾ ਸਕਦਾ ਹੈ। ਸਾਲ 2027 ਦੇ ਵਿੱਚ ਇਸ ਨੂੰ ਫਿਰ ਤੋਂ ਆਯੋਜਿਤ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਸ਼ੋਅ ਪਿਛਲੇ 178 ਸਾਲਾਂ ਤੋਂ ਵਿਕਟੋਰੀਆ ਦੇ ਵਿੱਚ ਹੁੰਦਾ ਆ ਰਿਹਾ ਹੈ। ਉੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸਮਿਸ ਦੀ ਤਰਫ ਤੋਂ ਆਸਟ੍ਰੇਲੀਆ ਸਰਕਾਰ ਦੇ ਦੁਆਰਾ ਹੁਣ ਟਮੈਗੋ ਐਲੂਮੀਨੀਅਮ ਜਿਹੜੀ ਖਦਾਨ ਹੈ ਉਸ ਦੇ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਅਸਲ ਦੇ ਵਿੱਚ ਬੰਦ ਕਰਨ ਦਾ ਐਲਾਨ ਨਹੀਂ, ਪਰ ਇੱਕ ਬੇਲ ਆਊਟ ਪੈਕੇਜ ਦੀ ਮੰਗ ਜ਼ਰੂਰ ਰੱਖੀ ਗਈ ਸੀ। ਥੋੜ੍ਹੇ ਜਿਹੇ ਚਿਰ ਦੇ ਵਿੱਚ ਇਸ ਦਾ ਐਲਾਨ ਹੰਟਰ ਰੀਜਨ ਤੋਂ ਕੀਤਾ ਜਾ ਸਕਦਾ ਜਦੋਂ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਉੱਥੇ ਮੌਜੂਦ ਹੋਣਗੇ। ਪਿਛਲੇ ਸਾਲ ਮਾਈਨਿੰਗ ਜਾਇੰਟ ਕੰਪਨੀ ਰੀਓ ਟਿੰਟੋ ਦੀ ਤਰਫ ਤੋਂ ਵੀ ਇਹ ਮੰਗ ਰੱਖੀ ਗਈ ਸੀ। ਅਸਲ ਦੇ ਵਿੱਚ ਐਲੂਮੀਨੀਅਮ ਦਾ ਕਾਰੋਬਾਰ ਹੁਣ ਆਸਟ੍ਰੇਲੀਆ ਦੇ ਲਈ ਉਹਨਾਂ ਮਾਫਕ ਨਹੀਂ ਰਿਹਾ। ਐਲੂਮੀਨੀਅਮ ਦੇ ਖਦਾਨਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੁਨੀਆ ਦਾ ਮੋਹਰੀ ਮੁਲਕ ਹੈ, ਪਰ ਦੁਨੀਆ ਭਰ ਦੇ ਵਿੱਚ ਇਸ ਵਕਤ ਇਸ ਦੀ ਮੰਗ ਘਟਣ ਇਸ ਦੇ ਰੇਟ ਘਟਣ ਦੇ ਚੱਲਦਿਆਂ ਜਿਹੜੀਆਂ ਵੱਡੀਆਂ ਐਲੂਮੀਨੀਅਮ ਖਦਾਨਾਂ ਨੇ ਉਹਨਾਂ ਨੂੰ ਨੁਕਸਾਨ ਝੱਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਟਮੈਗੋ ਦੀ ਜਿਹੜੀ ਸਾਈਟ ਹੈ ਉੱਥੇ ਲਗਭਗ 1000 ਕਰਮਚਾਰੀ ਕੰਮ ਕਰਦੇ ਨੇ ਔਰ ਇਹ 1983 ਤੋਂ ਇਹ ਸਾਈਟ ਜਾਂ ਇਹ ਖਦਾਨ 24 ਘੰਟੇ ਦੇ ਲਈ ਆਪਰੇਸ਼ਨਲ ਹੈ, ਪਰ ਹੁਣ ਇਹ ਪਹਿਲੀ ਵਾਰ ਹੋਏਗਾ ਜਦੋਂ ਬੇਲ ਆਊਟ ਪੈਕੇਜ ਦੀ ਮੰਗ ਇਸ ਐਲੂਮੀਨੀਅਮ ਦੀ ਖਦਾਨ ਦੇ ਵਾਸਤੇ ਕੀਤੀ ਜਾ ਰਹੀ ਹੈ। ਵਿਕਟੋਰੀਆ ਦੇ ਵਿੱਚ ਹਸਪਤਾਲਾਂ ਦੇ ਅੰਦਰ ਭਰਤੀ ਮਰੀਜ਼ਾਂ ਦੀ ਤਰਫ ਤੋਂ ਸੁੱਖ ਦਾ ਸਾਹ ਲਿਆ ਗਿਆ। ਆਖਰੀ ਮਿੰਟਾਂ ਦੇ ਵਿੱਚ ਜਿਹੜੀ ਡਾਕਟਰਾਂ ਅਤੇ ਪੈਰਾਮੈਡਿਕਸ ਤੋਂ ਇਲਾਵਾ ਦੂਸਰੇ ਸਿਹਤ ਕਰਮਚਾਰੀਆਂ ਦੀ ਹੜਤਾਲ ਹੈ ਉਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਦੱਸ ਦਈਏ ਕਿ ਸਰਕਾਰ ਔਰ ਹੈਲਥ ਕੇਅਰ ਵਰਕਰ ਯੂਨੀਅਨ ਜਿਹੜੀ ਹੈ ਉਹਨਾਂ ਦੇ ਦਰਮਿਆਨ ਇੱਕ ਸਹਿਮਤੀ ਬਣੀ ਹੈ। ਅਸਲ 'ਚ ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫਿਸਰਸ ਫੈਡਰੇਸ਼ਨ ਦੀ ਤਰਫ ਤੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਸਰਕਾਰ ਫਿਲਹਾਲ ਯੂਨੀਅਨ ਦੀਆਂ ਮੰਗਾਂ ਮੰਨਣ ਦੇ ਲਈ ਤਿਆਰ ਹੈ। ਦੱਸ ਦਈਏ ਕਿ ਮੰਗ ਇਹ ਕੀਤੀ ਜਾ ਰਹੀ ਸੀ ਕਿ ਅਗਲੇ 4 ਸਾਲਾਂ ਦੇ ਦਰਮਿਆਨ 30% ਤਨਖਾਹ ਵਾਧਾ ਹੈ ਜਿਹੜਾ ਡਾਕਟਰਾਂ ਦਾ ਉਹ ਕੀਤਾ ਜਾਵੇ, ਜਦਕਿ ਅਲੱਗ ਅਲੱਗ ਕਿਸਮ ਦੇ ਜਿਹੜੇ ਪੈਰਾਮੈਡਿਕਸ ਨੇ ਜਾਂ ਦੂਸਰੇ ਸਿਹਤ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਦੇ ਵਿੱਚ ਰੇਡੀਓਗ੍ਰਾਫਰ, ਸੋਨੋਗ੍ਰਾਫਰ, ਰੇਡੀਏਸ਼ਨ ਥੈਰੇਪਿਸਟ, ਆਕੂਪੇਸ਼ਨਲ ਥੈਰੇਪਿਸਟ, ਸੋਸ਼ਲ ਵਰਕਰ, ਪੈਥੋਲੋਜੀ ਵਰਕਰਸ, ਮੈਡੀਕਲ ਸਾਇੰਟਿਸਟ, ਫਾਰਮਾਸਿਸਟ ਆਦਿ ਸ਼ਾਮਲ ਹੁੰਦੇ ਨੇ, ਉਹਨਾਂ ਦੀ ਤਰਫ ਤੋਂ 28% ਦਾ ਤਨਖਾਹ ਵਾਧਾ ਪਬਲਿਕ ਹਸਪੀਟਲਸ ਦੇ ਵਿੱਚ ਕੰਮ ਕਰਦਿਆਂ ਹੋਇਆਂ ਅਗਲੇ 4 ਸਾਲਾਂ ਦੇ ਦਰਮਿਆਨ ਮੰਗਿਆ ਗਿਆ ਸੀ। ਫਿਲਹਾਲ ਸਰਕਾਰ ਨੇ ਇਸ ਗੱਲ ਦੀ ਸਪਸ਼ਟੀਕਰਨ ਨਹੀਂ ਦਿੱਤਾ ਹੈ ਕਿ ਆਖਿਰਕਾਰ ਉਹਨਾਂ ਨੇ 30% ਦੀ ਤਨਖਾਹ ਵਾਧੇ ਦੀ ਮੰਗ ਨੂੰ ਸਵੀਕਾਰ ਕੀਤਾ ਹੈ ਡਾਕਟਰਾਂ ਦੇ ਦੁਆਰਾ ਜਾਂ ਨਹੀਂ, ਪਰ ਵਿਕਟੋਰੀਅਨ ਹਸਪੀਟਲਸ ਇੰਡਸਟਰੀਅਲ ਐਸੋਸੀਏਸ਼ਨ ਦੀ ਤਰਫ ਤੋਂ ਕਿਹਾ ਗਿਆ ਕਿ ਯੂਨੀਅਨ ਫਿਲਹਾਲ ਗੱਲਬਾਤ ਜਾਰੀ ਰੱਖੇਗੀ, ਪਰ ਹੜਤਾਲ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ। ਫੁੱਟਬਾਲ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਪਾਰਟਨਰ ਤੇ ਮਾਡਲ ਇਨਫਲੂਐਂਸਰ ਜਾਰਜੀਨਾ ਰੋਡਰਿਕਸ ਦੇ ਨਾਲ ਵਿਆਹ ਕਰ ਲਿਆ। ਦੋਵਾਂ ਨੇ ਪੁਰਤਗਾਲ ਦੇ ਵਿੱਚ ਸਿਵਲ ਸੈਰੇਮਨੀ ਦੇ ਦਰਮਿਆਨ ਵਿਆਹ ਸਮਾਗਮ ਰਚਾਇਆ। ਰੋਨਾਲਡੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ ਦੋਹਾਂ ਦੀਆਂ ਹੱਥਾਂ ਦੀਆਂ ਅੰਗੂਠੀਆਂ ਨਜ਼ਰ ਆ ਰਹੀਆਂ ਨੇ। ਪੁਰਤਗਾਲੀ ਮੀਡੀਆ ਦੇ ਮੁਤਾਬਕ ਕਪਲ ਨੇ 11 ਅਗਸਤ ਨੂੰ ਪੁਰਤਗਾਲ ਦੇ ਰਾਜਧਾਨੀ ਸ਼ਹਿਰ ਲਿਸਬਨ ਦੇ ਕੋਲ ਇੱਕ ਸਮੁੰਦਰੀ ਤੱਟ ਦੇ ਕਿਨਾਰੇ ਬਸੇ ਕਾਸਕਾਈਸ ਸ਼ਹਿਰ ਦੇ ਵਿੱਚ ਵਿਆਹ ਰਚਾਇਆ ਸੀ। ਦੱਸ ਦਈਏ ਕਿ ਇਸ ਮੌਕੇ ਦੇ ਉੱਤੇ ਉਹਨਾਂ ਦੇ 5 ਬੱਚੇ ਵੀ ਮੌਜੂਦ ਸੀ। ਰੋਨਾਲਡੋ ਦੀ ਇੰਸਟਾਗ੍ਰਾਮ ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਮਹਿਜ਼ 30 ਮਿੰਟਾਂ ਦੇ ਅੰਦਰ 30 ਲੱਖ ਤੋਂ ਜ਼ਿਆਦਾ ਲਾਈਕਸ ਵੀ ਮਿਲ ਗਏ। ਰੋਨਾਲਡੋ ਅਤੇ ਜਾਰਜੀਨਾ ਪਿਛਲੇ 10 ਸਾਲ ਤੋਂ ਇਕੱਠੇ ਨੇ। ਦੋਹਾਂ ਦੀ ਮੁਲਾਕਾਤ ਮੈਡ੍ਰਿਡ ਦੇ ਇੱਕ ਗੁੱਚੀ ਸਟੋਰ ਦੇ ਵਿੱਚ ਹੋਈ ਦੱਸੀ ਗਈ ਸੀ। ਪਿਛਲੇ ਸਾਲ ਦੋਹਾਂ ਨੇ 11 ਅਗਸਤ ਨੂੰ ਆਪਣੇ ਮੰਗਣੀ ਦਾ ਐਲਾਨ ਵੀ ਕੀਤਾ ਸੀ। ਉਸ ਸਮੇਂ ਜਾਰਜੀਨਾ ਨੇ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਸਾਂਝੀ ਕਰਦਿਆਂ ਹੋਇਆ ਸਪੈਨਿਸ਼ ਦੇ ਵਿੱਚ ਲਿਖਿਆ ਸੀ ਕਿ ਰੋਨਾਲਡੋ ਦੇ ਨਾਲ ਪੂਰੀ ਜ਼ਿੰਦਗੀ ਰਹਿਣ ਦੇ ਲਈ ਉਹ ਤਿਆਰ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: रेडियो हाँ जी 1674 AM दे उत्ते तुहाडा सारयां दा स्वागत है जी IME एडवाइजर्स दे नाल इस लाइव सैशन दे विच तुहाडा स्वागत करदे और जिवें कि तुसी स्क्रीन दे उत्ते देख पा रहे हो क्योंकि लाइव सैशन सिर्फ रेडियो ते नहीं है साढ़े फेसबुक पेज तो भी है सो तुसी उत्थों जाके इस प्रोग्राम नूं देख भी सकदे हो फेसबुक तो लाइव ते अपने सवाल सानू कमेंट सैक्शन दे विच भी कर सकदे हो ਅੱਜ ਦਾ ਜਿਹੜਾ ਇਹ ਲਾਈਵ ਹੈਗਾ IME ਐਡਵਾਈਜ਼ਰ ਦੇ ਨਾਲ ਪ੍ਰੇਮ ਗੋਇਲ ਜੀ ਸਾਡੇ ਨਾਲ ਮੌਜੂਦ ਹੈ ਪਹਿਲਾਂ ਤਾਂ ਭਾਅ ਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ ਸਰ
2: ਬਹੁਤ ਵਧੀਆ ਭਾਅ ਜੀ
1: ਚਲੋ ਬਹੁਤ ਵਧੀਆ ਹੀ ਚਾਹੀਦਾ ਹੈਗਾ ਅੱਜ ਜਿਹੜਾ ਇਹ ਲਾਈਵ ਸ਼ੋਅ ਕਰਨ ਜਾ ਰਹੇ ਹਾਂ ਆਪਾਂ ਇਹਦੇ 'ਚ ਬਹੁਤ ਸਾਰੇ ਮਸਲੇ ਨੇ ਇੱਕ ਤਾਂ ਪਿਛਲੇ ਕੁਛ ਟਾਈਮ ਤੋਂ ਚੇਂਜਿਸ ਜਿਹੜੇ ਨੇ ਪ੍ਰਪੋਜ਼ ਕੀਤੇ ਜਾ ਰਹੇ ਨੇ ਹਾਲੇ ਆਏ ਵੀ ਨਹੀਂ ਹੈਗੇ ਔਰ ਵੈਸੇ ਤਾਂ ਤੁਸੀਂ ਕਾਫੀ ਲੰਬੇ ਟਾਈਮ ਤੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਪਰ ਜਦੋਂ ਚੇਂਜਿਸ ਪ੍ਰਪੋਜ਼ ਹੋਣ ਦੇ ਉੱਤੇ ਹਾਲੇ ਪ੍ਰਪੋਜ਼ ਵੀ ਆਫੀਸ਼ੀਅਲੀ ਨਹੀਂ ਹੋਏ ਹੈਗੇ ਜਦੋਂ ਇਸ ਕਿਸਮ ਦਾ ਰੌਲਾ ਪੈਣ ਲੱਗ ਜਾਵੇ ਕਿ ਚੇਂਜਿਸ ਆ ਰਹੇ ਨੇ ਚੇਂਜਿਸ ਆ ਰਹੇ ਨੇ ਅਤੇ ਉਹ ਚੇਂਜਿਸ ਵਾਕਈ ਕਿੰਨੇ ਡਰਾਵਨੇ ਹੋਣਗੇ ਮਾਈਗ੍ਰੇਸ਼ਨ ਪਰਪਸ ਤੋਂ ਜਿਹੜੇ ਲੋਕ ਆਸਟ੍ਰੇਲੀਆ 'ਚ ਆਉਣਾ ਚਾਹੁੰਦੇ ਨੇ ਜਾਂ ਰਹਿਣਾ ਚਾਹੁੰਦੇ ਨੇ ਤੁਹਾਡਾ ਟੇਕ ਕੀ ਹੈਗਾ ਇਹ ਪ੍ਰਪੋਜ਼ਡ ਚੇਂਜਿਸ ਦੇ ਉੱਤੇ
2: ਗੌਤਮ ਜੀ ਬਹੁਤ ਡਰਾਸਟਿਕ ਚੇਂਜਿਸ ਆ ਰਹੀ ਆ ਜਿਵੇਂ ਤੁਸੀਂ ਦੇਖਿਆ ਵੀ ਲਾਸਟ ਵੀਕ ਇਮੀਗ੍ਰੇਸ਼ਨ ਮਿਨਿਸਟਰ ਦੀ ਕਾਨਫਰੰਸ ਸੀਗੀ ਜਿਹੜੀ ਲਾਸਟ ਮਿੰਟ 'ਤੇ ਇਹਨਾਂ ਨੇ ਪੋਸਟਪੋਨ ਕਰਤੀ ਹੈ ਨਾ ਅਤੇ ਉਹਦੇ ਵਿੱਚ ਜਿਹੜਾ ਇੰਟਰਨਲ ਨਿਊਜ਼ ਨਿਕਲ ਕੇ ਆ ਰਹੀ ਉਹਦੇ 'ਚ ਇਹੀ ਸੀ ਵੀ ਇਹ ਪੇਰੈਂਟ ਵੀਜ਼ਾ ਪਾਰਟਨਰ ਵੀਜ਼ਾ ਜਾਂ ਫੈਮਿਲੀ ਵੀਜ਼ਾਸ ਦੇ ਵਿੱਚ ਚੇਂਜਿਸ ਲੈ ਕੇ ਆ ਰਹੇ ਆ ਹੈ ਨਾ ਬਟ ਉਹਦਾ ਇਫੈਕਟ ਤਾਂ ਪਹਿਲਾਂ ਹੀ ਦੇਖਣਾ ਸ਼ੁਰੂ ਹੋ ਗਿਆ ਜਿਵੇਂ ਹੁਣ ਆਪਾਂ ਗੱਲ ਕਰੀਏ ਵਿਜ਼ਟਰ ਵੀਜ਼ਾ ਗਾ ਜੀ ਹੈ ਨਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਇੰਡੋਨੇਸ਼ੀਆ ਵੀਅਤਨਾਮ ਮਲੇਸ਼ੀਆ ਇਹਨਾਂ ਕੰਟਰੀਜ਼ ਤੋਂ ਜਿੰਨੇ ਵੀ ਵਿਜ਼ਟਰ ਵੀਜ਼ਾਸ ਲੱਗ ਰਹੇ ਆ ਪਿਛਲੇ 15-20 ਦਿਨ ਇੱਕ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਸਭ 'ਤੇ ਨੋ ਫਰਦਰ ਸਟੇਅ ਦੀ ਕੰਡੀਸ਼ਨ ਆ ਰਹੀ ਆ ਈਵਨ ਪੇਰੈਂਟਸ ਦੇ ਕੇਸਿਸ ਦੇ ਵਿੱਚ ਨੋ ਫਰਦਰ ਸਟੇਅ ਦੀ ਕੰਡੀਸ਼ਨ ਲੱਗ ਕੇ ਆ ਰਹੀ ਹੈ ਨਾ
1: ਅਤੇ ਜਿਹੜੀ
2: 8503 ਜਿਹੜੀ ਉਹ ਸਭ 'ਤੇ ਆ ਡਿਪਾਰਟਮੈਂਟ ਦੀ ਕੋਈ ਨਹੀਂ ਡਿਸਕ੍ਰਿਪਸ਼ਨਰੀ ਕੰਡੀਸ਼ਨ ਆ ਪਹਿਲਾਂ ਪਿਛਲੇ ਤੁਸੀਂ ਦੇਖੋ ਵੀ 5-6 ਸਾਲਾਂ ਤੋਂ ਅਸੀਂ ਇੱਕ ਕੰਡੀਸ਼ਨ ਲੱਗ ਕੇ ਆਉਂਦੀ ਨਹੀਂ ਦੇਖੀ ਵਿਜ਼ਟਰ ਵੀਜ਼ਾ ਵਿਜ਼ਟਰ ਵੀਜ਼ਾ ਜਿਹੜੇ ਆ ਰਹੇ ਸੀ ਪੇਰੈਂਟਸ ਜਿਹਦੇ ਵੀ 3-3 ਸਾਲ ਦੇ ਵੀਜ਼ਾ ਆ ਰਹੇ ਸੀ ਉਹ ਮਲਟੀਪਲ ਐਂਟਰੀ ਰਹਿੰਦਾ ਸੀ 3 months ਦੀ ਐਂਟਰੀ ਆ ਜਾਂ 6 months ਜਾਂ 12 months ਜਿੰਨੀ ਐਪਲੀਕੈਂਟ ਮੰਗਦਾ ਸੀ ਉਨੀ ਦੇ ਰਿਹਾ ਸੀ ਵੀ ਪੇਰੈਂਟਸ ਨੂੰ ਨੋਰਮਲੀ 12 ਮਹੀਨੇ ਦੀ ਦੇ ਦਿੰਦੇ ਸੀ ਉਹਦੇ 'ਚ ਮੈਡੀਕਲ ਕਰਾਉਣਾ ਪੈਂਦਾ ਸੀ 12 ਮਹੀਨੇ ਦੀ ਸਟੇ ਆਸਟ੍ਰੇਲੀਆ ਦੇ ਵਿੱਚ 6 ਮਹੀਨੇ ਕੰਟਰੀ ਆਊਟ ਕਰੋ ਫਿਰ 12 ਮਹੀਨੇ ਆ ਸਕਦੇ ਸੀ ਜੋ ਇਸ
1: ਨਾਲ
2: ਹੁਣ ਇੱਕ ਤਾਂ ਡਿਊਰੇਸ਼ਨ ਘਟਾਤੀ ਜੀ ਇਹਨਾਂ ਨੇ ਛੇ 8-8 ਮਹੀਨੇ ਦੇ ਵੀਜ਼ਾ ਦੇ ਰਹੇ ਆ ਅਤੇ ਉਹਦੇ 'ਚ ਪੇਰੈਂਟਸ ਨੂੰ ਕਹਿ ਰਹੇ ਵੀ 6 months ਦੀ ਸਟੇ ਹੋਊਗੀ ਤੁਹਾਡੀ ਮੈਕਸੀਮਮ ਸਟੇ ਸਿੰਗਲ ਟਾਈਮ 6 months ਹੋਊਗਾ ਮਲਟੀਪਲ ਐਂਟਰੀ ਬਟ ਉਹ 8 ਮਹੀਨੇ ਦਾ ਗਾ ਠੀਕ ਹੈ ਪੇਰੈਂਟਸ ਆਏ 6 ਮਹੀਨੇ ਰਹੇ ਉਸ ਤੋਂ ਬਾਅਦ ਕੰਟਰੀ ਆਊਟ ਕੀਤਾ ਫਿਰ 6 ਮਹੀਨੇ ਲਈ ਆ ਗਏ ਚਲੋ ਠੀਕ ਆ ਦੋ ਵਾਰ ਬਟ ਉਹ 'ਤੇ ਨੋ ਫਰਦਰ ਸਟੇ ਕੰਡੀਸ਼ਨ ਆ ਰਹੀ ਆ
1: ਜੇ ਹਟਾਈ ਜਾ ਸਕਦੀ ਹੈ
2: ਹਟ ਜਾਂਦੀ ਹੈ ਗੌਤਮ ਜੀ ਹਟ ਜਾਂਦੀ ਹੈ ਬਟ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਵੀਜ਼ਾ ਫਾਈਲ ਕਰਨਾ ਗਾ ਅੱਗੇ ਉਹ ਡਿਪੈਂਡ ਕਰੂਗਾ ਹੈ ਨਾ ਉਹ ਤੇ ਵੇਵਰ ਹੈਗਾ ਗਾ ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ ਬਟ ਜਿਹੜੀ ਨੋ ਫਰਦਰ ਸਟੇਅ ਦੀ ਕੰਡੀਸ਼ਨ ਆ ਰਹੀ ਹੈ ਹੁਣ ਤੁਸੀਂ ਦੇਖੋ ਵੀ ਸਪੈਸ਼ਲੀ ਫੈਮਿਲੀ ਵੀਜ਼ਾ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਆਊਗੀ ਜਿਹਨਾਂ ਨੇ ਆਨਸ਼ੋਰ ਆ ਕੇ ਪਾਰਟਨਰ ਵੀਜ਼ਾਸ ਪਾਉਣਾ ਸੀ ਉਹ ਹੁਣ ਨਹੀਂ ਪਾ ਸਕਦੇ ਜੀ ਪੇਰੈਂਟਸ ਨੇ ਆਪਦਾ ਪੇਰੈਂਟ ਵੀਜ਼ਾ ਫਾਈਲ ਕਰਨਾ ਸੀ ਉਹ ਹੁਣ ਪੋਸੀਬਲ ਨਹੀਂ ਹੈਗਾ ਗਾ
1: ਰਾਈਟ
2: ਠੀਕ ਹੈ ਨਾ ਜੀ ਅਤੇ ਜਦੋਂ ਅਸੀਂ ਫੈਮਿਲੀ ਵੀਜ਼ਾਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜਾ ਇਹਦਾ 8503 ਕੰਡੀਸ਼ਨ ਦਾ ਵੇਵਰ ਆ ਉਹ ਬਹੁਤ ਹਾਰਡ ਆ
1: ਓਕੇ
2: ਕੰਪੈਲਿੰਗ ਅਤੇ ਕੰਪੈਸ਼ਨੇਟ ਰੀਜ਼ਨਸ ਚਾਹੀਦੇ ਆ ਉਹਦੇ ਲਈ ਵੀ ਉਹ ਜੇ ਉਹ ਹੈਗੇ ਆ ਫੇਰ ਹੀ ਵੇਵ ਆਫ ਹੁੰਦਾ ਵੇਵਰ ਇਜ਼ ਦੇਅਰ ਵੇਵਰ ਦਾ ਐਪਲੀਕੇਸ਼ਨ ਫਾਰਮ ਆਪਾਂ ਦੇਣਾ ਪੈਂਦਾ ਬਟ ਉਹਦੇ 'ਚ ਆਪਾਂ ਨੂੰ ਇਹ ਸ਼ੋਅ ਕਰਨਾ ਪੈਂਦਾ ਵੀ ਜਦੋਂ ਤੁਸੀਂ ਵੀਜ਼ਾ ਗ੍ਰਾਂਟ ਹੋਇਆ ਅਤੇ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ 'ਚ ਆ ਗਏ ਉਸ ਤੋਂ ਬਾਅਦ ਕੀ ਸਰਕਮਸਟਾਂਸਿਸ 'ਚ ਕੀ ਚੇਂਜ ਆ ਗਈ ਕੰਡੀਸ਼ਨ ਇਹੋ ਜਿਹੀਆਂ ਕੀ ਆ ਕੰਪੈਲਿੰਗ ਰੀਜ਼ਨਸ ਹੈਗੇ ਆ ਤਾਂ ਵੇਵਰ ਹੋ ਸਕਦਾ ਜਿਵੇਂ ਠੀਕ ਆ ਪੇਰੈਂਟਸ ਆਏ ਜਾਂ ਕੋਈ ਵੀ ਐਪਲੀਕੈਂਟ ਆ ਕੋਈ ਵੀ ਉਹ ਬ੍ਰਦਰ ਸਿਸਟਰ ਕੋਈ ਵੀ ਆ ਉਹ ਆਇਆ ਇੱਥੇ ਐਕਸੀਡੈਂਟ ਹੋ ਗਿਆ ਹਸਪਿਟਲਾਈਜੇਸ਼ਨ ਹੋ ਗਈ ਤਾਂ ਉਹ ਨਹੀਂ ਹੈ ਨਾ ਉਹ ਟਰੈਵਲ ਕਰ ਸਕਦੇ ਉਸ ਕੇਸ 'ਚ ਮਿਲ ਜੂਗੀ ਅਦਰਵਾਇਜ਼ ਨੋਰਮਲ ਸਰਕਮਸਟਾਂਸਿਸ 'ਚ ਬਹੁਤ ਮੁਸ਼ਕਿਲ ਆ ਜੀ
1: ਓਕੇ ਪਰ ਜਿਹੜਾ ਜਦੋਂ ਜਦੋਂ 8503 ਕੰਡੀਸ਼ਨ ਲੱਗ ਜਾਂਦੀ ਹੈ ਅਤੇ ਪਾਰਟਨਰਸ ਸਪੈਸ਼ਲੀ ਜਦੋਂ ਆਉਂਦੇ ਨੇ ਵਿਜ਼ਟਰ ਵੀਜ਼ਾ 'ਤੇ ਅਤੇ ਫਿਰ ਬਾਅਦ ਦੇ ਵਿੱਚ ਜਿਵੇਂ ਹੁਣ ਤੱਕ ਤਾਂ ਇਹੀ ਚੱਲ ਰਿਹਾ ਸੀਗਾ ਕਿ ਪਾਰਟਨਰ ਵੀਜ਼ਾ ਫਿਰ ਅਪਲਾਈ ਕਰ ਦਿੱਤੇ ਜਾਂਦੇ ਸੀ ਔਨਸ਼ੋਰ ਫਿਰ ਜੇ ਕੰਡੀਸ਼ਨ ਲੱਗ ਰਹੀ ਹੈ ਵਿਜ਼ਟਰ ਵੀਜ਼ਾ 'ਤੇ ਫਿਰ ਪਾਰਟਨਰ ਵੀਜ਼ਾ ਅਪਲਾਈ ਹੋ ਸਕਦਾ
2: ਆਫਸ਼ੋਰ ਹੋਊਗਾ ਜੀ ਉਹਦੇ
1: ਲਈ ਤਾਂ ਫਿਰ ਨਾਲੇ ਕਿਹਾ ਜਾਂਦਾ ਬਹੁਤ ਲੰਬੀ ਵੇਟ ਹੈਗੀ
2: ਜੀ 2 ਸਾਲ ਦੀ ਵੇਟ ਹੈਗੀ ਓਹੋ 2 ਸਾਲ ਦੀ ਵੇਟ ਹੈਗੀ ਜਦੋਂ ਆਪਾਂ ਪਾਰਟਨਰ ਵੀਜ਼ਾ ਦੀ ਗੱਲ ਕਰਦੇ ਹਾਂ ਆਪਾਂ ਪਰਮਾਨੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ
1: ਰਾਈਟ ਰਾਈਟ
2: ਕਿਉਂਕਿ ਜੇ ਅਸੀਂ ਟੈਂਪਰੇਰੀ ਦੇ ਵਿੱਚ ਗੱਲ ਕਰੀਏ ਜੇ ਸਟੂਡੈਂਟ ਦੀ ਗੱਲ ਕਰੀਏ ਸਟੂਡੈਂਟ ਨੋਰਮਲ ਕੀ ਆ ਲੇਮੈਨ ਲੈਂਗੁਏਜ ਉਹ ਕਹਿ ਦਿੰਦੇ ਆ ਵੀ ਮੇਨ ਐਪਲੀਕੈਂਟ ਸਟੂਡੈਂਟ ਵੀਜ਼ਾ 'ਤੇ ਆ ਜਾਂ 485 ਵੀਜ਼ਾ 'ਤੇ ਆ ਜਾਂ 482 ਵੀਜ਼ਾ 'ਤੇ ਆ ਅਤੇ ਉਹਦੇ ਹੁਣ ਪਾਰਟਨਰ ਦਾ ਵੀਜ਼ਾ ਫਾਈਲ ਕਰਨਾ ਅਤੇ ਉਹਨੂੰ ਵੀ ਪਾਰਟਨਰ ਹੀ ਕਹਿ ਦਿੰਦੇ ਆ ਲੇਮੈਨ ਲੈਂਗੁਏਜ ਬਟ ਉਹ ਸਪੈਸੀਫਿਕ ਉਹਨਾਂ ਲਈ ਟਰਮ ਆ ਸਟੂਡੈਂਟ ਦੇ ਵਿੱਚ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਹਿੰਦੇ ਆ ਜਾਂ ਸਬਸੀਕੁਐਂਟ ਐਂਟਰੈਂਟ ਸਟੂਡੈਂਟ ਸਬਸੀਕੁਐਂਟ ਐਂਟਰੈਂਟ 485 'ਚ 485 ਸਬਸੀਕੁਐਂਟ ਐਂਟਰੈਂਟ 482 'ਚ 482 ਸਬਸੀਕੁਐਂਟ ਐਂਟਰੈਂਟ ਵੀਜ਼ਾ ਕਹਿੰਦੇ ਆ ਇਹ ਟੈਂਪਰੇਰੀ ਵੀਜ਼ਾ ਉਸ ਦੇ ਵਿੱਚ ਜਦੋਂ ਅਸੀਂ ਪਾਰਟਨਰ ਵੀਜ਼ਾ ਦੀ ਗੱਲ ਕਰਨੀ ਤਾਂ ਅਸੀਂ ਪਰਮਾਨੈਂਟ ਵੀਜ਼ਾ ਦੀ ਗੱਲ ਕਰਦੇ ਹਾਂ ਠੀਕ ਹੈ ਨਾ ਆਲਰੇਡੀ ਜਿਹੜਾ ਮੇਨ ਸਪਾਊਸ ਜਿਹੜਾ ਹੈਗਾ ਗਾ ਉਹ ਪਰਮਾਨੈਂਟ ਆ ਜਾਂ ਸਿਟੀਜਨ ਆਸਟ੍ਰੇਲੀਆ 'ਚ ਅਤੇ ਉਹਨੇ ਆਪਦੇ ਪਾਰਟਨਰ ਦਾ ਵੀਜ਼ਾ ਫਾਈਲ
1: ਕਰਨਾ
2: ਉਦੋਂ ਪਾਰਟਨਰ ਵੀਜ਼ਾ ਟਰਮ ਯੂਜ਼ ਕਰਦੇ ਹਾਂ ਬਟ ਹੁਣ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਜੀ
1: ਰਾਈਟ ਰਾਈਟ
2: ਹੈ ਨਾ
1: ਅਤੇ ਜਿੱਦਾਂ ਤੁਸੀਂ ਦੱਸਿਆ ਕਿ ਵੇਵਰ ਹੋ ਸਕਦਾ ਪਰ ਉਹ ਕੰਡੀਸ਼ਨ ਟੂ ਕੰਡੀਸ਼ਨ ਡਿਪੈਂਡ ਕਰਦਾ ਹੈ ਕਿ ਸਭ ਦਾ ਇਨਵੀਟੇਸ਼ਨ ਰਾਊਂਡ ਦੇ ਬਾਰੇ ਵੀ ਆਪਾਂ ਜੇ ਗੱਲ ਕਰ ਲਈਏ ਕੁਛ ਕਰ ਸਕਦੇ ਹਾਂ ਐਕਸਪੈਕਟ ਹੁਣ
2: ਡੈਫੀਨੇਟਲੀ ਗੌਤਮ ਜੀ ਬਟ ਜੇ ਆਪਾਂ ਹੁਣ ਇਹਦੀ 8503 ਦੀ ਗੱਲ ਕਰ ਰਹੇ ਸੀ ਇਹਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਨੇ ਫੈਮਿਲੀ ਵੀਜ਼ਾਸ ਫਾਈਲ ਕਰਨਾ ਗਾ ਤਾਂ ਵੇਵਰ ਕਿਵੇਂ ਮਿਲਦਾ ਕੰਪੈਲਿੰਗ ਅਤੇ ਕੰਪੈਸ਼ਨੇਟ ਰੀਜ਼ਨ ਦਿਖਾਉਣੇ ਪੈਣੇ ਆ ਡਿਪਾਰਟਮੈਂਟ ਨੂੰ ਫਿਰ ਡਿਪਾਰਟਮੈਂਟ 'ਤੇ ਆ ਕੇਸ ਆਫਿਸਰ 'ਤੇ ਵੀ ਉਹਨੇ ਵੇਵ ਆਫ ਕਰਨੀ ਆ ਜਾਂ ਨਹੀਂ ਬਟ ਸੌਖਾ ਵੇਵਰ ਵੀ ਹੈਗਾ ਗਾ ਜੇ ਇਹ ਕੰਡੀਸ਼ਨ ਦੇ ਨਾਲ ਕੋਈ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਦੇ ਵਿੱਚ ਆਇਆ ਗਾ ਤਾਂ ਅੱਗੇ ਉਹਨੇ ਸਕਿਲਡ ਕੈਟਾਗਰੀ ਦੇ ਵਿੱਚ ਵੀਜ਼ਾ ਫਾਈਲ ਕਰਨਾ
1: ਠੀਕ ਹੈ ਸਟੂਡੈਂਟ ਨਹੀਂ ਪੈਂਦਾ ਹੈਗਾ
2: ਸਟੂਡੈਂਟ ਨਹੀਂ 482 ਵੀਜ਼ਾ ਦੀ ਗੱਲ ਕਰੀਏ ਆਪਾਂ 189 190 491 494 191 ਵੀਜ਼ਾ ਹੈ ਨਾ ਇਹਨਾਂ ਦੀ ਆਪਾਂ 186 ਵੀਜ਼ਾ ਦੀ ਗੱਲ ਕਰੀਏ ਇਹਦੇ ਵਿੱਚ ਥੋੜਾ ਜਿਹੜਾ ਵੇਵਰ ਆ ਸੌਖਾ ਗਾ
1: ਓਕੇ
2: ਹੈ ਨਾ ਲੈਟਸ ਸੇ ਆਪਾਂ
1: ਜੇ ਕ੍ਰਾਈਟੇਰੀਆ ਮੀਟ ਹੋ ਰਿਹਾ
2: ਜੀ ਐਗਜ਼ਾਮਪਲ ਦਿੰਦੇ ਹਾਂ ਜੀ ਆਪਾਂ ਠੀਕ ਹੈ ਹੁਣ ਜਿਵੇਂ ਆਪਾਂ ਇਨਵੀਟੇਸ਼ਨ ਰਾਊਂਡ ਦੀ ਗੱਲ ਕਰੀਏ 30th September ਨੂੰ ਇਨਵੀਟੇਸ਼ਨ ਰਾਊਂਡ ਹੋਣਾ 189 ਦਾ
1: ਰਾਈਟ ਰਾਈਟ
2: ਹੈ ਨਾ ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ ਨੋ ਫਰਦਰ ਸਟੇ ਉਹ ਤੇ ਲੱਗੀ ਹੈ ਲੈਟਸ ਸੇ ਵੀ ਉਹਨੂੰ ਇਨਵੀਟੇਸ਼ਨ ਆ ਗਿਆ 189 ਦਾ ਉਹਨੇ ਟਰੈਵਲ ਕਰਨਾ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਬਾਅਦ ਸਿੰਪਲ ਫਾਰਮ ਭਰੋ ਵੀ ਆ ਦੇਖੋ ਉਹਨੇ ਐਵੀਡੈਂਸ ਲਾ ਦਿੰਦੇ ਵੀ 189 ਫਾਈਲ ਕਰਨਾ ਡਿਪਾਰਟਮੈਂਟ ਸਟੇਟ ਅਵੇ ਉਹਨੂੰ ਜਾਣੀ ਉਹ ਵੇਵ ਆਫ ਕਰ ਦੂਗਾ ਉਹ ਕੰਡੀਸ਼ਨ
1: ਓਕੇ
2: ਠੀਕ ਹੈ ਆਟੋ ਵੇਵਰ ਤਾਂ ਨਹੀਂ ਹੈਗਾ ਗਾ ਬਟ ਸਿੰਪਲ ਆ ਸਟੇਟ ਅਵੇ ਕੰਪੈਲਿੰਗ ਰੀਜ਼ਨਸ ਨਹੀਂ ਦਿਖਾਉਣੇ
1: ਓਕੇ
2: ਠੀਕ ਹੈ ਅਸੀਂ ਡਿਪਾਰਟਮੈਂਟ ਨੂੰ ਇਹ ਦੱਸਣਾ ਆਹ ਵੀਜ਼ਾ ਅਸੀਂ ਫਾਈਲ ਕਰ ਰਹੇ ਹਾਂ ਅਤੇ ਆਹ ਸਾਰਾ ਪ੍ਰੋਸੈਸ ਆ 189 194 9 ਦੇ ਕੇਸਿਸ 'ਚ ਇਨਵੀਟੇਸ਼ਨ ਦੀ ਕਾਪੀ ਆਪਾਂ ਦੇ ਸਕਦੇ ਹਾਂ ਹੈ ਨਾ ਜਾਂ 186 ਆ ਜਾਂ 482 ਆ ਤਾਂ ਆਪਾਂ ਡਿਪਾਰਟਮੈਂਟ ਨੂੰ ਐਵੀਡੈਂਸ ਦੇਵਾਂਗੇ ਵੀ ਹਾਂ ਐਪਲੀਕੈਂਟ ਨੇ ਆਹ ਵੀਜ਼ਾ ਫਾਈਲ ਕਰਨੇ ਆ
1: ਰਾਈਟ
2: ਅਤੇ ਉਹਦੇ ਵਿੱਚ ਵੇਵਰ ਸੌਖਾ ਵੇਵਰ ਮਿਲ
1: ਜਾਂਦਾ ਰਾਈਟ ਰਾਈਟ
2: ਠੀਕ ਹੈ ਪਰ ਜੇ
1: ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਤੇ ਉਧਰ ਆਪਾਂ ਸਕਿਲਡ ਕੈਟਾਗਰੀ ਦੇ ਵਿੱਚ ਅਪਲਾਈ ਕਰ ਦਿੰਦੇ ਆ ਤੇ ਫਿਰ ਕੋਈ ਆਪਸ਼ਨ ਹੈ ਐਪਲੀਕੈਂਟ
2: ਦੇ ਜੇ ਤਾਂ ਗੌਤਮ ਜੀ ਦੇਖੋ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਹੈਗਾ ਠੀਕ ਹੈ ਜੇ ਨੋ ਫਰਦਰ ਸਟੇ ਕੰਡੀਸ਼ਨ ਹੈਗੀ ਤੇ ਇਨਵੀਟੇਸ਼ਨ ਆ ਗਿਆ ਫਿਰ ਤਾਂ ਸੌਖਾ ਹੀ ਹੈ ਨਾ ਬਹੁਤ ਜ਼ਿਆਦਾ
1: ਜਦ ਤੱਕ ਇਨਵੀਟੇਸ਼ਨ ਨਹੀਂ ਆਉਂਦਾ ਫਿਰ ਉਦੋਂ
2: ਬਿਨਾਂ ਇਨਵੀਟੇਸ਼ਨ ਤੋਂ ਕਿਵੇਂ ਅਸੀਂ ਕਹਾਂਗੇ ਡਿਪਾਰਟਮੈਂਟ ਨੂੰ ਐਵੀਡੈਂਸ ਤਾਂ ਦੇਣਾ ਪਊਗਾ ਨਾ ਸਾਨੂੰ
1: ਓਕੇ ਰਾਈਟ
2: ਵੀ ਸਾਡੇ ਕੋਲ ਆਲਰੇਡੀ ਇਨਵੀਟੇਸ਼ਨ ਹੈਗਾ
1: ਇਨਵੀਟੇਸ਼ਨ ਪਹਿਲਾਂ ਹੋਣਾ ਜ਼ਰੂਰੀ ਹੈਗਾ ਰਾਈਟ ਤੇ ਉਹਦਾ ਜਿੰਨਾ ਟਾਈਮ ਲੱਗੇਗਾ ਉਹ ਲੱਗੇਗਾ ਫਿਰ ਰਾਈਟ ਤੁਸੀਂ ਅੱਛਾ 30 September ਨੂੰ ਹੋਣੇ ਨੇ
2: 30 September ਨੂੰ 189 ਦਾ ਪਹਿਲਾਂ ਵੀ ਹੋ ਸਕਦਾ ਬਟ ਡਿਪਾਰਟਮੈਂਟ ਨੇ ਜਿਹੜਾ ਕਿਹਾ ਗਾ ਵੀ ਅਰਾਊਂਡ 30th September ਨੈਕਸਟ ਮੰਥ ਉਹਨਾਂ ਨੇ 189 ਦਾ ਰਾਊਂਡ ਕਰਨਾ
1: 189 ਦਾ ਪਿੰਡ ਜੀ ਇਹ ਨਾ ਇੱਕ ਚੀਜ਼ ਪਿਛਲੇ 4-5 ਸਾਲਾਂ ਦੇ ਵਿੱਚ ਸ਼ਾਇਦ ਹਾਫ ਦੀ ਡੈਕੇਡ ਦੇ ਵਿੱਚ ਇੱਕ ਚੇਂਜ ਹੋਈ ਹੈ ਉਸ ਤੋਂ ਪਹਿਲਾਂ ਇਹ ਕਦੇ ਨਹੀਂ ਸੀ ਦੇਖੀ ਗਈ ਪੁਆਇੰਟ ਸਿਸਟਮ ਆਸਟ੍ਰੇਲੀਆ ਦੇ ਵਿੱਚ ਵੈਸੇ ਤਾਂ ਹੁਣ ਗ੍ਰਿਲਿੰਗ ਵੀ ਹੋ ਰਹੀ ਹੈ ਗਵਰਨਮੈਂਟ ਦੀ ਪਾਰਲੀਮੈਂਟ ਇਨਕੁਆਇਰੀ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਨਿਊਜ਼ੀਲੈਂਡਰ ਪੱਕੇ ਕੀਤੇ ਨੇ ਉਹ ਕਿਹੜੇ ਪੁਆਇੰਟ ਸਿਸਟਮ ਦੇ ਵਿੱਚ ਕੀਤੇ ਨੇ ਬਿਨਾਂ ਪੁਆਇੰਟਸ ਉਹ ਕਰ ਦਿੱਤੇ ਨੇ ਖੈਰ ਉਹਨਾਂ ਗੱਲਾਂ ਦੇ ਵਿੱਚ ਨਹੀਂ ਆਪਾਂ ਪੈਂਦੇ ਉਹ ਇੱਕ ਪੋਲੀਟਿਕਸ ਦਾ ਵਿਸ਼ਾ ਹੈਗਾ ਕਮਿੰਗ ਔਨ ਟੂ ਦਿਸ ਪੁਆਇੰਟ ਕਿ ਜਿਹੜਾ ਪੁਆਇੰਟ ਸਿਸਟਮ ਹੈ 65 ਪੁਆਇੰਟ ਚਾਹੀਦੇ ਨੇ ਆਸਟ੍ਰੇਲੀਆ
2: ਜੀ ਮਿਨੀਮਮ 65 ਪੁਆਇੰਟਸ ਚਾਹੀਦੇ
1: ਇਹ 65 ਇਹ ਮਿਨੀਮਮ ਜਿਹੜਾ ਵਰਡ ਆ ਗਿਆ ਪਿਛਲੇ ਹਾਫ ਦੀ ਡੈਕੇਡ ਦੇ ਵਿੱਚ ਇੱਕ ਕੰਪੀਟੀਸ਼ਨ ਜਿਹੜਾ ਸਟਾਰਟ ਹੋ ਗਿਆ ਪੁਆਇੰਟਸ ਦੇ ਉੱਪਰ ਪੁਆਇੰਟਸ ਕਿ ਤੁਹਾਡੇ 70 ਨੇ, 75 ਨੇ, 85 ਨੇ, 90 ਨੇ, ਫੇਰ ਗੱਲ ਕਰੋ, ਹੈ ਨਾ। ਨਹੀਂ ਤਾਂ ਜਿਹਦੇ ਘੱਟ ਪੁਆਇੰਟ ਨੇ ਉਹਨੂੰ ਇੱਦਾਂ ਲੱਗਦਾ ਕਿ ਕੋਈ ਗੁਨਾਹ ਹੀ ਕਰਤਾ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਜਾਂ ਪੁਆਇੰਟਸ ਇਕੱਠੇ ਕਰਕੇ। ਸੋ ਪੁਆਇੰਟਸ ਇਕੱਠੇ ਕਰਨ ਦੀ ਇੱਕ ਹੋੜ ਜੀ ਮਚੀ ਹੋਈ ਹੈ।
2: ਗੌਤਮ ਜੀ, ਆਪਾਂ ਇਹਨੂੰ ਨਾ ਥੋੜ੍ਹਾ ਬੈਕ ਲੈ ਕੇ ਚੱਲਦੇ ਹਾਂ। ਮੈਂ ਜਦੋਂ ਇਮੀਗ੍ਰੇਸ਼ਨ ਸਿਸਟਮ ਨੂੰ ਦੇਖਣਾ ਸ਼ੁਰੂ ਕੀਤਾ, ਮੈਂ 2013 ਦੇ ਵਿੱਚ ਇੰਡੀਆ ਤੋਂ ਪੀ ਆਰ ਲੈ ਕੇ ਆਇਆ ਸੀ। ਉਸ ਟਾਈਮ 60 ਪੁਆਇੰਟ ਚਾਹੀਦੇ ਹੁੰਦੇ ਸੀਗੇ। ਉਸ ਟਾਈਮ ਆਸਟ੍ਰੇਲੀਆ ਇੰਨਾ ਪਾਪੂਲਰ ਨਹੀਂ ਸੀ, ਠੀਕ ਹੈ। ਸਪੈਸ਼ਲੀ ਆਪਣੇ ਇੰਡੀਅਨ ਸਬ ਕੰਟੀਨੈਂਟ ਲਈ ਪਾਪੂਲਰ ਕੰਟਰੀ ਸੀ ਕੈਨੇਡਾ, ਯੂਕੇ,
1: ਯੂਐਸ,
2: ਹੈ ਨਾ ਜੀ, ਇਹੀ ਕੰਟਰੀਜ ਸੀਗੀਆਂ ਵੀ। ਬਟ ਉਦੋਂ ਤੱਕ ਆਸਟ੍ਰੇਲੀਆ ਦਾ ਪਾਪੂਲਰ ਨਹੀਂ ਸੀ ਇੱਥੇ। ਇਹਨਾਂ ਨੇ 2012 ਤੱਕ ਕਾਫੀ ਟਾਈਟ ਰੱਖਿਆ ਸੀਗਾ, ਕਾਫੀ ਫਾਈਲਾਂ ਲਟਕੀਆਂ 2008-09 ਵਾਲਿਆਂ ਨੇ ਜਿਹੜੀਆਂ ਲਾਈਆਂ ਸੀ 12 ਚ। ਪ੍ਰਾਈਮ ਮਿਨਿਸਟਰ ਨੇ ਕਿਹਾ ਜਾਂ ਤਾਂ ਇਹਨਾਂ ਨੂੰ ਲਟਕਾਉਣ ਦਾ ਕੋਈ ਨਹੀਂ, ਜਾਂ ਫੀਸ ਵਾਪਸ ਕਰੋ ਜਾਂ ਕਲੀਅਰ ਕਰੋ। ਤਾਂ ਇਹਨਾਂ ਨੇ ਉਦੋਂ ਬੈਕਲੌਗ ਕਲੀਅਰ ਕਰਨਾ ਸ਼ੁਰੂ ਕੀਤਾ, ਤੇ ਉਦੋਂ ਦੇਖਿਆ ਇਹਨਾਂ ਨੇ ਵੀ ਸਕਿਲਡ ਵਰਕਰਸ ਦੀ ਕਾਫੀ ਸ਼ੋਰਟੇਜ ਆ। ਇਹਨਾਂ ਨੇ ਓਪਨ ਕੀਤਾ, ਤੇ ਉਸ ਟਾਈਮ ਨਾ ਜੀ ਤੁਸੀਂ ਦੇਖੋ ਵੀ ਕੀ ਆਈ ਟੀ ਵਾਲੇ, ਕੀ ਇੰਜੀਨੀਅਰ, ਕਿਹੜਾ ਮਰਜ਼ੀ ਓਕੂਪੇਸ਼ਨ ਸੀ, 60-65 ਪੁਆਇੰਟਸ ਤੇ ਆ ਰਹੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਉਹ ਆ ਕੇ ਇੱਥੇ ਸੈਟਲ ਹੋਣਾ ਸ਼ੁਰੂ ਹੋਏ, ਉਹਨਾਂ ਦੇ ਜਿਹੜੇ ਕੁਲੀਗਸ ਨੇ ਜਾਂ ਉਹਨਾਂ ਦੇ ਰੈਲੇਟਿਵ ਸੀ, ਉਹਨਾਂ ਨੇ ਦੇਖਿਆ ਵੀ ਆਸਟ੍ਰੇਲੀਆ ਗੁੱਡ ਕੰਟਰੀ ਆ। ਕਿਉਂਕਿ ਉਹ ਤੁਸੀਂ ਇਹ ਦੇਖਿਓ ਵੀ ਉਸ ਪੀਰੀਅਡ ਦੇ ਵਿੱਚ ਬਹੁਤ ਇੰਡੀਅਨ ਸਬ ਕੰਟੀਨੈਂਟ ਤੋਂ ਇੱਥੇ ਲੋਕੀ ਮੂਵ ਹੋਏ। ਉਹਨਾਂ ਨੇ ਆਪਦਾ ਐਕਸਪੀਰੀਅੰਸ ਦੱਸਿਆ ਵੀ ਜੋਬਸ ਵੀ ਹੈਗੀਆਂ, ਪੇ ਵਾਈਜ਼ ਗੁੱਡ ਆ ਸਾਰਾ ਕੁਛ, ਹੈ ਨਾ। ਤਾਂ ਇੱਕ ਹੋੜ ਜੀ ਮੱਚ ਗਈ ਵੀ ਅਸੀਂ ਆਸਟ੍ਰੇਲੀਆ ਜਾਣਾ,
1: ਹਾਂਜੀ,
2: ਹੈ ਨਾ। ਤਾਂ ਉਹਦੇ ਨਾਲ ਕੀ ਹੋਇਆ, ਕੰਪੀਟੀਸ਼ਨ ਵਧਣਾ ਸ਼ੁਰੂ ਹੋ ਗਿਆ, ਹੈ ਨਾ। ਸਪੈਸ਼ਲੀ ਆਪਾਂ ਇੰਡੀਅਨ ਸਬ ਕੰਟੀਨੈਂਟ ਇੰਡੀਆ ਦੀ ਜਿਹੜੀ ਆਈ ਟੀ ਇੰਡਸਟਰੀ ਆ, ਤੁਸੀਂ ਦੇਖੋ ਵੀ $200 billion ਤੋਂ ਉੱਪਰ, US ਡਾਲਰ ਦੀ ਗੱਲ ਕਰ ਰਹੇ ਹਾਂ, ਪਰ ਆਸਟ੍ਰੇਲੀਆ 'ਚ ਤਾਂ $300 billion ਦੀ ਗੱਲ ਹੈ। ਸਿਰਫ ਐਕਸਪੋਰਟ ਇੰਡਸਟਰੀ ਆ, ਆਈ ਟੀ ਇੰਡਸਟਰੀ ਜਿਹੜੀ ਇੰਡੀਆ ਦੀ।
1: ਅੱਛਾ,
2: ਹੈ ਨਾ। ਤਾਂ ਉਹਦੇ ਵਿੱਚ ਬਹੁਤ ਲੋਕ ਸੀਗੇ ਜੀ, ਇੰਡੀਆ ਤਾਂ ਫੈਕਟਰੀ ਆ ਆਈ ਟੀ ਪ੍ਰੋਫੈਸ਼ਨਲਸ ਦੀ,
1: ਹੈ ਨਾ।
2: ਤਾਂ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਓਬਵੀਅਸਲੀ ਕੰਪੀਟੀਸ਼ਨ ਵਧਿਆ, ਸੀਟਸ ਤਾਂ ਉਨੀਆਂ ਕੀ ਆ, ਉਹਦੇ ਨਾਲ ਕੀ ਆ ਆਈ ਟੀ ਇੰਜੀਨੀਅਰ 'ਚ ਕੰਪੀਟੀਸ਼ਨ ਵੱਧ ਗਿਆ ਜੀ ਕਾਫੀ। ਹੁਣ ਜੇ ਆਪਾਂ ਬਾਕੀ ਟ੍ਰੇਡਸ ਦੀ ਗੱਲ ਕਰੀਏ, ਤੁਸੀਂ ਦੇਖੋ ਵੀ ਜਿੰਨੇ ਵੀ ਕੰਸਟਰਕਸ਼ਨ ਵਾਲੇ ਆ, ਹੈ ਨਾ, ਉਹ ਹਜੇ ਵੀ 65 ਪੁਆਇੰਟ 'ਤੇ ਆ ਰਿਹਾ।
1: ਹਾਂਜੀ,
2: ਅਤੇ ਆਫ ਸ਼ੋਰ ਤੋਂ ਬਹੁਤ ਘੱਟ ਆਉਂਦੇ, ਠੀਕ ਹੈ। ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਘੱਟ ਟ੍ਰੇਡ ਦੇ ਵਿੱਚ ਆਸਟ੍ਰੇਲੀਆ 'ਚ ਆਉਂਦੇ ਆ, ਕਿਉਂਕਿ ਸਾਡੇ ਉੱਥੇ ਆਈ ਟੀ ਆਈ ਤਾਂ ਅਸਟੈਬਲਿਸ਼ ਹੈਗੀਆਂ ਜਾਂ ਟ੍ਰੇਡ ਕੋਰਸਿਸ ਤਾਂ ਹੈਗੇ ਆ, ਬਟ ਜਦੋਂ ਉਹਦੇ ਵਿੱਚ ਐਪਲੀਕੈਂਟ ਕੰਮ ਕਰਦੇ ਉਹ ਕੈਸ਼ 'ਤੇ ਹੀ ਚਲੀ ਜਾਂਦਾ, ਤਾਂ ਜਦੋਂ ਸਕਿੱਲ ਅਸੈਸਮੈਂਟ ਕਰਾਉਣੀ ਆ ਬੜੇ ਇਸ਼ੂਜ਼ ਆਉਂਦੇ ਆ,
1: ਰਾਈਟ ਰਾਈਟ, ਹੈ ਨਾ।
2: ਜਾਂ ਫਿਰ ਉਹਨਾਂ ਲਈ 6E 'ਚ ਲੈਣੇ ਵੀ ਮੁਸ਼ਕਿਲ ਹੋ ਰਹੇ ਆ,
1: ਉਹ ਤਾਂ ਨਾਰਥ ਇੰਡੀਆ ਦੀ ਉਹ ਪ੍ਰੋਬਲਮ ਹੈ ਨਾ।
2: ਹਾਂਜੀ, ਠੀਕ ਹੈ। ਉਹ ਇੱਕ ਬੜਾ ਹੋਆ, ਬਟ ਉਹ ਡਿਪੈਂਡ ਕਰਦਾ ਕਿਹੜੇ ਆਕੂਪੇਸ਼ਨ ਵਾਈਜ਼ ਕੀ ਆ। ਆਈ ਟੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੈਂ ਕੱਲ ਹੀ ਦੇਖ ਰਿਹਾ ਸੋਫਟਵੇਅਰ ਇੰਜੀਨੀਅਰ ਯਾਰ 105 ਪੁਆਇੰਟਸ ਤੇ ਵੀ 37 ਬੰਦੇ ਬੈਠੇ ਆ। 100+ applicants ਬੈਠੇ, ਕਿਹੜਾ ਮਰਜ਼ੀ ਓਕੂਪੇਸ਼ਨ ਚੱਕ ਲਓ, ਸੋਫਟਵੇਅਰ ਇੰਜੀਨੀਅਰ ਚੱਕ ਲਓ, ਡਿਵੈਲਪਰ ਪ੍ਰੋਗਰਾਮ ਚੱਕ ਲਓ, ਹੈ ਨਾ, ICT ਬਿਜ਼ਨਸ ਐਨਾਲਿਸਟ ਚੱਕ ਲਓ, ਸਿਸਟਮ ਐਨਾਲਿਸਟ ਚੱਕ ਲਓ, ਆਈ ਟੀ ਦਾ ਇਹ ਆ। ਇੰਜੀਨੀਅਰਿੰਗ ਦੇ ਵਿੱਚ 95 ਤੇ ਇਹੀ ਹੈ ਜੀ।
1: ਅੱਛਾ,
2: ਹੈ ਨਾ, ਕੰਪੀਟੀਸ਼ਨ ਵੱਧਦਾ, ਕਿਉਂਕਿ ਸਾਡੇ ਇੰਡੀਅਨ ਸਬ ਕੰਟੀਨੈਂਟ 'ਚ ਲੋਕਾਂ ਦਾ ਕੀ ਆ, ਕੀ ਕਰਨਾ, ਬੱਚੇ ਨੇ ਆਈ ਟੀ ਕਰਾ ਦਿਓ ਜੀ, ਕੀ ਕਰਨਾ, ਇੰਜੀਨੀਅਰਿੰਗ ਕਰ ਲਓ ਜੀ, ਹੈ ਨਾ। ਤੇ ਫਿਰ ਉਸ ਤੋਂ ਬਾਅਦ ਨਾਰਥ ਇੰਡੀਆ ਦੇ ਵਿੱਚ ਪੀ ਆਰ ਵੀ ਸੌਖੀ ਮਿਲਦੀ, ਨਰਸਿੰਗ ਕਰਾ ਦਿਓ ਜੀ। ਹੁਣ ਨਰਸਿੰਗ ਦੇ ਵਿੱਚ ਵੀ 70-75 ਤੋਂ ਥੱਲੇ
1: ਨਹੀਂ ਹੋ ਰਿਹਾ,
2: ਜਿਹੜਾ ਲਾਸਟ ਰਾਊਂਡ ਹੋਇਆ ਸੀਗਾ 4 June ਨੂੰ, ਉਹਦੇ 'ਚ ਵੀ 75 points ਦੀ ਕੱਟ ਆਫ ਸੀਗੀ।
1: ਸਟਰਗਲ ਵੀ ਜ਼ਿਆਦਾ, ਪੜ੍ਹਾਈ ਵੀ ਜ਼ਿਆਦਾ, ਫੀਸਾਂ ਵੀ ਜ਼ਿਆਦਾ ਨੇ, ਫਿਰ ਇਹਨਾਂ ਦੇ ਵਿੱਚ ਲੋ ਪੁਆਇੰਟਸ ਦੇ ਉੱਤੇ
2: ਕੰਪੀਟੀਸ਼ਨ ਵੱਧਦਾ ਜੀ। ਸਾਰੇ ਕਹਿੰਦੇ ਵੀ ਕੀ ਕਰਨਾ, ਮੈਂ ਤਾਂ ਬੈਚਲਰ ਇਨ ਆਈ ਟੀ ਕਰਨੀ ਆ, ਮੈਂ ਬੈਚਲਰ ਇਨ ਇੰਜੀਨੀਅਰਿੰਗ ਕਰਨੀ ਆ, ਪ੍ਰੋਬਲਮ ਉੱਥੇ ਆ ਰਹੀ ਆ।
1: ਇੱਕ ਬੱਚਾ ਜਿਹੜਾ ਇਸ ਵਕਤ ਸਟੱਡੀ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ, ਇੱਕ ਸਟੂਡੈਂਟ, ਚਾਹੇ ਉਹ ਟ੍ਰੇਡ ਕੋਰਸ 'ਚ ਹੈ ਚਾਹੇ ਉਹ ਡਿਗਰੀ ਕੋਰਸ ਦੇ ਵਿੱਚ ਹੈ, ਉਹ ਕਦੋਂ ਆਪਣੀ ਈ ਓ ਆਈ ਲੌਂਚ ਕਰੇ, ਪੁਆਇੰਟਸ ਪਹਿਲਾਂ ਇਨਕਰੀਜ਼ ਕਰ ਲਵੇ ਜਾਂ ਫਿਰ ਈ ਓ ਆਈ ਲੌਂਚ ਕਰ ਦੇਵੇ ਅਤੇ ਫਿਰ ਪੁਆਇੰਟ ਇਨਕਰੀਜ਼ ਕਰੀ ਚੱਲੇ, ਤਰੀਕਾ ਕਿਹੜਾ ਠੀਕ ਹੈ?
2: ਗੌਤਮ ਜੀ, ਈ ਓ ਆਈ ਲੌਂਚ ਕਰਨ ਦਾ ਕੋਈ ਟਾਈਮ ਨਹੀਂ।
1: ਓਕੇ,
2: ਠੀਕ ਹੈ, ਮੇਰੇ ਕੋਲ ਅੱਜ 65 ਪੁਆਇੰਟ ਹੈਗੇ ਆ, ਮੇਰੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ, ਮੇਰੇ ਕੋਲ 6 ਬੈਂਡ ਈਚ ਹੈ ਕਿ ਮੇਰੀ ਐਲੀਜੀਬਿਲਟੀ ਹੈਗੀ ਆ, ਹੈਨਾ, ਕੋਈ ਕਾਸਟ ਨਹੀਂ ਹੈਗੀ ਈਓਆਈ ਲੌਜ ਕਰਨ ਤੇ, ਤੁਸੀਂ ਲੌਜ ਕਰਕੇ ਕਿਊ ਚ ਤਾਂ ਰਹੋ ਜੀ,
1: ਕਿਊ ਚ,
2: ਹੈਨਾ। ਮੈਂ ਐਗਜ਼ਾਮਪਲ ਦਿੰਨਾ ਜੀ, 8th August 2022 ਦੀ ਗੱਲ ਆ ਜੀ, ਡਿਪਾਰਟਮੈਂਟ ਨੇ 189 ਦਾ ਰਾਊਂਡ ਕੀਤਾ, 35,000 ਇਨਵੀਟੇਸ਼ਨ ਗਏ ਸੀ
1: ਸਿੰਗਲੜੇ ਦੇ, ਬੱਲੇ ਬੱਲੇ ਬੱਲੇ ਬੱਲੇ,
2: ਸਾਡੇ ਤੋਂ ਇਨਵੀਟੇਸ਼ਨ ਦਾ ਕਾਊਂਟਰ ਨਹੀਂ ਸੀ ਵੀ ਕਿੰਨੇ ਇਨਵੀਟੇਸ਼ਨ ਆਇਆ, ਇਕੱਲੇ ਸਾਡੇ ਕੋਲ ਆਫਿਸ ਦੇ ਵਿੱਚ। ਤਾਂ ਉਸ ਟਾਈਮ ਕੀ ਹੋਇਆ ਸੀ, ਲੋਕੀ ਕਹਿੰਦੇ ਸੀ ਅਕਾਊਂਟੈਂਟਸ ਦਾ ਕੁਛ ਨਹੀਂ ਬਣ ਰਿਹਾ, ਇਹੀ ਸੀਗਾ ਜਨਰਲ ਟ੍ਰੈਂਡ ਥਰੂ ਆਊਟ ਆਸਟ੍ਰੇਲੀਆ ਜਾਂ ਓਵਰਸੀਜ਼, ਇਹੀ ਸੀ ਵੀ ਆਸਟ੍ਰੇਲੀਆ 'ਚ ਅਕਾਊਂਟਿੰਗ ਮੈਂ ਕੀਤੀ ਆ, ਸਕਿੱਲ ਅਸੈਸਮੈਂਟ ਆ, ਮੇਰਾ ਇਨਵੀਟੇਸ਼ਨ ਨਹੀਂ ਆਉਣਾ, ਹੈ ਨਾ। ਲੋਕਾਂ ਨੇ ਈਓਆਈਜ਼ ਨਹੀਂ ਫਾਈਲ ਕਰਕੇ ਰੱਖੀਆਂ ਸੀ। ਉਸ ਦਿਨ ਕੀ ਹੋਇਆ, ਅਕਾਊਂਟੈਂਟ ਐਕਸਟਰਨਲ ਆਡਿਟ, ਜਿੰਨੇ ਵੀ ਅਕਾਊਂਟਿੰਗ ਰਿਲੇਟਡ ਆਕੂਪੇਸ਼ਨ ਸੀ, ਸਭ ਨੂੰ ਕਿਸੇ ਨੂੰ 65 ਪੁਆਇੰਟ ਦੇ, ਕਿਸੇ ਨੂੰ 70 ਪੁਆਇੰਟ ਦੇ, 189 ਇਨਵੀਟੇਸ਼ਨ ਗਿਆ।
1: ਓਕੇ,
2: ਠੀਕ ਹੈ ਨਾ। ਤਾਂ ਈਓਆਈ ਕਰਨ ਦਾ ਕੋਈ ਉਹ ਨਹੀਂ ਹੈਗਾ, ਤੁਸੀਂ ਐਲੀਜੀਬਲ ਹੋ, ਠੀਕ ਹੈ, ਤੁਸੀਂ ਖੁਦ ਕਰ ਸਕਦੇ ਹੋ, ਖੁਦ ਈਓਆਈ ਲੌਂਚ ਕਰ ਦਿਓ, ਨਹੀਂ ਤੁਸੀਂ ਆਪਦੇ ਏਜੰਟ ਨੂੰ ਕਹੋ ਵੀ ਨਹੀਂ ਮੇਰੀ ਈਓਆਈ ਤਾਂ ਲੌਂਚ ਕਰਕੇ ਰੱਖੋ,
1: ਐਕਸਪ੍ਰੈਸ਼ਨ ਆਫ ਇੰਟਰਸਟ ਜਿਹਨੂੰ ਕਿਹਾ ਜਾਂਦਾ, ਉਹਦੇ ਨਾਲ ਤੁਸੀਂ ਇੱਕ ਵਾਰ ਕਿਊ ਚ ਲੱਗ ਜਾਓ, ਕਿਊ
2: ਚ ਤਾਂ ਲੱਗ ਗਏ ਗੌਤਮ ਜੀ, ਫਿਰ ਕੀ ਨਹੀਂ ਆਊਗਾ, ਇਨਵੀਟੇਸ਼ਨ ਤਾਂ ਵੈਸੇ ਨਹੀਂ ਆ ਰਿਹਾ।
1: ਓਕੇ, ਪਰ ਐ ਤਾਂ ਨਹੀਂ
2: ਹੁੰਦਾ, ਅੱਧਾ ਘੰਟਾ ਖਰਾਬ ਹੋ ਜੂ,
1: ਤੁਸੀਂ ਆਪਣੇ ਪੁਆਇੰਟਸ ਹੌਲੀ ਹੌਲੀ ਇਨਕਰੀਜ਼ ਕਰਦੇ ਹੋ ਤੁਸੀਂ ਲਾਈਨ 'ਚ ਪਿੱਛੇ ਹੋਈ, ਕਿਉਂਕਿ ਇਹ ਕਿਹਾ ਜਾਂਦਾ ਕਿ ਦੀ ਮੂਵਮੈਂਟ ਯੂ ਅਪਡੇਟ ਯੂਅਰ ਡਾਕੂਮੈਂਟ, ਤੁਹਾਡੀ ਉਹ ਫਿਰ ਡੇ 1 ਤੋਂ ਸਟਾਰਟ ਹੋ ਜਾਂਦੀ ਹੈ ਐਕਸਪ੍ਰੈਸ਼ਨ ਆਫ ਇੰਟਰਸਟ।
2: ਗੌਤਮ ਜੀ, ਤਾਂ ਡੇਟ ਆਫ ਇਫੈਕਟ ਮੈਟਰ ਕਰਦੀ ਹੈ, ਸਿਰਫ 189 ਲਈ ਮੈਟਰ ਕਰਦੀ ਹੈ ਜੀ, ਬਾਕੀ ਵੀਜ਼ਾਜ਼ ਲਈ ਡੇਟ ਆਫ ਇਫੈਕਟ ਇੰਨਾ ਮੈਟਰ ਨਹੀਂ ਕਰਦੀ, ਕਿ ਸਟੇਟਸ ਨੇ ਦੇਖਣਾ ਜਿਹਦੇ ਜ਼ਿਆਦਾ ਪੁਆਇੰਟ ਆ ਜਾਂ ਜਿਹੜਾ ਸਟੇਟਸ ਦੇ ਕ੍ਰਾਈਟੀਰੀਆ 'ਚ ਫਿੱਟ ਬੈਠ ਰਿਹਾ ਹੈਗਾ, ਉਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜ ਦੇਣਾ। ਉਹਨਾਂ ਨੇ ਇਹ ਨਹੀਂ ਦੇਖਣਾ ਵੀ ਈਓਆਈ 2 ਸਾਲ ਪਹਿਲਾਂ ਲੌਂਚ ਹੋਈ ਹੋਈ ਆ ਜਾਂ ਈਓਆਈ ਅੱਜ ਲੌਂਚ ਹੋਈ ਆ। 189 ਦੇ ਕੇਸ ਦੇ ਵਿੱਚ ਈਓਆਈ ਲੌਂਚਮੈਂਟ ਡੇਟ ਮੈਟਰ ਕਰਦੀ ਹੈ ਜੀ, ਉਹਦੇ ਵਿੱਚ ਜਿਸ ਦਿਨ ਤੁਸੀਂ ਪੁਆਇੰਟ ਈਓਆਈ ਦੇ ਵਿੱਚ ਜਿਸ ਦਿਨ ਅਸੀਂ ਲੌਂਚ ਕਰਤੀ ਇਨੀਸ਼ੀਅਲ ਈਓਆਈ, ਉਹ ਤੁਹਾਡੀ ਡੇਟ ਆਫ ਫੈਕਟ ਆ। ਲੈਟਸ ਸੇ ਤੁਹਾਡੇ ਕੋਲ 7 ਈਚ ਸੀਗੇ, ਅੱਜ ਅਸੀਂ 70 ਪੁਆਇੰਟ ਦੇ ਈਓਆਈ ਲੌਂਚ ਕਰਤੀ, ਤਾਂ ਤੁਹਾਡਾ ਅੱਜ ਦਾ ਡੇਟ ਆਫ ਫੈਕਟ ਆ। ਬਟ 2 ਮਹੀਨੇ ਬਾਅਦ ਤੁਸੀਂ ਕੀ ਆ, ਟਰਾਈ ਕੀਤਾ, 8 ਈਚ ਆ ਗਏ ਤੁਹਾਡੇ, ਉਸ ਦਿਨ ਤੁਸੀਂ ਈਓਆਈ ਅਪਡੇਟ ਕੀਤੀ ਤਾਂ ਤੁਹਾਡਾ ਡੇਟ ਆਫ ਫੈਕਟ ਚੇਂਜ ਹੋ ਜਾਊਗਾ।
1: ਰਾਈਟ ਰਾਈਟ,
2: ਠੀਕ ਹੈ, 189 ਲਈ ਉਹ ਮੈਟਰ ਕਰਦਾ ਜੀ।
1: ਅੱਛਾ,
2: ਠੀਕ ਹੈ, ਬਟ ਸਟੇਟਸ ਦੇ ਕੇਸ 'ਚ ਕੋਈ ਮੈਟਰ ਨਹੀਂ ਕਰਦਾ। ਸਟੇਟਸ ਦੇ ਵਿੱਚ ਤਾਂ ਇਹ ਦੇਖਿਆ ਵੀ ਤੁਸੀਂ ਦੇਖੋ, ਕਈ ਬਿਜ਼ਨਸ ਐਨਾਲਿਸਟ ਦੀ ਗੱਲ ਕਰੀ, ਨਿਊ ਸਾਊਥ ਵੇਲਸ ਦੇ ਵਿੱਚ 95 ਪੁਆਇੰਟ 'ਤੇ ਵੀ ਇਨਵੀਟੇਸ਼ਨ ਨਹੀਂ ਆ ਰਿਹਾ ਹੈਗਾ, ਠੀਕ ਹੈ, ਬਟ ਕਿਸੇ ਨੂੰ 90 ਪੁਆਇੰਟ 'ਤੇ ਵੀ ਆ ਰਿਹਾ।
1: ਓਕੇ, ਬੜਾ ਰਹਿਣਾ,
2: ਠੀਕ ਹੈ, ਉਹ ਡਿਪੈਂਡ ਕਰਦਾ ਸਟੇਟ ਦੀ ਰਿਕੁਆਇਰਮੈਂਟ ਕੀ ਹੈ। ਨਿਊ ਸਾਊਥ ਵੇਲਸ ਜਿਵੇਂ ਪ੍ਰੈਫਰੈਂਸ ਉਹਨਾਂ ਨੂੰ ਦਿੰਦਾ ਜਿਨ੍ਹਾਂ ਕੋਲ ਲੋਕਲ ਐਕਸਪੀਰੀਅੰਸ ਹੈਗਾ ਨਿਊ ਸਾਊਥ ਵੇਲਸ ਦਾ।
1: ਓਕੇ, ਜਿਨ੍ਹਾਂ ਦੇ ਕੋਲ
2: ਐਕਸਪੀਰੀਅੰਸ, ਹਾਂਜੀ, ਇੱਕ ਬੰਦਾ 95 ਤੇ ਆ, ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ, ਦੂਸਰਾ ਬੰਦਾ 90 ਤੇ ਹੀ ਆ, ਬਟ ਉਹਦੇ ਕੋਲ 1 ਜਾਂ 2 ਜਾਂ 3 ਸਾਲ ਦਾ ਆਸਟ੍ਰੇਲੀਆ ਦਾ ਐਕਸਪੀਰੀਅੰਸ ਹੈਗਾ, ਹੈ ਨਾ। ਤਾਂ ਸਟੇਟਸ ਦੇ ਵਿੱਚ ਜ਼ਿਆਦਾ ਮੈਟਰ ਨਹੀਂ ਕਰਦਾ, ਵੈਸਟਰਨ ਆਸਟ੍ਰੇਲੀਆ ਥੋੜ੍ਹਾ ਬਹੁਤ ਕਰਦੀ ਹੈ, ਬਟ ਬਾਕੀ ਸਟੇਟਸ 'ਚ ਮੈਟਰ ਨਹੀਂ ਕਰਦਾ ਹੈਗਾ, ਠੀਕ ਹੈ ਜੀ। ਵੀ ਕਦੋਂ ਤੁਸੀਂ ਯੂਆਈ ਲੌਂਚ ਕੀਤੀ ਹੈ,
1: ਈਓਆਈ ਲੌਂਚ ਕਰਨ ਤੋਂ ਬਾਅਦ ਪੁਆਇੰਟਸ ਇਨਕਰੀਜ਼ ਕਰਨ ਦੇ ਸੌਖੇ ਸਸਤੇ ਤਰੀਕੇ, ਮੈਨੂੰ ਇੱਕ ਤਰੀਕਾ ਤਾਂ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਮਾਸਟਰ ਡਿਗਰੀ ਕਰਕੇ ਨਿਕਲੇ ਸੀ ਆਈ ਟੀ 'ਚੋਂ, ਅਤੇ ਉਹ ਪੂਰੇ ਬੈਚ ਦੇ ਵਿੱਚ ਜੇ ਅਸੀਂ ਜਿੰਨਾ 30-32 ਜਾਣੇ ਸੀਗੇ ਅਤੇ ਸਾਰਿਆਂ ਦੇ ਲਗਭਗ ਸੇਮ ਹੀ ਮੇਜਰ ਸੀਗਾ, ਅਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ ਪੀ ਆਰ ਮੇਰੇ ਤੋਂ ਪਹਿਲਾਂ ਹੋ ਗਈ ਸੀ, ਕਿਉਂਕਿ ਉਹ ਜ਼ਿਆਦਾਤਰ ਕੀ ਇਨਫੈਕਟ 28 ਜਾਣੇ ਜਿਹੜੇ ਸੀ, ਇੱਕ ਹੋਰ ਕੁੜੀ ਨੂੰ ਛੱਡਤੇ ਮੈਨੂੰ ਛੱਡ ਕੇ, ਸਾਰੇ ਅਨਮੈਰਿਡ ਸੀ। ਹੁਣ ਉਹ ਛੜਿਆਂ ਦੇ 10 ਪੁਆਇੰਟ ਐਕਸਟਰਾ ਮਿਲ ਜਾਂਦੇ ਨੇ, ਪਰ ਹੋਰ ਕਿਹੜੇ ਕਿਹੜੇ ਤਰੀਕੇ ਹੈਗੇ ਨੇ, ਔਰ ਨਾਲ ਹੀ ਮੈਂ ਇਹ ਚਾਹੂੰਗਾ ਕਿ ਜਿਹੜੇ ਪਾਰਟਨਰ ਦੇ ਨਾਲ ਸਕਿੱਲ ਵੀਜ਼ਾ ਅਪਲਾਈ ਕਰ ਰਹੇ ਹੈਗੇ ਨੇ, ਉਹਨਾਂ ਦੇ ਕੋਲ ਕੀ ਤਰੀਕੇ ਨੇ।
2: ਗੌਤਮ ਜੀ, ਜੇ ਤਾਂ ਅਸੀਂ ਪੁਆਇੰਟਸ ਆਪ ਇੰਪਰੂਵ ਕਰਨੇ, ਜਿਹਨਾਂ 'ਤੇ ਅਸੀਂ ਮਿਹਨਤ ਕਰ ਸਕਦੇ ਹਾਂ, ਠੀਕ ਹੈ, ਐਜ਼ ਆ ਐਪਲੀਕੈਂਟ, ਉਹਦੇ ਵਿੱਚ ਇੱਕ ਤਾਂ ਹੈਗਾ ਜੀ ਇੰਗਲਿਸ਼ ਸਕੋਰ, ਠੀਕ ਹੈ, 30 ਕਰ ਦੋ, ਨਹੀਂ ਮੇਰੀ ਏਜ ਯਾਰ ਅੱਜ 24 ਆ, ਨਹੀਂ ਮੈਂ ਉਹਨੂੰ ਉਹ 25 ਕਰ ਦਿੰਦਾ, ਉਹ ਤਾਂ ਪੋਸੀਬਲ ਨਹੀਂ,
1: ਡਿਲੇ ਕਰਦੇ ਰਹਿੰਦੇ ਨੇ ਕਿ ਮੈਂ ਜਦੋਂ 25 ਦਾ ਹੋਊਗਾ ਉਦੋਂ ਪਾਊਂਗਾ।
2: ਨਹੀਂ ਨਹੀਂ, ਜਿੱਦਣ ਮੈਂ ਤੁਹਾਨੂੰ ਕਿਹਾ 65 ਪੁਆਇੰਟ ਤੁਹਾਡੇ ਬਣ ਰਹੇ, ਲੌਂਚ ਕਰ ਦੋ,
1: ਲੌਂਚ ਕਰ ਦੋ,
2: ਹੈ ਨਾ। ਇਹੀ ਪੁਆਇੰਟ ਆ, ਨਾਟੀ ਕਰ ਲੋ ਜੀ, ਇੰਗਲਿਸ਼ ਸਕੋਰ ਇੰਪਰੂਵ ਕਰ ਲੋ ਆਪਦਾ, ਟਰਾਈ ਕਰੋ ਆਪਦੇ ਫੀਲਡ ਦੇ ਵਿੱਚ ਜੋਬ ਹੈਗੀ ਆ, ਬਟ ਉਹ 25 ਪੁਆਇੰਟਸ ਨੂੰ ਤੁਸੀਂ ਉੱਪਰ ਨੀਚੇ ਕਰ ਸਕਦੇ ਹੋ, ਬਾਕੀ ਨੇ ਐਕਸਪੀਰੀਅੰਸ ਦੇ ਜੇ 5 ਜਾਂ 10 ਜਾਂ 15 ਪੁਆਇੰਟ ਆਣੇ ਆ ਉਹ ਉਦੋਂ ਹੀ ਆਣੇ ਜਦੋਂ ਤੁਹਾਡੇ ਕੋਲ 1 ਸਾਲ ਦਾ, 3 ਸਾਲ ਦਾ, 5 ਸਾਲ ਦਾ ਜਾਂ 8 ਸਾਲ ਦਾ ਐਕਸਪੀਰੀਅੰਸ ਆ ਉਹਦੇ ਨਾਲ ਹੀ ਆ। ਆਪਾਂ ਉਹ ਪੀਰੀਅਡ ਨੂੰ ਸ਼ਾਰਟ ਤਾਂ ਨਹੀਂ ਕਰ ਸਕਦੇ ਵੀ ਹਾਂ 5 ਸਾਲ ਦੇ 15, 5 ਸਾਲ ਦੇ ਆਸਟ੍ਰੇਲੀਅਨ ਐਕਸਪੀਰੀਅੰਸ ਦੇ 15 ਪੁਆਇੰਟ ਮਿਲ ਰਹੇ ਆ, ਆਪਾਂ ਕਹੀਏ ਵੀ 4 ਸਾਲ ਜੀ 15 ਮਿਲ ਜਾਣਗੇ, ਉਹ ਤਾਂ ਪੋਸੀਬਲ ਨਹੀਂ ਹੈਗਾ।
1: ਰਾਈਟ, ਹੈ ਨਾ।
2: ਤਾਂ ਜਿਹੜੀ ਇਹ ਅਸੀਂ ਪੁਆਇੰਟਸ ਜਿਹੜੇ ਐਪਲੀਕੈਂਟ ਦੇ ਖੁਦ ਦੇ ਹੱਥ 'ਚ ਆ, ਉਹ ਤਾਂ ਸਿਰਫ ਇੱਕ ਇੰਗਲਿਸ਼ ਦੇ ਆ, ਇੱਕ ਨਾਟੀ ਤੋਂ, ਇਹ 25 ਪੁਆਇੰਟ ਆਪਦੇ ਹੱਥ 'ਚ ਆ।
1: ਆਲ ਰਾਈਟ। ਅੱਛਾ, ਟਾਈਮ ਥੋੜ੍ਹਾ ਹੈਗਾ, ਮੈਂ ਕੁਛ ਰੈਂਡਮ ਕੁਐਸਚਨ ਕਰਨਾ ਚਾਹੁੰਦਾ। ਪਹਿਲਾ ਕੁਐਸਚਨ ਤਾਂ ਇਹ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਸਕਿੱਲਡ ਕੈਟਾਗਰੀ ਕਿਹੜੀ ਜਿਹੜੀ ਹੈ, ਜਿਹੜੇ ਇੰਡੀਆ ਤੋਂ ਬੈਠੇ ਸੁਣ ਰਹੇ ਨੇ ਜਾਂ ਜਿਹੜੇ ਇੱਥੇ ਬੈਠੇ ਨੇ, ਆਪਣੇ ਭੈਣ ਭਰਾਵਾਂ ਨੂੰ ਬੁਲਾਉਣਾ ਚਾਹੁੰਦੇ ਨੇ, ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਬੁਲਾਉਣਾ ਚਾਹੁੰਦੇ ਨੇ, ਕਿਹੜੀ ਕੈਟਾਗਰੀਜ਼ ਦੇ ਵਿੱਚ ਪੀਆਰ ਪਾਥਵੇ ਥੋੜ੍ਹਾ ਸੌਖਾ ਹੈ, ਮਤਲਬ ਇੰਨਾ ਟਫ ਨਹੀਂ ਹੈਗਾ?
2: ਕੰਸਟਰਕਸ਼ਨ ਰਿਲੇਟਡ ਜਿੰਨੇ ਵੀ ਆਕੂਪੇਸ਼ਨ ਹੈਗੇ ਆ ਜੀ, ਉਹਦੇ 'ਚ 65-70 ਪੁਆਇੰਟਸ ਤੇ ਆ ਰਿਹਾ। ਫਿਰ ਹੈਲਥ ਦੇ ਵਿੱਚ ਸਕਿੱਲ ਅਸੈਸਮੈਂਟ ਲੈਣੀ ਥੋੜ੍ਹੀ ਜਿਹੀ ਔਖੀ ਆ ਹੈਲਥ ਦੇ ਵਿੱਚ, ਬਟ ਉਹਦੇ ਵਿੱਚ ਵੀ ਇਹੀ ਆ ਵੀ ਤੁਸੀਂ 70-75 ਪੁਆਇੰਟਸ ਤੇ, ਜਿਵੇਂ ਫਿਜ਼ੀਓਥੈਰੇਪਿਸਟ ਆ, ਨਰਸਿਸ ਆ, ਡਾਕਟਰਸ ਆ, ਹੈ ਨਾ, ਕਾਇਰੋਪ੍ਰੈਕਟਰ ਆ, ਸਪੀਚ ਪੈਥੋਲੋਜਿਸਟ ਆ, ਜਿੰਨੇ ਵੀ ਅਸੀਂ ਹੈਲਥ ਰਿਲੇਟਡ ਆਕੂਪੇਸ਼ਨ ਚੱਕ ਲਈਏ ਸਭ ਦੇ ਵਿੱਚ, ਹੈ ਨਾ, ਆਕੂਪੇਸ਼ਨਲ ਥੈਰੇਪਿਸਟ ਸਭ ਦੇ ਵਿੱਚ 70-75 ਪੁਆਇੰਟਸ ਤੇ, ਬਟ ਜਿਨ੍ਹਾਂ ਜਿਨ੍ਹਾਂ ਕੋਲ ਪ੍ਰੋਫੈਸ਼ਨਲ ਡਿਗਰੀਜ਼ ਆ ਉਹ 70-75-80 ਪੁਆਇੰਟਸ ਤੇ ਆਰਾਮ ਨਾਲ ਪਹੁੰਚ ਜਾਂਦੇ ਆ।
1: ਓਕੇ,
2: ਹੈ ਨਾ। ਬਾਕੀ ਕੰਸਟਰਕਸ਼ਨ ਰਿਲੇਟਡ ਆ ਜੀ, ਕੰਸਟਰਕਸ਼ਨ ਦੇ ਵਿੱਚ ਜੇ ਆਪਾਂ ਇੰਡੀਅਨ ਨੂੰ ਆਪਾਂ ਜੇ ਆਪਾਂ ਐਡਵਾਈਜ਼ ਕਰਨਾ ਤਾਂ ਤੁਸੀਂ ਪ੍ਰੋਪਰ ITI ਜਾਂ ਕਿਸੇ ਅਪਰੂਵਡ ਇੰਸਟੀਟਿਊਸ਼ਨ ਤੋਂ ਉਹ ਕਰੋ ਆਪਦਾ, ਜਾਂ 3 ਸਾਲ ਦੀ ਸਟੱਡੀ ਕਰੋ, ਪਲੱਸ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ। ਜਦੋਂ ਤੁਸੀਂ ਉਹ ਜੋਬ ਕਰਨੀ ਹੈ, ਸਕਿੱਲ ਅਸੈਸਮੈਂਟ TRA ਕਰਦਾ ਨੋਰਮਲੀ, ਟਰੇਡ ਰੈਕੋਗਨੀਸ਼ਨ ਆਸਟ੍ਰੇਲੀਆ ਇੱਕ ਬਾਡੀ ਆ, ਆਸਟ੍ਰੇਲੀਆ ਗਵਰਨਮੈਂਟ ਦੀ ਜਿਹੜੀ ਟਰੇਡ ਆਕੂਪੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਕਰਦੀ ਆ।
1: ਓਕੇ,
2: ਉਹਦੇ ਲਈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਹੁਣ ਅਸੀਂ ਕਹਿ ਦਿੰਦੇ ਵੀ ਮੇਰੇ ਕੋਲ ਐਕਸਪੀਰੀਅੰਸ ਤਾਂ ਹੈਗਾ ਗਾ, ਬਟ ਉਹ ਮੈਂ ਕੈਸ਼ 'ਤੇ ਲਿੱਤਾ ਸੀ, ਉਹਨੂੰ ਪਰੂਵ ਕਿਵੇਂ ਕਰਾਂਗੇ ਜੀ? ਅਕਾਊਂਟ 'ਚ ਸੈਲਰੀ ਲਓ, ਪ੍ਰੋਪਰ ਮੰਥਲੀ ਬੇਸ 'ਤੇ ਅਕਾਊਂਟ ਦੇ ਵਿੱਚ ਸੈਲਰੀ ਆਈ ਆ ਤਾਂ ਪੋਸੀਬਲ ਹੈਗਾ ਜੀ।
1: ਠੀਕ ਹੈ,
2: ਇਹ ਲੌਂਗ ਟਰਮ ਪਲੈਨਿੰਗ ਹੈ ਜੇ ਟ੍ਰੇਡ ਦੇ ਵਿੱਚ ਆ ਕੇ ਉਹ ਕਰਨਾ ਗਾ, ਪੋਸੀਬਲ ਆ।
1: 65-70 ਵੀ ਅੱਜ ਕੱਲ੍ਹ ਇੰਡੀਆ ਦੇ ਬੱਚੇ ਟੈਕਸ ਰਿਟਰਨ ਨਹੀਂ ਕਰਦੇ ਹੈਗੇ,
2: ਡੈਫੀਨੇਟਲੀ ਉਹ ਹੋਣੀ ਚਾਹੀਦੀ ਆ। ਬੈਟਰ ਹੋਊਗਾ ਜੇ TDS ਵੀ ਕੱਟਿਆ ਜਾਵੇ ਤਾਂ।
1: ਓਕੇ ਓਕੇ, ਠੀਕ ਹੈ। ਜੇ ਨਹੀਂ,
2: ਕਿਉਂਕਿ ਐਵੀਡੈਂਸ ਦੇਣੇ ਆ, ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ ਉਹ ਐਵੀਡੈਂਸ ਮੰਗਦਾ, ਸਟੇਟਮੈਂਟ ਦੋ, ਉਹਦੇ 'ਚ ਇੰਪਲੋਇਰ ਦਾ ਨਾਮ ਹੋਵੇ, ਪੇ ਸਲਿਪਸ ਹੋਣ, ਉਹ 'ਤੇ ਇੰਪਲੋਇਰ ਦਾ ਪ੍ਰੋਪਰ ਨਾਮ ਹੋਵੇ। ਜੇ TDS ਕੱਟਿਆ ਗਿਆ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ ਜੀ।
1: ਜਿਹੜੇ ਕੈਸ਼ ਦੇ ਉੱਤੇ ਤਨਖਾਹ ਲੈਂਦੇ ਨੇ,
2: ਗੌਤਮ ਜੀ, ਉਹਨਾਂ ਦੇ ਲਈ ਮੁਸ਼ਕਿਲ ਹੈ। ਵੈਰੀ ਹਾਰਡ ਟੂ ਪ੍ਰੂਵ।
1: ਰਾਈਟ ਰਾਈਟ। ਇੱਕ ਗੱਲ ਇਹ ਜ਼ਰੂਰ ਆਉਂਦੀ ਹੈਗੀ ਹੈ ਕਿ ਅਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਹਾਂ ਕਿ ਇਹਨਾਂ ਦੇ ਵਿੱਚ PR ਹੈਗੀ, ਉਹਨਾਂ ਦੇ ਵਿੱਚ ਨਹੀਂ ਹੈਗੀ। ਹੁਣ ਜਿਵੇਂ IT ਦੇ ਕੋਰਸ ਕਰਕੇ ਕਈ ਬਾਅਦ ਦੇ ਵਿੱਚ ਫਿਰ ਰਿਟੇਲ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ, ਕਈ ਟਰੱਕਿੰਗ ਦੇ ਵਿੱਚ ਪੈ ਜਾਂਦੇ ਨੇ, ਇਹੋ ਜਿਹੇ ਕਿਹੜੇ ਆਕੂਪੇਸ਼ਨਸ ਹੈਗੇ ਨੇ ਜਿਨ੍ਹਾਂ 'ਚ PR ਵੀ ਹੈਗੀ ਹੈ ਪਲੱਸ ਜੋਬ ਓਪਰਚੁਨਿਟੀਜ਼ ਵੀ ਆਸਟ੍ਰੇਲੀਆ 'ਚ ਨੇ, ਤਾਂ ਕਿ ਜੇ ਨਵੇਂ ਸਿਰੇ ਤੋਂ ਪਲੈਨਿੰਗ ਕਰਨੀ ਹੈ, ਜੇ ਪਲੱਸ 2 'ਚ ਹੈ ਬੱਚਾ ਜਾਂ 10th 'ਚ ਹੈ, ਹੁਣੇ ਤੋਂ ਹੀ ਪਲੈਨਿੰਗ ਕਰਨੀ ਸਟਾਰਟ ਕਰ ਸਕਦੇ ਨੇ ਜਿਹੜੇ ਆਫਸ਼ੋਰ ਬੈਠੇ ਨੇ?
2: ਹੈਲਥ ਰਿਲੇਟਡ ਆਕੂਪੇਸ਼ਨਸ,
1: ਚੰਗੀਆਂ ਤਨਖਾਹਾਂ ਨੇ,
2: ਤਨਖਾਹਾਂ ਬਹੁਤ ਵਧੀਆ ਜੀ। ਆਪਾਂ ਨਰਸਿਸ ਦੀ ਗੱਲ ਕਰੀਏ, ਸਟਾਰਟਿੰਗ ਜਿਹੜੀ ਸੈਲਰੀ ਆ $35 ਤੋਂ ਸਟਾਰਟ ਹੁੰਦੀ ਹੈ, ਜਦੋਂ ਕਿਸੇ ਨੇ ਬੈਚਲਰ ਆਫ ਨਰਸਿੰਗ ਕਰ ਲਈ, 1 ਸਾਲ ਗ੍ਰੈਡ ਪ੍ਰੋਗਰਾਮ ਕਰਨਾ ਪੈਂਦਾ, ਗ੍ਰੈਜੂਏਟ ਪ੍ਰੋਗਰਾਮ, ਉਹਦੇ ਵਿੱਚ ਅਰਾਊਂਡ 70-75-80,000 ਦੀ ਤਨਖਾਹ ਹੈਗੀ ਆ ਸਟਾਰਟਿੰਗ ਪੈਕੇਜ ਜਿਹੜਾ ਹੈਗਾ ਫੁੱਲ ਟਾਈਮ।
1: ਰਾਈਟ,
2: ਠੀਕ ਹੈ। ਫਿਜ਼ੀਓਥੈਰੇਪਿਸਟ, ਇਹ ਤਾਂ ਆਪਦਾ ਬਿਜ਼ਨਸ ਕਰਦੇ ਆ ਜੀ, ਬਾਅਦ ਚ 2-3 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਅਪੁਆਇੰਟਮੈਂਟਸ ਨਹੀਂ ਮਿਲਦੀਆਂ। ਅੱਜ ਆਪਾਂ ਕਿਸੇ ਫਿਜ਼ੀਓਥੈਰੇਪਿਸਟ ਦੀ ਅਪੁਆਇੰਟਮੈਂਟ ਲੈਣੀ ਆ ਤਾਂ ਆਪਾਂ ਨੂੰ 15 ਦਿਨ ਦੀ ਵੇਟ ਹੋਊਗੀ ਜੀ।
1: ਔਰ ਇੱਕ ਮੈਂ ਪਿੱਛੇ ਜੇ ਖਬਰ ਪੜ੍ਹੀ ਸੀਗੀ ਮੈਂ ਕਿ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪਿਸਟ, ਸਪੀਚ ਥੈਰੇਪਿਸਟ ਜਿੰਨੇ ਵੀ ਹੈਗੇ ਨੇ, ਹੁਣ ਤਾਂ ਇਹਨਾਂ ਨੂੰ ਯੂਨੀਵਰਸਿਟੀ ਤੋਂ ਜਦੋਂ ਕੋਰਸ ਕਰਦੇ ਆ ਤਾਂ ਗਵਰਨਮੈਂਟ ਨੇ ਅਨਾਊਂਸ ਕਰਤਾ ਕਿ ਕੋਰਸ ਦੇ ਡਿਊਰਿੰਗ ਜਿਹੜੀ ਉਹ ਅਪ੍ਰੈਂਟਿਸ਼ਿਪ ਹੈ ਉਹ ਵੀ ਪੇਡ ਹੋਏਗੀ।
2: ਉਹ ਵੀ ਪੇਡ ਆ। ਆਈ ਥਿੰਕ ਦੈਟ ਇਜ਼ ਓਨਲੀ ਫਾਰ ਆਸਟ੍ਰੇਲੀਅਨ PR ਔਰ ਸਿਟੀਜ਼ਨਸ।
1: ਓਕੇ,
2: ਆਮ ਨੋਟ ਸ਼ੋਰ।
1: ਅੱਛਾ, ਉਹ ਸਿਰਫ ਉਹਨਾਂ ਦੇ ਲਈ ਇੰਟਰਨੈਸ਼ਨਲ ਸਟੂਡੈਂਟ
2: ਹੈਗਾ ਜਾਂ
1: ਨਹੀਂ? ਹਾਂ, ਇਹ ਗੱਲ ਹੈ, ਇਹ ਗੱਲ ਹੈ, ਪਰ ਡੈਫੀਨੇਟਲੀ। ਅੱਛਾ,
2: ਸੈਂਟਰ ਲਿੰਕ ਦਾ ਆ ਜਾਂਦਾ ਤਾਂ ਸਾਡਾ ਸੈਂਟਰ ਲਿੰਕ ਨਾਲ ਬਾਹ ਵਾਸਤਾ ਨਹੀਂ ਪੈਂਦਾ, ਥੋੜਾ ਜਿਹਾ ਹੈ ਨਾ ਆਊਟ ਆਫ ਹੋ ਜਾਂਦਾ।
1: ਹਾਂ, ਨਹੀਂ ਠੀਕ ਹੈ। ਲਾਸਟ ਦੇ ਵਿੱਚ ਕੁਝ ਕਮੈਂਟ ਹੈਗੇ ਨੇ, ਮੈਂ ਇਹ ਜਾਣਨਾ ਚਾਹੁੰਦਾ ਕਿ ਕੋਈ ਸਟੇਟ ਹੈ ਜਿਨ੍ਹਾਂ ਦੇ ਕੋਲ ਕੋਈ ਅਪਡੇਟ ਰੀਸੈਂਟ ਕੋਈ ਆਈ ਹੋਵੇ, ਕੋਈ ਪੁਆਇੰਟਸ ਆ ਰਹੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਜਿਹੜੇ 190 or 491.
2: ਖਤਮ ਜਿਹੜੀਆਂ ਸਟੇਟਸ ਕੋਲੇ ਉਹਨਾਂ ਕੋਲ ਦੋ ਹੀ ਵੀਜ਼ਾ ਹੁੰਦਾ 190 ਤੇ 491 ਠੀਕ ਹੈ ਨਾ ਜੀ ਤੇ ਹਰੇਕ ਸਾਲ 1 July ਨੂੰ ਫਾਈਨੈਂਸ਼ੀਅਲ ਈਅਰ ਰੀਸੈਟ ਹੁੰਦਾ ਤਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਸਟੇਟਸ ਨੂੰ ਸੀਟਸ ਐਲੋਕੇਟ ਕਰਦਾ ਜਿਹੜੀ ਸੀਟ ਐਲੋਕੇਸ਼ਨ ਆ ਫਿਲਹਾਲ ਤਸਮੈਨੀਆ ਨੇ ਆਲਰੇਡੀ ਡਿਕਲੇਅਰ ਕਰਤੀ ਤਸਮੈਨੀਆ ਕੋਲੇ 1250 ਦੀਆਂ ਸੀਟਾਂ ਤੇ 800 ਜਿਹੜੀਆਂ ਹੈਗੀਆਂ 491 ਦੀਆਂ ਬਹੁਤ ਵਧੀਆ ਨੰਬਰ
1: ਵਧੀਆ ਨੰਬਰ
2: ਵਧੀਆ ਨੰਬਰ ਆ ਠੀਕ ਹੈ ਪਲੱਸ ਉਹਨਾਂ ਨੇ ਆਪਦਾ ਮਾਈਗ੍ਰੇਸ਼ਨ ਪ੍ਰੋਗਰਾਮ ਆਲਰੇਡੀ ਉਹਨਾਂ ਨੇ ਰੂਲਸ ਵਗੈਰਾ ਸਭ ਪਬਲਿਸ਼ ਕਰਤੇ ਆ ਠੀਕ ਹੈ ਤੇ ਉਹਨਾਂ ਨੇ ਸੂਨ ਐਪਲੀਕੇਸ਼ਨ ਵੀ ਉਹ ਸਾਰਾ ਕੁਛ ਉਹਨਾਂ ਦਾ ਚੱਲ ਪੈਣਾ ਇਨਵੀਟੇਸ਼ਨ ਰਾਊਂਡ ਵੀ ਸਟਾਰਟ ਬਾਕੀ ਸਟੇਟਸ ਨੇ ਹਜੇ ਡਿਕਲੇਅਰ ਨਹੀਂ ਕੀਤਾ ਕੈਨਬਰਾ ਨੇ ਥੋੜੀਆਂ ਚੇਂਜਿਸ ਲੈ ਕੇ ਆਉਂਦੀਆਂ ਆਪਦੇ ਪੁਆਇੰਟ ਸਿਸਟਮ ਦੇ ਵਿੱਚ ਤੇ ਉਹ ਪਹਿਲਾਂ ਜਿਹੜਾ ਉਹਨਾਂ ਦਾ ਕੈਨਬਰਾ ਮੈਟ੍ਰਿਕਸ ਲੌਜ ਹੁੰਦਾ ਸੀਗਾ ਤੇ ਜਿਹੜਾ ਕੈਨਬਰਾ ਮੈਟ੍ਰਿਕਸ ਪਹਿਲਾਂ ਫ੍ਰੀ ਚ ਲੌਜ ਹੁੰਦਾ ਸੀ ਹੁਣ ਉਹਨਾਂ ਨੇ ਉਹਦੀ ਥੋੜੀ ਫੀਸ ਵੀ ਰੱਖਤੀ $25 ਫੀਸ ਵੀ ਰੱਖਤੀ ਕੈਨਬਰਾ ਨੇ ਜੀ ਤੇ ਕੈਨਬਰਾ ਨੇ ਆਲਰੇਡੀ ਆਪਦੇ ਰੂਲਸ ਅਨਾਊਂਸ ਕਰ ਚੁੱਕੇ ਆ
1: ਓਕੇ
2: ਠੀਕ ਹੈ ਬਟ ਆਈ ਥਿੰਕ ਵੀ ਸਟੇਟਸ ਨੂੰ ਸਾਰੀਆਂ ਨੂੰ ਸੀਟਸ ਤਾਂ ਜਾਂ ਤਾਂ ਮਿਲ ਚੁੱਕੀਆਂ ਜਾਂ ਨੀਅਰ ਫਿਊਚਰ ਦੇ ਵਿੱਚ ਹਾਂਜੀ ਉਹ ਮਿਲ ਕਿਉਂਕਿ ਇਹ ਵੀ ਦੇਖਣ ਚ ਆਇਆ ਵੀ ਕਿਊਨਜ਼ਲੈਂਡ ਨੇ ਆਲਰੇਡੀ ਆਪਦੇ ਇਨਵੀਟੇਸ਼ਨਸ ਦੇਣੇ ਸ਼ੁਰੂ ਕਰਤੇ ਇਨਵੀਟੇਸ਼ਨ ਉਹਨਾਂ ਰਾਊਂਡ ਨਹੀਂ ਕੋਈ ਕੰਡਕਟ ਕੀਤਾ ਜਿਹੜੀਆਂ ਲਾਸਟ ਫਾਈਨੈਂਸ਼ੀਅਲ ਈਅਰ ਦੀਆਂ ਉਹਨਾਂ ਦੀਆਂ ਪਾਈਪਲਾਈਨਸ ਦੇ ਵਿੱਚ ਐਪਲੀਕੇਸ਼ਨ ਸੀਗੀਆਂ ਜਿਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਿਆ ਸੀ ਬਟ ਫਾਈਨੈਂਸ਼ੀਅਲ ਈਅਰ ਐਂਡ ਹੋ ਗਿਆ ਤਾਂ ਉਹ ਭੇਜ ਨਹੀਂ ਸਕਦੇ ਸੀ ਉਹਨਾਂ ਨੂੰ ਫਾਈਨਲਾਈਜ਼ ਉਹਨਾਂ ਦੀ ਐਪਲੀਕੇਸ਼ਨ ਫਾਈਨਲਾਈਜ਼ ਹੋ ਕੇ ਇਨਵੀਟੇਸ਼ਨਸ ਆਲਰੇਡੀ ਜਾ ਰਹੇ
1: ਸੋ ਪਿਛਲੇ ਹੀ ਹਲੇ ਕਲੀਅਰ ਕੀਤਾ
2: ਉਹ ਜਾ ਰਹੇ ਆ ਸੋ ਆਈ ਥਿੰਕ ਮੈਨੂੰ ਲੱਗਦਾ ਵਿਦ ਇਨ ਅ ਮੰਥ ਵੀ ਸਟੇਟਸ ਸਾਰੀਆਂ ਸਟੇਟਸ ਇਨਵੀਟੇਸ਼ਨ ਰਾਊਂਡਸ ਸ਼ੁਰੂ ਕਰ ਦੇਣ
1: ਡਿਲੇ ਨਹੀਂ ਹੋ ਗਿਆ ਜੁਲਾਈ ਦੇ ਵਿੱਚ ਹੁੰਦਾ ਹੁੰਦਾ ਹੈ ਅਗਸਤ ਇੰਨਾ ਕੁ ਟਾਈਮ ਲੱਗ ਜਾਂਦਾ ਹੈ ਅਗਸਤ ਸਤੰਬਰ ਤੱਕ
2: ਪਿਛਲੇ ਸਾਲ ਅਕਤੂਬਰ ਚ
1: ਬੱਲੇ
2: ਹੈ ਨਾ ਨਹੀਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਟਸ ਬੈਟਰ ਵੀ ਉਹ ਜਿੰਨੀ ਜਲਦੀ ਸ਼ੁਰੂ ਕਰ ਦੇਣਗੇ ਤਾਂ
1: ਕਿਉਂਕਿ ਫਾਈਨੈਂਸ਼ੀਅਲ ਈਅਰ ਤੋਂ ਸਟਾਰਟ ਹੁੰਦਾ ਨਹੀਂ
2: ਜੀ
1: ਤਸਮੈਨੀਆ ਦੀ ਬਸ ਜਾਂਦੇ ਜਾਂਦੇ ਇੱਕ ਸਵਾਲ ਦੱਸ ਦਿਓ ਤੁਸੀਂ ਦੱਸਿਆ ਕਿ ਉੱਥੇ ਦੀ 190 ਤੇ 491 ਦੇ ਲਈ ਇਨਵਾਈਟ ਆਉਣੇ ਸ਼ੁਰੂ ਹੋ ਜਾਣਗੇ ਤੇ ਤਸਮੈਨੀਆ ਦੇ ਵਿੱਚ ਜਿਹੜੇ ਬੱਚੇ ਮੂਵ ਹੋਣਾ ਚਾਹ ਰਹੇ ਆ ਜਿਹੜੇ ਉੱਥੇ ਰਹਿ ਰਹੇ ਨੇ ਕਿਹੜੇ ਸਕਿੱਲਸ ਇਨ ਡਿਮਾਂਡ ਹੈ ਜਿਨ੍ਹਾਂ ਨੂੰ ਤਸਮੈਨੀਆ ਟਾਰਗੇਟ ਕਰੇਗਾ
2: ਗੌਤਮ ਜੀ ਤਸਮੈਨੀਆ ਦਾ ਨਾ ਕਾਫੀ ਕੰਪਲੀਕੇਟਡ ਆ ਸਿਸਟਮ
1: ਓਕੇ
2: ਠੀਕ ਹੈ ਤੁਸੀਂ ਉਹ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਜਿਨ੍ਹਾਂ ਨੇ ਉੱਥੋਂ ਇੱਕ ਤਾਂ
1: ਪੜ੍ਹਾਈ ਕੀਤੀ
2: ਹਾਂਜੀ 1 year ਜਾਂ 2 year ਸਟੱਡੀ ਕੀਤੀ ਆ
1: ਬੱਲੇ
2: ਠੀਕ ਹੈ ਪਲੱਸ ਜਿਹੜੇ ਆਪਦੇ ਫੀਲਡ ਦੇ ਵਿੱਚ ਜੋਬ ਕਰ ਰਹੇ ਆ ਉਹ ਉਹ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਤੇ ਹੋਣਗੇ
1: ਇਹ ਤੁਸੀਂ ਹਰ ਇੱਕ ਸਟੇਟ ਦੇ ਨਾਲ ਹੀ ਜੁੜੀ ਗੱਲ ਦੱਸ ਰਹੇ
2: ਹੋ ਸਾਰਿਆਂ 'ਚ ਇਹੀ ਹੈ ਜੀ ਇਹੀ ਆ ਹੈ ਨਾ ਬਟ ਜਿਹੜਾ ਤਸਮੈਨੀਆ ਦੀ ਆਪਾਂ ਓਵਰਆਲ ਗੱਲ ਕਰੀਏ ਤਾਂ ਉਹਨਾਂ ਨੇ ਟੀਚਿੰਗ ਰਿਲੇਟਡ ਹੈਲਥ ਰਿਲੇਟਡ ਕੰਸਟਰਕਸ਼ਨ ਰਿਲੇਟਡ ਆਕੂਪੇਸ਼ਨ ਨੂੰ ਪ੍ਰਾਇਓਰਟੀ ਦੇਣੀ ਆ
1: ਓਕੇ
2: ਉਹ ਆਲਰੇਡੀ ਡਿਕਲੇਅਰ ਕਰ ਚੁੱਕੇ ਆ ਸਪੈਸ਼ਲੀ ਟੀਚਿੰਗ ਤੇ ਹੈਲਥ ਨੂੰ ਉਹਨਾਂ ਨੇ ਬਹੁਤ ਪ੍ਰਾਇਓਰਟੀ ਦੇਣੀ ਆ ਤੇ ਕਿਸੇ ਨੇ ਉੱਥੋਂ ਸਟੱਡੀ ਸੇਮ ਫੀਲਡ 'ਚ ਕੀਤੀ ਆ ਤਾਂ ਉਹਦੇ 'ਚ ਸਕਿੱਲ ਅਸੈਸਮੈਂਟ ਬੈਟਰ ਆ ਜੋਬ ਵੀ ਉਹਦੇ 'ਚ ਕਰ ਲਓ
1: ਰਾਈਟ ਰਾਈਟ ਠੀਕ ਹੋ ਗਿਆ ਸਟਿਕ ਟੂ ਯੋਰ ਪ੍ਰੋਫੈਸ਼ਨ ਮੇਨ ਤਾਂ ਇਹੀ ਲੱਗਦਾ ਤੁਹਾਡੀ ਗੱਲਬਾਤ ਜਿਹੜੀ ਅੱਜ ਹੋਈ ਹੈਗੀ ਹੈ ਕਿ ਜਿਹੜਾ ਵੀ ਪ੍ਰੋਫੈਸ਼ਨ 'ਚ ਹੈਗੇ ਹੋ ਜੇ ਉਹਦੇ ਨਾਲ ਟਿਕੇ ਰਹਿੰਦੇ ਹੋ ਤੁਸੀਂ ਤੇ ਫਿਰ ਉਮੀਦਾਂ ਹੈਗੀਆਂ ਨੇ ਨਹੀਂ ਤਾਂ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ
2: ਤੁਹਾਡਾ ਆਈ ਟੀ ਵਾਲਿਆਂ ਲਈ ਬਹੁਤ ਹਾਰਡ ਆ ਜੀ ਜਿਹੜਾ ਪਹਿਲਾਂ ਅਕਾਊਂਟਿੰਗ ਕਹਿੰਦੇ ਸੀ ਹੁਣ ਆਈ ਟੀ ਚੱਲ ਰਿਹਾ ਗਾ ਦੋਨਾਂ ਇਹਨਾਂ ਆਕੂਪੇਸ਼ਨਸ 'ਚ ਥੋੜ੍ਹਾ ਮੁਸ਼ਕਿਲ ਹੈ ਜੇ ਮੈਂ ਐਪਲੀਕੈਂਟਸ ਨੂੰ ਕਹੂੰ ਜੇ ਉਹਨਾਂ ਕੋਲ ਟਾਈਮ ਹੈਗਾ ਗਾ ਤਾਂ ਇੱਕ ਇੱਕ ਸਾਲ 'ਚ ਟ੍ਰੇਡ ਕੋਰਸ ਹੋ ਰਹੇ ਆ ਜੇ 2-3 ਸਾਲ ਦਾ ਟਾਈਮ ਹੈਗਾ ਹਜੇ ਟੀ ਆਰ ਤੇ ਬੈਠੇ ਆ ਹਜੇ ਸਟਾਰਟ ਹੀ ਹੋਈ ਆ ਟੀ ਆਰ ਬੈਟਰ ਆ ਵੀ ਹੁਣੇ ਆਪਦਾ ਅਲਟਰਨੇਟਿਵ ਜਾਂ ਟ੍ਰੇਡ ਕੋਰਸ ਕੋਈ ਕਰ ਲੈਣ ਬਹੁਤ ਟ੍ਰੇਡ ਕੋਰਸ ਆ ਜੀ ਰੂਫ ਪਲੰਬਰ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਦਾ ਰਹਿਣ ਦੋ ਨਹੀਂ ਹੁੰਦਾ ਹਾਂਜੀ
1: ਪਰ ਉਹਦੇ ਤੋਂ ਫਿਰ ਉਹਨਾਂ ਨੂੰ ਫਿਰ ਉਹ ਜੌਬ ਰੈਡੀ ਵੀ ਕਰਨਾ ਪੈਣਾ
2: ਜੀ 2 ਸਾਲ ਦਾ ਪ੍ਰੋਸੈਸ ਰਹੂਗਾ ਇਹ ਠੀਕ ਹੈ ਬਟ ਬੈਸਟ
1: ਇੱਕ ਪਲਾਨ ਬੀ
2: ਹਾਂਜੀ ਪਲਾਨ ਬੀ ਨਾਲ ਲੈ ਕੇ ਚੱਲਣ ਅਦਰਵਾਈਜ਼ ਜੇ ਆਪਦੇ ਫੀਲਡ 'ਚ ਜੌਬ ਕਰ ਰਿਹਾ ਟਾਕ ਟੂ ਯੋਰ ਇੰਪਲੋਇਰ ਇਹੀ ਹੋ ਜੂ ਇੰਪਲੋਇਰ ਮਨਾ ਕਰ ਦੋ ਵੀ ਮੈਂ ਨਹੀਂ ਸਪਾਂਸਰ ਕਰਨਾ
1: ਰਾਈਟ
2: ਗੋਲੀ ਦਾ ਮਾਰਨ
1: ਆਸਟ੍ਰੇਲੀਆ ਦੇ ਵਿੱਚ 2 ਸਟੱਡੀਜ਼ ਇਕੱਠੀਆਂ ਹੋ ਸਕਦੀਆਂ
2: ਨੇ ਜੀ ਹੋ ਜਾਂਦੀਆਂ ਗੋਤਮ ਜੀ ਕੰਕਰੈਂਟ ਸਟੱਡੀਜ਼ ਵੀ ਹੁੰਦੀਆਂ ਜਿਵੇਂ ਕੋਈ ਮਾਸਟਰ ਆਫ ਆਈਟੀ ਕਰ ਰਿਹਾ ਜਾਂ ਐਮਬੀਏ ਕਰ ਰਿਹਾਗਾ ਤੇ ਨਾਲ ਕੰਕਰੈਂਟ ਕਰ ਸਕਦਾ ਜੀ ਆਪਦਾ ਟ੍ਰੇਡ ਕੋਰਸ ਨਾਲ
1: ਓਕੇ ਓਕੇ ਉਹ ਵੀ ਇੱਕ ਤਰੀਕਾ ਹੋ ਸਕਦਾ ਜਿਹੜੇ ਹਲੇ ਵੀ ਪੜ੍ਹ ਰਹੇ ਹੈਗੇ ਨੇ ਤੇ ਹਲੇ ਟੀ ਆਰ ਵੀ ਨਹੀਂ ਅਪਲਾਈ ਕਰੀ ਉਹਨਾਂ ਦੇ ਲਈ ਵੀ ਇਹ
2: ਉਹਨਾਂ ਦੇ ਲਈ ਇਹ ਹੈਗਾ ਟ੍ਰੇਡ ਕੋਰਸ ਜਿਹੜਾ ਮੋਸਟਲੀ ਪਾਪੂਲਰ ਟ੍ਰੇਡ ਕੋਰਸ ਆ 1 ਸਾਲ 'ਚ ਫਿਨਿਸ਼ ਹੋ ਰਿਹਾ ਜੀ
1: ਰਾਈਟ ਰਾਈਟ
2: ਚਾਹੇ ਤੁਸੀਂ VOE ਤੇ ਕਰ ਲਓ ਚਾਹੇ COE ਤੇ ਕਰ ਲਓ 1 ਸਾਲ 'ਚ ਹੋ ਰਿਹਾ ਜੀ ਟ੍ਰੇਡ ਕੋਰਸ ਇਹ ਬੈਟਰ ਆ ਵੀ ਆਪਦਾ ਪਲਾਨ ਬੀ ਰੱਖ ਕੇ ਚੱਲੋ ਬਹੁਤ
1: ਸਾਰੇ ਯੂਰੋਪੀਅਨ ਬੱਚੇ ਵੀ ਦੇਖੇ ਨੇ ਜਿਹੜੇ 485 ਲੈਂਦੇ ਨੇ, ਐਕਸਪੀਰੀਅੰਸ ਲੈਂਦੇ ਨੇ ਤੇ ਫਿਰ ਆਪਣੀ ਕੰਟਰੀਜ਼ ਦੇ ਵਿੱਚ ਜਾਂਦੇ ਹੈਗੇ ਨੇ, ਉਹ ਵੀ ਇੱਕ ਤਰੀਕਾ ਹੈ. ਅੱਜ ਕੱਲ ਵੈਸੇ ਇੰਡੀਆ ਤੋਂ ਵੀ ਹੋ ਰਹੇ ਹੈਗੇ ਨੇ,
2: ਇੰਡੀਆ ਚ ਜਿਹੜੀ ਕ੍ਰੀਮੀ ਲੇਅਰ ਆ ਰਹੀ ਹੈ ਜੀ, ਤੁਸੀਂ ਜਾ ਕੇ UNSW ਵਾਲੇ ਦੇਖੋ ਜੀ, ਯੂਸੈਡ UNSW, ਇਹ ਜਿਹੜੀਆਂ ਜਿੰਨੀਆਂ ਮੇ ਵੱਡੀਆਂ ਯੂਨੀਵਰਸਿਟੀਜ਼ ਆ, ਯੂਨੀਵਰਸਿਟੀ ਆਫ ਮੈਲਬਰਨ, RMIT, ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ, ਯੂਨੀਵਰਸਿਟੀ ਆਫ ਐਡੀਲੇਡ, ਇਹਨਾਂ ਚ ਜਿਹੜੇ ਆਉਂਦੇ ਆ ਸਪੈਸ਼ਲੀ ਜਿਹੜੇ ਮਾਸਟਰ ਡਿਗਰੀ ਕਰਨ ਆਉਂਦੇ ਆ, ਉਹਨਾਂ ਦਾ ਕੋਈ ਪਲਾਨ ਹੀ ਨਹੀਂ ਹੈ ਇੱਥੇ ਰਹਿਣਾ,
1: ਉਹ ਸਿਰਫ ਪੜ੍ਹਾਈ ਕਰਨਾ,
2: ਹੈ ਨਾ. ਤੁਸੀਂ ਦੇਖੋ ਵੀ 50-60% ਜਿਹੜੇ ਸਟੂਡੈਂਟਸ ਉਹ ਆਉਂਦੇ ਆ, ਠੀਕ ਹੈ ਜੀ, ਉਹ ਆਪਦੀ ਸਟੱਡੀਜ਼ ਫਿਨਿਸ਼ ਕਰਦੇ ਆ, ਪੋਸਟ ਸਟੱਡੀ ਵਰਕ ਪਰਮਿਟ ਵੀ ਲੈਂਦੇ ਆ, ਐਕਸਪੀਰੀਅੰਸ ਲੈਂਦੇ ਆ, ਉਸ ਤੋਂ ਬਾਅਦ ਵਾਪਸ
1: ਚਲੇ ਜਾਂਦੇ,
2: ਪ੍ਰੈਫਰੈਂਸ ਦਿੰਦੇ, ਕਿਉਂਕਿ ਉਹ ਕ੍ਰੀਮੀ ਲੇਅਰ ਤੋਂ ਆ ਰਹੇ, ਕਿਉਂਕਿ ਇਹਨਾਂ ਯੂਨੀਵਰਸਿਟੀਜ਼ ਦੀ ਫੀਸ ਅਫੋਰਡ ਕਰਨਾ ਕਿਹੜਾ
1: ਸੌਖਾ ਨਹੀਂ,
2: ਠੀਕ ਹੈ. ਅਰਾਊਂਡ 50,000 ਮਾਸਟਰਸ, ਕੋਈ ਮਰਜ਼ੀ ਮਾਸਟਰ ਡਿਗਰੀ ਚੱਕ ਲਓ ਇਹਨਾਂ ਯੂਨੀਵਰਸਿਟੀਜ਼ ਦੀ, 50,000
1: ਬੜੀ ਮਹਿੰਗੀ ਪੈ ਜਾਂਦੀ
2: ਜੀ.
1: ਨਹੀਂ, ਧੰਨਵਾਦ, ਥੈਂਕ ਯੂ ਸੋ ਮਚ ਪ੍ਰੇਮ ਜੀ, ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸਾਂਝਾ ਪਾਉਣ ਦੇ ਲਈ. ਸੋ ਜੋ ਜਿੱਦਾਂ ਦਾ ਵੀ ਤੁਹਾਨੂੰ ਇਹ ਪ੍ਰੋਗਰਾਮ ਲੱਗਿਆ, ਉਹਦੀ ਫੀਡਬੈਕ ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਚਾਹੇ ਤਾਂ ਪ੍ਰੋਗਰਾਮ ਦੇ ਥੱਲੇ ਕਮੈਂਟ ਕਰਕੇ, ਚਾਹੇ ਸਾਨੂੰ ਅਲੱਗ ਤੋਂ ਮੈਸੇਜ ਭੇਜ ਸਕਦੇ ਹੋ 0472-6674-1674 ਜਾਂ facebook.com/ਹਾਂਜੀ Sydney ਦੇ ਵਿੱਚ ਇਨਬੋਕਸ ਦੇ ਉੱਤੇ ਜਾ ਕੇ, ਜੇ ਤਾਂ ਲਾਈਵ ਇਹ ਸੁਣ ਰਹੇ ਹੈਗੇ ਉੱਥੋਂ ਜਾ ਕੇ ਵੀ ਇਹ ਕਰ ਸਕਦੇ ਹੋ. ਫਿਲਹਾਲ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ,
0: ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਸਾਡੇ ਕੋਲ ਤਾਂ ਬਟੂਆ ਹੀ ਨਹੀਂ ਹੈਗਾ।
1: ਉਹ ਛੱਡੋ, ਇੱਕਦਮ ਮੇਰੀ ਆਵਾਜ਼ ਨੂੰ ਕੀ ਹੋ ਗਿਆ, ਜਿੱਦਾਂ ਜਹਾਜ਼ ਚ ਨੀ ਉੱਪਰ ਚੜੀਦਾ ਤੇ ਆਵਾਜ਼ ਏਦਾਂ ਦੀ ਆਉਣ ਲੱਗ ਪਈ, ਤੁਹਾਡੇ ਵੀ ਕੰਨ ਚ ਏਦਾਂ ਹੋਣ ਗਏ ਕਿ ਨਹੀਂ?
0: ਭਾਜੀ ਆਪਾਂ ਉੱਪਰਲੀ ਮੰਜ਼ਿਲ ਤੇ ਬੈਠੇ ਹਾਂ, ਰੇਡੀਓ ਗਰਾਊਂਡ ਫਲੋਰ ਤੇ ਨੀ ਹੈਗਾ।
1: ਅੱਛਾ, ਨਹੀਂ ਨਹੀਂ ਸੱਚੀ ਏਦਾਂ
0: ਹੋਇਆ, ਹਵਾ ਚ ਨੀ ਬੈਠੇ?
1: ਮੈਨੂੰ ਐ ਜਿੱਦਾਂ ਜਹਾਜ਼ ਚ ਤੁਸੀਂ ਜਾਂਦੇ ਹੁੰਦੇ ਹੋ, ਕਿਹੋ ਜੀ ਇੱਕ ਟਾਈਮ ਆਉਂਦਾ ਹੈ ਨਾ ਜਦੋਂ ਤੁਹਾਡੇ ਕੰਨਾਂ ਦੇ ਐ ਲੱਗਦਾ ਵੀ ਯਾਰ ਪਤਾ ਨੀ ਕੀ ਹੋ ਗਿਆ ਵਾ ਕੰਨਾਂ ਚ, ਇਹ ਮੈਨੂੰ ਏਦਾਂ ਸੱਚੀ ਹੋ ਗਿਆ ਵਾ, ਏਦਾਂ ਕੀ ਹੋ ਗਈ
0: ਸਾਨੂੰ? ਦੇਖੋ ਅਸੀਂ ਫ੍ਰੀ ਚ ਫੀਲਿੰਗ ਨੀ ਦਿੱਤੀ ਜਹਾਜ਼ ਵਾਲੀ, ਲਿਆ ਕੱਢੋ ਦੱਸ ਦਾ
1: ਲੋ ਯਾਰ, ਜਹਾਜ਼ ਵਾਲੀ ਫੀਲਿੰਗ ਹੀ ਦਿਓ, ਜਿਹੜਾ ਜਹਾਜ਼ ਉਲਟਾ ਕਰਦਾ ਸੀ ਉਹ ਵਾਲੀ ਨਾ ਦਿਓ।
0: ਉਹ ਵੀ ਹੋ ਗਿਆ ਸੀਗਾ ਕੰਮ, ਹਨਾ?
1: ਹਾਂ, ਹੋਰ ਸੁਣਾਓ,
0: ਪਿਛਲੇ ਹਫ਼ਤੇ ਹੋਇਆ ਸੀ
1: ਪਿਛਲੇ, ਹਾਂ ਪਿਛਲੇ ਆਪਾਂ ਗੱਲ ਵੀ ਕੀਤੀ ਸੀ, ਹਾਂ ਸ਼ਾਇਦ, ਹਾਂ ਹੋ ਸਕਦਾ ਜਿਹਨਾਂ ਦੇ ਸਮੋਸੇ ਸਮੋਸੇ ਹੁਣ ਆਏ ਸਿੱਧੇ ਮੂੰਹ ਚੋਂ ਪਏ ਹੁਣ ਜਿਹੜੇ ਟੇਢੇ ਹੋ ਗਏ ਹੁਣ।
0: ਇੱਕ ਨਾ ਅੱਜ ਸਵੇਰੇ ਖ਼ਬਰਾਂ ਦੇ ਵਿੱਚ ਆਪਾਂ ਹੁਣ
1: ਪਰ ਹੁਣ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਤੇ ਜੇ ਤੁਸੀਂ ਇਧਰ ਉਧਰ ਚੱਲਦੇ ਪਏ ਹੋ ਤੇ ਆ ਜਾਓ ਫਿਰ ਰੇਡੀਓ

0: ਲੱਖ ਡਾਲਰ ਮਿਲ ਜਾਣ, ਦੋ ਲੱਖ ਡਾਲਰ, ਲੱਖ ਡਾਲਰ ਹੀ ਮਿਲ ਜਾਵੇ, ਹੁੰਦਾ ਨੀ.
1: ਅੱਛਾ ਹੁੰਦਾ ਨੀ. ਅੱਜ ਨਾ ਮੈਂ ਹੁਣੇ ਜਦੋਂ ਆ ਰਿਹਾ ਸੀ ਨਾ ਗੱਡੀ ਵਿੱਚ, ਤੇ ਤੁਸੀਂ ਖਬਰਾਂ ਸੁਣਾਉਣ ਡਿਆ ਸੀ ਉਸ ਟਾਈਮ ਨਾ. ਉਸ ਟਾਈਮ ਖਬਰਾਂ ਦਾ ਟਾਈਮ ਸੀ, ਠੀਕ ਹੈ,
0: ਦੁਪਹਿਰ ਵੇਲੇ.
1: ਨਹੀਂ ਹੁਣੇ 4 ਵਜੇ ਜਿਹੜੀ ਤੁਸੀਂ ਸਟਾਰਟ ਕਰਦੇ ਹੋ ਨਾ, ਤੇ ਮੈਂ ਨਾ ਇੱਥੇ ਵਰਕਰ ਕਲੱਬ ਵਾਲਾ ਜਿਹੜਾ,
0: ਹਾਂਜੀ ਹਾਂਜੀ,
1: ਉਹ ਸਿਗਨਲ ਤੇ ਖਲੋਤਾ.
0: ਓਕੇ.
1: ਮੈਂ ਨਾ ਐਂ ਕਰਕੇ ਵੇਖਣਾ ਤੇ ਵਰਕਰ ਲਿਖਿਆ ਸੀ, ਉਸੇ ਵੇਲੇ ਤੁਸੀਂ ਲਿਖਿਆ ਤੇ ਤੁਸੀਂ ਗਿਗ ਵਰਕਰ ਦੀ ਕਰਦੀ ਗੱਲ.
0: ਤੁਸੀਂ ਐਂ ਨਹੀਂ ਕਹਿਤਾ ਮੈਂ ਉਸੇ ਵਕਤ ਉਪਰ ਡਿਲੀਵਰੀ ਕਰਕੇ ਆਇਆ ਸੀ.
1: ਲੇਡੀ ਮੈਂ ਇਹੀ ਗੱਲ ਲੱਗਾ ਸੀ, ਤੁਸੀਂ ਜਦੋਂ ਕਿਹਾ ਨਾ ਉਹਨਾਂ ਦੀ $31 ਕਰਦੀ ਆ, ਮੈਂ ਕਿਹਾ ਛੱਡੋਗਾ ਰੇਡੀਓ ਉੱਪਰ ਤੇ ਜਾ. ਮੈਂ ਉਸੇ ਵੇਲੇ ਯੂਟਰ ਬਣ ਲੱਗਾ ਤੁਹਾਨੂੰ ਮੈਂ ਦੱਸਿਆ. ਮੈਂ ਕਿਹਾ ਅੱਜ ਮੈਂ ਕਹਾਂਗਾ ਮੈਂ ਬਿਮਾਰ ਚੱਲਣ ਡਿਆ, ਉਬਰ ਈਟ ਕਰਕੇ ਆਉਣੇ, ਕਿਉਂਕਿ ਮੇਰੇ ਕੋਲ ਹੈਗਾ ਉਬਰ ਈਟ ਵਾਲਾ.
0: ਅੱਛਾ ਲਾਇਸੈਂਸ ਹੈ ਤੁਹਾਡੇ ਕੋਲ?
1: ਉਹ ਲਾਇਸੈਂਸ ਨਹੀਂ, ਇਹਦੇ ਤੇ ਐਪ ਹੁੰਦੀ ਆ. $31 ਹੋ ਗਿਆ, ਕਿਉਂ ਨਾ ਆਪਾਂ 2 ਘੰਟੇ ਲਾ ਕੇ ਫੇਰ ਹੀ ਰੇਡੀਓ
0: ਨਾਲੇ ਦਿਹਾੜੀ ਪਾ ਲਈ.
1: ਤੇ ਲਈ ਏਦਾਂ ਹੁਣ 2.5 ਘੰਟੇ ਚ ਏਦਾਂ 2 ਚੀਜ਼ਾਂ ਹੋਈਆਂ. ਇੱਕ ਤੇ ਆਹ ਚੀਜ਼ ਹੋ ਗਈ, ਠੀਕ ਹੈ. ਹੁਣ ਮੈਂ ਗੱਡੀ ਲਾਈ ਪਾਰਕਿੰਗ ਤੇ, ਠੀਕ ਹੈ. ਗੱਡੀ ਤੋਂ ਪਾਰਕਿੰਗ ਲਾਈ ਨਾ, ਅੱਗੇ ਸਾਹਮਣੇ ਨਾ ਉਹ ਲਿਫਟ ਪੂਰੀ ਦਿਖਦੀ ਪਈ ਸੀ ਮੈਨੂੰ, ਮੈਂ B2 ਤੇ ਸੀ, ਠੀਕ ਹੈ. ਮੈਂ ਕਿਹਾ ਯਾਰ ਕਦੀ ਨਾ ਕਦੀ ਤੇ ਏਦਾਂ ਹੋਏਗਾ ਵੀ ਮੈਂ ਲਿਫਟ ਦਾ ਬਟਨ ਦਬਾਵਾਂ ਤੇ ਉਸੇ ਵੇਲੇ ਚਾਹ ਚੜ ਜਾਏ, ਮਤਲਬ ਕੋਈ ਉੱਤੋਂ ਦਬਾ ਦੇ. ਏਦਾਂ ਦੇ ਮੈਂ ਸੋਚ ਹੀ ਰਿਹਾ, ਉਹ ਮੈਂ ਦਬਾਈ ਉਹ ਸੱਚੀ ਉੱਤੇ ਚਲੇ ਗਈ. ਮੈਂ ਆਖਿਆ ਯਾਰ ਹੱਦੋਂ ਕਿ 2 ਚੀਜ਼ਾਂ ਮੇਰੇ ਨਾਲ ਲੜਕੀ ਹੋ ਗਈ ਆ.
0: ਦਰਖਤ ਹੁੰਦਾ ਸੀਗਾ ਸਾਡੇ ਘਰ ਦੇ ਬਾਹਰ, ਤੇ ਮੈਂ ਉਹਨੂੰ ਡੇਲੀ ਕਹਿੰਦੀ ਰਹਿੰਦੀ ਹੁੰਦੀ ਸੀ ਵੀ ਮੈਂ ਵੱਡਾ ਬਣਨਾ, ਮੈਂ ਕਮਾਈ ਕਰਨੀ ਹੈ, ਕਰਨਾ ਹੈ ਨਾ. ਤੇ ਉਹ ਕਹਿੰਦੀ ਉਹ ਦਰਖਤ ਹੌਲੀ ਹੌਲੀ ਬਿਮਾਰ ਹੁੰਦਾ ਗਿਆ ਤੇ ਮੈਂ ਅਮੀਰ ਹੁੰਦੀ ਗਈ.
1: ਅੱਛਾ.
0: ਤੇ ਕਹਿੰਦੀ ਐ ਦਰਖਤ ਸੁਣ ਲੈਂਦੇ ਨੇ, ਸਾਡੇ ਘਰ ਦੇ ਬਾਹਰ ਵੀ ਲੱਗਿਆ ਹੋਇਆ. ਮੈਂ ਹੁਣ ਜਾ ਕੇ ਗੱਲਾਂ ਕਹੀਆਂ ਵੀ ਥੋੜਾ ਜਿਹਾ ਭਰਾਵਾ ਪੈਸੇ ਦੇ ਦੇ, ਥੋੜੇ ਪੈਸੇ ਦੇ ਦੇ, ਥੋੜੇ ਪੈਸੇ. ਮੈਂ ਗਰੀਬ ਹੋਈ ਜਾ ਰਿਹਾ, ਦਰਖਤ ਵੱਡਾ.
1: ਤੁਹਾਡੇ ਘਰ ਦਾ ਦਰਖਤ ਤੇ ਲੈਂਡਮਾਰਕ ਹੈਗਾ ਵਾ, ਉਹ ਗਲੀ ਜੀ ਕੋਈ ਨੀ ਦੇਖਦਾ ਤੁਹਾਡੇ ਘਰ ਦੀ ਅੰਦਰ.
0: ਹੋਰ ਵੱਡਾ ਹੋਈ ਜਾ ਰਿਹਾ, ਇੱਧਰ ਪੈਸੇ ਆ ਨੀ ਰਹੇ, ਉੱਧਰ ਉਹ ਅਮੀਰ ਹੋਈ ਜਾ ਰਿਹਾ.
1: ਉਹ ਗੱਡੀ ਤੋਂ ਪਤਾ ਲੱਗਦਾ ਤੁਹਾਡੀ ਤੋਂ, ਜਿੱਦੇ ਵੱਡੀ ਹੋਈ ਜਾ ਰਹੇ ਉਹਦੇ ਪੰਛੀ ਉੱਤੇ ਆਈ ਜਾ ਰਹੇ.
0: ਹਾਂ, ਮੇਰੀ ਗੱਡੀ ਤੋਂ ਪਤਾ ਲੱਗਦਾ ਵੀ ਪਤਾ ਝੜਦਾ ਮੌਸਮ ਹੈ.
1: ਹਾਂ ਸਹੀ ਗੱਲ.
0: ਤੇ ਅੱਛਾ ਖਬਰਾਂ ਦੀ ਗੱਲ ਆਪਾਂ ਕਰ ਰਹੇ ਸੀਗੇ,
1: ਖਬਰਾਂ ਛੱਡੋਗਾ ਭਾਜੀ, ਖਬਰਾਂ ਰੋਜ਼ ਹੀ ਕਰੀਦੀ, ਐਵੇਂ ਟੈਨਸ਼ਨ ਵਾਲੀਆਂ ਖਬਰਾਂ ਹੈ, ਖਬਰਾਂ ਤੁਸੀਂ ਸੁਣਾਉਂਦੇ ਐਵੇਂ ਟੈਨਸ਼ਨ ਹੋ ਜਾਂਦੀ ਆ. ਹਾਸੇ ਅੱਜ ਨਾ ਏਦਾਂ ਹੀ ਚੱਲਦਾ, ਹਾਸੇ ਮਜ਼ਾਕ ਕਰਦੇ ਆ ਬਸ.
0: ਅੱਗੇ ਕੰਮ ਦੀ ਗੱਲ ਕਰਦੇ,
1: ਅੱਗੇ ਕੋਈ ਸਾਡੇ ਸ਼ੋਅ ਚ ਕਿਹੜਾ ਕੋਈ ਇਨਫੋਰਮੇਸ਼ਨ ਦੀ ਗੱਲ ਹੁੰਦੀ ਹੈ, ਏਦਾਂ ਹੀ ਹੁੰਦਾ ਵਾ, ਟਾਈਮ ਪਾਸ ਜਿਹਾ ਹੁੰਦਾ ਵਾ.
0: ਨਹੀਂ ਉਹ ਅਸਲ ਦੇ ਵਿੱਚ ਨਾ ਖਬਰ ਹਵਾਈ ਜਹਾਜ਼ ਦੇ ਨਾਲ ਹੀ ਜੁੜੀ
1: ਹੋਈ ਹੈ. ਫਿਰ ਤੁਸੀਂ ਫਿਰ ਸਾਰੇ ਲਿਸਨਰ ਕਹਿੰਦੇ ਫਿਰ ਮੌਕੇ ਤੇ ਮੌਕਾ ਕਰ ਦਿੰਦੇ ਆ, ਤੁਸੀਂ ਮੌਕੇ ਤੇ ਚੌਕਾ ਮਾਰ ਦਿੰਦੇ ਆ. ਮਤਲਬ ਜਦੋਂ ਹੁਣ ਜਹਾਜ਼ ਦੀ ਗੱਲ ਹੈ ਤੇ ਤੁਸੀਂ ਹੁਣ ਜਹਾਜ਼ ਦੀ ਖਬਰ ਸੁਣਾ ਦੇਣ ਲੱਗੇ ਹੋ. ਅੱਛਾ ਜਹਾਜ਼ ਤੁਸੀਂ ਬਣਾਉਣ ਲੱਗ ਪਏ ਹੋ?
0: ਨਹੀਂ ਨਹੀਂ ਬਣਾਉਣ ਨਹੀਂ ਲੱਗ ਪਿਆ,
1: ਉਡਾਉਣ ਲੱਗ ਪਏ ਹੋ?
0: ਉਡਾਨ ਵੀ ਨਹੀਂ, ਉਹ ਕਾਗਜ਼ ਵਾਲੇ,
1: ਕਾਗਜ਼ ਵਾਲੇ. ਮੈਂ ਤੇ ਗੇਮ ਵੀ ਕਢਾਉਣਾ ਹੁੰਦਾ
0: ਜਿਹੜਾ ਅੱਜ ਦੀ ਖਬਰ ਹੈ. ਪਹਿਲਾਂ ਫਿਰ ਖਬਰ ਕਰੀਏ, ਫਿਰ ਆਪਣੇ ਅੰਦਾਜ਼
1: ਮਤਲਬ ਸ਼ੁਰੂ ਕਰ ਦਈਏ. ਤੁਸੀਂ ਕਹਿੰਦੇ ਹੋ ਮਤਲਬ ਕੋਈ ਚਾਹ ਪਾਣੀ ਕੁਛ, ਤੁਸੀਂ ਮੈਨੂੰ ਕੁਝ ਇਹਦਾ ਮਤਲਬ ਕੋਈ ਆਉਂਦਾ ਕੋਈ ਚਾਹ
0: ਪਾਣੀ ਦਿੱਤਾ ਹੈ?
1: ਉਹ ਪਾਣੀ ਤੇ ਮੈਂ ਆਪ ਲਿਆ ਦਿੱਤਾ, ਸਾਰੇ ਚੋਰ ਫੜੇ ਜੜ ਗਏ. ਪਰ ਬਹੁਤ ਵਧੀਆ ਪਾਣੀ ਹੈ ਤੁਹਾਡਾ,
0: ਤੁਹਾਨੂੰ ਪਿਲਾਨੇ ਥੋੜਾ ਵਧੀਆ ਵਧੀਆ ਪਾਣੀ ਪਿਲਾਨੇ
1: ਹੋ ਬਿਸਲੇਰੀ
0: ਅੱਗੇ.
1: ਚਲੋ ਜੀ,
0: ਐਕਵਾਫੀਨਾ ਬੁਲਾਉਂਦੇ,
1: ਐਕਵਾਫੀਨਾ ਫੀਨੇ ਨੱਕਦੇ ਨੇ ਤੁਹਾਨੂੰ, ਨੱਕ ਦੇਣਾ ਫੀਨਾ, ਇੱਥੇ ਐਕਵਾਫੀਨਾ ਚੱਲਣ ਡਿਆ ਵਾ.
0: ਚਲੋ ਜੀ, ਅੱਜ ਦੀ ਪ੍ਰੋਗਰਾਮ ਦੀ ਪਹਿਲੀ ਖਬਰ,
1: ਪਹਿਲੀ ਨਹੀਂ ਖਬਰ, ਸ਼ੱਕ ਨੂੰ ਹੋਏ.
0: ਅੱਜ ਦੀ ਖਬਰ ਬੜੀ ਬੇਕਾਰ ਹੈ, ਚ ਪਹਿਲੀ ਖਬਰ ਜਹਾਜ਼ ਦੇ ਨਾਲ ਹੀ ਜੁੜੀ ਹੋਈ ਹੈ. ਅਸਲ ਦੇ ਵਿੱਚ ਸਾਰੀਆਂ ਜ਼ਿਆਦਾਤਰ ਖਬਰਾਂ ਜਹਾਜ਼ਾਂ ਦੇ ਨਾਲ ਜੁੜੀਆਂ ਹੋਈਆਂ.
1: ਜਹਾਜ਼ ਤੇ ਜਾਈਏ ਕਿ ਨਾ ਜਾਈਏ ਇਹ ਦੱਸੋ.
0: ਇੱਕ ਤਾਂ ਖਬਰ ਛੱਡੋ, ਇਹ ਨਾ ਬੜੀ ਇੰਟਰਸਟਿੰਗ ਇੱਕ ਬਹਿਸ ਤੁਰੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ.
1: ਹਾਂਜੀ.
0: ਕਿ ਜਿਹੜੇ ਛੋਟੇ ਬੱਚੇ ਨੇ, ਜਦੋਂ ਤੁਸੀਂ ਹਵਾਈ ਸਫ਼ਰ ਕਰਨਾ ਤੇ ਛੋਟੇ ਬੱਚਿਆਂ ਨੂੰ ਇੱਕ ਨਾ ਹਵਾਈ ਸਫ਼ਰ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਐਟੀਕੇਟਸ, ਤਾਂ ਉਦਾਂ ਏਅਰਪੋਰਟ ਐਟੀਕੇਟਸ ਵੀ ਹੁੰਦੇ ਹੁੰਦੇ ਨੇ. ਇਹ ਵੀ ਅੱਜ ਕੱਲ੍ਹ ਇੱਕ ਬੜੀ ਨਵੀਂ ਚੀਜ਼ ਤੁਰੀ ਹੋਈ ਹੈ. ਤੁਹਾਨੂੰ ਏਅਰਪੋਰਟ ਐਟੀਕੇਟਸ ਹੈਗੇ ਨੇ ਵੀ ਹਵਾਈ ਅੱਡੇ ਤੇ ਕਿਵੇਂ ਵਿਚਰਨਾ ਹੈਗਾ, ਹੈ ਨਾ. ਉਹੀਓ ਐਂ ਲੱਤਾਂ ਪਸਾਰ ਕੇ ਤੁਸੀਂ ਉਹਦੇ ਤੇ ਰੈਕਲਾਈਨਰ ਤੇ ਬੈਠੇ ਰਹੋ ਤੇ ਉੱਚੀ ਉੱਚੀ ਗਾਹ ਪਾਈ ਜਾਵਾਂ, ਹੈ ਨਾ. ਜਾਂ ਐਰੋਪਲੇਨ ਐਟੀਕੇਟਸ, ਏਵੀਏਸ਼ਨ ਐਟੀਕੇਟ, ਤੁਹਾਨੂੰ ਪਿਛਲੀ ਵਾਰ ਏਵੀਅਨ ਦੱਸਿਆ ਸੀ. ਏਵੀਏਸ਼ਨ ਐਟੀਕੇਟਸ ਦੇ ਵਿੱਚ ਇਹ ਹੈ ਕਿ ਤੁਸੀਂ ਹਵਾਈ ਸਫ਼ਰ ਜਦੋਂ ਕਰਨਾ ਤਾਂ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਨਾ ਹੈਗਾ, ਹੈ ਨਾ. ਉਹਦੇ 'ਚ ਕੁਛ ਡੂਜ਼ ਐਂਡ ਡੋਂਟਸ ਨੇ.
1: ਸਹੀ ਗੱਲ.
0: ਕੈਨੇਡਾ ਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਛੋਟਾ ਬੱਚਾ,
1: ਹਾਂਜੀ,
0: ਉਹ

0: सीट बेल्ट नहीं सी लगा रहा।
1: ओ अच्छा,
0: ते ओने सीट बेल्ट नहीं लगाई, ते सीट बेल्ट ना लगान करके वो आए उठी उठी जा रहा सीगा उत्ते ना,
1: और सीट बेल्ट लगाई नहीं
0: लगाई नहीं, हाले जहाज आज मैं पार्किंग च नहीं लगे हुंदा
1: हाले, ठीक है
0: पार्किंग च आए निकल के रिवर्स
1: हुंदा थोड़ा जा एंजॉयमेंट जा करदा
0: करके रिवर्स करके फिर आए उन्हु ट्रैक ते लेंदे हुंदे
1: हां जी हां जी सही है,
0: फिर आए ओ जो मैं जान लगदा है ना
1: पूरा सीधा
0: ओने ओदे ही कसमान पा लिया, हले तुरिया भी नहीं सीगा जहाज ने, स्पीड भी नहीं सी पड़ी
1: हले, बस अपनी लाइन ते आया करके शुरू जा होया
0: गर्म जे ही हो रहा
1: हां,
0: ते कनाडा पोर्टर एयरलाइन उथे लोकल डोमेस्टिक एयरलाइन जिवें इत्थे अपने केड़ी है वर्जिन है जेटेक जेट एयरवेज
1: है, हां हां हां जी
0: पोर्टर एयरलाइन दा जहाज सी।
1: अच्छा जी,
0: ते ओह कहिंदे जवाक उठन लग गया ते जिहड़े भी ओहदे पेरेंट्स होणगे ओह क्रू वाले जिवें ਕੁੜੀਆਂ ਜਿਹੜੀਆਂ
1: ਆਈਆਂ
0: ਉਹਨਾਂ ਨੂੰ ਆ ਕੇ ਪੇਰੈਂਟਸ ਨੂੰ ਕਹਿੰਦੀ ਵੀ ਇਹਨੂੰ ਬਿਠਾਓ ਸੀਟ ਬੈਲਟ ਲਗਾਓ,
1: ਸੀਟ ਬੈਲਟ ਤੇ ਜ਼ਰੂਰੀ ਹੈ,
0: ਉਹ ਕਹਿੰਦੀ ਮੈਂ ਕੀ ਕਰਾਂ ਉੱਠੀ ਜਾਂਦਾ ਇਹ।
1: ਅੱਛਾ ਅਸੀਂ ਏਦਾਂ ਕਰਕੇ ਉੱਠੀ ਜਾ ਰਿਹਾ ਸੀ,
0: ਖੜਾ ਹੋਈ ਜਾ ਰਿਹਾ ਸੀ ਸੀਟ ਦੇ ਉੱਤੇ।
1: ਅੱਛਾ ਉਹ ਵਾਹ,
0: ਤੇ ਉਹ ਕਹਿੰਦੇ ਵੀ ਇਹਨੂੰ ਬਿਠਾਓ ਸੀਟ ਦੇ ਉੱਤੇ, ਬਿਠਾ ਲਓ
1: ਬੈਲਟ ਤੇ ਛੱਡੋ ਪਹਿਲਾਂ ਬਿਠਾਓ
0: ਇਹਨੂੰ, ਐ ਚਾਹੇ ਤੁਸੀਂ ਹੱਥ ਕਰਕੇ ਬੈਠੋ ਵੀ ਜੇ ਮਤਲਬ ਇਸ ਨੌਬਤ ਤੱਕ ਆ ਗਏ
1: ਬਿਲਕੁਲ
0: ਬੈਠੇ ਨਾ,
1: ਹਾਂ ਠੀਕ ਹੈ।
0: ਤੇ ਇਧਰੋਂ ਪੇਰੈਂਟਸ ਫਿਰ ਥੋੜੀ ਜਿਹੀ ਕਹਾ ਸੁਣੀ ਵੱਧ ਹੋ ਗਈ, ਉਹ ਕਹਿੰਦੇ ਕਿ ਤੁਸੀਂ ਸਾਨੂੰ ਅਸੀਂ ਟਿਕਟ ਲਈ ਹੈ ਐ ਤੁਹਾਡਾ ਦੇਣਾ
1: ਤੁਹਾਡਾ
0: ਸਾਡਾ ਜਵਾਕ ਚਾਹੇ ਖੜਾ ਹੋਵੇ ਚਾਹੇ ਲੇਟੇ ਚਾਹੇ ਜੋ ਮਰਜ਼ੀ ਕਰੇ, ਤੁਸੀਂ ਹੁਣ ਐ ਕਿਵੇਂ ਕਹਿਣਾ, ਉਹ ਸਟੈਂਡ ਲੈ ਗਏ।
1: ਅੱਛਾ ਜੀ,
0: ਬਹਿਸ ਹੋਣ ਲੱਗ ਗਈ, ਬਹਿਸ ਹੋਈ ਬਹਿਸ ਹੋਈ ਬਹਿਸ ਹੋਈ, ਤੇ ਆਲੇ ਦੁਆਲੇ ਜਿਹੜੇ ਪੈਸੇਂਜਰ ਸੀਗੇ ਉਹ ਵਿੱਚ ਵੇ ਉਹ ਕੋਈ ਨੀ ਭੈਣ ਜੀ ਤੁਸੀਂ ਠੰਡੇ ਹੋਵੋ, ਭਾਈ ਸਾਹਿਬ ਤੁਸੀਂ
1: ਲੱਸੀ ਲੁੱਸੀ ਪੀਓ,
0: ਖੜਾਓ ਆਪਣਾ ਬਾਂਦਰ ਜਿਹਾ ਇਹਨੂੰ ਮੈਂ
1: ਬੜਾ
0: ਕੁਛ ਦਿੱਤਾ ਹੋਣਾ,
1: ਲਾਲਚ ਵੀ ਨੀ, ਲਾਲਚ ਦਿੱਤੀ ਹੋਏਗੀ ਵੀ ਆ ਜਾ ਤੇ ਚੌਕਲੇਟ ਲੈ ਲਈ ਕੋਈ ਹੋਰ,
0: ਲਾਲਚ ਉਹਨੂੰ ਇਹੀ ਦਿੱਤਾ ਹੋਣਾ ਵੀ ਅਗਲੀ ਵਾਰ ਤੂੰ ਚਲਾ ਲਈ ਜਾ, ਅੱਜ ਬਹਿ ਜਾ।
1: ਸਹੀ ਗੱਲ ਹੈ ਭਾਜੀ, ਅੱਜ ਦੀ ਕੁੜੀਆਂ ਖਬਰਾਂ ਆਉਂਦੀਆਂ, ਹੁਣੇ ਪਿੱਛੇ ਮੈਂ ਵਿਆਹ ਵੇਖਿਆ, ਚਲੇ ਖਬਰ ਦੇ ਨਾਲ ਹੀ ਹੁਣੇ ਕਰਾਂਗੇ। ਇੱਕ ਕਹਿੰਦੇ ਜਹਾਜ਼ ਚ ਬੰਦਾ ਨਸ਼ਾ ਕਰਕੇ ਪਾਇਲਟ ਬਣਿਆ, ਉਹ ਚਲਾ ਰਿਹਾ ਨਸ਼ਾ ਕਰਕੇ, ਮੈਂ ਯਾਰ ਹੱਦ ਹੋ ਗਿਆ, ਉਹ ਵੀ ਕੋਈ ਖਬਰ ਹੁਣੇ ਮੈਂ ਵੇਖੀ,
0: ਪਾਇਲਟ ਬਣ ਗਿਆ
1: ਮਤਲਬ ਪਾਇਲਟ ਹੀ ਬਣ ਗਿਆ, ਜਹਾਜ਼ ਚਲਾ ਰਿਹਾ ਨਸ਼ਾ ਕਰਕੇ, ਨਸ਼ਾ
0: ਕੀਤਾ ਪਾਇਲਟ ਨਸ਼ਾ ਕਰਕੇ
1: ਜਹਾਜ਼ ਚਲਾ ਰਿਹਾ,
0: ਮੈਂ ਏਅਰਲਾਈਨ ਦੱਸ ਦੋ ਬਸ, ਕੁਛ ਨਾ ਦੱਸੋ ਮੈਨੂੰ ਕਿੱਥੇ ਚਲਾ ਰਿਹਾ ਸੀ ਕਿੱਦਣ ਦੀ ਗੱਲ, ਤੁਸੀਂ ਏਅਰਲਾਈਨ ਦੱਸ ਦੋ, ਮੁਰਗੇ ਟਿਕਟ ਨਹੀਂ ਲੈਂਦੇ। ਤਹਿਜੀਬ ਕਿਹਨੇ ਸਿਖਾਣੀ ਹੈ, ਸਿਖਾਣਾ ਕਿਵੇਂ ਹੈ ਵੀ ਭਾਈ ਜੇ ਜਹਾਜ਼ ਚ ਅਸੀਂ ਬੈਠ ਗਏ ਤੇ ਮੂਮੈਂਟ ਆਪਾਂ ਘੁੰਮਣ ਚੱਲੇ ਆ, ਪਰ ਤੈਨੂੰ ਇੱਕ ਸ਼ਰਤ ਤੇ ਲੈ ਕੇ ਜਾਵਾਂਗੇ, ਜੇ ਟਿੱਕੇ ਬੈਠੇਗਾ ਬੈਲਟ ਲਗਾਏਗਾ,
1: ਸਹੀ ਗੱਲ।
0: ਤੇ ਫਿਰ ਬੱਚੇ ਮੰਨਦੇ ਨੇ ਅੱਗੇ ਗੱਲ ਨਹੀਂ ਮੰਨਦੇ, ਫਿਰ ਉਹ ਚਾਈਲਡ ਸਾਈਕੋਲੋਜੀ, ਬਹੁਤ ਸਾਰੀਆਂ ਬਹਿਸਾਂ ਤੁਰ ਪਈਆਂ ਨੇ,
1: ਠੀਕ ਹੈ,
0: ਕਿ ਬੱਚਿਆਂ ਦੇ ਨਾਲ ਮਾਂ ਬਾਪ ਕਿੱਦਾਂ ਪੇਸ਼ ਹਨ, ਮਾਂ ਬਾਪ ਕਰੂ ਮੈਂਬਰ ਦੇ ਨਾਲ ਕਿਵੇਂ ਪੇਸ਼ ਹਨ, ਹੈ ਨਾ, ਏਅਰ ਹੋਸਟਸ ਦੇ ਨਾਲ ਕਿੱਦਾਂ, ਏਅਰ ਹੋਸਟਸ ਬੱਚੇ ਦੇ ਨਾਲ ਕਿਵੇਂ ਪੇਸ਼ ਹਨ,
1: ਸਾਰਾ ਕੁਝ ਪੂਰਾ ਹੈ, ਸਰਕਲ ਬਣਾਤਾ ਜਿਹੜੇ ਸਾਰਾ ਇੱਦਾਂ ਹੀ ਚੱਲੀ ਜਾ ਰਿਹਾ ਵੀ ਹਾਂ ਸਾਰਿਆਂ ਨੇ ਇੱਕ ਦੂਜੇ ਨਾਲ,
0: ਸਾਡੇ ਵਾਲਿਆਂ ਨੂੰ ਨੀ, ਤੁਸੀਂ ਦੇਖੋ ਜਦੋਂ ਵੀ ਇੱਥੋਂ ਤੁਸੀਂ ਜਾਂਦੇ ਹੋ ਥਾਈ ਚ ਜਾਂ ਮਲੇਸ਼ੀਆ ਚ ਜਾਂ ਚਾਈਨਾ ਚ, ਜਿਹੜੀਆਂ ਤਾਂ ਇੱਥੋਂ ਉੱਥੇ ਤੱਕ ਦੀਆਂ ਫਲਾਈਟਾਂ ਨੇ ਮਿਡਵੇ ਤੱਕ ਦੀਆਂ, ਉਹ ਤਾਂ ਵਧੀਆ ਹੁੰਦੀਆਂ ਨੇ, ਠੀਕ ਠਾਕ ਹੁੰਦੀਆਂ, ਉਦੋਂ ਬਾਅਦ ਫਿਰ ਉਹ ਜੋ ਸਮਾਨ ਪੈਂਦਾ ਸਪੈਸ਼ਲੀ ਆ ਬੈਂਕਾਕ ਤੋਂ ਉੱਤੇ ਸਿੰਗਾਪੁਰ ਤੋਂ,
1: ਉਹ ਬਾਅਦ ਜਿਹੜੇ ਦੂਜੀਆਂ
0: ਜਿਹੜੇ ਆਪਣੀ ਮੰਡੀਰ ਚੜ੍ਹਦੀ ਉੱਥੋਂ ਹਰਿਆਣੇ ਗੁਜਰਾਤ ਤੇ ਦਿੱਲੀ ਵਾਲੀ ਤੇ ਪੰਜਾਬ ਵਾਲੀ, ਉਹ ਬੱਸ ਕਰਾ ਦਿੰਦੇ ਨੇ ਏਅਰ ਹੋਸਟਸ ਵਾਲੀ,
1: ਇਹ ਤਾਂ ਹੈ ਸਾਡੇ ਵਾਲੇ ਤੇ ਏਅਰ ਹੋਸਟਸ ਦੇਖਦੇ ਰਹਿੰਦੇ, ਇੰਨੀ ਸੋਹਣੀ ਓਏ ਸਾਰੇ ਹੋਰ ਕੀ ਆਪਾਂ ਦੇਖਦੇ ਹੁੰਦੇ ਆ, ਇਹ ਤੇ ਬਹੁਤ ਸੋਹਣੀ ਹੈਗੀ ਹੈ, ਇਹ ਘੱਟ ਸੋਹਣੀ ਹੈਗੀ ਹੈ,
0: ਭਾਬੀ ਜੀ ਸ਼ਾਮ ਵਾਲਾ ਸੁਣਦੇ ਨੀ ਪ੍ਰੋਗਰਾਮ
1: ਸੁਣਦੇ ਆ, ਉਹ ਵੀ ਕਹਿੰਦੇ ਨੇ ਦੇਖ ਲੈ ਦੇਖ ਲੈ, ਦੋ ਕੇ ਚਾਰ ਪੰਜ ਛੇ ਘੰਟੇ ਹੀ ਹੈਗੇ ਬਸ। ਅੱਛਾ ਨਹੀਂ ਪਰ
0: ਦੇਖੋ ਅੱਧੇ ਕੁ ਰਾਹ ਤੋਂ ਬਾਅਦ ਤਾਂ ਸੁਰਤ ਜੀ ਨੀ ਰਹਿੰਦੀ ਹੈਗੀ, ਰੋਟੀ ਲਿਆਓ ਯਾਰ ਲਾਈਟਾਂ ਬੰਦ ਕਰੋ, ਕੰਬਲ ਦੇ ਦੋ ਤੁਹਾਡਾ ਮਤਲਬ ਫੇਵਰੇਟ ਪਾਰਟ ਕਿਹੜਾ ਏਅਰਪੋਰਟ ਏਅਰ ਮਤਲਬ ਪੂਰੀ ਜਰਨੀ ਦਾ, ਹਵਾਈ ਅੱਡੇ ਤੇ ਜਾਣਾ ਜਾਂ ਫਿਰ ਉਹਦੇ ਚੋਂ ਖੱਜਲ ਖੁਆਰੀ ਕਰਾਉਣਾ ਲਾਈਨਾਂ ਚ ਲੱਗ ਕੇ, ਜਾਂ ਫਿਰ ਆਪਣਾ ਉਹਦੀ ਵੇਟ ਕਰੀ ਜਾਵਾਂ ਉੱਥੇ ਜਾ ਕੇ ਬਹਿ ਕੇ ਲਾਉਂਜ ਚ, ਜਾਂ ਫਿਰ ਜਹਾਜ਼ ਦੇ ਵਿੱਚ ਜਾਂ ਸਫ਼ਰ ਜਿਹੜਾ ਹੈਗਾ ਉਹ।
1: ਮੇਰਾ ਤੇ ਸਭ ਤੋਂ ਪਾਰਟ ਵਧੀਆ ਹੈਗਾ ਜਦੋਂ ਬਿਲਕੁਲ ਜਹਾਜ਼ ਉੱਪਰ ਜਾ ਕੇ ਜਦੋਂ ਜਹਾਜ਼ ਦੀ ਆਵਾਜ਼ ਵੀ ਨਹੀਂ ਨਾ ਆਉਂਦੀ, ਉਹ ਵਾਲਾ ਜਦੋਂ ਇਹੋ ਮਜ਼ਾ ਆਉਂਦੀ ਬਸ, ਕੋਈ ਲੋਕ ਜਦੋਂ ਮਤਲਬ ਉਹ ਲੱਗਦਾ ਵੀ ਹਾਂ ਹੋਰ ਠੀਕ ਹੈ, ਤੇ ਕਿਉਂਕਿ ਐਕਚੁਅਲੀ ਕੀ ਆ ਮੈਨੂੰ ਮੈਂ ਨਾ ਜਦੋਂ ਮੈਨੂੰ ਨੀਂਦ ਬੜੀ ਵਧੀਆ ਲੱਗਦੀ ਮੈਂ ਨਾ ਜਦੋਂ
0: ਤੁਹਾਨੂੰ ਨੀਂਦ
1: ਹਾਂ ਮੈਨੂੰ ਆ ਜਾਂਦੀ ਹੈ ਮੈਂ ਬਿਲਕੁਲ ਮਤਲਬ ਪਰ ਜਦੋਂ ਮੈਨੂੰ ਨਾ ਪ੍ਰੋਬਲਮ ਆਉਂਦੀ ਆ ਹਮੇਸ਼ਾ ਹੀ ਆਉਂਦੀ ਆ ਭਾਜੀ ਜਦੋਂ ਜਹਾਜ਼ ਜਦੋਂ ਵਾਪਸ ਆਉਣਾ ਨਾ ਉਦੋਂ ਕੱਲ ਦੇ ਨਾ ਪਰਦੇ ਪਤਾ ਨੀ ਕੀ ਹੋ ਜਾਂਦੇ ਬਾਅਦ ਚ ਛੂ ਛੇ ਬਾਅਦ ਚ ਐ ਕਰਕੇ ਨਾ ਸਾਹ ਜਾ ਦਾਂ ਕਰਕੇ ਕੱਢਣੇ ਪੈਂਦੇ ਆ ਬਾਹਰ ਜੋ ਪਤਾ ਨੀ ਅੰਦਰ ਕੀ ਚੱਲ ਜਾਂਦਾ ਵਾ ਤੁਹਾਡੇ ਵੀ ਏਦਾਂ ਹੁੰਦਾ
0: ਨਹੀਂ ਉਹਦਾ ਇੱਕ ਤਰੀਕਾ ਹੈ ਨਾ ਉਹਦੇ ਤੁਸੀਂ ਲੌਂਗ ਬਰੀਥਿੰਗ ਕਰੋ
1: ਅੱਛਾ ਲੌਂਗ ਬਰੀਥਿੰਗ ਉਹ ਯੋਗਾ ਟਾਈਪ
0: ਹਾਂ ਨੱਕ ਰਾਹੀਂ ਸਾਹ ਅੰਦਰ ਲੈਣਾ ਮੂੰਹ ਨਾਲ ਬਾਹਰ ਛੱਡਣਾ ਉਹ ਪੰਜ ਚਾਰ ਵਾਰ ਕਰੋਗੇ ਉਹ ਫੇਰ ਨਹੀਂ ਹੁੰਦਾ
1: ਪੱਕਾ
0: ਹਾਂਜੀ ਹਾਂਜੀ
1: ਲੈ ਮੈਂ ਅੱਜ ਜਹਾਜ਼ ਚੜ ਕੇ ਫਿਰ ਇੱਦਾਂ ਕਰਦਾ ਅੱਜ ਭਾਈ ਫਿਰ ਟਿਕਟ ਵੀ ਦੋ
2: ਕੈਂਸਲ ਕਰੋ ਤਾਂ ਜਹਾਜ਼ ਚ ਜਾਓ
1: ਆ ਲਓ ਜੀ ਦੇਖੋ ਸਾਡੇ ਸ਼ੋਅ ਵਿੱਚ ਮੈਂ ਕਹਿੰਦਾ ਨੁਕਸੇ ਵੀ ਬਹੁਤ ਵਧੀਆ ਦਿੱਤੇ ਜਾਂਦੇ ਆ ਤੁਸੀਂ ਤੇ ਕਰਿਓ ਜੋ ਵੀ ਅਗਰ ਤੁਹਾਨੂੰ ਇਹ ਛੂਛਾਂ ਕਰਨਾ ਚਾਹੁੰਦੀ ਆ ਤੇ ਤੁਸੀਂ ਲੌਂਗ ਬਰੀਥ ਕਰਨੀ ਆ ਮਤਲਬ ਲੌਂਗ ਵੀ ਖਾ ਸਕਦੇ ਆ
0: ਇਨਹੇਲ ਇਨਹੇਲ ਐਕਸਹੇਲ
1: ਐਕਸਹੇਲ ਹਾਂ ਹਾਂ ਇਹ ਤਾਂ ਮੈਂ ਬੱਚਿਆਂ ਨੂੰ ਯੋਗਾ ਕਰਾਉਂਦਾ ਰਹਿੰਦਾ ਹੁਣ ਮੈਂ ਇਹ ਜਹਾਜ਼ ਤੇ ਵੀ ਕਰਾਂਗਾ ਫਿਰ
0: ਹਾਂ ਜਹਾਜ਼ ਚ ਵੀ ਯੋਗਾ ਕਰਿਓ
1: ਹਾਂ ਅੱਛਾ ਆਹ ਜਿਹੜੀ ਖਬਰ ਤੁਸੀਂ ਦੱਸੀ ਆ ਮੇਰੇ ਖਿਆਲ ਨਾਲ ਇਹਨਾਂ ਦਾ ਇਹ ਉਹ ਕੈਂਸਲ ਹੋ ਗਈ ਫਲਾਈਟ ਕਿ ਇੱਦਾਂ ਹੀ ਹੋਇਆ ਸੀ ਨਾ ਕੁਛ
0: ਫਿਰ ਇਹਨਾਂ ਦੀ ਕੈਂਸਲ ਹੋ ਗਈ
1: ਹਾਂ
0: ਫਿਰ ਅਗਲੇ ਦਿਨ ਸਵੇਰੇ ਗਈ ਫਿਰ ਉਹ ਕਹਿੰਦੇ ਹੁਣ ਤਾਂ ਰਾਤ ਹੋ ਗਈ ਬੱਤੀਆਂ ਬੱਤੀਆਂ ਬੰਦ ਕਰੋ ਯਾਰ
1: ਪਿਛਲੇ
0: ਪਿਛਲੇ ਸਾਲ ਸ਼ਾਇਦ ਅਸੀਂ ਪਤਾ ਨੀ ਜਾ ਰਹੇ ਸੀਗੇ ਆ ਰਹੇ ਸੀਗੇ ਤੇ ਇੱਕ ਲੇਡੀ ਉਹਦੀਆਂ ਦੋ ਕੁੜੀਆਂ ਟਵਿੰਸ ਤੇ ਉਹਨਾਂ ਦੀ ਏਜ ਹੋਊਗੀ ਮੇਰੇ ਖਿਆਲ ਨਾਲ ਤਿੰਨ ਚਾਰ ਤਿੰਨ ਦੋ ਜਾਂ ਤਿੰਨ ਸਾਲ ਦੇ ਆਸ ਪਾਸ ਹੋਣੀ ਹੈ ਨਾ ਇੱਕ ਰੋਂਦੀ ਸੀਗੀ ਦੂਜੀ ਚੁੱਪ ਕਰਦੀ ਸੀ ਦੂਜੀ ਉਹਨੂੰ ਦੇਖ ਕੇ ਰੋ ਪੈਂਦੀ ਸੀ ਤੇ ਦੂਜੀ ਰੋਂਦੀ ਸੀਗੀ ਤੇ ਪਹਿਲੀ ਉਹਨੂੰ ਫੇਰ ਦੇਖ ਕੇ ਰੋ ਪੈਂਦੀ ਸੀ ਵੀ ਰੋਣ ਦੀ ਤਾਂ ਬਾਰੀ ਮੇਰੀ ਸੀ
1: ਸਾਰੇ
0: ਰੋ ਰਹੀ ਹੈ ਹਨਾ ਇੱਕ ਥੋੜੀ ਜ਼ਿਆਦਾ ਸਟੈਂਡ ਲਈ ਬੈਠੀ ਸੀਗੀ ਉਹਦੀ ਕੁੜੀ
1: ਅੱਛਾ ਜੀ
0: ਹਨਾ ਉਹ ਛੋਟੀ ਬੱਚੀ ਉਹ ਬਹੁਤ ਜ਼ਿਆਦਾ ਸਟੈਂਡ ਲੈ ਗਈ ਤੇ ਉਹਦਾ ਭਾਜੀ ਮਤਲਬ ਯਕੀਨ ਮੰਨਿਓ ਮੈਂ ਮਤਲਬ ਬੱਚਿਆਂ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੁੰਦਾ ਹੁਣ ਮੇਰੇ ਕੰਨਾਂ ਚੋਂ ਨਾ ਧੂਆਂ ਕੱਢਦਾ
1: ਲਾਗੇ ਬਿਲਕੁਲ ਲਾਗੇ
0: ਸਾਡੀ ਆਹ ਵਾਲੀ ਸਾਈਡ ਸੀਗੀ ਗੱਬੇ ਆਇਲ ਸੀਟ ਹੁੰਦੀਆਂ ਨੇ ਉਹਨਾਂ ਦੀ ਇੱਧਰਲੀ ਸੀ
1: ਅੱਛਾ ਤੁਹਾਡੀ ਫੇਰ ਵੀ ਮਤਲਬ ਇੱਕ ਟੱਪ ਕੇ ਅੱਗੇ ਸੀ
0: ਟੱਪ ਕੇ ਇੱਧਰਲੇ ਪਾਸੇ ਸੀ
1: ਜਿਹੜੇ ਬਿਲਕੁਲ ਲਾਗੇ ਹੋਣਗੇ ਉਹਨਾਂ ਦੇ ਹਾਲ
0: ਦੋ ਜਿਹੜੇ ਨਾਲ ਬੈਠਾ ਹੋਣਗੇ ਉਹਨਾਂ ਦੇ ਵਿੱਚੋਂ ਇੱਕ ਜਿਵੇਂ ਉਹੀ ਬਜ਼ੁਰਗ ਨਹੀਂ ਸੀਗੀ ਇੱਕ ਬੁੜੀ ਥੋੜੀ ਜੀ
1: ਅੱਛਾ ਅੱਛਾ ਅੱਛਾ
0: ਹਾਂ ਜਿਹੜੀ ਗੋਰੀ ਸੀਗੀ ਜਿਹੜੀ ਆਂਦੇ ਹੋਏ ਹੋ ਰਿਹਾ ਸੀ ਆਂਦੇ ਹੋਏ ਹੋ
1: ਓ ਅੱਛਾ ਤੇ
0: ਇੰਡੀਅਨ ਸੀਗੀ ਲੇਡੀ ਤੇ ਮਤਲਬ ਉਹਦੀ ਗਲਤੀ ਵੀ ਨਹੀਂ ਉਹ ਮਦਰ ਦੀ ਮਤਲਬ ਬੇਸਿਕਲੀ ਉਹ ਵਿਚਾਰੀ ਕੱਲੀ ਸਫ਼ਰ ਕਰ ਰਹੀ ਸੀਗੀ ਹਨਾ
1: ਦੋ ਬੱਚੇ ਮਤਲਬ ਇਹ ਭਾਜੀ ਇਹ ਤਾਂ ਚਲੋ ਠੀਕ ਆ ਕੋਈ ਨੀ ਜਿਹੜੀ ਆ ਬੈਲਟ ਵਾਲੀ ਆ ਇਹ ਪੰਗੇ ਵਾਲੀ ਗੱਲ ਆ ਪਰ ਹੁਣ ਬੱਚਾ ਜਦੋਂ ਰੋਂਦਾ ਵਾ ਅਸੀਂ ਅਸੀਂ ਤਾਂ ਕਹਿੰਦੇ ਵੀ ਚੁੱਪ ਕਰਾਓ ਪਰ ਨਹੀਂ ਬੱਚੇ ਤੇ ਨਹੀਂ ਅਸੀਂ ਕਾਬੂ ਪਾ ਸਕਦੇ ਬਈ
0: ਛੋਟਾ ਬੱਚਾ ਉਹਨੂੰ ਉਹਨਾਂ ਨੇ ਸਾਰਾ ਕੁਝ ਦੇ ਕੇ ਦੇਖ ਲਿਆ ਭਾਜੀ ਮਤਲਬ ਜਹਾਜ਼ ਚ ਜਿਹੜੀਆਂ ਚੀਜ਼ਾਂ ਨਹੀਂ ਵੀ ਸੀਗੀਆਂ ਉਹ ਵੀ ਉਹਨਾਂ ਨੇ ਬਾਹਰੋਂ ਹੱਥ ਮਾਰ ਮਾਰ ਕੇ ਕੱਢ ਕੇ ਉਹਨੂੰ
1: ਬਾਹਰ ਵਿੱਚ ਚੱਲਿਆ ਦੀ
0: ਵੀ ਤੂੰ ਇਹਨੂੰ ਆਹ ਕੁਛ ਤਾਂ ਦੇ ਮਤਲਬ ਉਹਨੂੰ ਬਿਜ਼ਨਸ ਕਲਾਸ ਦੀ ਆਈਸਕ੍ਰੀਮ ਵੀ ਖਿਲਾਤੀ ਮਤਲਬ ਐਡਾ ਉਹਨੇ ਝੰਗਾੜਾ ਚੱਕਿਆ ਹੋਇਆ ਸੀ ਹਨਾ ਬਹੁਤ ਹੀ ਜ਼ਿਆਦਾ ਮਤਲਬ ਅੱਤ ਮਤਲਬ ਤੁਸੀਂ ਮੋਰ ਰੋਂਦਾ ਸੁਣਿਆ
1: ਮੋਰ ਰੋਂਦਾ ਨਹੀਂ ਨਹੀਂ ਉਹ ਅੱਛਾ ਇੱਕ ਅੱਧੀ ਵਾਰੀ ਮੈਂ ਸੁਣਿਆ ਵਾ ਸਹੀ ਗੱਲ ਉਹ ਬੜੀ ਅਲੱਗ ਬੜੀ ਭਿਆੰਕਰ ਜੀ ਆਵਾਜ਼ ਆਉਂਦੀ ਆ
0: ਇਹ ਕਿੰਨੀ ਕਿੰਨਾ ਸੋਹਣਾ ਹੁੰਦਾ ਮੋਰ ਹਨਾ ਕਿੰਨਾ ਗੰਦਾ ਰੋਂਦਾ ਮੇਰੇ ਜਵਾਕ ਨੇ ਮੋਰ ਦੇਖਿਆ ਮੈਂ ਉਹਨੂੰ ਦਿਖਾਇਆ ਮੈਂ ਕਿਹਾ ਉਹ ਦੇਖ ਪੀਕੌਕ ਮੈਂ ਕਿਹਾ ਹਨਾ ਕਿੰਨਾ ਬਿਊਟੀਫੁਲ ਹੈ ਕਹਿੰਦਾ ਲੁੱਕ ਐਟ ਹਿਸ ਫੀਟ ਮੈਂ ਕਿਹਾ ਤੇਰਾ ਸਭ ਤੋਂ ਵਾਹੀਆ ਚੀਜ਼ ਦੇ ਵੱਲ ਧਿਆਨ
1: ਉੱਤੋਂ ਪਰ ਦੇਖ ਲੋ ਮਤਲਬ ਉਹ ਪੂਰਾ ਫੀਡ ਤੱਕ ਦੇਖ ਕੇ ਆਇਆ ਵੀ ਹਾਂ ਵੀ ਉਹਨੇ ਅਟੈਕ ਕੀਤਾ ਹੋਣਾ ਨਾ ਥੱਲੇ ਸ਼ੁਰੂ ਕੀਤਾ ਹੋਣਾ
0: ਥੱਲੇ ਸ਼ੁਰੂ
1: ਇਹ ਤਾਂ ਥੱਲੇ ਹੀ ਏਦਾਂ ਵਾ ਉੱਤੇ ਮੈਂ ਦੇਖ ਲਈ ਥੋੜਾ ਇਹ
0: ਦੇਖੋ ਵੀ ਮਤਲਬ ਕਿਹੜੀ ਜਿਹੜੀ ਚੀਜ਼ ਕਈ ਵਾਰ ਸੋਹਣੀ ਹੁੰਦੀ ਹੈ ਨਾ ਉਹ ਚ ਕੋਈ ਨਾ ਕੋਈ ਪ੍ਰੋਬਲਮ ਰਹਿ ਜਾਂਦੀ ਹੈ ਭਾਜੀ
1: ਚਾਂਦ
0: ਤੇ
1: ਵੀ ਖਬਰ ਆ ਗਈ ਹੈ ਜੀ ਇਹ ਬਿਨਾਂ ਉਹ ਆਵਾਜ਼ ਤੋਂ ਅਸੀਂ ਦੂਜੀ ਖਬਰ ਕਰਦੇ ਹਾਂ ਕਿੰਨਾ ਮੈਂ ਇੰਟੈਲੀਜੈਂਟ ਆ ਮੈਨੂੰ ਅੱਜ ਨਹੀਂ ਪਤਾ ਲੱਗਾ
0: ਕੋਈ ਨਾ ਕੋਈ ਤਾਂ ਕਮੀ ਹੋਊਗੀ ਪੈਰ ਤਾਂ ਤੁਹਾਡੇ ਸੋਹਣੇ ਨੇ
1: ਅੱਛਾ ਭਾਈ ਮੋਰ ਤੋਂ ਯਾਦ ਆਇਆ
0: ਹਲੇ ਖਬਰਾਂ ਖਤਮ ਨਹੀਂ ਸੀ ਹੋਈਆਂ ਚਲੋ ਤੁਸੀਂ ਨਚਾਓ ਆਪਣੇ ਮੋਰ ਨਚਾਓ ਕੋਈ
1: ਯਾਰ ਮੈਂ ਹਲੇ ਤੱਕ ਨਾ ਫਿਲਮਾਂ ਚ ਮੋਰ ਉਹ ਪਹਿਲਾਂ ਪੌਦਾ ਦੇਖਿਆ ਤੁਸੀਂ ਕਦੀ ਅਸਲੀ ਚ ਦੇਖਿਆ
0: ਆਖਰੀ ਮਹੀਨੇ ਚ ਸਪਤੰਬਰ ਦੇ ਸ਼ੁਰੂਆਤ ਚ ਜਿਵੇਂ ਆਹ ਸਪਰਿੰਗ ਸੀਜ਼ਨ ਸ਼ੁਰੂ ਹੁੰਦਾ
1: ਉੱਥੇ ਪੀਕੌਕ ਸੀਜ਼ਨ ਸ਼ੁਰੂ ਹੁੰਦਾ ਫਿਰ
0: ਜਿਵੇਂ ਆਹ ਫੁੱਲ ਫਲ ਲੱਗਣ ਲੱਗਦੇ ਨੇ ਹਨਾ ਸਪਰਿੰਗ ਕਹਿੰਦੇ ਹੁੰਦੇ ਆਟਮ ਕਹਿੰਦੇ ਹੁੰਦੇ ਸਪਰਿੰਗ ਸਮਰ ਤੋਂ ਪਹਿਲਾਂ ਸਪਰਿੰਗ ਆਉਂਦਾ ਜਿਵੇਂ ਸਪਰਿੰਗ ਆਉਣਾ ਤੇ ਸਪ੍ਰਿੰਗ ਫੈਸਟੀਵਲ ਹੁੰਦਾ ਹੁੰਦਾ ਔਬਨ ਦੇ ਵਿੱਚ ਜਿਹੜਾ ਉਹ ਗਾਰਡਨ ਹੈ ਬਟੈਨਿਕ ਗਾਰਡਨ ਤੇ ਉੱਥੇ ਉਹਨਾਂ ਨੇ ਮੋਰ ਰੱਖੇ ਮਤਲਬ ਰੱਖੇ ਨੀ ਹੋਏ ਉੱਥੇ ਤਾਂ ਬਾਹਰ ਹੀ ਏਦਾਂ ਹੀ ਫਿਰਦੇ ਨੇ ਖੁੱਲੀ ਜਿਹਦੀ ਟਿਕਟ ਵੀ ਨੀ ਤੁਹਾਨੂੰ ਲੈਣ ਦੀ ਲੋੜ ਵੈਸੇ ਅੰਦਰ ਦੀ ਟਿਕਟ ਹੈ ਜਿਹਦੇ ਚ ਫਿਰ ਤੁਹਾਨੂੰ ਉਹ ਕਿਹੜੇ ਹੁੰਦੇ ਨੇ ਜਿਹੜੇ ਕੰਗਾਰੂਜ਼ ਵਰਗੇ ਹੁੰਦੇ ਨੇ ਕੰਗਾਰੂਆਂ ਵਰਗੇ ਜਿਹੜੇ ਹੁੰਦੇ ਨੇ ਕੁਆਲਾ ਤਾਂ ਛੋਟੇ ਛੋਟੇ ਹੁੰਦੇ
1: ਮਤਲਬ ਵੱਡੇ ਵੀ ਹੁੰਦੇ ਆ
0: ਕੰਗਾਰੂਆਂ ਤੋਂ ਛੋਟੇ ਹੁੰਦੇ ਨੇ ਕੰਗਾਰੂ ਤਾਂ ਵੱਡੇ ਹੁੰਦੇ
1: ਨੇ ਕੰਗਾਰੂ ਵਰਗੇ ਜਿਹੜੇ ਹੁੰਦੇ ਆ
0: ਕੁਆਲਾਜ਼ ਦੀ ਟਿਕਟ ਹੈਗੀ ਹੋਰ ਦੀ ਟਿਕਟਾਂ ਹੈਗੀਆਂ ਨੇ ਬਟ ਮੋਰਾਂ ਦੀ ਟਿਕਟ ਨੀ ਹੈ
1: ਜਿਹੜੇ ਸਾਰੇ ਵਾਲਾ ਵੁਲਾ ਬੀਜ ਹੈ ਇਹ ਸਾਰੇ ਅੱਜ ਹੀ ਆਏ ਆ ਮੈਨੂੰ ਕਿਉਂ ਨਹੀਂ ਪਤਾ ਇਹਨਾਂ ਦਾ ਮੈਂ ਤਾਂ ਸੁਣਿਆ ਪਹਿਲੀ ਵਾਰੀ ਇਹ ਵਰਡ
0: ਕੰਗਾਰੂਆਂ ਵਰਗੇ ਹੀ ਹੁੰਦੇ ਨੇ ਨਾ ਛੋਟੇ ਹੁੰਦੇ ਨੇ ਬਸ
1: ਕੱਠੇ ਚਾਚੇ ਤਾਏ ਮਾਮੇ ਬੜੇ ਐ ਕਰਕੇ ਨਾ ਇੱਕ ਜਦੋਂ ਦੇਖਦਾ ਨਾ ਮੁੰਡੀ ਜੀ ਕੱਢ ਕੇ ਤਾਂ ਕਰਕੇ ਉਹ ਐ ਲੱਗਦਾ ਜਿੱਦਾਂ ਸਾਨੂੰ ਦੇਖ
0: ਰਿਹਾ ਕਿੱਥੇ ਗਏ ਅੱਗੇ ਤਾਂ ਬਹੁਤ ਹੁੰਦੇ ਸੀ ਅੱਗੇ ਨਾ ਜਦੋਂ ਇੱਥੇ ਆਬਾਦੀ ਨਹੀਂ ਸੀ ਜਦੋਂ ਮਾਜਰੇ ਪਾਕ ਬਣਿਆ ਨਹੀਂ ਸੀਗਾ ਸਬਬ
1: ਹਾਂਜੀ ਹਾਂਜੀ
0: ਤੇ ਘੱਟ ਹੀ ਹੁੰਦੀ ਸੀਗੀ ਆਬਾਦੀ
1: ਅੱਛਾ ਉਦੋਂ ਬਹੁਤ ਹੁੰਦੀ ਹੋਣਗੀ
0: ਉਦੋਂ ਤਾਂ ਬਹੁਤ ਹੁੰਦੇ ਸੀ ਇਸ ਰੋਡ
1: ਨਹੀਂ ਨਹੀਂ ਹਲੇ ਵੀ ਮਤਲਬ ਜਿੱਦਾਂ ਸਾਡੇ ਘਰ ਦੇ ਲੱਗ ਪਿੱਛੋਂ ਦੀ ਇੱਕ ਨਾ ਉਹ ਕਰੀਕ ਜੀ ਹੈ ਤੇ ਉੱਦਾਂ ਪੂਰਾ ਬੜੇ ਸਵੇਰੇ ਸਵੇਰੇ ਤੇ ਬਹੁਤ ਆ ਜਾਂਦੇ ਆ ਉੱਥੇ ਘਰ ਵੱਲ ਨੀ ਆਉਂਦੇ ਪਰ ਇਹ ਆ ਵੀ ਉੱਥੇ ਅੰਦਰ ਸੈਰ ਕਰਕੇ ਜਦੋਂ ਅੰਦਰ ਜਾਈਏ ਨਾ ਮੈਂ ਜੱਪਰ ਨੂੰ ਲਿਆ ਕੇ ਜਾਂਦਾ ਉਹਨਾਂ ਉਹ ਸਾਰੇ ਉਹ ਚਾਰ ਪੰਜ ਛੇ ਇਕੱਠੇ ਹੀ ਸਾਰੇ ਐਂ ਕਰਕੇ ਧੋਣਾ ਕੱਢ ਕੇ ਵੇਖਦੇ ਹੁੰਦੇ ਸਾਡੇ
0: ਇੱਧਰ ਵੀ ਉੱਥੇ ਜਿੱਥੇ ਕੋਸਕੋ ਦੇ ਬੈਕ ਸਾਈਡ ਤੇ ਜਿਹੜੀ ਮਸੀਤ ਹੈ ਜਿੱਥੇ ਕੋਵਿਡ ਦੇ ਟੀਕੇ ਲੱਗਦੇ ਹੁੰਦੇ ਸੀਗੇ ਅਹਿਮਦੀਆ ਮਸਜਿਦ ਹੈ ਨਾ
1: ਉਹਦੇ
0: ਬੈਕ ਸਾਈਡ ਤੇ ਜਦੋਂ ਤੁਸੀਂ ਰਸਤਾ ਜਿੱਧਰੋਂ ਪਾਰਕਿੰਗ ਹੈਗੀ
1: ਤੁਹਾਨੂੰ ਮੈਂ ਉਹ ਕਹਾਣੀ ਸੁਣਾਈ ਕਿ ਨਹੀਂ ਆਪਣੀ ਇੱਥੇ ਰੇਡੀਓ ਤੇ ਕਿ ਨਹੀਂ ਸੁਣਾਈ ਉਹ ਮੈਂ ਉਸੇ ਰਸਤੇ ਚ ਗਿਆ ਉਹ ਮੈਂ ਕੀ ਕਹੀ ਮੈਂ ਜਦੋਂ ਮੈਨੂੰ ਨਾ ਸੈਰ ਕਰਨ ਦਾ ਬੜਾ ਸ਼ੌਂਕ ਆ ਠੀਕ ਆ ਮੈਂ ਗਿਆ ਰਨਿੰਗ ਕਰਦਾ ਕਰਦਾ ਤੇ ਮੈਂ ਯਾਰ ਅੰਦਰ ਜੰਗਲ ਜਿਹਾ ਹੈਗਾ ਵਾ ਤੇ ਮੈਂ ਕਿਹਾ ਦੇਖ ਕੇ ਆਉਣੇ ਆ ਕਿਤੇ ਮੈਂ ਅੰਦਰ ਹੀ ਅੰਦਰ ਚਲਾ ਗਿਆ ਜਾਈ ਗਿਆ ਜਾਈ ਗਿਆ ਜਾਈ ਗਿਆ ਤੇ ਉਹ ਨਾ ਉਹੀ ਮੈਂ ਉਦੋਂ ਹਲੇ ਨਵਾਂ ਨਵਾਂ ਇੱਥੇ ਆਇਆ ਸੀ ਹੈਸਲ ਗਰੂਪ ਤੇ ਮੈਨੂੰ ਉਹ ਘਰੂ ਐ ਕਰਕੇ ਮੂੰਹ ਜਾ ਉਹਨੇ ਤਾਂ ਕੱਢਿਆ ਉਹ ਮੈਂ ਆਖਿਆ ਸ਼ੇਰ ਆ ਗਿਆ ਉਹ ਮੈਂ ਆਖਿਆ ਯਾਰ ਉਹ ਯਾਰ ਭਾਜੀ ਉਹ ਮੈਨੂੰ ਨਾ ਦੂਰੋਂ ਦਿਖਿਆ ਨੀ ਚੰਗੀ ਤਰ੍ਹਾਂ
0: ਮੈਨੂੰ ਨਾਮ ਨੀ ਸੀ ਪਤਾ
1: ਮੈਂ ਪੈਦਲ ਹੀ ਮੈਂ ਜੰਗਲ ਉਹ ਗੱਡੀ ਵਿੱਚ ਹੁੰਦਾ ਫਿਰ ਤਾਂ ਮੈਂ ਕੁਝ ਆਰਾਮ ਨਾਲ ਥੋੜਾ ਹੁੰਦਾ ਯਾਰ ਆ ਜਿਹੜਾ ਪਿੱਛੇ ਜੰਗਲ ਆ ਮੈਂ ਪਿੱਛੇ ਮੈਂ ਵਿਆਹੀ ਮੈਂ ਚੱਲ ਥੋੜਾ ਜਿਹਨੂੰ ਨੀ ਕਹਿੰਦੇ ਐਡਵੈਂਚਰ ਕਰੀ ਆ
0: ਜੰਗਲ ਪਾਣੀ ਲਈ ਗਏ ਸੀ
1: ਯਾਰ ਭਾਜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਇਹ ਤੇ ਚਲੋ ਫਿਰ ਵੀ ਠੀਕ ਹੈ ਮੈਂ ਕਿਹਾ ਜਿੱਦਾਂ
0: ਕਹਿੰਦੇ ਬਾਅਦ ਤੁਸੀਂ ਪੈਦਲ ਨਹੀਂ ਗਏ ਹੋਵੋਗੇ
1: ਕਦੇ ਮੈਂ ਉਧਰ ਨਹੀਂ ਹੁਣ ਤੇ ਮੈਨੂੰ ਪਤਾ ਲੱਗ ਗਿਆ ਨਾ ਵੀ ਚਲੇ ਤੇ ਉਹ ਜਿਹਾ ਜੰਗਲੀ
0: ਸ਼ੇਰ ਦੀ ਚੀਜ਼ ਹੈ
1: ਸ਼ੇਰ ਲਈ ਆ ਉਹ ਕੰਗਾਰੂ ਆ ਤੇ ਉਹ ਚਲੋ ਥੋੜਾ ਜਿਹਾ ਠੀਕ ਹੈ ਉਹ ਕਿਉਂਕਿ ਐਕਚੁਅਲੀ ਮੈਂ
0: ਪੈਦਲ ਨਹੀਂ ਹੁੰਦਾ ਭਾਜੀ ਉਹਦਾ ਵੀ ਦਿਮਾਗ ਜਦੋਂ ਫਿਰਦਾ
1: ਅੱਛਾ ਉਹ ਕਰ ਦਿੰਦੇ ਆ
0: ਬੜੇ ਖਰ ਦਿਮਾਗ
1: ਹੁੰਦੇ ਅੱਛਾ ਜੀ ਮੈਂ ਤੇ ਜੱਪ ਨੂੰ ਕਿਹਾ ਆ ਚੱਲੀਏ ਲੱਗ ਗਏ ਤੇ ਹੱਥ ਫੇਰ ਗਿਆ ਜੀ
0: ਨਾ ਨਾ ਨਾ ਉਹਨੇ ਚੰਗਾ ਹੱਥ ਫੇਰ ਦੇਣਾ ਤੁਹਾਡੇ ਕੰਗਾਰੂਆਂ ਦੀ ਲੱਤ ਵੱਜੀ ਕਹੇ ਕਦੇ ਲੋਟ ਨਹੀਂ ਆਉਂਦੀ
1: ਤੇ ਨਹੀਂ ਮੈਂ ਸੱਚੀ ਉਦੋਂ ਮੈਂ ਨਾ ਮੈਂ ਕਿਹਾ ਯਾਰ ਆ ਤੇ ਪੰਗਾ ਹੀ ਪੈ ਗਿਆ ਤੇ ਅੱਛਾ ਫਿਰ ਕੀ ਹੋਇਆ ਮੈਂ ਜਦੋਂ ਉਹਨੂੰ ਦੇਖਿਆ ਮੈਂ ਭੱਜ ਗਿਆ
0: ਅੱਛਾ
1: ਮੈਂ ਹਲੇ ਮਤਲਬ 20 ਕਦਮ ਅੱਗੇ ਭੱਜਿਆ ਤੇ ਬਾਅਦ ਚ ਮੈਂ ਦੇਖਿਆ ਮੇਰਾ ਫੋਨ ਨਹੀਂ ਹੈਗਾ ਚੰਗੀ ਕਿਸਮਤ ਹੁਣ ਮੈਂ ਉੱਥੇ ਫੋਨ ਇੱਥੇ ਵਿਚਕਾਰ ਤੇ ਕੰਗਾਰੂ ਉੱਥੇ
0: ਬੱਲੇ ਠੀਕ ਹੈ
1: ਫਿਰ ਮੈਂ ਉਹਦੇ ਵੱਲ ਦੇਖਦਾ ਰਿਹਾ ਮੈਂ ਕਿਹਾ ਮੇਰੇ ਵੱਲ ਤਾਂ ਨਹੀਂ ਆ ਰਿਹਾ ਮੈਨੂੰ ਮੈਂ ਅੰਦਾਜ਼ਾ ਜਿਹਾ ਲਾਇਆ ਵੀ ਮੈਂ ਇਸੇ ਰਸਤੇ ਚ ਕਿਤੇ ਆਇਆ ਹਾਂ ਇਸੇ ਰਸਤੇ ਚ ਵਿੱਚ ਇਦੋਂ ਦੀ ਜਾਂਦਾ ਵਾ ਠੀਕ ਹੈ ਮੈਂ ਥੋੜਾ ਜਿਹਾ ਅੱਗੇ ਜਾ ਗਿਆ ਤੇ ਸ਼ੁਕਰ ਹੈ ਫੋਨ ਥੱਲੇ ਡਿੱਗਾ ਹੈ ਮੈਂ ਫੋਨ ਫੜਿਆ ਮੈਂ ਨੀ ਫਿਰ ਅੱਗੇ ਪਿੱਛੇ ਦੇਖਿਆ ਮੈਂ ਤੇ ਦੇ ਤੇਰੇ ਦੀ ਵਾਪਸ ਵਾਪਸ ਮੈਂ ਭੱਜੋ ਯਾਰ
0: ਤੁਸੀਂ ਆਪਣੇ ਜਵਾਕ ਨੂੰ ਕੀ ਐਗਜ਼ਾਮਪਲ ਦਿੱਤੀ ਹੈ
1: ਮੈਂ ਉਹੀ ਕਿਹਾ ਮੈਂ ਕਿਹਾ ਬਈ ਅੱਗੇ ਤੋਂ ਕੰਧ ਹੱਥ ਲਾਏ ਕੱਲੇ ਐਡਵੈਂਚਰ ਕਰਨ ਨੀ ਜਾਣਾ ਇੱਥੇ ਹੈ
0: ਕੈਂਗਰੂ ਕਹਿੰਦੇ ਕਿਸ ਕਿਸਮ ਦਾ ਮਿਊਜ਼ਿਕ ਸੁਣਦੇ ਨੇ ਮੈਨੂੰ ਮਿਊਜ਼ਿਕ ਤੋਂ ਯਾਦ ਆਇਆ ਹੁਣ ਤੁਹਾਨੂੰ
1: ਮਿਊਜ਼ਿਕ ਤਾਂ ਅੱਛਾ ਕੈਂਗਰੂ ਮਿਊਜ਼ਿਕ
0: ਕੈਂਗਰੂ ਕਿਸ ਕਿਸਮ ਦਾ ਮਿਊਜ਼ਿਕ ਸੁਣਦੇ ਨੇ
1: ਯਾਰ ਭਾਈ ਇਹ ਤੇ ਉਹਨਾਂ ਕੋਲ ਪੁੱਛਣਾ ਪੈਣਾ ਵਾ ਇਹ ਅੱਛਾ ਉਹ ਵਾਲਾ ਸੁਣਦੇ ਨੇ
0: ਹੌਪ
1: हिप हॉप अच्छा हिप हॉप
0: हॉप लाइक भाई ਤੁਹਾਨੂੰ ਕਿੰਨੇ ਇਹ ਜੇ ਡੈਡ ਜੋਕਸ ਵੀ ਹੈਗੇ ਮੈਂ ਨਾ ਜਦੋਂ ਹੁਣ ਜਵਾਕ ਦੇ ਨਾਲ ਹੁਣ ਇੱਕ ਨਵੀਂ ਚੀਜ਼ ਇਨਵੈਂਟ ਕੀਤੀ ਹੈ
1: ਹਾਂਜੀ
0: ਜਦੋਂ ਵਾਈਫ ਨੇ ਸ਼ਾਪਿੰਗ ਕਰਨੀ ਹੈ ਉਹਨੂੰ ਕਹਿ ਦੋ ਵੀ ਜਾ ਤੂੰ ਸ਼ਾਪਿੰਗ ਕਰ
1: ਠੀਕ ਹੈ
0: ਉੱਥੇ ਬੁੱਕ ਸ਼ਾਪ ਲੱਭ ਲਓ ਕੋਈ
1: ਹਾਂ ਠੀਕ
0: ਉਸ ਸ਼ਾਪਿੰਗ ਸੈਂਟਰ 'ਚ ਉੱਥੇ ਜਵਾਕ ਨੂੰ ਲੈ ਜਾਓ ਤੇ ਉੱਥੇ ਲੱਭੋ ਕੋਈ ਡੈਡ ਜੋਕਸ ਵਾਲੀ ਬੁੱਕ
1: ਅੱਛਾ
0: ਉਹਨੂੰ ਜੋਕਸ ਸੁਣਾਓ ਉਹਨੂੰ ਕਹੋ ਨਾਲੇ ਤੂੰ ਪੜ ਨਾਲੇ ਮੈਨੂੰ ਸੁਣਾ
1: ਜੋਕ
0: ਲੌਂਗ ਜੋਕ
1: ਪੰਜਾਬੀ ਵਾਲਾ ਜੋਕ ਬਣਾ ਦਿੱਤਾ ਇਹ ਦੱਸ ਅੱਜ ਲਾਸਟ ਤੇ ਹੀ ਹੈਗੀ ਲੈ ਲੈ ਜੋਕ ਲਗਾਓ ਜੀ ਫਿਰ
0: ਹਾਂਜੀ ਅੱਜ ਆਪਣੇ ਕੋਲ ਕੋਈ ਸਪੈਸਿਫਿਕ ਗਾਣੇ ਨਹੀਂ ਨਵੇਂ ਨਵੇਂ ਜਿਹੇ ਹੀ ਸੁਣਾ ਰਹੇ ਹਾਂ ਆਪਾਂ ਬਸ

0: ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਗੜਬੜ ਹੈ
1: ਇਹ ਹੋ ਸਕਦਾ ਵੀ ਕੰਨ ਸਾਫ਼ ਕਰਾਉਣਾ
0: ਤੁਹਾਨੂੰ
1: ਕਿਹੜਾ ਮੁਲਕ ਵਧੀਆ ਲੱਗਦਾ ਦੁਬਈ
0: ਹੋਰ ਫੇਰ ਮੈਨੂੰ ਦੁਬਈ
1: ਦਾ ਮੈਨੂੰ ਇਹ ਗੱਲ ਨੀ ਸਮਝ ਆ ਰਹੀ ਹਾਲੇ ਵੀ ਕਿਉਂ ਲੋਕ ਲੱਗੇ ਹੋਏ ਨੇ ਉੱਥੇ ਘਰ ਵੇਚਣ ਦੇ ਲਈ
0: ਯਾਰ ਇਹ
1: ਘਰ ਲੋਕੀ ਨਹੀਂ ਰੀਅਲ ਇਸਟੇਟ ਵਾਲੇ ਕਿਉਂ ਹਾਲੇ ਵੀ ਐਡਾਂ ਕਰ ਰਹੇ ਨੇ ਵੀ ਦੁਬਈ ਚ ਘਰ ਲੈ ਲਓ ਮਤਲਬ ਸ਼ਰਮ ਹੀ ਨਹੀਂ ਹੈਗੀ
0: ਕਦੀ ਵੀ ਕੁਛ ਵੀ ਹੋ ਸਕਦਾ ਪਹਿਲਾਂ ਦੁਬਈ ਨੂੰ ਕਿੰਨਾ ਇੰਨਾ ਕੁਛ ਨੀ ਹੋਏਗਾ ਉੱਥੇ ਤੇ ਬੜਾ ਸਿਕਿਉਰਿਟੀ ਹੈ ਫਲਾਣਾ ਟਿਮਕਾਣਾ ਤਾਂ ਦੇਖ ਲਓ ਕਿੱਥੇ ਗਈ ਹੈ ਸਿਕਿਉਰਿਟੀ ਹੈ ਇਹ ਮਤਲਬ ਮੈਂ ਉਹੀ ਕਹਿੰਦਾ ਕੋਈ ਅੱਜ ਕਿਤੇ ਵੀ ਕੋਈ ਸੇਫ ਨਹੀਂ ਹੈਗਾ
1: ਜਦੋਂ ਆਪਾਂ ਅਗਲੇ ਕਈ ਕਈ ਮਤਲਬ ਦਿਨ ਨੀ ਕਈ ਹਫਤੇ ਨੀ ਕਈ ਮਹੀਨੇ ਨੀ ਕਈ ਸਾਲ ਤੱਕ ਦੁਬਈ ਦੀ ਕੋਈ ਸੇਫਟੀ ਨੀ ਹੋਣੀ
0: ਉਹ ਕੋਈ ਹੁਣ ਜਦੋਂ ਪਤਾ ਹੀ ਨੀ ਹੋਣਾ ਸਾਰਾ ਕੁਝ ਪਤਾ ਲੱਗ ਗਿਆ ਵੀ ਇੱਦਾਂ ਚੀਜ਼ਾਂ ਹੁੰਦੀਆਂ ਕੋਈ ਹੈ ਹੀ ਨਹੀਂ ਹੈ ਬੰਦਾ ਪਰ ਜਾਵੇ ਤੇ ਜਾਵੇ ਕਿਤੇ ਫਿਰ ਹੈ
1: ਆਸਟ੍ਰੇਲੀਆ
0: ਅੱਛਾ
1: ਜਦੋਂ
0: ਆਪਾਂ ਮੈਪ ਤੇ ਦੇਖਦਾ ਨਾ ਯਾਰ ਆਸਟ੍ਰੇਲੀਆ ਕੱਲਾ ਹੀ ਆਇਆ ਕਰਕੇ ਪਾਣੀ ਦੇ ਵਿੱਚ
1: ਆਈਸੋਲੇਟਡ ਜੀ ਕੰਟਰੀ
0: ਮਤਲਬ ਕੋਈ ਮਤਲਬ ਜਦੋਂ ਇਹਨੂੰ ਆਸਟ੍ਰੇਲੀਆ ਨੂੰ ਆਇਆ ਕਰਕੇ ਦੂਰ ਲਈ ਜਾਣਾ ਲੱਗਦਾ ਯਾਰ ਛੋਟਾ ਜਿਹਾ ਪਾਣੀ ਚ ਕੋਈ ਕੀ ਆ ਜਿਹੜਾ
1: ਕੀ ਤਰਦਾ
0: ਸਾਰੇ ਬੰਦੇ ਪਾਣੀ ਪਾਣੀ ਆ ਵਿੱਚ ਮੱਖੀ ਜੀ ਡਿੱਗੀ ਆ ਮਤਲਬ ਉਹਦੇ ਚ ਲੱਗ ਗਿਆ ਤੇ ਹਾਂ ਠੀਕ ਹੈ
1: ਮੱਖੀ ਤਾਂ ਨਹੀਂ ਭਾਜੀ ਮੱਖਾ ਐਡਾ ਵੱਡਾ
0: ਨਹੀਂ ਉਹ ਤਾਂ ਫਿਰ ਦੂਰੋਂ ਮੈਂ ਗੱਲ ਕਰਦਾ ਪਿਆ ਅੱਛਾ ਭਾਈ ਮੱਖੀ ਤੋਂ ਇੱਥੋਂ ਆਸਟ੍ਰੇਲੀਆ ਤੋਂ ਯਾਦ ਆਇਆ ਉਹ ਕਿੱਥੇ ਕਿੱਥੇ ਭੂਚਾਲ ਆਇਆ ਸੀ ਉਰੇ ਆ ਜਿਹੜਾ
1: ਕੋਲੰਬੀਆ
0: ਚ ਹਾਂ ਯਾਰ ਦੇਖ ਲਓ ਮਤਲਬ ਅਸੀਂ ਸੋਚ ਵੀ ਨੀ ਸਕਦੇ ਵੀ
1: ਕੋਲੰਬੀਆ ਹਾਲੇ ਮਹੀਨਾ ਕੁ ਪਹਿਲਾਂ ਉੱਥੇ ਵੈਨਜ਼ੂਏਲਾ ਵੀ ਆਇਆ ਸੀ ਨਾ
0: ਵੈਨਜ਼ੂਏਲਾ ਉਹ ਕੀ ਹੁੰਦਾ
1: ਕੰਟਰੀ ਹੈ ਤੁਹਾਨੂੰ ਪਤਾ ਦੁਨੀਆ ਚ ਸਭ ਤੋਂ ਜ਼ਿਆਦਾ ਮਿਸ ਵਰਲਡ ਮਿਸ ਯੂਨੀਵਰਸ ਮਿਸ ਅਰਥ ਜਿੰਨੇ ਵੀ ਬਿਊਟੀ ਪੇਜੈਂਟਸ ਨੇ ਸਭ ਤੋਂ ਜ਼ਿਆਦਾ ਕਿਹੜੀ ਕੰਟਰੀ ਨੇ ਜਿੱਤੇ ਨੇ ਵੈਨਜ਼ੂਏਲਾ ਦੀ ਕੁੜੀਆਂ ਨੇ
0: ਇੰਨੀਆਂ ਸੋਹਣੀਆਂ ਨੇ
1: ਇੰਨੀਆਂ ਸੋਹਣੀਆਂ ਨੇ ਉੱਥੇ ਇੰਟੈਲੀਜੈਂਟ ਨੇ
0: ਤੁਹਾਡੇ
1: ਬਾਲ ਵੀ ਲੰਬੇ
0: ਨੇ
1: ਬਸ ਉੱਥੇ ਜਾ ਕੇ ਗਾਉਣ ਪਾ ਕੇ ਕਹਿਣਾ ਇੰਡੀਆ
0: ਨਹੀਂ ਨਹੀਂ ਪਰ ਮੈਂ ਸਮਾਰਟਨੈਸ ਦੀ ਗੱਲ ਕਰਦਾ ਪਿਆ ਜਿੰਨੀ ਨੌਲੇਜ ਮੈਨੂੰ ਹੈਗੀ ਹੈ ਉਸ ਕਰਕੇ ਤੇ ਮੈਂ ਬਣ ਹੀ ਸਕਦਾ ਨਾ ਕੁਛ ਨਾ
1: ਹਾਂਜੀ ਹਾਂਜੀ
0: ਹਾਂ ਹੁਣ ਤੁਸੀਂ ਕੁਛ ਪੁੱਛ ਲੈ ਲਿਓ
1: ਵੱਡੇ ਸਮਾਰਟ ਕੈਲਕੂਲੇਟਰ ਤੂੰ
0: ਵੈਜੂਲਾ ਤੇ ਮੈਨੂੰ ਹੁਣ ਪਤਾ ਲੱਗ ਭਾਈ ਸਾਰੀਆਂ ਚੀਜ਼ਾਂ ਮੈਨੂੰ ਇੱਥੇ ਆ ਕੇ ਕਿਉਂ ਪਤਾ ਲੱਗਦੀਆਂ ਮੈਨੂੰ ਇਹ ਨਹੀਂ ਸਮਝ ਲੱਗਦੀ ਪਹਿਲਾਂ ਤੁਸੀਂ ਕੋਈ ਗਾਰੂ ਦਾ ਭਰਾ ਵੀ ਜਿਹੜਾ ਦੱਸਿਆ ਉਹ ਵੀ ਮੈਂ ਕਦੀ ਸੁਣਿਆ ਨਹੀਂ ਸੀ ਮਤਲਬ ਮੈਂ ਇੰਨਾ ਗਿਆ ਹੈਗਾ
1: ਕਹਿੰਦਾ ਏਡਾ ਸਮਾਰਟ ਹੈ ਏਡਾ ਸਮਾਰਟ ਹੈ ਪ੍ਰੈਗਨੈਂਟ ਜਨਾਨੀ ਨੂੰ ਜਾ ਕੇ ਕਹਿੰਦਾ ਤੁਸੀਂ ਸਿੰਗਲ ਹੋ
0: ਮੈਨੂੰ ਲੱਗਦਾ ਭਾਜੀ ਫਿਰ ਕੈਦਾ ਪੜਨਾ ਪੈਣਾ ਵਾ ਫਿਰ ਸ਼ੁਰੂ ਤੋਂ ਲੈ ਕੇ ਸਾਰੀਆਂ ਚੀਜ਼ਾਂ ਪਤਾ ਕਿੰਨੇ ਕੰਟਰੀ ਹੈਗੇ ਕਿੰਨੇ ਬੰਦੇ ਹੈਗੇ ਆ ਕਿੰਨੇ
1: ਵੈਨਜ਼ੂਏਲਾ ਦਾ ਪਿੱਛੇ ਜੇ ਤਾਂ ਐਡਾ ਪਾਪੂਲਰ ਹੋਇਆ ਸੀ ਭਾਜੀ ਕੀ ਗੱਲਾਂ ਕਰੀ ਜਾਂਦੇ
0: ਕੀ ਪਾਪੂਲਰ ਹੋਇਆ ਸੀ ਉਹਦਾ
1: ਵੈਨਜ਼ੂਏਲਾ ਦਾ ਰਾਸ਼ਟਰਪਤੀ ਨਹੀਂ ਸੀ ਚੱਕ ਕੇ ਲੈ ਗਿਆ ਟਰੰਪ ਨਿਕੋਲਸ ਮਾਦੁਰੋ ਉਹਦਾ ਨਾਂ ਵੀ ਇਹੋ ਜਿਹਾ ਜਿਵੇਂ ਕੋਈ ਅੰਗਰੇਜ਼ੀ ਚ ਗੱਲ ਹੁੰਦੀ ਹੈ
0: ਬਾਕੀ
1: ਪੰਜਾਬੀ ਭੇਜਣੇ ਸ਼ੁਰੂ ਕਰਦੇ ਹੁਣ ਚੱਜ ਨਾਲ ਸੁਣੀ ਨੀ ਰਿਕੁਐਸਟ
0: ਓਏ ਓਲੇ ਸਾਡੀ ਖੁਦ ਖਾਦੀ ਵੀ ਇਹ ਪੰਜਾਬੀਆਂ ਨੇ ਕਿਹਾ ਨਾ ਚਲ ਵਾਪਸ
1: ਪੰਜਾਬੀਆਂ ਨੂੰ ਭੇਜੋ ਸਾਰੇ
0: ਹਾਂ ਚਲੋ ਯਾਰ ਕੀ
1: ਰਹਿਣਾ ਕਰਕੇ ਕਰਨਾ ਵੀ ਕੀ ਹੈ ਤੁਸੀਂ ਅਮਰੀਕਾ ਚ ਮਤਲਬ ਕੀ ਕੰਟਰੀ ਹੈ ਉਹ ਦੱਸੋ
0: ਹਾਏ ਹਾਏ ਹਾਏ ਹੋਰ ਤੇ ਜਿੱਦਾਂ ਤੁਸੀਂ ਕਹਿੰਦੇ
1: ਹੋ ਤਾਂ ਜਾਇਦਾ ਜਿਹੜੀ ਤੁਹਾਡੀ ਕੰਟਰੀ ਹੈ ਉਹ ਜ਼ਿਆਦਾ ਬੈਟਰ ਹੈ
0: ਕਿਹੜੀ ਵਾਲੀ
1: ਅਸਗੰਡਾ ਤੁਹਾਡੀ ਕੰਟਰੀ ਹਲੇ ਫੇਰ ਵੀ ਪ੍ਰੋਸਪਰਸ ਹੈ
0: ਬਈ ਪ੍ਰੋਸਪੈਰਸ ਪ੍ਰੋਸਪੈਕਟਸ ਤੇ ਸੁਣਿਆ ਹੀ ਇੱਥੇ ਜਿਹੜਾ ਰਹਿੰਦਾ ਪ੍ਰੋਸਪੈਰਸ
1: ਪ੍ਰੋਸਪੈਕਟ ਦੀ ਵੀ ਖਾਸੀਅਤ ਪਤਾ ਤੁਹਾਨੂੰ
0: ਆ ਜਿਹੜਾ ਆਪਣੇ ਘਰ ਦੇ ਲਾਗੇ ਆ
1: ਹਾਂ
0: ਓਏ ਇਹਦੀ ਵੀ ਖਾਸੀਅਤ ਹੈਗੀ ਹਾਂ ਬਲੈਕਟੋਨ ਵਾਲਾ
1: ਤੁਸੀਂ ਗਏ ਨਹੀਂ ਹੋ ਪ੍ਰੋਸਪੈਕਟ ਰਿਜ਼ਰਵ
0: ਰਿਜ਼ਰਵਾਇਰ
1: ਉਹ ਜਿਹੜਾ ਕੈਨੇਡਾ ਦੇ ਮੈਪਲ ਲੀਫ ਵਰਗਾ
0: ਉਹ ਬੜਾ ਵਧੀਆ ਬਣਿਆ ਭਾਜੀ ਹਾਂ
1: ਉਹ ਵਧੀਆ ਨਹੀਂ ਬਣਿਆ ਕੀ ਆ ਉਹ ਭਲਾ
0: ਉਹ ਲੀਫ ਹੈ
1: ਪਾਣੀ ਹੈ ਭਾਜੀ
0: ਨਹੀਂ ਪਾਣੀ
1: ਪਾਣੀ ਦਾ ਰਿਜ਼ਰਵ ਹੈ ਉੱਥੋਂ ਆਪਣੇ ਸਿਡਨੀ ਦੇ 70% ਘਰਾਂ 'ਚ ਪਾਣੀ ਉੱਥੋਂ ਆਉਂਦਾ
0: ਤੇ ਇੰਨੀ ਦੂਰੋਂ ਕਿਉਂ ਦਾ ਉੱਥੇ ਜਾ ਕੇ ਪੀਓ ਇੰਨੀ ਦੂਰੋਂ ਕਿਉਂ ਦਾ ਚੱਲ ਦੱਸੋ ਆਪਣੀਆਂ ਬਾਲਟੀਆਂ ਉੱਥੋਂ ਭਰ ਕੇ ਆਸਟ੍ਰੇਲੀਆ ਦੀ ਗੌਰਮੈਂਟ ਦਾ ਸਰਿਆ ਹੀ ਪਿਆ
1: ਅਸੀਂ ਬੀ ਕਲਾਸ ਇੱਥੋਂ ਪੀ ਲੈਣਾ ਸੀ
0: ਬੰਦਾ ਯਾਰ ਇਧਰੋਂ ਦੀ ਜਦੋਂ ਮੈਂ ਆਉਣਾ ਗੱਡੀ ਲੈ ਕੇ
1: ਜਾਂਦੇ
0: ਹੁਣ ਬਿੱਲ ਭਰਨ ਦਾ ਵੀ ਔਖਾ ਹੋ ਗਿਆ ਮੇਰਾ ਉਹ ਮੈਂ ਦੱਸਾਂ ਕੀ ਕੀਤਾ ਮੈਨੂੰ ਪਹਿਲਾਂ ਪਤਾ ਨੀ ਹੁੰਦਾ ਵੀ ਪਾਣੀ ਦਾ ਜਿਹੜਾ ਨਾ ਉਹ ਜਿਹੜਾ ਬਿੱਲ ਮੀਟਰ ਆ ਥੋੜਾ ਬਾਹਰ ਰਖਾਈ ਦਾ ਮੈਂ ਸਾਰਾ ਕਵਰ ਕਰਦਾ
1: ਕਿਵੇਂ
0: ਮੈਂ ਨਾ ਉਹਨੂੰ ਆਪਣਾ ਜਦੋਂ ਨਵਾਂ ਉਹ ਕੀਤਾ ਕੀ
1: ਤੁਹਾਨੂੰ ਲੱਗਿਆ ਵੀ ਇਹ ਸੋਹਣਾ ਨੀ ਲੱਗਦਾ
0: ਮੈਂ ਨਾ ਫੈਂਸਿੰਗ ਜਦੋਂ ਚੇਂਜ ਕਰਵਾਈ ਨਾ ਆਪਣੇ ਘਰ ਦੀ ਤੇ ਉਹ ਨਾ ਥੋੜਾ ਜਿਹਾ ਐਵੇਂ ਲੱਗਣ ਡਿਆ ਸੀ ਮੈਂ ਯਾਰ ਆ ਕੀ ਇਹਨੂੰ ਮੈਂ ਫੈਂਸਿੰਗ ਨੂੰ ਐਂ ਕਰਕੇ ਯੂਜ ਜਿਹਾ ਬਣਾ ਕੇ
1: ਜਿਹਨੇ ਫੈਂਸਿੰਗ ਕੀਤੀ ਉਹਨੇ ਨੀ ਦੱਸਿਆ
0: ਉਹ ਵੀ ਮੇਰੇ ਬੱਚਿਆਂ ਦੀ ਨਾ ਉਹ ਲਾਤੀ ਆ ਯਾਰ ਉਹ ਕੀ
1: ਟ੍ਰੈਂਪੋਲਾਈਨ
0: ਉਹ ਮੈਨੂੰ ਲੱਤਾਂ ਤਾਂ ਕਰਕੇ ਐ ਕਰਕੇ ਉਹਨੂੰ ਨਾ ਖੋਲ ਕੇ ਉਹ ਮੈਨੂੰ ਡਰ ਵੀ ਲੱਗਦਾ ਉਹ ਨਾ ਉੱਥੇ ਹੁਣ ਘਾਹ ਘੂ ਵੀ ਕਿੱਲਾ ਹੋ ਗਿਆ ਯਾਰ ਇਹਦੇ ਅੰਦਰ ਕੋਈ ਸੱਪ ਸੁੱਪ ਵੀ ਨਾ ਹੋਵੇ ਮੈਂ ਆ ਚੰਗਾ ਯਾਰ ਫੈਂਸਿੰਗ ਲਵਾਈ
1: ਬੇਦਖਲੇ ਕਰ ਦੋ ਜ਼ਮੀਨ ਨੂੰ
0: ਪਤਾ ਨੀ ਹੁੰਦਾ ਨਾ ਜਦੋਂ ਵੀ ਜੇ ਸਟਾਰਟਿੰਗ ਆਪਾਂ ਕਰਦੇ ਲੈਂਦੇ ਆ ਹੁਣ ਪਰ ਇਹ ਆ ਵੀ ਉਹਨਾਂ ਨੇ ਬਿੱਲ ਬੁੱਲ ਇਹ ਵੀ ਉਹਦਾ ਆ ਜਾਂਦਾ ਵਾ ਵੀ ਮੈਂ ਆਪ ਹੀ ਹੁਣ ਦੇਖੋ ਇਹਦੇ ਵਿੱਚ ਮੇਰੀ ਵੀ ਸ਼ਰਾਫਤ ਆ ਮੈਂ ਘੱਟ ਘੁੱਟ ਨੀ ਕਰਦਾ
1: ਘੱਟ
0: ਕਿੰਨੀ ਕੁ ਤੁਸੀਂ ਗੱਲ ਹੋ ਗਈ ਅਗਲੀ ਵਾਰੀ ਫੇਰ ਉਹਨੇ ਵਧਣੀ ਤੇ ਕਿੰਨਾ ਪਲੱਸ ਮਾਈਨਸ ਕਰਦੇ ਰਹੋਗੇ ਨਾ ਤੁਸੀਂ ਪਰ ਮੈਂ ਤੇ ਬਰਾਬਰ ਜਿੰਨੀ ਹੁੰਦੀ ਉਨੀ ਕਰਕੇ ਦੇ ਕੇ ਚਲੋ ਠੀਕ ਆ ਉਸ ਵੇਲੇ ਵੇਖੋ ਭਾਈ ਉਹ ਕਹਿੰਦੇ ਉਹਦੇ ਨਾ ਮੀਟਰ ਦੀ ਰੀਡਿੰਗ ਪਾਓ ਮੈਂ ਪਾਉਣਾ ਭੜਕ ਕਰਕੇ ਬਿੱਲ ਵੀ ਉਸੇ ਵੇਲੇ ਆ ਜਾਂਦਾ ਮੈਂ ਇਹਨਾਂ ਨੂੰ ਇੰਨੀ ਛੇਤੀ ਕੀ ਪਤਾ ਲੱਗ ਜਾਂਦਾ ਵੀ ਲੈ ਇੰਨੇ ਤੋਂ ਹੀ ਲੀਟਰ ਪਾਣੀ ਪੀਤਾ ਆਹ ਚੱਕੋ ਬਿੱਲ ਆਪਣਾ ਹੈ
1: ਇਹ ਨਾ ਬਿੱਲ ਤੋਂ ਯਾਦ ਆਇਆ ਇੰਡੀਆ ਦੇ ਵਿੱਚ ਨਾ ਆਪਣੇ ਉਹ ਭਗਵੰਤ ਮਾਨ ਸਾਹਿਬ ਪੰਜਾਬ ਚ ਦੇ ਨੀ ਰਹੇ ਹੈਗੇ 300 ਯੂਨਿਟ ਫ੍ਰੀ ਬਿਜਲੀ ਦੇ
0: ਅੱਛਾ ਜੀ
1: ਚੱਲੀ ਬਿਜਲੀ ਦੇ ਫ੍ਰੀ ਦਿੰਦੇ ਨੇ
0: ਹਾਂਜੀ
1: ਪਰ ਉਹ ਵੀ ਬੜੀ ਇੱਕ ਲੂਪ ਹੈਗੇ ਮਤਲਬ ਉਹ ਵੀ ਬੜੀ ਕੁੰਡੀ ਲਗਾਉਂਦੇ
0: ਨੇ ਉਹ ਵੀ ਕੁੰਡੀ ਲਾ ਕੇ ਦਿੰਦੇ ਪਏ
1: ਹੈ ਨਾ ਉਹ ਪਤਾ ਕੀ ਕਰਦੇ ਨੇ ਹੁਣ ਕੀ ਕਰਤਾ ਪੰਜਾਬ ਦੇ ਵਿੱਚ ਸਾਡੇ ਤਾਂ ਘੱਟੋ ਘੱਟ ਸ਼ਹਿਰ 'ਚ ਇਹ ਹੋ ਗਿਆ ਕਿ ਮੀਟਰ ਸਾਰੇ ਘਰਾਂ ਦੇ ਇੱਕ ਪਿੱਲਰ ਤੇ ਲਗਾ ਦਿੰਦੇ ਨੇ ਜਿਵੇਂ ਇੱਕ ਗਲੀ
0: ਉਹ ਬਿਲਕੁਲ ਜਦੋਂ ਰੋਡ
1: ਹੈ ਨਾ ਉਹ ਇੱਕ ਪਿੱਲਰ ਦੇ
0: ਸਾਰੇ
1: ਸ਼ੁਰੂ ਤੋਂ ਕਿਸੇ ਦੇ ਐਂਡ ਤੇ ਕਿਸੇ ਦੇ ਵਿਚਕਾਰ ਸਾਡੇ ਗਲੀ ਦੇ ਐਂਡ ਸੈਂਟਰ 'ਚ ਲੱਗਿਆ ਹੋਇਆ ਉੱਥੇ ਪੰਜਾਬ 'ਚ ਹੈ ਨਾ ਤੇ ਉੱਥੋਂ ਹੁਣ ਉਹ ਕੀ ਕਰਦੇ ਨੇ ਕਿ ਬੇਸਿਕਲੀ ਜਿਹੜਾ ਉਹ ਰੀਡਿੰਗ ਲੈਣ ਆਉਂਦੇ ਨੇ ਹਨਾ ਉਹ ਰੀਡਿੰਗ 30 ਦਿਨ ਦੀ ਬਜਾਏ ਨਾ 28 ਜਾਂ ਪਤਾ ਨੀ 30 ਦਿਨ ਦਾ ਸਰਕਲ ਹੁੰਦਾ ਉਹਨਾਂ ਨੇ 32ਵੇਂ ਦਿਨ ਆ ਕੇ ਰੀਡਿੰਗ ਲਈ
0: ਅੱਛਾ ਠੀਕ ਹੈ ਹਾਂ
1: 32ਵੇਂ ਦਿਨ ਲਈ ਉਹ 300 ਯੂਨਿਟ ਤੋਂ ਕੁਛ ਕੁ ਯੂਨਿਟ ਉੱਪਰ ਹੋ ਚੁੱਕੇ ਸੀ ਜਿਵੇਂ 309 ਜਾਂ 10 ਉਹਨਾਂ ਨੇ ਫਿਰ ਬਿੱਲ ਜਿਹੜਾ ਭੇਜਿਆ ਭਾਜੀ ਉਹ ਕੀ ਕਰਤਾ ਹੈ ਗਵਰਨਮੈਂਟ ਨੇ ਲੂਪ ਹੋਲ ਕੱਢਿਆ ਇਹਨਾਂ ਨੇ ਉੱਦਾਂ 300 ਯੂਨਿਟ ਫ੍ਰੀ ਕਰਤੇ ਪਰ ਯੂਨਿਟ ਦੇ ਪ੍ਰਾਈਸ ਚੱਕਤੇ ਬਿਜਲੀ ਅਦਰਵਾਈਜ਼ ਬਹੁਤ ਮਹਿੰਗੀ ਕਰਤੀ ਮਤਲਬ ਇੰਡਸਟਰੀਅਲ ਰੇਟ ਦੇ ਬਰਾਬਰ ਦੀ ਘਰਾਂ ਦੀ ਡੋਮੈਸਟਿਕ ਜਿਹੜੀ ਬਿਜਲੀ ਉਹ ਪੈ ਰਹੀ ਹੈਗੀ ਹੈ ਤੇ ਉਹ ਐਡਾ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੇ ਪਾਇਆ ਗੰਦ ਉੱਥੇ ਤੇ ਲੋਕਾਂ ਨੂੰ 1 ਜਾਂ 2 ਦਿਨ ਬਾਅਦ ਚ ਰੀਡਰ ਨੂੰ ਭੇਜਦੇ ਨੇ ਕਿ ਜਾਓ ਹੁਣ ਰੀਡਿੰਗ ਲੈ ਆਓ ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ 300 ਯੂਨਿਟ ਕਿਸੇ ਦੇ ਬੰਦ ਹੀ ਨੀ
0: ਮਤਲਬ ਅੱਛਾ 300 ਫ੍ਰੀ ਤਾਂ ਹੀ ਹੋਣਗੇ ਜੇ 31 ਦਿਨ
1: ਨਹੀਂ ਜੇ ਪੂਰੇ 300 ਹੋਣਗੇ ਜੇ 301 ਹੋਣਗੇ
0: 301 ਦਾ ਬਿੱਲ
1: 301 ਦਾ ਬਿੱਲ $1 ਇੱਕ ਯੂਨਿਟ ਦਾ ਜਿਹੜਾ ਸੀਗਾ ਉਹਨਾਂ ਨੇ $2.5 ਜਾਂ $3 ਕਰਤਾ,
0: ਉਹ ਵੀ ਕਰਤਾ, ਉਹ ਤੇ ਸਗੋਂ ਨੁਕਸਾਨ ਹੋ ਗਿਆ ਲੋਕਾਂ ਨੂੰ।
1: ਹਾਂ, ਤੇ ਉਹ ਜਿਹੜੇ ਆਮ ਬਿੱਲ ਆਉਂਦੇ ਨੇ ਜਦੋਂ, ਉਹ ਤਾਂ 10,000 15,000, ਮਤਲਬ ਇਹ ਬਹੁਤ ਕਾਮਨ ਗੱਲ ਆ ਉੱਥੇ ਪੰਜਾਬ ਚ। 15,000 ਬਿਜਲੀ ਦਾ ਬਿੱਲ ਆ ਰਿਹਾ ਜੀ, 20,000 ਆ ਰਿਹਾ ਜੀ, 35,000 ਆ ਰਿਹਾ ਜੀ ਬਿਜਲੀ ਦਾ ਬਿੱਲ। ਸਾਡੇ ਘਰਾਂ ਦੇ ਵਿੱਚੋਂ ਇੱਕ ਦਾ ਆਇਆ 36,000 ਬਿੱਲ ਆਇਆ।
0: ਭਾਜੀ ਮੈਨੂੰ ਤੇ ਸੁਣ ਕੇ ਇਦਾਂ ਚੱਕਰ ਹੋਣ ਲੱਗ ਪਿਆ, 35,000 ਰੁਪਇਆ ਸਿਰਫ ਬਿੱਲ
1: ਬਿੱਲ ਬਿੱਲ ਬਿੱਲ
0: ਬਿੱਲ ਤਾਈ ਉਹ ਪੰਜਾਬੀ ਗਾਣੇ ਬਣ ਗਏ। ਹਾਏ ਐਡਾ ਵੱਡਾ ਬਿੱਲ, ਨਹੀਂ ਹਾਏ ਐਡਾ ਵੱਡਾ ਦਿਲ, ਹਾਏ ਮੇਰਾ ਦਿਲ, ਐਡਾ ਵੱਡਾ ਬਿੱਲ, ਹਾਏ ਮੇਰਾ ਦਿਲ। ਦਿਲ ਤੇ ਫਿਰ ਘਾਉ ਮੋ ਕਰਦਾ ਹੀ ਆ ਜੀ ਫਿਰ। ਹਾਂ
1: ਚਲੋ, ਤੇ ਅੱਛਾ ਇੱਕ ਖਬਰ ਰਹਿ ਗਈ ਫਿਰ ਸੱਚ,
0: ਉਹ ਖਬਰਾਂ ਹਲੇ ਰਹਿੰਦੀਆਂ,
1: ਤੁਹਾਨੂੰ ਦੱਸਿਆ ਤਾਂ ਸੀਗਾ ਜਹਾਜ਼ ਵਾਲੀ ਇੱਕ ਖਬਰ ਹੈ।
0: ਅੱਛਾ ਦੋ ਅੱਜ ਹੈ ਹੀ ਜਹਾਜ਼ਾਂ ਦੀਆਂ ਖਬਰਾਂ,
1: ਜਹਾਜ਼ਾਂ ਦੀਆਂ ਹੀ ਖਬਰਾਂ,
0: ਜਹਾਜ਼ੋ ਜਹਾਜ਼ੀ ਹੋ ਗਏ ਆਪਾਂ ਫਿਰ।
1: ਤੁਸੀਂ ਬੋਲ ਨਹੀਂ ਰਹੇ ਕੁਛ,
0: ਉਹ ਮੈਂ ਨਾ ਮੈਂ ਕਿਹਾ ਪਲੇਟ ਮਾਰੀ, ਲਾਸਟ ਟਾਈਮ ਪਲੇਟ ਨਹੀਂ ਮਾਰੀ, ਠੱਸ ਵਾਲੀ ਐਰਕੀ ਵੀ ਨਹੀਂ ਵੱਜੀ, ਵੈਸੇ ਲੱਗਦਾ ਤੁਹਾਡੀ ਪਲੇਟ ਖਰਾਬ ਹੋ ਗਈ ਹੈ,
1: ਪਲੇਟਾਂ ਘਸ ਗਈਆਂ।
0: ਮੇਰੀ ਕਾਰ ਦੀ ਡਿਸਕ ਘਸ ਗਈ ਹੈ ਤੁਹਾਡੀ, ਇੱਥੇ ਪਲੇਟਾਂ ਘਸ ਗਈ ਹੈ। ਉਹ ਜਿਹੜੀ ਉਹ ਨਾ ਜਿਹੜੀ ਜਦੋਂ ਕਾਰ ਮੈਂ ਚਲਾਉਂਦਾ ਹੈ ਨਾ, ਉਹ ਪਿੱਛੋਂ ਐਂ ਕਰਕੇ ਆਵਾਜ਼, ਮੈਂ ਨਾ ਹੁਣ ਤੇ ਨਹੀਂ ਮੈਂ ਆਵਾਜ਼ ਆਉਂਦੀ ਹੈ, ਹੋਰਤਾਂ ਦੀ ਆਵਾਜ਼ ਆਉਂਦੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿਹਦੀ ਆਵਾਜ਼ ਆ, ਡਿਸਕ ਦੀ ਆਵਾਜ਼ ਆ ਜਾਂ ਕਿਹਦੀ ਆਵਾਜ਼ ਆ, ਤੇ
1: ਉਹ ਨਾ ਸਰਵਿਸ ਨਾ ਡਿਊ ਹੋਈ ਹੋਵੇ ਪਹਿਲਾਂ, ਉਹ ਚੈੱਕ ਕਰੋ।
0: ਸਰਵਿਸ ਟਾਈਮ ਤੇ ਮੈਂ ਕਰਵਾ ਲੈਂਦਾ ਉਹਨਾਂ ਨੇ, ਸਰਵਿਸ ਨਹੀਂ ਹੈਗੀ, ਉਹ ਪਤਾ ਨਹੀਂ ਕਿਹਨੇ ਉਹਨਾਂ ਨੇ ਨਾ ਬ੍ਰੇਕਾਂ ਚੇਂਜ, ਉਹ ਭਾਵੇਂ ਸੁਣਦੇ ਵੀ
1: ਡਿਸਕ
0: ਭਾਜੀ, ਕਹਿੰਦੇ ਮੈਂ ਨਾ ਤੁਹਾਡਾ ਰੇਡੀਓ ਨਹੀਂ ਸੁਣਦਾ, ਮੈਂ ਅੱਜ ਸੁਣਿਓ, ਅੱਜ ਮੈਂ ਤੁਹਾਡੀ ਤਰੀਕ ਕਰਾਂਗਾ।
1: ਦੇਖੇ ਆਏ ਹੋ ਗੱਡੀ ਉਹਨਾਂ
0: ਨੇ? ਨਹੀਂ, ਉੱਥੇ ਮੈਂ ਆ ਗਿਆ ਵਾ, ਉੱਥੇ ਮਤਲਬ ਵਿੱਚ ਵਿੱਚ ਹੀ ਆਉਂਦੀ ਆ,
1: ਹਾਲੇ ਵੀ ਆਉਂਦੀ ਹੈ,
0: ਹਾਲੇ ਥੋੜੀ ਥੋੜੀ ਆਉਂਦੀ ਆ,
1: ਮਤਲਬ ਵਧੀਆ ਮਕੈਨਿਕ ਨਹੀਂ, ਦੱਸੋ ਜਰਾ ਨਾ
0: ਭਾਜੀ, ਭਾਜੀ ਬਹੁਤ ਵਧੀਆ ਮਕੈਨਿਕ ਉਹ ਭਾਜੀ ਨੇ ਮੈਨੂੰ ਨਾ ਉਹ ਫ੍ਰੀ ਕੀਤੀ ਆ, ਦੇਖੋ ਕਹਿੰਦੇ
1: ਅੱਛਾ ਉਹੀ ਤਾਂ ਨੀ
0: ਭਾਈ, ਜਦ ਤੱਕ ਕਹਿੰਦੇ ਤੁਹਾਡੀ ਠੀਕ ਨੀ ਹੁੰਦੀ
1: ਨਾ, ਉਹ ਬਲੈਕਟਾਂ ਵਾਲੇ ਉਹੀ ਤਾਂ ਨਹੀਂ,
0: ਉਹ ਲਾ ਲਾ ਲਾ ਲਾ ਉਹੀ ਉਹੀ ਕਿਹੜੇ ਵਾਲੇ
1: 7-11 ਵਾਲੇ ਮੇਰੇ ਹੋਂ ਗਾਲੇ
0: ਆ, ਦੇਖੋ ਜੀ ਸਾਰਿਆਂ ਦਾ ਲਾਲ ਦਸੀ ਜਾ ਰਹੇ ਹੋ, ਤੁਹਾਨੂੰ ਮੈਂ ਦੱਸਾਂ, ਪਰ ਮੈਂ ਨਹੀਂ ਦੱਸਣਾ, ਪਰ ਭਾਜੀ ਆਪਣੇ ਕਾਫੀ ਅੱਛੇ ਦੋਸਤ।
1: ਓਕੇ, ਆਪਾਂ ਖਬਰ ਦੀ ਗੱਲ ਕਰ ਰਹੇ ਸੀ, ਹਾਂ ਆਪਾਂ ਖਬਰ, ਪ੍ਰੋਗਰਾਮ ਮੁੱਕਣ ਵਾਲਾ ਹੈਗਾ।
0: ਅੱਛਾ ਜੀ,
1: ਕੁਆਲਾਲੰਪੁਰ ਤੋਂ, ਮਲੇਸ਼ੀਆ ਤੋਂ,
0: ਹਾਂਜੀ
1: ਕੁਆਲਾਲੰਪੁਰ ਤੋਂ ਕੋਚੀ ਇੱਕ ਫਲਾਈਟ ਆ ਰਹੀ ਸੀ, ਬਟਿਕ ਏਅਰ ਦੀ, ਜਮਸ਼ੀਰ, ਉਹਨੇ ਐਮਰਜੈਂਸੀ ਗੇਟ ਖੋਲਤਾ, ਮੈਨੂੰ ਕੱਢੋ ਇੱਥੋਂ, ਮੈਨੂੰ ਜਾਣ ਦੋ, ਕਹਿੰਦਾ ਤੁਸੀਂ ਕਰੀ ਜਾਓ ਆਪਣਾ ਕੰਮ ਜੋ ਕਰਨਾ।
0: ਲਓ ਜੀ ਲਓ, ਇਹ ਦੱਸ ਇਹ ਲੁਕਾ, ਇਹ ਹਾਲੀਵੁੱਡ ਫਿਲਮ ਚੱਲਣ ਦੀ ਹੈ, ਤੂੰ ਐਮਰਜੈਂਸੀ ਖੋਲ ਦੇ ਗਏ, ਸਾਰੇ ਉੱਡਣ ਗਏ, ਕੋਈ ਕੁਛ ਨੀ ਹੋਏਗਾ। ਹਾਂ,
1: ਫਿਰ ਉਹ ਬੰਦੇ ਨੂੰ ਫਿਰ ਬਾਅਦ ਚ CSF ਵਾਲੇ ਫੜ ਕੇ ਲੈ ਗਏ।
0: ਓਹੋ ਭਾਜੀ, ਇਦਾਂ ਇਹਦਾ ਮਤਲਬ, ਇਹਦਾ ਮਤਲਬ ਐਮਰਜੈਂਸੀ ਡੋਰ ਆਮ ਬੰਦਾ ਵੀ ਆਰਾਮ ਨਾਲ ਖੋਲ ਸਕਦਾ ਹੈ,
1: ਕਾਫੀ ਵੱਡਾ ਜਾ ਢਿੱਡ ਜਾ ਉਹਦਾ ਨਿਕਲ ਆਉਂਦਾ, ਉਹਦੇ ਤੇ ਬਹਿ ਜਾਂਦਾ ਹੁੰਦਾ,
0: ਕਿਉਂਕਿ
1: ਉਹਦੇ ਤੇ ਨਾ ਐਵੇਂ ਮਤਲਬ ਉਹ ਉੱਚੀ ਹੁੰਦੀ ਹੈ ਸੀਟ,
0: ਸੈੱਟ ਜੇ ਹੋ ਜਾਂਦੇ ਹੋ,
1: ਸੈੱਟ ਜੇ ਮਤਲਬ ਐਕਸਰਸਾਈਜ਼ ਹੀ ਕਰਕੇ ਬਾਥਰੂਮ ਬੁਥਰੂਮ ਜਾ ਕੇ ਤੇ ਉੱਥੇ ਗੱਲਾਂ ਗੁੱਲਾਂ ਜੀਆਂ ਮਾਰ ਕੇ ਸਟਾਫ ਦੇ ਨਾਲ, ਫੇਰ ਉੱਥੇ ਬਸ
0: ਚਾਹ ਚੁਗਾ, ਤੇਰੀ ਚਾਹ
1: ਉਹ ਦੇਈ ਜਾਂਦੇ ਨੇ ਉੱਥੇ, ਖੜੇ ਖੜੇ ਦੇਈ ਜਾਣ। ਜੇ ਇੱਕ ਅੱਧਾ ਕੋਈ ਬੰਦਾ ਉਹਨਾਂ ਨੇ ਤੁਹਾਡੇ ਆੜੀ ਪਾ ਲਈ, ਐਤਕੀ ਆਉਂਦੇ ਹੋਏ ਜਿਹਨਾਂ ਨੇ, ਉਹਨਾਂ ਚੋਂ ਨਾ ਇੱਕ ਬਜ਼ੁਰਗ, ਬਜ਼ੁਰਗ ਮਤਲਬ ਉਹ ਕਲੀਅਰਲੀ ਪਤਾ ਲੱਗ ਰਿਹਾ ਸੀਗਾ, ਉਹ 40-45 ਸਾਲ ਦੀ ਸੀਗੀ ਲੇਡੀ,
0: ਠੀਕ ਹੈ,
1: ਤੇ ਉਹ ਕਹਿਣ ਲੱਗੀ, ਕਹਿੰਦੀ ਵੀ ਤੂੰ ਫੀਡਬੈਕ ਦੇਈ, ਇਹ ਵੋ ਫਲਾਣਾ ਧਮਕਾ। ਮੈਂ ਕਿਹਾ ਹਾਂ, ਤੇ ਮੈਂ ਕਿਹਾ ਤੁਹਾਡਾ ਫੂਡ ਵਗੈਰਾ, ਕਹਿੰਦੀ ਆਹ ਦੇਖ ਖਾ ਰਹੇ ਆ ਖਾਣਾ, ਮੈਂ ਕਿਹਾ ਲਿਆ ਟੇਸਟ ਕਰਾ ਤੁਹਾਡਾ ਵਧੀਆ ਹੁੰਦਾ ਹੋਊਗਾ, ਕਹਿੰਦੀ ਨਹੀਂ ਨਹੀਂ ਉਹੀ ਹੈ ਸੇਮ, ਫਿਰ ਬਸ ਉਹਨੇ ਮਤਲਬ ਏਦਾਂ ਹੀ ਖੜੇ ਖੜੇ ਫਿਰ ਉਹੀ।
0: ਅੱਛਾ ਚਲੋ,
1: ਖਾਣਾ ਤਾਂ ਖਾਧਾ ਹੀ ਹੋਇਆ ਸੀਗਾ, ਬਟ ਉਹੀ ਉਹਨੇ ਚਾਹ ਚੂ ਕਾਫੀ ਬਣਾਤੀ, ਗੱਲਾਂ ਗੁੱਲਾਂ ਕਰਨ ਲੱਗੇ ਨੇ ਏਦਾਂ, ਫਿਰ ਮੈਂ ਉਹਦੇ ਢਿੱਡ ਜੇ ਤੇ ਬਹਿ ਗਿਆ, ਲੇਡੀ ਦੇ
0: ਨੀ,
1: ਐਮਰਜੈਂਸੀ ਲੈਂਡਿੰਗ ਦੇ ਗੇਟ ਦੇ
0: ਉੱਤੇ ਉਹਦੇ ਢਿੱਡ ਤੇ ਬਹਿ ਗਿਆ,
1: ਤੇ ਉਹ ਮਤਲਬ ਵਧੀਆ ਚੀਜ਼ ਹੁੰਦੀ ਆ, ਉਹਦੇ ਤੇ ਬੈਠਣਾ ਨਹੀਂ ਕੋਈ ਗੁਨਾਹ ਹੈਗਾ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੌਣ ਬੰਦਾ ਸ਼ਰਾਰਤ ਕਰ ਰਿਹਾ, ਕੌਣ ਕਿਹੜਾ ਪੜ੍ਹਿਆ ਲਿਖਿਆ, ਕਿਹੜਾ ਠੀਕ ਠਾਕ ਹੈਗਾ, ਵੀ ਕੁਛ ਨੀ ਕਰੂਗਾ।
0: ਤੇ ਫਿਰ ਜਦੋਂ ਇਹਨਾਂ ਨੇ ਐਮਰਜੈਂਸੀ ਖੋਲਦਾ, ਤੇ ਉਹਨਾਂ ਨੂੰ ਫਿਰ ਐਮਰਜੈਂਸੀ ਭੇਜਣਾ ਚਾਹੀਦਾ ਸੀ, ਚੱਲ ਤੂੰ ਬਈ ਆ ਜਾ, ਜਦੋਂ ਜਹਾਜ਼ ਥੱਲੇ ਉਤਰਿਆ ਹੋਏਗਾ ਨਾ, ਐਮਰਜੈਂਸੀ ਭੇਜਿਆ ਹੈਗਾ ਵੀ ਜਾ ਤੈਨੂੰ ਵੀ ਐਮਰਜੈਂਸੀ ਭੇਜੀਏ। ਫਿਰ ਕਿੱਦਾਂ ਕਿੱਦਾਂ ਦੇ ਲੋਕ ਹੈ, ਕਿੱਦਾਂ ਕਿੱਦਾਂ ਦੀ ਦੁਨੀਆ ਹੈ, ਪਰ ਇਹ ਸਫ਼ਰ ਚੱਲਦਾ ਰਹੇਗਾ, ਇਹ ਸਫ਼ਰ ਕਦੀ ਖਤਮ ਹੋਣ ਵਾਲਾ ਨਹੀਂ।
1: ਤੁਸੀਂ ਇਹ ਪ੍ਰੋਗਰਾਮ ਦਾ ਐਂਡ ਭੂਮਿਕਾ ਬਣ ਗਿਆ।
0: ਹਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਿਰਫ ਹੱਸਦੇ ਰਹੋ, ਵੱਸਦੇ ਰਹੋ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾ ਕਰਿਆ ਕਰੋ ਪਲੀਜ਼। ਕਦੀ ਕੋਈ ਦਰਵਾਜ਼ਾ ਖੋਲਤਾ, ਕਦੀ ਛੋਟੇ ਬੱਚੇ ਨੇ ਬੈਲਟ ਨਹੀਂ ਲਾਈ, ਤੁਸੀਂ ਬੱਚਿਆਂ ਨੂੰ ਸੰਭਾਲੋ ਯਾਰ, ਆਪਣੇ ਘਰ ਜਾ ਕੇ ਕਹੋ ਵੀ ਬਾਈ ਬੈਲਟ ਲਾ, ਏਦਾਂ ਥੋੜੀ ਅਸੀਂ ਜਾਣ ਨਹੀਂ ਦੇਣਾ ਤੈਨੂੰ। ਹਾਂ ਹੁਣ ਜਿੰਨੇ ਵੀ ਸੋਦੇ ਪਏ ਦੂਜੇ ਬੱਚੇ ਨਾ, ਔਰ ਜਿਹੜੇ ਪੇਰੈਂਟਸ ਸੋਦੇ ਪਏ, ਆਪਣੇ ਬੱਚਿਆਂ ਨੂੰ ਤੁਸੀਂ ਕਹੋ ਵੀ ਏਦਾਂ ਨਹੀਂ ਹੈ ਵੀ ਇੱਕ ਬੱਚੇ ਕਰਕੇ। ਹੋਰ ਭਾਜੀ ਸਹੀ ਗੱਲ ਆ, ਜੇ ਕਿਸੇ ਨੇ ਬਹੁਤ ਜ਼ਰੂਰੀ ਜਾਣਾ ਹੋਵੇ,
1: ਹਾਂਜੀ,
0: ਕਿੰਨਾ ਨੁਕਸਾਨ ਹੋ ਜਾਂਦਾ ਉਸ ਕਰਕੇ ਨਾ, ਛੋਟੀ ਜਿਹੀ ਗਲਤੀ ਕਰਕੇ।
1: ਕਿੱਥੇ ਜਾਣਾ ਹੋਵੇ,
0: ਉਹ ਮਤਲਬ ਬੈਲਟ ਲਾਇਆ, ਉਹ ਜਿਹੜੀ ਕੈਂਸਲ ਹੋ ਗਈ ਫਲਾਈਟ ਅਗਲੇ ਦਿਨ ਹੋਈ ਆ, ਜੇ ਕਿਸੇ ਦਾ ਬਹੁਤ ਜ਼ਰੂਰੀ ਹੋਵੇ, ਅੱਗੇ ਕਿਸੇ ਨੇ ਹੋਰ ਇੰਨੀ ਮੀਟਿੰਗ ਕਰਨੀ ਹੋਵੇ, ਉਹ ਤੇ ਵਿਚਾਰਾ ਗਿਆ ਲਾ, ਫਿਰ ਇੱਕ ਛੋਟੀ ਜਿਹੀ ਗਲਤੀ ਕਰਕੇ, ਇੱਕ ਛੋਟੀ ਜਿਹੀ ਗਲਤੀ ਕਰਕੇ ਤੁਸੀਂ ਪੂਰੇ ਜਹਾਜ਼ ਨੂੰ ਕੈਂਸਲ ਕਰਤਾ, ਏਦਾਂ ਹੋ ਸਕਦਾ ਹੈ? ਕਦੀ ਨਹੀਂ ਹੋ ਸਕਦਾ ਏਦਾਂ। ਚਲੋ ਕੋਈ ਨੀ, ਜੇ ਤੁਸੀਂ ਕਰ ਹੀ ਦਿੱਤਾ ਤੇ ਪਰ ਨੈਕਸਟ ਟਾਈਮ ਬੇਟਾ ਇੱਦਾਂ ਨਹੀਂ ਕਰਨਾ, ਠੀਕ ਹੈ? ਮੈਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਏਦਾਂ ਬਿਲਕੁਲ ਨਹੀਂ ਕਰਨਾ। ਹਾਂ ਤੇ ਸਾਡਾ ਨਾਲੇ ਖਬਰ ਬੜੀ ਬੇਕਾਰ ਸੋਦੇ ਰਿਹਾ ਕਰੋ, ਕਿਉਂਕਿ ਵਿੱਚ ਵਿੱਚ ਅਸੀਂ ਚੰਗੀਆਂ ਖਬਰਾਂ ਵੀ ਦੱਸਦੇ ਹਾਂ। ਅੱਛਾ ਪਿਛਲੀ ਅਗਲੀ ਵਾਰੀ ਭਾਜੀ ਹੈਲੀਕਾਪਟਰ ਦੀ ਲੈ ਕੇ ਆਵਾਂਗੇ?
1: ਨਹੀਂ ਹੁਣ ਬਸ ਬਹੁਤ ਹੋ ਗਿਆ,
0: ਅਗਲੀ ਵਾਰੀ ਅੱਛਾ ਜਹਾਜ਼ਾਂ ਦੀਆਂ ਖਬਰਾਂ ਖਤਮ ਹੋ ਗਿਆ। ਚਲੋ ਜੀ ਠੀਕ ਹੈ, ਹੁਣ ਅਸੀਂ ਆਪਣੀਆਂ ਲੈ ਕੇ ਆਵਾਂਗੇ, ਜਹਾਜ਼ਾਂ ਦੀਆਂ ਖਤਮ ਕਰ ਦੇਣੀ ਆ। ਠੀਕ ਹੈ ਜੀ,
1: ਚਲੋ ਦਿਓ ਇਜਾਜ਼ਤਾਂ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ, ਤੇ ਤੁਸੀਂ ਰੱਖੋ ਆਪਣੀ ਸਿਹਤਾਂ ਦਾ ਖਿਆਲ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ ਤੇ ਮੇਰੇ ਨਾਲ ਗੌਤਮ ਕਪੂਰ।
0: ਓਕੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਫਿਰ ਨੈਕਸਟ ਵੀਕ ਚੱਕਦੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-189-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
4: ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਕਰਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੌਣ ਦਾ ਸਮਾਂ ਹੋ ਚੁੱਕਾ, ਕਿਉਂਕਿ ਸੱਚ ਇਹੋ ਹੀ ਆ ਕਿ ਹੱਸੇ ਹੀ ਕੰਮ ਆਉਣੇ ਆ ਅਤੇ ਹੱਸਣਾ ਤੁਹਾਨੂੰ ਆਪਣੇ ਆਪ ਹੀ ਪੈਣਾ। ਅਤੇ ਆਓ ਫਿਰ ਆਪਾਂ ਹੱਸਦੇ ਹਾਂ, ਖੁਸ਼ਕਿਸਮਤ ਆ ਕਿ ਸਾਨੂੰ ਹਸਾਉਣ ਵਾਲੇ ਬੱਚੇ ਨੇ ਅਤੇ ਮੇਰੇ ਨਾਲ ਹੱਸਣ ਵਾਲੇ ਡਾਕਟਰ ਸਾਹਿਬ ਨੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਜੀਆਂ ਨੂੰ
1: ਜੀ। ਬਹੁਤ ਮਿਹਰਬਾਨੀ ਸਾਰਿਆਂ ਦੀ, ਸੁਣਨ ਵਾਲਿਆਂ ਦੀ ਵੀ, ਕਿਉਂਕਿ ਉਹਨਾਂ ਨਾਲ ਹੀ ਸਾਡੀ ਹੋਂਦ ਹੱਸਦੀ ਆ। ਬਾਕੀ ਅਸੀਂ ਵੀ ਗੱਡੀ ਸਵੇਰੇ ਸਵੇਰੇ ਰਾਹੇ ਪਾ ਲਈ ਦੀ ਆ, ਖਿੱਚ ਹੁੰਦੀ ਆ ਆਉਣ ਦੀ,
0: ਖਿੱਚ ਘੁੱਗੀ ਖਿੱਚ
1: ਪੂਰੀ।
0: ਚਲੋ ਆਓ ਫਿਰ, ਦਿਨ ਕਿੱਦਾਂ ਬਾਹਰ, ਕੋਈ ਮਤਲਬ ਲੱਗੀ ਆ, ਕੋਈ ਮਤਲਬ ਧੁੱਪ ਛਾਂ, ਕੋਈ ਮਤਲਬ
1: ਬਦਲਵਾਈ ਆ। ਮੈਲਬਰਨ ਸ਼ਹਿਰ ਤੁਹਾਨੂੰ ਪਤਾ ਬੱਦਲਾਂ ਦੇ ਓਹਲੇ।
0: ਅੱਛਾ, ਅੱਜ ਫਿਰ ਆਵਾਜ਼ ਮੈਂ ਥੋੜ੍ਹੀ ਉੱਚੀ ਕਰਦਾ, ਪੱਗ ਪੁੱਗ ਬੱਧੀ ਆ।
1: ਹਾਂ, ਇਹ ਬੜੀ ਰਹਿੰਦਾ ਫਰਕ
0: ਬੜੀ ਨਿਕ।
1: ਅੰਮ੍ਰਿਤ ਵੇਲੇ ਉੱਠਣ ਦਾ ਫਾਇਦਾ ਤਾਂ ਹੈ, ਵੈਸੇ ਵੀ ਜਿਹਨੇ ਅੰਮ੍ਰਿਤ ਵੇਲਾ ਸਾਂਭ ਲਿਆ ਰਣਜੋਤ ਸਿੰਘ ਜੀ।
0: ਸਾਡਾ ਇੱਕ ਬੰਦਾ ਨਾ, ਉਹਨੇ ਰੀਸੈਂਟਲੀ ਕੰਨਾਂ ਦਾ ਕਰਾ ਲਿਆ ਇਲਾਜ।
1: ਅੱਛਾ,
0: ਅਤੇ ਉਹ ਕਹਿੰਦਾ ਮੈਨੂੰ ਨਾ ਕਹਿੰਦੇ ਹੁੰਦੇ ਸੀ ਸਾਰੇ ਵੀ ਯਾਰ ਤੂੰ ਮੈਂ 35-35 ਅਤੇ ਕਰਕੇ ਆਵਾਜ਼ ਅਤੇ ਟੀ ਵੀ ਵਹਿੰਦਾ ਰਹਿੰਦਾ, ਤੇਰੇ ਕੰਨ ਨਹੀਂ ਪਾੜਦੇ। ਅਤੇ ਕਹਿੰਦਾ ਮੈਂ ਵੀ ਲੈ ਤੂੰ ਹੀ ਪਤਾ ਨਹੀਂ, ਤੁਹਾਨੂੰ ਸੁਣਦਾ ਹੀ ਨਹੀਂ ਆ। ਅਤੇ ਜਿੱਦਣ ਇਲਾਜ ਕਰਾ ਕੇ ਆਇਆ, ਕਹਿੰਦਾ ਮੈਂ ਹੈਰਾਨ ਹੋ ਗਿਆ, ਮੈਂ ਉਹਦੋਂ 7 'ਤੇ ਸੁਣਿਆ।
1: ਸਾਡੇ ਪਿੰਡ ਵੀ ਬਜ਼ੁਰਗ ਜਦੋਂ ਨਾ ਮਨਸੂਰਾਂ ਆਪਰੇਸ਼ਨ ਕਰਾ ਕੇ ਲਿਆਉਂਦੇ ਅੱਖ ਦਾ, ਤੇ ਫਿਰ ਉਹ ਦੇਖ ਅੱਜ ਬੱਗੀਆਂ ਅੱਖਾਂ ਵਾਲਾ ਕਬੂਤਰ ਉੱਡਦਾ।
0: ਨਵਾਂ ਨਵਾਂ ਫਿਰ ਵੱਧ ਵੱਧ ਬੰਦੇ ਨੂੰ ਦੀਦਾ ਸੁਣਦਾ। ਚਲੋ ਆਓ ਆਪਾਂ ਬੱਚਿਆਂ ਨੂੰ ਕਰੀਏ ਵਿਹਲੇ, ਭੇਜੀਏ ਸਕੂਲ। ਸਭ ਤੋਂ ਪਹਿਲਾਂ ਸਾਡੇ ਨਾਲ ਆਰਜ਼ਾ ਹੋਊਗੀ, ਅਤੇ ਆਰਜ਼ਾ ਤੋਂ ਬਾਅਦ ਫਿਰ ਸਾਡੇ ਨਾਲ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ,
2: ਤੁਸੀਂ ਠੀਕ ਹੋ?
0: ਹਾਂਜੀ ਅਸੀਂ ਠੀਕ ਹਾਂ।
1: ਚੁਟਕਲਾ ਨੇ ਮੇਰਾ 35 ਦੀ ਆਵਾਜ਼ ਕਰਕੇ ਸੁਣਾ ਤਾ
2: ਮੈਨੂੰ ਦੂਜੇ ਫੋਨ ਤੋਂ ਆਵਾਜ਼ ਆਉਂਦੀ ਪਈ, ਮੈਨੂੰ ਆਲੇ ਫੋਨ ਤੋਂ ਆਵਾਜ਼ ਨੀ ਆਉਂਦੀ ਪਈ ਸੀ, ਤੇ ਫਿਰ ਮੈਂ ਟੈਲ ਨੀ ਕਰ ਪਾ ਰਹੀ।
0: ਓਕੇ ਓਕੇ ਓਕੇ, ਚਲੋ ਮੈਂ ਵੀ ਸੋਚ ਹੀ ਰਿਹਾ ਸੀ, ਵੇਟ ਹੀ ਕਰ ਰਿਹਾ ਸੀ ਵੀ ਇੱਕ ਸਤਿ ਸ਼੍ਰੀ ਅਕਾਲ ਆਈ ਆ, ਵੀ ਆਪਾਂ ਫਿਰ ਚਲੋ ਇੱਕ ਵੰਡੀਏ ਕਿ ਫਿਰ ਇੱਕ ਹੋਰ ਆਊਗੀ।
1: ਹੁਣ ਅਰਜ਼ਾ ਮੇਰੀ ਆਵਾਜ਼ ਆ ਰਹੀ ਕਲੀਅਰ?
2: ਹਾਂਜੀ, ਹੁਣ ਤੁਹਾਡੀ ਆਵਾਜ਼ ਆਉਂਦੀ ਸੀ।
1: ਇਹਦਾ ਮਤਲਬ ਮੇਰੀ ਸਤਿ ਸ਼੍ਰੀ ਅਕਾਲ ਵੀ ਨਹੀਂ ਪਹੁੰਚੀ ਹੋਣੀ ਉਸ ਹਿਸਾਬ ਨਾਲ। ਸਤਿ ਸ਼੍ਰੀ ਅਕਾਲ ਜੀ,
0: ਤੇ ਕੀ ਲਿਆਇਓ ਫਿਰ ਅੱਜ?
2: ਅੱਜ ਮੈਂ ਚਟਕਲਾ ਲੈ ਕੇ ਆਈ ਹਾਂ।
0: ਓਕੇ,
2: ਇੱਕ ਵਾਰੀ ਪੱਪੂ ਡਾਕਟਰ ਕੋਲ ਜਾ ਕੇ ਕਹਿੰਦਾ, ਡਾਕਟਰ ਸਾਹਿਬ ਮੈਂ ਕਮਜ਼ੋਰੀ ਬਹੁਤ ਮਹਿਸੂਸ ਕਰਦਾ ਪਿਆ, ਤੇ ਡਾਕਟਰ ਕਹਿੰਦਾ ਤੂੰ ਫਿਰ ਏਦਾਂ ਕਰਿਆ ਕਰ, ਤੂੰ ਦੁੱਧ ਚ ਬਦਾਮ ਗਿਰੀਆਂ ਪਾ ਕੇ ਉਬਾਲ ਕੇ ਫਿੱਕਾ ਮਾਰ ਮਾਰ ਕੇ ਪਿਆ ਕਰ। ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਮੈਂ ਬਦਾਮ ਗਿਰੀਆਂ ਜੋਗਾ ਤਾਂ ਹੈਗਾ ਨੀ। ਤੇ ਡਾਕਟਰ ਕਹਿੰਦਾ ਠੀਕ ਹੈ, ਉਹ ਅਸੀਂ ਕਰ ਲਾਂਗੇ, ਤੂੰ ਕਿੱਥੇ ਕੁ ਤੱਕ ਕਰ ਸਕਦਾ? ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਮੇਰੇ ਕੋਲ ਤਾਂ ਫੁੱਕਾ ਹੀ ਨੇ, ਫੁੱਕਾ ਹੀ ਮਾਰ ਸਕਦਾ ਵਾ।
1: ਪੱਪੂ ਦੀ ਜਗ੍ਹਾ ਭਾਵੇਂ ਸਾਨੂੰ ਹੀ ਪਾ ਲਓ, ਫੁੱਕਾ ਨੀ ਪੁਕਾਰਿਆਂ ਜੋਗੇ ਹੀ ਆ।
0: ਮੰਨਤ ਫਤਿਹ, ਤੇ ਉਸ ਤੋਂ ਬਾਅਦ ਕਿੱਥੇ ਗਈ ਸਾਡੀ ਤੇਗ? ਤੇਗ ਤੇ ਪਹਿਲਾਂ ਹੀ ਭੱਜ ਗਈ ਹੈ, ਤੇਗ ਕਿੱਥੇ ਚੱਲ ਗਈ? ਤੇ ਚਲੋ ਆਪਾਂ ਮੰਨਤ ਫਤਿਹ ਨਾਲ ਗੱਲ ਕਰਦੇ ਹੁਣੀ ਸਿਰ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ? ਪਿਛਲੇ ਹਫਤੇ ਨਾਲੋਂ ਵੀ ਵੱਡੀ ਹੋ ਗਈ।
3: ਅਸੀਂ ਰਾਤ ਦੇਖਿਆ ਸੀਗਾ, ਤੇ ਮੇਰੀ ਹਾਈਟ ਜਮਾਲੀ ਹੋ ਗਈ, ਹੁਣ ਤਾਂ
1: ਕਮਾਲ ਹੀ ਹੋ ਗਈ।
0: ਮੰਮਾ ਜਿੱਡੀ ਵੱਡੀ ਹੋ ਗਈ ਹੈ,
3: ਹਾਂਜੀ,
0: ਫਿਰ ਤੇ ਤੂੰ ਹੋਰ ਵੱਡੀ ਹੋ ਜਾਏਗੀ ਮੰਨਤ।
1: ਮੈਨੂੰ ਵਿਆਹ ਦੋ ਮੰਮੀ ਜੀ, ਮੈਂ ਤੁਹਾਡੇ ਜਿੱਡੀ ਹੋਈ ਕੋਠੇ ਜਿੱਡੀ ਹੋਈ।
0: ਤੇ ਏਡੀ ਵੱਡੀ ਹੋ ਕੇ ਕੀ ਕਰੇਂਗੀ ਮੰਨਤ, ਏਡੀ ਲੰਮੀ ਹੋ ਕੇ ਕੀ ਕਰੇਂਗੀ?
3: ਓ ਕਿਉਂਕਿ ਉਹਦੇ ਨਾਲ ਫਿਰ ਸਪੋਰਟਸ ਵਿੱਚ ਛੇਤੀ ਲੈ ਲੈਂਦੇ ਆ ਲੋਕੀ ਲੰਬੇ ਬੰਦਿਆਂ ਨੂੰ।
0: ਅੱਛਾ, ਤੇ ਤੁਸੀਂ ਕੀ ਖੇਡਦੇ ਹੋ ਪੁੱਤ?
3: ਮੈਂ ਹਜੇ ਮੈਨੂੰ ਲਾਇਆ ਨੀ ਹੈਗਾ ਸਪੋਰਟਸ ਵਿੱਚ, ਬਾਸਕਟਬਾਲ ਚ ਲਾਉਣਾ।
0: ਮਤਲਬ ਇਹ ਫਿਰ ਇੱਦਾਂ ਹੋਊਗਾ ਨਾ ਵੀ ਕੱਦ ਦੇ ਹਿਸਾਬ ਨਾਲ ਵੀ ਪਹਿਲਾਂ ਕੱਦ ਹੋ ਜੇ ਫਿਰ ਉਸ ਹਿਸਾਬ ਨਾਲ ਡਿਸਾਈਡ ਕੀਤਾ ਜਾਊਗਾ ਵੀ ਇੰਨਾ ਕੱਦ ਹੋ ਗਿਆ ਤੇ ਇਹ ਮਤਲਬ ਕਿਹੜੀ ਗੇਮ ਵਾਲੇ ਪਾਸੇ ਨੂੰ ਜਾ
1: ਬਾਕਸਿੰਗ ਤਾਂ ਛੋਟੇ ਛੋਟੇ ਕੱਦ ਵਾਲੀਆਂ ਕੁੜੀਆਂ ਵੀ ਹੈਗੀਆਂ
0: ਹੈ ਬਾਕਸਿੰਗ
1: ਹਾਂ ਫਿਰ ਘਰੇ ਇੱਕ ਸਾਨੂੰ ਮੁੱਕੀ ਨਾਲੋਂ ਬੰਦਾ ਗੇਮ ਹੀ ਕਰ ਲਵੇ ਕੋਈ
0: ਨਹੀਂ ਪਰ ਉਹ ਜੇ ਬੰਦਾ ਕੋਈ ਰਹਿ ਜੇ ਛੋਟਾ ਰਹਿ ਜੇ ਫਿਰ ਉਹ ਸੋਚ ਲੈ ਨਾ
3: ਨਹੀਂ ਮੰਮਾ ਮੰਮਾ ਵੀ ਮੰਮਾ ਵੀ ਇੰਨੀ ਛੋਟੀ ਨਹੀਂ ਹੈਗੀ ਨਾਲੇ ਵੈਸੇ ਤਾਂ ਫੈਕਟ ਦੱਸਾਂ ਤਾਂ ਜਿਹੜੀ ਵੀਮਨ ਹੁੰਦੀਆਂ ਇੰਡੀਆ ਦੀਆਂ ਉਹਨਾਂ ਦੀ ਐਵਰੇਜ ਹਾਈਟ 5 ਫੁੱਟ ਹੀ ਹੁੰਦੀ ਆ
0: ਬਾਸਕਿਟ ਇਦਾਂ ਖਲੋਤੇ ਖਲੋਤੇ ਪਾ ਦਿਆ ਕਰਨੀ ਜੰਪ ਦੀ ਲੋੜ ਹੀ
1: ਇੰਡੀਆ ਚ ਸੀਮਟ ਦੀ ਮਸ਼ਹੂਰੀ ਆਉਂਦੀ ਆ
0: ਇਹਨੇ ਏਡੀ ਮਸ਼ਹੂਰੀਆਂ ਦਿਆ ਕਰਨੀਆਂ ਨੇ ਇਹਨੇ ਏਡੀ ਲੰਮੀ ਹੋ ਜਾਣਾ ਇਹਨੇ ਬੱਸ ਦੇ ਉੱਤੋਂ ਦੀ ਥੁੱਕ ਦਿਆ ਕਰਨਾ
1: ਖਰਬੂਜਾ ਸੀਮਟ ਉਹ ਤਾਂ ਦਿਓ ਹੁੰਦੇ
0: ਹੈ ਮੰਨਤ ਇਮੇਜਿਨ ਕਰੋ ਇਹਨਾਂ ਬੱਸ ਖਲੋਤੀ ਤੁਸੀਂ ਉੱਤੋਂ ਦੀ ਪਰਲੇ ਪਾਸੇ ਵੇਖ ਲਿਆ ਜੇ ਏਡੀ ਲੰਮੀ ਹੋ ਜੇ ਮੰਨਤ ਫਿਰ ਕੀ ਹੋਵੇ
1: ਸੋਲਰ
0: ਦਾ ਕੰਮ ਕਰਾਂਗੇ ਫਿਰ ਮੰਨਤ ਥੱਲੇ ਖਲੋਤੇ ਖਲੋਤੇ ਆਪਾਂ ਸੋਲਰ ਲਾ ਦੇਗਾ ਨਾ ਆਪਣਾ ਖਰਚਾ ਬਾਜਾ ਕਰਨਾ ਉਹ ਲਿਫਟਾਂ ਲੁਫਟਾਂ ਜਿਹੀਆਂ ਦਾ
3: ਸ਼ੁਕਰ
1: ਕਰਾਣੀ ਕਿਉਂ ਬਾਂਦਰ ਵਾਂਗੂ ਉਹੀ ਵੱਧ ਲਮਕਦਾ ਉਹ ਲਮਕਣਾ ਵੀ ਕੱਦ ਵੱਧ ਜਾਂਦਾ
0: ਤੁਸੀਂ ਜੇ ਲਮਕੋਗੇ ਨਾ ਤੇ ਫਿਰ ਜ਼ਿਆਦਾ ਵਧੂਗਾ
1: ਚਲੋ ਫਿਰ ਵੀ 3 ਇੰਚ ਮੰਮਾ ਵੀ ਹੈ 5 ਫੁੱਟ ਐਵਰੇਜ ਆਈਡੀ ਆ ਉਸ ਹਿਸਾਬ ਨਾਲ 5 ਫੁੱਟ 3 ਇੰਚ ਦਾ ਠੀਕ ਆ
0: ਹੋਰ ਤੇ ਕੀ ਸੁਣਾਓਗੇ ਫਿਰ ਅੱਜ ਕੱਦ ਵਧਾ ਕੇ ਹਾਂਜੀ
3: ਸੰਤਾ ਤੂੰ ਨਵਾਂ ਆਈਫੋਨ 17 ਲੈ ਲਿਆ ਪੱਪੂ ਨਹੀਂ ਮੈਂ ਬੈਟਰੀ ਵਾਲੀ ਸਕੂਟਰੀ ਲਈ ਆ ਕਿ ਜਦੋਂ ਮੈਂ ਕਿਸੇ ਨੂੰ ਕੁਛ ਦੱਸਣਾ ਹੋਇਆ ਕਹਿਣਾ ਹੋਇਆ ਤਾਂ ਫਿਰ ਮੈਂ ਉਹਨਾਂ ਦੇ ਘਰੇ ਆ ਕੇ ਚਾਹ ਵੀ ਪੀ ਹੋਊਂਗਾ
1: ਸਹੀ ਹੈ ਸਹੀ
0: ਆ ਬੈਸਟ ਹੀ ਮੰਨਤ ਨਾਲੇ ਕੁਛ ਬਹਿ ਕੇ ਕ੍ਰੀਏਟ ਕਰ ਲੈਣਗੇ
1: ਸਹੀ ਆ
0: ਥੈਂਕ ਯੂ ਮੰਨਤ
3: ਸਤਿ
0: ਸ਼੍ਰੀ ਅਕਾਲ ਫਤਿਹ ਜੀ ਸਤਿ ਸ਼੍ਰੀ ਅਕਾਲ ਫਤਿਹ ਕੀ ਹਾਲ ਆ ਵਧੀਆ ਯਾਰ ਕਿੰਨੇ ਫੁੱਟ ਹੋਣਾ ਤੁਸੀਂ ਫਿਰ
1: ਹੁਣ ਕਿੰਨੀ ਹਾਈਟ ਨਾਲੇ
3: 6-7
0: ਬੈਟ
1: ਵੀ ਲੰਬਾ ਚਾਹੀਦਾ ਤੈਨੂੰ ਤੂੰ ਫਿਰ ਝੋਕੇ
3: ਬਾਸਕਟਬਾਲ ਪਲੇਅਰ ਵੀ ਮਾਰਨਾ
0: ਅੱਛਾ ਉਹ ਵੀ ਬਣਨਾ ਵਾ ਓਕੇ
3: ਨਹੀਂ ਮਜ਼ਾਕ ਪਰ ਮੈਂ ਬਾਸਕਟਬਾਲ ਖੇਡਦਾ ਹੁੰਦਾ
0: ਅੱਛਾ ਖੇਡ ਦਿੰਦੇ ਓਕੇ ਓਕੇ
3: ਮੈਂ ਬਾਲ ਲੈ
1: ਕਮਾਲ ਹੀ ਕਰੀ ਜਾਂਦੇ ਹੋ ਤਾਂ
0: ਬੱਲੇ
1: ਜੇ ਹਾਈਟ ਵੱਧ ਹੋਵੇ ਤਾਂ ਫਿਰ ਤਾਂ

0: ਬੁਗਾਟੀ ਬੁਗਾਟੀ ਨੇ ਨੀ ਬਣਾਈ ਸੱਚੀ ਇਹ ਬ੍ਰਾਂਡ ਮੈਨੂੰ ਨੀ ਪਤਾ ਜਿੰਨਾ ਟਾਈਮ ਮੈਂ ਗੂਗਲ ਤੇ ਨੀ ਸਰਚ ਕੀਤਾ ਵਾਟਸ ਦਾ ਵਰਲਡ ਫਾਸਟੈਸਟ ਕਾਰ
1: ਇਹ ਸਾਨੂੰ ਨੀ ਪਤਾ
0: ਬ੍ਰਾਂਡ ਮੈਨੂੰ ਕਿਸੇ ਨੂੰ ਨੀ ਬਹੁਤ ਘੱਟ ਲੋਕਾਂ ਨੂੰ ਪਤਾ ਤੇ ਉਹਦਾ ਨਾਮ ਆ ਕਨਿਕ ਸੈਗ
1: ਫਿਰ ਓਹਦੇ ਤੇ ਨਾ ਫੂਡ ਡਿਲੀਵਰੀ ਕਰਿਆ ਕਰਾਂਗੇ ਜਿਹਨੂੰ ਭੁੱਖ ਲੱਗੀ ਝੱਟ ਓਹਦੇ ਘਰ ਰੋਟੀ ਪਹੁੰਚਾ ਦੇ
2: ਸਮੋਸੇ ਸਮੋਸੇ
1: ਲੋੜ ਨੀ ਨਾ ਤਾਂ ਨੀ ਲੈਣੀ
3: ਨਾਲੇ ਜਰੂਰ
1: ਥੈਂਕ ਯੂ ਸਾਡੀ ਜਾਣਕਾਰੀ 'ਚ ਵਾਧਾ ਕਰਨ ਦੇ ਲਈ ਅਤੇ ਨੈਕਸਟ ਸਾਡੇ ਨਾਲ ਤੇਗ ਨੇ ਅਤੇ ਉਸ ਤੋਂ ਬਾਅਦ ਫਿਰ ਔਜਲਾ ਸਾਹਿਬ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤੇਗ ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ ਸਾਡਾ ਵੀ ਠੀਕ ਆ ਪੁੱਤ ਕੀ ਗੱਲ ਕਾਲ ਕੱਟੀ ਗਈ ਜਦੋਂ ਜਦੋਂ ਹੱਥ ਠੰਡਾ ਹੋਇਆ ਹੋਵੇ ਨਾ ਉਦੋਂ ਇਦਾਂ ਹੀ ਐਕਸੀਡੈਂਟਲੀ ਇਧਰ ਉਧਰ ਵੱਜ ਜਾਂਦਾ ਹੈ ਨਾ
4: ਹਾਂਜੀ
1: ਮੇਰਾ ਵੀ ਵੱਜ ਗਿਆ ਕੱਲ ਵੇਖਿਆ ਸਾਰੀਆਂ ਕਾਲਾਂ ਕੱਟੀਆਂ ਗਈਆਂ ਤੇ ਕੀ ਸੁਣਾਓਗੇ ਫਿਰ ਅੱਜ
4: ਮੈਂ ਸੁਣਾਉਂਗੀ ਇੱਕ ਬਜਾਰੇਤ
1: ਹਾਂਜੀ
4: ਨਿੱਕੇ ਨਿੱਕੇ ਮੇਮਨਾ ਮੇਮਨੇ ਪਹਾੜ ਚੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ
1: ਅੱਛਾ
3: ਕੀ ਜਨੌਰ ਜਾਂਦੇ
1: ਤੇ ਮੇਮਨੇ ਕੀ ਹੁੰਦੇ ਆ ਤੇਗ
4: ਲੈਮਸ
1: ਓ ਤੁਹਾਨੂੰ ਤੇ ਬੜਾ ਪਤਾ ਵਾ ਤੁਸੀਂ ਵੇਖੇ ਕਦੀ ਇੱਥੇ
4: ਨਹੀਂ
1: ਨਹੀਂ ਵੇਖੇ
4: ਨਹੀਂ
1: ਤੁਸੀਂ ਜਦੋਂ ਕੰਟਰੀ ਸਾਈਡ ਜਾਓਗੇ ਨਾ ਤੇ ਉੱਥੇ ਤੁਹਾਨੂੰ ਦੇਖਣਗੇ
3: ਉੱਥੇ ਹੋਊਗਾ ਓਲਡ ਮੈਕਡੋਨਲਡ ਹੈਡ ਫਾਰਮ ਈ
1: ਆਈ ਆ ਓ ਓਇੰਗ ਓਇੰਗ ਹੇਅਰ ਐਂਡ ਓਇੰਗ ਓਇੰਗ ਦੇ
3: ਮੈਂ ਮੈਂ ਹੇਅਰ ਐਂਡ ਮੈਂ ਮੈਂ ਦੇ
1: ਹੀ ਰੋਇੰਗ ਦੇ ਰੋਇੰਗ ਬੇ ਬੇ ਐਵਰੀਵੇਅਰ
3: ਇਹਦਾ ਹੁਣ ਅਸੀਂ ਵੀ ਰੂਹ ਨਾਲ ਚੇਤੇ ਕਰੀ ਫਿਰਦੇ ਹਾਂ
1: ਹੋਰ ਇਹ ਸਾਨੂੰ ਨਾ ਅਮ੍ਰਿਤ ਆਂਟੀ ਨੇ ਦੱਸਿਆ ਕਹਿੰਦੇ ਟ੍ਰੇਨ ਹੁੰਦੀ ਆ ਇਹ
4: ਹਾਂਜੀ
1: ਓ ਅੱਛਾ ਸੱਚੀ ਟ੍ਰੇਨ ਹੁੰਦੀ ਆ
3: ਕੋ ਚੱਕ ਚੱਕ
1: ਓ ਓ ਫਿਰ ਤਾਂ ਆਪਾਂ ਜਿੱਤ ਗਏ
3: ਕੋ ਚੱਕ ਚੱਕ ਇਹ ਰਣ ਕੋ ਚੱਕ ਚੱਕ ਦੇ
1: ਥੈਂਕ ਯੂ ਤੇ
4: ਖਾਲਾਪਾ ਨੇ ਚੂੜੀਆਂ ਪਾਈ ਸੀ ਹਰੀਆਂ ਚੱਲਦੀਆਂ
1: ਓ ਬੋਲੇ ਚੂੜੀਆਂ
4: ਕਹਿੰਦੇ
1: ਸੀ
4: ਸੌਣ ਮਹੀਨੇ ਵਿਚ ਹਰੀਆਂ ਚੂੜੀਆਂ ਪਾਏ ਕਰੋ
1: ਓਕੇ ਓਕੇ ਚੜਾ ਦੇ ਮੁਝੇ ਹਰੀ ਹਰੀ ਚੂੜੀਆਂ ਏਦਾਂ ਨਹੀਂ ਕਹਿੰਦੇ
4: ਫਿਰ ਮੰਮਾ ਨੇ ਗ੍ਰੀਨ ਪਾਏ ਨੇ ਅੰਬਰ ਨੇ ਗ੍ਰੀਨ ਤੇ ਪਿੰਕ ਪਾਏ ਨੇ ਮੈਂ ਗ੍ਰੀਨ ਤੇ ਗੋਲਡ ਪਾਏ
1: ਵੈਰੀ ਨਾਈਸ ਤੁਸੀਂ ਤੇ ਫਿਰ ਸੋਹਣੇ ਸੋਹਣੇ ਬਣ ਕੇ ਚੱਲੇ ਹੋ ਅੱਜ ਸਕੂਲ
4: ਹਾਂਜੀ ਪਰ ਆਪਾਂ ਸਕੂਲ ਤੇ ਨਹੀਂ ਚੱਲੇ ਚੁੜੀਆਂ ਨਾਲ ਤੇ ਖਾ ਲਾ ਆਪਾਂ ਨੇ ਸ਼ਾਮ ਨੂੰ ਆਪਾਂ ਪੰਜਾਬੇ ਪਾਏ ਸੀ
1: ਪੰਜੇਬਾਂ ਵੀ ਪਾ ਲੀਆਂ ਬੱਲੇ
4: ਹਾਂਜੀ ਪਰ ਅੰਬਰ ਨੇ ਪੰਜਾਬਾਂ ਨੇ ਪਾਏ ਅੰਬਰ ਨੇ ਚਾਂਜਲਾ ਪਾਏ ਨੇ
1: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇੰਨਾ ਕੁਛ
4: ਹਾਂਜੀ
1: ਵੈਰੀ ਗੁੱਡ ਇਹ ਤੇ ਬੜੇ ਸੋਹਣੇ ਸੋਹਣੇ ਬਣੇ ਫਿਰ ਤੁਸੀਂ ਤੇ ਇਲਾਹੀ ਨੇ ਕੀ ਪਾਇਆ ਵਾ
4: ਇਲਾਹੀ ਨੇ ਚਾਂਦੀ ਦੀ ਖੜਾ ਪਾਇਆ
1: ਓ ਜਿਹਦੇ ਵਿੱਚ ਉਹ ਕਾਲੇ ਕਾਲੇ ਜਿਹੇ ਹੁੰਦੇ ਨਾਲ
4: ਨਹੀਂ ਹਾਂਜੀ
1: ਹਾਂ ਉਹਦੇ ਨਾਲ ਫਿਰ ਨਜ਼ਰ ਨਹੀਂ ਲੱਗਦੀ

0: ਹਾਂ ਤੇ ਇਲਾਹੀ ਵਹਿੰਦੀ ਹੋਣੀ ਆ ਨਾ, ਉਹਨੂੰ ਥੁੱਕ ਲਾਉਂਦੀ ਹੋਣੀ ਆ, ਮੂੰਹ ਚ ਪਾਉਂਦੀ ਹੋਣੀ ਆ?
1: ਨਹੀਂ
0: ਨਹੀਂ ਵਰਦੀ, ਬੜੀ ਸਿਆਣੀ ਆ ਫਿਰ ਤੇ। ਉਹ ਤੇ ਫਿਰ ਬੜੀ ਸਿਆਣੀ ਆ, ਸਫਾਈ ਰੱਖਦੀ ਆ। ਥੈਂਕ ਯੂ, ਥੈਂਕ ਯੂ ਤੇ।
1: ਪਰ ਮੰਮੀ ਦੀ ਸੌਕ ਪੈਨ ਜੇ ਨਾਲੇ ਅੰਬਰ ਨਾਲ ਵੀ ਗੱਲ ਕਰ ਲੋ।
0: ਹਾਂਜੀ ਹਾਂਜੀ,
1: ਸਤਿ ਸ੍ਰੀ ਅਕਾਲ ਅੰਕਲ ਜੀ,
0: ਸਤਿ ਸ੍ਰੀ
1: ਅਕਾਲ ਅੰਕਲ ਜੀ,
0: ਸਤਿ ਸ੍ਰੀ ਅਕਾਲ ਅੰਬਰ ਜੀ, ਕੀ ਹਾਲ ਆ?
1: ਮੈਂ ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ ਪੁੱਤ, ਕੀ ਸੁਣਾਓਗੇ ਅੱਜ ਤੁਸੀਂ?
1: ਗੀਤ
0: ਓਏ, ਓਕੇ ਸੁਣਾਓ ਫਿਰ।
1: ਲੇਡ ਬੱਲੇ ਦੇ ਬਾਬੇ ਦਾ
0: ਬਾਵਾ
1: ਲਾ ਕੇ
0: ਕਣਕ ਲਿਆਵੇਗਾ,
1: ਪਾਵੀ ਬਾਤੀ ਸੱਚ ਜੀ।
0: ਚੀਜ਼ਾਂ ਯਾਦ ਕਰਨ ਲੱਗ ਪਏ ਹੋ ਤੁਸੀਂ? ਥੈਂਕ ਯੂ ਭਾਈ, ਤੁਸੀਂ ਹਸਤੇ
1: ਖੇਡ।
0: ਥੈਂਕ ਯੂ ਬੱਤੂ, ਥੈਂਕ ਯੂ। ਤੇ ਔਜਲਾ ਸਾਹਿਬ ਤੇ ਮੈਨੂੰ ਲੱਗਦਾ ਭੱਜ ਗਏ ਇਹਨਾਂ ਦਾ ਸਕੂਲ ਲੱਗ ਗਿਆ ਮੈਨੂੰ ਲੱਗਦਾ।
2: ਮੈਂ ਸਪਟੈਂਬਰ 29 ਹੋਣਾ।
0: ਨਹੀਂ ਕੱਦ
3: ਕਿੰਨੀ ਕਾ?
0: ਕੱਦ ਕਿੱਡਾ ਹੋਇਆ?
2: ਕੀ
0: ਕੱਦ? ਕੱਦ ਕਿੰਨਾ ਹੋਇਆ?
2: ਕੱਦ ਕਿੰਨਾ ਹੋਇਆ?
0: ਹਾਂ,
2: ਉਹਨਾਂ ਦਾ ਮਤਲਬ ਕੀ ਆ?
3: ਨਹੀਂ, ਹਾਈਟ ਕਿੰਨੀ ਆ ਤੁਹਾਡੀ?
0: ਹਾਈਟ ਕਿੰਨੀ ਹੋਈ ਆ?
2: 54 ਸੈਂਟੀਮੀਟਰ
0: ਹੈ।
2: 154
0: ਤੁਸੀਂ ਸਾਰੇ ਤੋਂ ਨਿੱਕੇ ਹਲੇ ਘਰ ਚ?
3: ਹਾਂਜੀ,
0: ਕਦੋਂ ਕੁ ਵੱਡੇ ਹੋਣਾ? ਸਾਰਿਆਂ ਨਾਲ ਹੀ ਡਿਫਰੈਂਸ ਹੈ ਨਾ, ਸਭ ਤੋਂ ਛੋਟੇ ਹੋ ਤੁਸੀਂ ਹਨਾ।
2: ਹਾਂਜੀ, ਮੈਨੂੰ ਇੰਨਾ ਖੁਸ਼ੀ ਹੋਇਆ ਸੀ ਜਦੋਂ ਮੇਰਾ ਛੋਟਾ ਕਜ਼ਨ ਹੋਇਆ।
0: ਕੋਈ ਕੋਈ ਨੀ,
2: ਕੋਈ ਤਾਂ ਮੈਂ ਕੁੱਟ ਸਕਦਾ।
3: ਹੁਣ ਕਿੰਨੀ ਕੁ ਦੇਰ ਕੁੱਟ ਖਾਈ ਜਾਈ
0: ਯਾਰ? ਨਿੱਕੇ ਜੇ ਨੂੰ ਕੁੱਟਦਾ ਤੂੰ?
2: ਮੈਂ ਕੁੱਟਾਂਗਾ ਜਦੋਂ ਥੋੜਾ ਵੱਡਾ ਹੋਇਆ,
0: ਜਦੋਂ ਖਰਾਬੀਆਂ ਕਰੂਗਾ।
3: ਹਾਂ,
2: ਨਹੀਂ ਜਦੋਂ ਉਹ ਲਾਈਕ 4 ਜਾਂ 5 ਹੋਏ, ਹੁਣ ਉਹ 3 ਆ ਤੇ ਮੇਰੇ ਰੂਮ ਚ ਜਾਂਦਾ ਤੇ ਮੇਰੇ ਸਾਰੇ ਚੀਜ਼ਾਂ ਚੱਕ ਲੈਂਦਾ ਜਾਂ ਖਾ ਲੈਂਦਾ।
0: ਹਾਂ,
2: ਤੇ ਉਹਨੂੰ ਉਹ ਬਹੁਤ ਐਕਟਿੰਗ ਵੀ ਕਰਦਾ। ਮੈਂ ਉਹਨੂੰ ਕਿਹਾ ਕਿ ਨੋ, ਤੇ ਉਹ ਰੋਣ ਲੱਗ ਪਿਆ।
0: ਓਏ ਹੈਂ, ਬਦਮਾਸ਼ੀਆਂ ਕਰਦਾ?
2: ਤੇ ਉਹ ਆਪ ਸਾਰਿਆਂ ਨੂੰ ਨੋ ਕਹਿ ਕੇ ਉਹ ਭੱਜ ਜਾਂਦਾ। ਇਹ ਤਾਂ
3: ਫਿਰ
0: ਇਹ ਨਿਕੇ ਨਿਕੇ ਜੇ ਬੜੀ ਨੋ ਕਰਦੇ ਹੀ।
3: ਇਹਦਾ ਐਲਐਮਐਲਏ ਸਾਹਿਬ ਡਿਸਿਪਲਿਨ ਇਹਦਾ ਠੀਕ ਕਰਨਾ ਪੈਣਾ ਆਪਾਂ ਨੂੰ।
0: ਤੇ ਕੀ ਲਿਆਇਓ ਫਿਰ ਅੱਜ?
2: ਅੱਜ ਤਾਂ ਮੈਂ ਚੁਟਕਲਾ ਲੈ ਆਇਆ।
0: ਹਾਂਜੀ,
2: ਇੱਕ ਵਾਰੀ ਇੱਕ ਮੱਝ ਭੱਜਦੀ ਸੀਗੀ।
3: ਦੁੱਧ ਕੰਨੀ ਭੱਜਦੀ
2: ਪੁੱਛਿਆ ਮੱਝ ਤੂੰ ਕਿਉਂ ਪੁੱਛ ਭੈਣ ਜੀ ਤੂੰ ਕਿਉਂ ਭੱਜ ਰਹੀ ਆ? ਮੱਝ ਕਹਿੰਦੀ ਕਿ आर्मी आया हुआ है जंगल विच, उन्हें हाथी नू फड़ना। ते फिर चूहा कहंदा कि ते फिर तू क्यों भज दी है। मज कहंदी कि ए इंडिया जे उन्हें मेनू फड़ लिया 20 साल लगने आ ए डसन कि मैं मर जा ना कि हाथी।
3: प्रूव करनु ये नी टाइम लग जाना।
0: रंजोज
3: होनी सी ना होर सुना
2: चुटकला
3: चूहा भजया जांदा सी कहिंदा सी शेर दी भैण छेड़ती मेरा ना लाया।
0: थैंक यू ओयला साहब।
2: थैंक यू,
0: हैव अ नाइस डे। थैंक यू। उस तो बाद फिर असीस कौर। सत श्री अकाल श्रेया।
4: सत
0: श्री अकाल
3: अंकल जी,
4: दोनों अंकल।
0: सत श्री अकाल
3: जी, की ठीक हो?
0: ठीक हो। असी ते
3: गल्लां जिहां करदे पए।
0: मेनू तो लगता श्रेया सुस्ती खिलारन डी अज।
3: अज थोड़ा लेट उठी लगती।
4: नहीं
0: लगता अज।
4: नेक खराब
0: है। अच्छा नेक खराब है। ओके। गला खराब है।
4: यस।
0: अच्छा ओहो।
3: टेक्निकली तो वही हो गया। Most commonly used words.
0: हाँ, तो की सुनाओगे फिर?
4: बुजार।
0: ओके।
4: ओके री चीज़ बाहर रेड हुंदी। अंदर भी रेड हुंदी।
0: अच्छा बाहर रेड हुंदी या ते अंदर नहीं रेड हुंदी?
4: हुंदी है।
0: अच्छा अंदर भी रेड हुंदी या?
3: थोड़ा डबल आवे।
4: हुंदी।
0: अच्छा बाहर भी रेड हुंदी ते अंदर भी रेड हुंदी?
4: Yes.
3: रेड कलर।
0: हाँ बसंत लाल अंकल।
4: नहीं।
0: ओके।
3: नहीं गुस्से च लाल होंदे आ नहीं।
0: हाँ बाहर
3: ये तो हमेशा ही रहती है चीज।
0: अच्छा बाहर भी रेड होंदी है ते अंदर भी रेड होंदी है।
4: फ्रूट
0: है।
3: अच्छा
0: फ्रूट केड़ा वा जेड़ा रेड होंदा ते अंदर। स्ट्रॉबेरी। स्ट्रॉबेरी
3: नहीं वो
0: एप्पल।
4: Yes.
0: पर एप्पल अंदरों थोड़ी रेड होता
4: है। I think so नहीं
3: हाँ। ओके नहीं। Yes आंसर सही नहीं है।
0: चलो हार गए फिर।
4: अनार।
0: ओह
3: इच्छिक दाना बीच्छिक दाना दाने ऊपर दाना ना
0: दाना। इतना होता है मोमबत्ती कह के बेच लेना।
3: अपन को इन्हें रिमाइंड नहीं ना कराया मोमबत्ती।
0: थैंक यू।
3: एक तो साड़ा सपोर्ट सिस्टम नहीं था।
0: सत श्री अकाल मानू बिल्ली।
4: की हाल है?
0: ओ ठीक है। तो डकी हाल है?
4: जी ठीक हो?
0: हाँ जी असी। हाँ जी चाय चू पी ली।
4: पिन्नी खादी दो?
0: हाँ पिन्नी खादी दो खादियाँ। हाँ जी
3: मटरी भी।
0: मटरी भी खा ली। गुड। मन्नत मन्नत दे मम्मी मटरी दे के गई आप वो भी खा ली। यश जी मठिया लिया ही वह भी चकरती।
4: वेरी गुड।
3: लवावे हूं बनाना जहा पिया बस एक।
0: और वह अं ता नहीं खादा भी जो फिर बाद च प्रोग्राम करी दा ना आसीस जो भुख लग जाती है फिर उदो जी करता भी छिलड़ खा जाइए फिर कर।
3: भुख ही इन्नी लगी होंगी
0: फिर वो सेव करके रख ली दी है।
4: ओके
0: तुम की खादा?
4: टोस्ट।
3: अच्छा टोस्ट या टोस्टी।
0: ओई ओई की सुनाओगे फिर? टोस्टी
4: गुजरात।
0: ओके
4: एक सिपाही पिचके निकल आई।
0: हाँ जी एक सिपाही दी पिचकल ना आई।
3: हाँ निकर खाली सी
4: पिचके निकल आई।
0: अच्छा खिचके
3: ਖਿੱਚ ਕੋ ਕੀ ਖਿੱਚ
4: ਜ਼ੋਰ ਦੀ
0: ਜ਼ੋਰ ਦੀ ਖਿੱਚ ਕੇ ਅੱਛਾ ਇੱਕ ਸਿਪਾਹੀ ਦੀ ਉਹਦੀ ਜ਼ੋਰ ਕੇ ਤੇ ਖਿੱਚ ਕੇ ਨਿਕਲ ਲਈ ਇਦਾਂ
4: ਫਰੂਟ
0: ਯੈਲੋ ਥਿੰਗ ਆ
3: ਤੇ ਅੰਗੂਰ ਤੇ ਐਪਲ ਤਾਂ ਹੈ ਨੀ ਗਾ
0: ਸਟ੍ਰਾਬੇਰੀ ਹੋ ਗਈ ਫਿਰ ਸਟ੍ਰਾਬੇਰੀ
3: ਸ਼ਾਇਦ ਬਲੂਬੇਰੀ ਜਾਂ ਬਲੈਕਬੇਰੀ
0: ਪਰ ਯੈਲੋ ਯੈਲੋ ਕਹਿੰਦਾ ਵਾ ਵੀ ਉਹ ਯੈਲੋ ਹੁੰਦੀ ਆ ਲੈਲੋ ਹੁੰਦੀ ਆ ਤੇ ਯੈਲੋ ਹੋਰ ਕਿਹੜੀ ਹੁੰਦੀ ਆ ਹੈ ਸੰਤਰਾ ਔਰੇਂਜ ਅੱਛਾ ਸਮੂਦੀ ਮੈਂਗੋ ਮੈਂਗੋ ਮੈਂਗੋ
3: ਪੰਪਕਿਨ
0: ਪੰਪਕਿਨ ਫਰੂਟ ਥੋੜੀ ਹੁੰਦਾ ਵਾ
3: ਪਪੀਤਾ ਪਪੀਤਾ
4: ਬਨਾਨਾ
0: ਓ ਬਨਾਨਾ ਬਨਾਨਾ ਇਨ ਪਜਾਮਾ ਤੁਸੀਂ ਵੇਂਦੇ ਹੁੰਦੇ ਬਨਾਨਾ ਇਨ ਪਜਾਮਾ
4: ਬਦਾਮ ਨਹੀਂ ਖਾਦੇ
0: ਹੈ
4: ਬਦਾਮ
0: ਬਦਾਮ ਨਹੀਂ ਖਾਦੇ ਯਾਰ ਓ
3: ਤੇ ਚੱਲੂਗਾ ਤਾਂ
0: ਨਹੀਂ ਪਤਾ ਲੱਗਦਾ ਯਾਰ ਤੁਸੀਂ ਇੰਨਾ ਔਖੀਆਂ ਇੰਨੀਆਂ ਬੁਝਾਰਤਾਂ ਪਾਉਂਦੇ ਹੋ ਬਦਾਮ ਖਾ ਲੈਣੇ ਆਪਾਂ
3: ਦਿਮਾਗ ਵੱਧਦਾ
0: ਚਲੋ ਠੀਕ ਆ ਆਪਾਂ
3: ਇੰਨਾ ਸ਼ੁਕਰ ਮੋਮਬੱਤੀ ਨਹੀਂ ਸੀ ਕਹਿਤਾ
0: ਹੋਰ
3: ਫਰੂਟ ਚੜੀ ਆਉਣ
0: ਥੈਂਕ ਯੂ
4: ਕੱਲ ਖਾਓ ਬਦਾਮ ਖਾ
0: ਕੱਲ ਕੱਲ ਖਾ ਕੇ ਆਵਾਂਗੇ ਚਲੋ ਥੈਂਕ ਯੂ ਸੀਸ ਬਾਏ ਬਾਏ ਬਾਏ ਬਾਏ ਮਾਨੂ ਬਿੱਲੀ ਬਾਏ ਬਾਏ ਮਿਆਓ ਮਿਆਓ ਤੇ ਹੁਣ ਸਾਡੇ ਨਾਲ ਨੈਕਸਟ ਆ ਅਸੀਸ ਕੌਰ
4: ਅੰਕਲ
0: ਜਦੋਂ ਅਸੀਸ ਆਉਂਦੀ ਆ ਤੇ ਫਿਰ ਐਨਰਜੀ ਲੈ ਆਉਂਦੀ ਆ
3: ਐਨਰਜੀ ਫੀਲਡ ਚੇਂਜ ਹੋ ਜਾਂਦਾ
4: never ever ਮੇਰੀ ਰਨ ਆਊਟ ਹੁੰਦੀ
0: ਦੇਖਿਆ
3: ਹਾਂਜੀ ਉਹ ਸਾਨੂੰ ਪਤਾ ਹੀ ਆ
0: ਹੋਰ ਅਸੀਸ ਤੇ ਆਲਵੇਸ એનર્ਜੀ ਚ ਹੁੰਦੀ ਆ
3: ਤਾਂ ਜਿਹੜੀ ਇਹਦੀਆਂ ਗੱਲਾਂ ਸੁਣਦੇ ਉਹ ਵੀ ਪੰਪ ਅਪ ਹੋ ਜਾਂਦੇ ਆ
0: ਹੋਰ
4: ਤੁਸੀਂ ਕਿਵੇਂ ਕਹਿੰਦੇ ਸੀ ਆ ਮੈਂ ਤਾਂ ਇਹ ਵੱਡੇ ਹੋਣਗੇ ਜੇ ਮੰਕੀ ਬਾਤ ਤੇ ਸੋ ਯਾ ਸਕਵਿੰਗ ਕਰਨਗੇ
0: ਹਾਂਜੀ
4: ਜਦੋਂ ਵੀ ਮੈਂ ਪਾਰਕ ਚ ਜਾਨੀ ਨਾ ਮੈਂ ਮੰਕੀ ਬਾਤ ਹੀ ਕਰ
0: ਵੈਰੀ ਗੁੱਡ ਫਿਰ ਤੁਸੀਂ ਵੇਖੋ
3: ਵੀ ਵੱਡੀ ਹੋਣੀ
0: ਤੁਸੀਂ ਕਿੱਡੇ ਲੰਮੇ ਹੋ ਜਾਣਾ ਨਹੀਂ ਤੇ ਫਿਰ ਜੋ ਘਰੇ ਰੱਖ ਛੱਡੀਏ ਨਾ ਤੇ ਫਿਰ ਉਹ ਫਰੋਕਾਂ ਨੂੰ ਲੱਗਦਾ ਵਾ ਵੀ ਇਹ ਇੰਨੀ ਕੀ ਰਵੇ ਸਾਨੂੰ ਫੇਰ ਪਾ ਲੇ ਸਾਨੂੰ ਫੇਰ ਪਾ ਲੇ
3: ਤਾਂ ਕਰਕੇ ਹਾਈਟ ਨਹੀਂ ਵੱਧਦੀ ਫਿਰ
4: ਹਾਈਟ ਤਾਂ ਮੇਰੇ ਵੱਧ ਰਹੀ ਆ ਹੌਲੀ ਹੌਲੀ
0: ਅਬ ਫਿਰ ਹੋਰ ਜ਼ੋਰ ਦੀ ਵਧੂਗੀ ਨਾ
3: ਫਰਾਕਾਂ ਵਧਣ ਨਹੀਂ ਦੇ ਰਹੀ
4: ਤੇ ਸਾਨੂੰ ਪਤਾ ਅੱਜ ਮੈਂ ਮੈਨੂੰ ਆ ਫਾਰਮ ਜਾਣਾ
0: ਅੱਛਾ ਅੱਜ ਜਾਣਾ ਵਾ
4: ਹਾਂਜੀ
0: ਓ ਵੈਰੀ ਨਾਈਸ ਅੱਜ ਤੇ ਫਿਰ ਤਾਂ ਕਰਕੇ
4: ਐਕਸਾਈਟਡ ਆ ਅੱਜ ਮੰਮਾ ਮੈਨੂੰ ਛੱਡਣਗੇ ਮੈਂ ਬੱਸ ਤੇ ਜਾਉ
0: ਓਏ ਫਿਰ ਤੇ ਫਨ ਹੋਣਾ ਅੱਜ ਪੂਰਾ
4: ਯੈਸ ਤੇ ਜਦੋਂ ਅਸੀਂ ਵਾਪਸ ਆਵਾਂਗੇ ਨਾ ਮਨੂਆ ਫਾਰਮ ਤੋਂ ਸਾਨੂੰ ਪਤਾ ਕਿ ਇਟ ਵਿਲ ਬੀ ਨੀਅਰਲੀ ਹੋਮ ਟਾਈਮ
0: ਓਏ ਵਾਹ
4: ਇੰਨਾ ਟਾਈਮ ਰਵਾਂਗੇ ਉੱਥੇ
0: ਬੱਲੇ ਬੱਲੇ ਬੱਲੇ ਫਿਰ ਤੁਸੀਂ ਕੱਲ ਸਾਨੂੰ ਸਾਰੀਆਂ ਗੱਲਾਂ ਸੁਣਾਓਗੇ
4: ਜੇ ਥੋੜਾ ਟਾਈਮ ਹੋਇਆ ਨਾ ਅਮ ਸਕੂਲ ਜਾਣ ਤੋਂ ਪਹਿਲਾਂ ਮਿਸ ਬੰਬੇ ਕਹਿਣਗੇ ਫਿਰ ਅਸੀਂ ਥੋੜਾ ਜਿਹਾ ਪਲੇ ਗਰਾਊਂਡ 'ਚ ਵੀ ਖੇਡ ਸਕਦੇ
0: ਓ ਓਕੇ ਤੇ ਕੱਲ ਸਾਨੂੰ ਦੱਸੋਗੇ ਸਾਰੀਆਂ ਗੱਲਾਂ ਫਿਰ
4: ਚਲ
0: ਠੀਕ ਹੈ ਪਰ ਮੈਨੂੰ ਇੱਕ ਚੀਜ਼ ਤੁਸੀਂ ਉੱਥੋਂ ਵੇਖ ਕੇ ਆਇਓ ਭਲਾ ਵੀ ਮੱਝ ਜਿਹੜੀ ਗਾਈਂ ਦੇ ਦੰਦ ਕਿੰਨੇ ਹੁੰਦੇ ਕੌ ਦੇ ਕਿੰਨੇ ਤੀਥ ਹੁੰਦੇ ਆ ਉਹ ਵੇਖ ਕੇ ਆਇਓ ਤੁਸੀਂ
3: ਉਹ ਤਾਂ ਹੱਸਦੀ ਹੋਈ ਨਹੀਂ
0: ਹਾਂ
3: ਮੰਕੀ ਹੱਸਦਾ ਹੁੰਦਾ
0: ਪਰ ਉਹ ਵੇਖ ਕੇ ਆਊਗੀ ਨਾ ਅਸੀਸ ਵੀ ਹੱਸਦੀ ਕਿਉਂ ਨੀ ਆ, ਉਹਨੂੰ ਟਿਕਲ ਟਿਕਲ ਕਰਕੇ ਵੇਖ ਲਓ
3: ਜਗਾਲੀ ਜੀ ਕਰਦੀ ਹੁੰਦੀ ਬ੍ਰਸ਼ ਜਿਹਾ ਤਾਂ ਕਰੀ
4: ਜਾਂਦੀ ਹੁੰਦੀ।
0: ਹਾਂ ਅਸੀਸ ਨੂੰ ਪਰ ਪਤਾ ਨਾ ਅਸੀਸ ਨੇ ਜਦੋਂ ਸੁਣਾਇਆ ਚੁਟਕਲਾ ਤੇ ਉਹਨੇ ਆਪੇ ਹੱਸਣਾ, ਉਹਨੇ ਕਿਹੜਾ ਹੈ ਨਾ। ਹਾਂ ਜਦੋਂ ਹੱਸੂਗੀ ਨਾ ਗਾਈ ਤੁਸੀਂ ਉਹਨੂੰ ਚੁਟਕਲਾ ਸੁਣਾਉਣਾ, ਜਦੋਂ ਹੱਸੂਗੀ ਉਹਦੇ ਦੰਦ ਕਾਊਂਟ ਕਰ ਲਿਓ ਤੁਸੀਂ, ਠੀਕ ਆ।
3: ਹੱਸਦੀ ਦੇ ਦੰਦ ਕਹਿਣ ਦਾ
0: ਕੀ ਲਿਆਏ ਫਿਰ ਅੱਜ
3: ਬੱਚੀਆਂ ਮਰੱਬਿਆਂ ਵਾਲਾ?
0: ਓਕੇ ਹੱਸਦੇ ਕਿਉਂ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ। ਕਿਹੜੀਆਂ ਗੱਲਾਂ ਨੀ ਫਨੀ ਲੱਗਦੀਆਂ
3: ਜਿਹੜੀਆਂ ਉਹ ਕਰਦੀ ਆ?
4: ਮੇਰੇ ਇੱਕ ਦੋ ਫਰੈਂਡਸ ਆ ਨਾ, ਉਹ ਮੇਰੇ ਮੈਨੂੰ ਬਾਲਾ ਹਸਾਉਂਦੇ ਸਕੂਲ ਚ ਰੋਜ ਰੋਜ।
0: ਕਿੱਦਾਂ ਦੀਆਂ ਗੱਲਾਂ ਕਰਦੇ ਆ ਉਹ ਭਲਾ?
4: ਨਹੀਂ ਉਹ ਗੱਲਾਂ ਤਾਂ ਨੀ ਕਰਦੇ, ਉਹ ਸਿਲੀ ਮੂਵ ਕਰਦੇ, ਲਾਈਕ
3: ਉਹ
4: ਤੁਸੀਂ ਐਕਸ਼ਨਸ ਨਹੀਂ ਕਰਦੇ, ਸਿਲੀ ਮੂਵਸ ਜੇ ਕਰ ਦਿੰਦੇ ਜਿਹੜੀ ਮੈਨੂੰ ਸੌਂਦੇ।
0: ਅੱਛਾ ਓਕੇ ਓਕੇ, ਫਿਰ ਤੇ ਤੁਹਾਡੇ ਕੋਲ ਗੁੱਡ ਫਰੈਂਡਸ ਆ ਜਿਹੜੇ ਤੁਹਾਨੂੰ ਹਸਾਉਂਦੇ ਰਹਿੰਦੇ ਆ
4: ਐਵਰੀ ਸਿੰਗਲ ਡੇ।
0: ਵਾਹ ਵੈਰੀ ਨਾਈਸ। ਚਲੋ ਫਿਰ ਸਾਨੂੰ ਕੀ ਸੁਣਾਓਗੇ ਹੁਣ?
4: ਗਾਣਾ
0: ਓਕੇ।
4: ਮੈਂ ਨਿਕਲਾ ਪੁਗਡੀ ਲੈ ਕੇ ਉਹ ਰਸਤੇ ਪਰ ਸੜਕ ਪੇ ਉਹ ਤੂੰ ਮੋੜ ਆ, ਮੈਂ ਉੱਤੇ ਦਿਲ ਛੋੜ ਆਇਆ ਉਹ ਇੱਕ ਮੋੜ ਆ, ਉੱਥੇ ਦਿਲ ਛੋੜ ਆਇਆ ਕਬ ਗੁਜ਼ਰਾ ਅੰਮ੍ਰਿਤਸਰ ਕਬ ਜਾੜੇ ਲਾਹੌਰ ਆਇਆ, ਮੈਂ ਉੱਥੇ ਦਿਲ ਛੋੜ ਆਇਆ ਉਹ ਇੱਕ ਮੋੜ ਆ, ਮੈਂ ਉੱਥੇ ਦਿਲ ਛੋੜ ਆਇਆ।
3: ਇਹ
0: ਬੜੇ ਚਿਰ ਬਾਅਦ ਸੁਣਾਇਆ ਅੱਜ ਅਸੀਸ, ਹੈ ਨਾ। ਇਹ ਜਿਹੜਾ ਅੰਕਲ
3: ਇੰਪਰੋਵਾਈਜ਼ੇਸ਼ਨ ਵੀ ਆ,
0: ਇਹ ਜਿਹੜਾ ਅੰਕਲ ਹੈ ਨਾ ਮੋੜ ਆਇਆ, ਇਹਦੀ ਫਿਲਮ ਆਉਣੀ ਆ ਪਰਸੋਂ ਇੱਕ ਹੋਰ। ਇੰਟਰਵਿਊ ਵੀ ਕੀਤੀ ਉਹ ਵੀ ਸੁਣਾਵਾਂਗੇ ਤੈਨੂੰ। ਵਾਹ ਤੁਸੀਂ ਤੇ ਫਿਰ ਬੜੇ ਇੰਟੈਲੀਜੈਂਟ ਹੋ ਗਏ।
4: ਇੱਕ ਮੈਂ ਕਿਸੀ ਮਿਸੀ ਦੇਖੀ ਸੀ, ਇੱਕ ਮੈਂ ਹਾਏ ਬੂ ਵਾਲੀ ਦੇਖੀ ਸੀ, ਇੱਕ
0: ਸਭ ਤੋਂ ਵਧੀਆ ਕਿਹੜੀ ਲੱਗੀ ਤੁਹਾਨੂੰ? ਸਭ ਤੋਂ ਵਧੀਆ ਕਿਹੜੀ ਲੱਗੀ?
4: ਕਿਸਮਿਸ ਵਾਲੀ।
0: ਕਿਸਮਿਸ ਯਾਰਾ ਓਕੇ।
4: ਸਭ ਤੋਂ ਜ਼ਿਆਦਾ ਮੈਨੂੰ ਦੋ ਕਿਹੜੀਆਂ ਵਧੀਆ ਲੱਗੀਆਂ, ਕਿਸਮਿਸ ਵਾਲੀ ਤੇ ਹਾਏ ਬੂ ਵਾਲੀ।
0: ਹਾਏ ਬੂ ਵਾਲੀ ਓਕੇ ਓਕੇ ਓਕੇ। ਚਲੋ ਥੈਂਕ ਯੂ, ਅੱਜ ਦਿਨ ਤੁਸੀਂ ਵਧੀਆ ਵਧੀਆ ਰਵੇ ਤੇ ਤੁਸੀਂ ਸੋਹਣਾ ਆਪਣਾ ਇੰਜੋਏ ਕਰੋ ਅੱਜ। ਥੈਂਕ ਯੂ
4: ਥੈਂਕ ਯੂ, ਸੀ ਯੂ ਟੁਮਾਰੋ।
0: ਥੈਂਕ ਯੂ, ਸੀ ਯੂ ਟੁਮਾਰੋ। ਤੇ ਨੈਕਸਟ ਸਾਡੇ ਨਾਲ ਆ ਤਵਨੀਤ। ਸਤਿ ਸ੍ਰੀ ਅਕਾਲ ਤਵਨੀਤ।
5: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਇਆ ਜੀ।
0: ਸਤਿ ਸ੍ਰੀ ਅਕਾਲ
3: ਤਵਨੀਤ ਦਾ ਕੀ ਹਾਲ ਆ?
5: ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ। ਕੀ ਕਰਦੇ ਸੀ?
5: ਕੁਛ ਨਹੀਂ, ਮੈਂ ਸਕੂਲ ਜਾ ਰਹੇ।
0: ਓਕੇ ਓਕੇ ਓਕੇ ਓਕੇ, ਪਹੁੰਚ ਗਏ ਕਿ ਹਲੇ ਰਾਤ ਚ?
5: ਰਾਤ ਚ।
0: ਓਕੇ ਕਿੰਨੇ ਵਜੇ ਚ?
5: ਮੇਰੀ 8:50।
0: ਓਏ 10 ਮਿੰਟ ਰਹਿ ਗਏ। ਓਕੇ ਚਲੋ ਫਿਰ ਕੀ ਸੁਣਾਓਗੇ ਫਿਰ?
5: ਇੱਕ ਬੋਲੀ।
0: ਓਕੇ
5: ਬਟ ਮੇਰੀ ਵਾਜ ਰਿਪੀਟ ਹੋ ਰਹੀ।
0: ਕੋਈ ਗੱਲ ਨਹੀਂ, ਕੋਈ ਮਾਰਾਂਗੇ, ਕੋਈ ਨਹੀਂ, ਸੁਣਾਓ ਤੁਸੀਂ।
5: ਓਕੇ ਬਾਈਬਲੀ ਬੱਸੀ ਖਤਨ ਗਈ ਸੀ ਇਸੀ ਬਾਈਬਲੀ ਬੱਸੀ ਸੀ ਖਤਨ ਗਈ ਖਤ ਕੇ ਲਿਆਂਦਾ ਦੋਨਾ ਖਤ ਕੇ ਲਿਆਂਦਾ ਦੋਨਾ ਵਿਜਿਜ ਤੇ ਮੁੱਛਾ ਤੇ
0: ਬੰਬੂ ਘੱਟ ਚਲਾਉਣਾ ਤੇਰੀ ਮੁੱਛਾਂ ਤੇ
3: ਬੰਬੂ ਹੋ ਗਏ
0: ਕਿ ਬੱਲੇ ਬੱਲੇ ਕਿ ਬੱਲੇ ਬੱਲੇ
3: ਇਹ ਮਿਮਿਕਰੀ ਆਰਟਿਸਟ ਹੈ
5: ਤਾਇਆ ਜੀ ਮੇਰੇ ਕੋ ਇੱਕ ਕੁਐਸਚਨ ਹੈਗਾ
3: ਹਾਂਜੀ
5: ਤੁਸੀਂ ਡਾਕਟਰ ਹੈਗੇ
3: ਹਾਂਜੀ ਪਰ ਹੋਰ ਤਰ੍ਹਾਂ ਦਾ ਡਾਕਟਰ ਆ
5: ਕਿਹੜਾ ਡਾਕਟਰ
3: ਜਿਹੜਾ ਰਿਸਰਚ ਵਾਲਾ ਹੁੰਦਾ
5: ਡਾਕਟਰ
3: ਕਈ ਟਾਈਪ ਦੇ ਹੁੰਦੇ ਆ ਨਾ ਹਰ ਡਾਕਟਰ ਦੀ ਆਪਣੀ ਸਪੈਸ਼ਲਿਟੀ ਹੁੰਦੀ ਆ
0: ਇਹਨਾਂ ਨੂੰ
3: ਮੈਡੀਸਨ ਮੇਰੀ ਸਪੈਸ਼ਲਿਟੀ ਨਹੀਂ ਆ ਤੇ ਇਸ ਲਈ ਮੈਨੂੰ ਜਾਣਾ ਪੈਂਦਾ ਪਰ ਛੋਟੀ ਮੋਟੀ ਬਿਮਾਰੀ ਹੋਵੇ ਫਿਰ ਠੀਕ ਕਰ ਲਈਦੀ ਘਰੇ
0: ਤੁਸੀਂ ਕਿਉਂ ਪੁੱਛਦੇ ਹੋ
5: ਤੁਸੀਂ ਕੈਂਡਲ ਦੀ ਫੋਟੋ ਭੇਜੀ ਸੀ
0: ਹਾਂਜੀ
5: ਸਾਡੇ ਕੋਲ ਵੀ ਉਹਦੇ ਨਾਲ ਦਾ ਹੈਗਾ
0: ਤੁਹਾਨੂੰ
3: ਵਧੀਆ ਲੱਗਦਾ
0: ਜੀਜੇ ਦਾ ਇਲਾਜ ਵੀ ਤੇ ਕਰਾਉਣਾ ਮੁੜ ਕੇ ਹਨਾ ਥੈਂਕ ਯੂ ਤਮਰੀ
5: ਗੱਲ ਕਰ ਲੋ
0: ਹਾਂਜੀ
5: ਸਤਿ
0: ਸ੍ਰੀ ਅਕਾਲ ਐਸ਼ਲਿਨ ਹੈਲੋ
5: ਟ੍ਰਿਕ
0: ਕਰਨਾ ਵਾ ਚਲੋ ਕਰੋ ਫਿਰ
5: ਸੱਸ ਮੇਲ ਦੀ ਪੰਜ ਸੱਤ ਮੁੰਡੇ ਵੱਡੀ ਰੇਲ ਚਲਾਵੇ
0: ਕੋਈ ਆਵੇਗਾ
5: ਥੈਂਕ ਯੂ
0: ਤੇ ਵੀਰ ਜੀ ਹੈਗਾ
5: ਨਹੀਂ ਦੀਦੀ ਹੈਗੇ
0: ਅੱਛਾ ਦੀਦੀ ਹੈਗੇ ਲਿਆਓ ਦੀਦੀ ਨਾਲ ਕਰਾ ਦੋ ਫਿਰ ਗੱਲ
5: ਕਿੰਨੇ
0: ਓਲਡ ਹੈਗੀ ਵੱਡੀ ਦੀਦੀ ਇੰਨੇ ਵੱਡੇ 1 ਤੇ 1 11 ਇੰਨੇ ਵੱਡੇ ਕਿੱਦਾਂ ਹੋ ਗਏ
5: ਤੁਹਾਡਾ
0: ਜਿਹੜਾ ਵੀਰ ਜੀ ਆ ਉਹ ਕਿੰਨੇ ਸਾਲਾਂ ਦਾ ਵਾ
5: ਸੈਵਨ
0: ਅੱਛਾ ਉਹ 7 ਆ ਓਕੇ ਉਹ ਤਾਂ ਬੜੀ ਬੜੀ ਬਦਮਾਸ਼ੀਆਂ ਕਹਿੰਦੇ ਕਰਦਾ ਵਾ, ਬੜਾ ਲੜਦਾ ਵਾ।
5: ਨਹੀਂ
0: ਹਾਂ, ਚੰਗਾ ਵਾ ਬੰਦਾ।
5: ਇਸ ਕਿਊਟ ਹੈ।
0: ਅੱਛਾ ਕਿਊਟ ਆ, ਅੱਛਾ ਓਕੇ। ਕਿੰਨਾ ਕ ਕਿਊਟ ਆ?
5: ਜ਼ਿਆਦਾ।
0: ਅੱਛਾ ਇੰਟੈਲੀਜੈਂਟ ਵੀ ਆ?
5: ਹਾਂ ਜੀ।
0: ਓਕੇ, ਤੁਸੀਂ ਤਾਂ ਕੱਲ ਕਹਿੰਦੇ ਸੀ ਵੀ ਲੜਦਾ ਬੜਾ ਵਾ।
5: ਨਹੀਂ
0: ਹਾਂ,
5: ਫਿਰ
0: ਲੰਘ ਗਈ। ਓਕੇ, ਲਾਈਟਾਂ ਜਗਦੀਆਂ
3: ਥੋੜਾ ਥੋੜਾ ਹੈਗਾ। ਹਾਂਜੀ, ਹਾਂ। ਅੱਛਾ ਓਕੇ, ਮੈਨੂੰ ਦੱਸਿਆ ਕਰੋ ਉਹਨਾਂ ਦਾ ਨੰਬਰ ਨੋਟ ਕਰਕੇ। ਬਾਲੀ ਤੇਜ਼ ਤਾਂ ਨਹੀਂ ਲੰਘੀ ਤੁਹਾਡੇ ਕੋਲ ਦੀ? ਤੇ ਲਾਈਟ ਚੱਲਦੀ ਸੀ ਉਹਦੀ?
5: ਹਾਂਜੀ।
3: ਪੁੱਤ ਸਮਵਨ ਇਜ਼ ਇਨ ਨੀਡ, ਹੈ ਨਾ, ਫਿਰ ਉਹ ਰਸਤੇ ਚੋਂ ਪਰੇ ਹੋ ਜਾਈਦਾ ਨਾ, ਤਾਂ ਕਿ ਉਹ ਟਾਈਮ ਤੇ ਹਸਪੀਟਲ ਪਹੁੰਚ ਜਾਵੇ।
5: ਉਹ ਬਲਿਜ ਦੇ ਥਿੱਲੇ ਆ ਲਿਆ ਸੀ।
3: ਅੱਛਾ ਠੀਕ ਹੈ, ਠੀਕ ਹੈ,
0: ਚਲੋ। ਤੇ ਕੀ ਸੁਣਾਓਗੇ ਫਿਰ ਅੱਜ?
5: ਇੱਕ ਬੋਲੀ।
0: ਵੈਨ ਖਰਾਬ ਹੋਈ, ਪਤਾ ਤੁਹਾਨੂੰ? ਖਿਆਲ ਰੱਖਾਂਗੇ।
5: ਥੈਂਕ
0: ਯੂ।
5: ਗੱਲ ਕੀਤੀ ਸੀ ਤੇ ਮੈਂ ਦਾਦਾ ਦੀ ਪਤਾ ਨਹੀਂ ਲੱਗਿਆ ਤੇ ਦਾਦਾ ਮੈਨੂੰ ਕਿਹਾ ਨੀ ਵੈਨ ਖਰਾਬ ਹੋਈ।
0: ਹਾਂ, ਡੈਡਾ ਨੂੰ ਨਹੀਂ ਪਤਾ ਲੱਗਾ।
3: ਤੁਸੀਂ ਦੱਸ ਦੋ ਨਾ ਫੋਨ ਕਰਕੇ।
5: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਬਾਏ ਬਾਏ।
5: ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਪਾਈਨਐਪਲ, ਥੈਂਕ ਯੂ।
5: ਸਤਿ ਸ਼੍ਰੀ ਅਕਾਲ ਪਾਈਨਐਪਲ।
0: ਸਤਿ ਸ਼੍ਰੀ ਅਕਾਲ, ਥੈਂਕ ਯੂ। ਵੀਰ ਜੀ ਜਿੰਦਾਬਾਦ, ਸਰਦਾਰ ਜੀ
5: ਜਿੰਦਾਬਾਦ,
0: ਥੈਂਕ ਯੂ। ਲਾਸਟ ਹੋਣ ਗਈ ਸਾਡੇ ਨਾਲ 615, ਤੁਸੀਂ ਆਉਂਦੇ ਰਹੋ ਜੀ।
3: ਹੈਲੋ ਹੈਲੋ,
0: 615 ਤੁਸੀਂ ਆਉਂਦੇ ਰਹੋ ਜੀ।
3: ਹਾਂਜੀ, ਸਾਡੀ ਆਵਾਜ਼ ਆ ਰਹੀ?
0: ਹੈਲੋ,
3: ਦਿਲ ਮੇਰਾ ਲੈ ਲੋ,
0: ਲੱਗਦਾ ਵੀ ਚੱਲ ਗਏ ਹੋਣੇ। ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦਾ?
6: ਜ਼ਾਰਾ ਕੁਮਾਰ।
0: ਹਾਂਜੀ,
6: ਜ਼ਾਰਾ
0: ਰਾਣਾ।
6: ਜ਼ਾਰਾ,
0: ਹਾਂ,
6: ਜ਼ਾਰਾ ਕੁਮਾਰ।
0: ਤੁਸੀਂ ਸਪੈਲ ਕਰੋਗੇ?
6: ਹਾਂਜੀ।
0: ਜ਼ੈਡ। ਓਕੇ, ਜ਼ਾਰਾ। ਓਕੇ, ਤੇ ਬੜਾ ਪਿਆਰਾ ਨਾਂ ਤੁਹਾਡਾ।
3: ਚਿੱਠੀ ਲੰਡਨ ਨੂੰ ਲਿਖਦਾ ਯਾਰ।
0: ਜ਼ਰਾ ਸਕੂਲ ਜਾ ਰਹੇ ਹੋ?
6: ਹਾਂਜੀ।
0: ਓਕੇ, ਤੇ ਕਿੰਨੇ ਵਜੇ ਲੱਗਦਾ ਤੁਹਾਡਾ ਸਕੂਲ?
6: 9 o'clock.
0: ਓਕੇ, ਫਿਰ ਤੇ ਗੁੱਡ ਆ। ਤੁਸੀਂ ਮੈਲਬਰਨ ਰਹਿੰਦੇ ਹੋ ਕਿ ਕਿੱਥੇ?
6: ਟ੍ਰੇਗੀਬਨ।
0: ਓਕੇ, ਗੁੱਡ। ਤੇ ਕੀ ਸੁਣਾਓਗੇ ਅੱਜ ਤੁਸੀਂ?
6: ਇੱਕ ਸ਼ਬਦ।
0: ਹਾਂਜੀ।
6: ਐਸਾ ਨਾ ਐਸਾ ਨਾ ਮਨ ਰੰਗ ਜੋ ਨਾ ਹੋ, ਵਾਹਿਗੁਰੂ
3: ਜੀ
6: ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਵੈਰੀ ਨਾਈਸ ਪੁੱਤ, ਤੁਸੀਂ ਤੇ ਬਹੁਤ ਸੋਹਣਾ ਸੁਣਾਉਂਦੇ ਹੋ। ਕਿੰਨੇ ਸਾਲਾਂ ਦੇ ਹੋ ਤੁਸੀਂ? 8 ਓਕੇ, ਤੇ ਨਾਲੇ ਤੁਸੀਂ ਸ਼ਬਦ ਵੀ ਯਾਦ ਕੀਤੇ ਆ, ਵੈਰੀ ਗੁੱਡ, ਥੈਂਕ ਯੂ ਜ਼ਾਰਾ,
6: ਥੈਂਕ
0: ਯੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਕੁਛ ਇੱਕ ਮੈਸੇਜ ਲੈ ਕੇ। ਰਾਜ ਜੀ ਧੰਨਵਾਦ, ਗੁੱਡ ਮੋਰਨਿੰਗ। ਜਸਕੀਰੇ ਜੀ ਕਹਿੰਦੇ ਕਸੀਸ ਲਵ ਯੂ ਲੋਟ, ਬਲੈਸਿੰਗ ਬੇਟਾ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 190 ਰੁਪਈਏ ਰੇਟ ਹੋ ਗਿਆ 22 ਕੈਰਟ ਦਾ, ਤੇ
3: ਰੁਪਈਆਂ ਦੇ ਹਿਸਾਬ ਨਾਲ ਸਸਤਾ ਹੀ ਹੈ, ਡਾਲਰਾਂ 'ਚ ਮਹਿੰਗਾ ਪੈ ਜਾਣਾ।
0: ਆਹੋ, ਜਦੋਂ ਲੈਣਾ ਹੀ ਨਹੀਂ ਤਾਂ ਫਿਰ ਮਹਿੰਗਾ ਕੀ ਤਾਂ ਸਸਤਾ ਕੀ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਭੇਜਦੇ ਨੇ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਭੇਜਦੇ ਨੇ ਸਾਰਿਆਂ ਦੇ ਲਈ, ਅਤੇ ਮਨਦੀਪ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਲੱਗੀ, ਹਰਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਮੀਂਹ ਅਤੇ ਬਾਰਿਸ਼ਾਂ, ਅਤੇ ਸਿਮਰਨ ਜੀ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ, ਰਾਜ ਖੁਰਾਣਾ ਜੀ ਅਪਡੇਟ ਭੇਜਦੇ ਨੇ, ਬਹੁਤ ਮਿਹਰਬਾਨੀ। ਕਰਮ ਜੀ ਕਹਿੰਦੇ ਨੇ ਕਿ ਯੈਸਟਰਡੇ ਡਿਨਰ ਵਾਜ਼ ਡਾਈਸ ਪਨੀਰ ਵਿਦ ਆਲ ਮਸਾਲਾ ਐਂਡ ਰੋਟੀ ਵਿਦ ਅਨੀਅਨ ਟਮਾਟੋ ਐਂਡ ਕੋਕੁੰਬਰ ਐਂਡ ਕੈਰਟ ਐਂਡ ਸੈਲਡ ਐਂਡ ਲੈਮਨ ਜੂਸ ਐਂਡ ਸੈਸਮੀ ਸੀਡਸ,
3: ਕੁੱਲ ਮਿਲਾ ਕੇ ਸ਼ਾਹੀ ਭੋਜ ਹੀ ਲਿਖੋ।
0: ਗੁੱਡ। ਅਤੇ ਸੰਜੇ ਪੂਜਾ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਹੈ। ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਰਕੇਸ਼ ਕਾਜਲ ਜੀ ਕਹਿੰਦੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ, ਸਰਬੱਤ ਦਾ ਭਲਾ ਕਰੇ, ਵਾਹਿਗੁਰੂ ਖੁਸ਼ ਤੰਦਰੁਸਤ ਅਤੇ ਆਨੰਦ ਮਾਨਣ ਅੱਜ ਦੇ ਦਿਨ ਦਾ, ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਭੇਜਦੇ ਨੇ। ਅਤੇ ਘੁੰਮਣ ਸਾਹਿਬ ਕਹਿੰਦੇ ਕਹਾਣੀ ਬੜੀ ਖੂਬਸੂਰਤ ਸੀ, ਅਤੇ ਜਤਿੰਦਰ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
10: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
11: ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
10: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
10: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ, ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
10: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
12: ਤੇ ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
13: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
12: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
13: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
14: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
15: ਹਾਂਜੀ ਰੇਡੀਓ।

ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈ ਹੈ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਨੌਜਵਾਨ ਰੱਬ ਦੀ ਭਾਲ ਦੇ ਵਿੱਚ ਨਿਕਲੇ, ਆਪਣੇ ਗ੍ਰਸਤੀ ਜੀਵਨ ਤੋਂ ਅੱਕ ਕਾ ਕੇ ਉਸ ਸਫ਼ਰ ਦੇ ਉੱਤੇ ਨਿਕਲੇ ਜਿਹੜਾ ਆਸਾਨ ਨਹੀਂ ਸੀ। ਜਿੱਦਾਂ ਕਿਸੇ ਨੇ ਦੱਸਿਆ ਉਸੇ ਪਾਸੇ ਨੂੰ ਹੋ ਤੁਰੇ, ਕਿਸੇ ਨੇ ਕਿਹਾ ਪਹਾੜਾਂ ਦੇ ਵਿੱਚ ਚਲੇ ਜਾਓ, ਉੱਥੇ ਚਲੇ ਗਏ, ਕਿਸੇ ਨੇ ਕਿਹਾ ਗੁਫਾਵਾਂ ਦੇ ਵਿੱਚ ਬਹਿ ਜਾਓ, ਉਹ ਕੀਤਾ, ਕਿਸੇ ਨੇ ਕਿਹਾ ਭੁੱਖੇ ਰਹਿ ਕੇ ਤਪ ਕਰੋ, ਕਿਸੇ ਨੇ ਕਿਹਾ ਯੋਗ ਕਰੋ। ਜਿੱਥੇ ਜਿੱਥੇ ਵੀ ਕੁੱਗ ਦੱਸ ਪਾਉਂਦਾ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ। ਲੰਮਾ ਸਮਾਂ ਜੰਗਲਾਂ ਦੇ ਵਿੱਚ ਰਹੇ ਅਤੇ ਅੱਜ ਜਦੋਂ ਦੂਰ ਦਰੇਡਿਓਂ ਪਰਬਤ ਦੀਆਂ ਚੋਟੀਆਂ ਦੇ ਵਿੱਚੋਂ ਧੱਕੇ ਧੋੜੇ ਖਾ ਕੇ ਇਹ ਸਮਝ ਆਈ ਕਿ ਜੋ ਸਾਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ, ਜਾਂ ਤਾਂ ਕਹਿ ਲਓ ਕਿ ਉਹਨਾਂ ਦੇ ਮਨ ਨੂੰ ਸ਼ਾਂਤੀ, ਉਹਨਾਂ ਦੇ ਮਨ ਨੂੰ ਟਕਾ ਨਹੀਂ ਆਇਆ। ਲੱਗਾ ਕਿ ਜਿੱਦਾਂ ਆਪਾਂ ਇਹ ਸਮਾਂ ਵਿਅਰਥ ਹੀ ਗਵਾ ਦਿੱਤਾ ਹੋਵੇ। ਲੰਮਾ ਸਮਾਂ ਪਹਾੜਾਂ 'ਚ ਰਹਿਣ ਦੇ ਕਰਕੇ ਬਿਲਕੁਲ ਸੁੱਕੇ ਕੰਨਾਂ ਹੋ ਗਏ, ਹੱਡੀਆਂ ਦੀ ਮੁੱਠ, ਸੋਚਿਆ ਵਾਪਸ ਆਪਣੇ ਪਿੰਡ ਨੂੰ ਚੱਲਦੇ ਹਾਂ। ਹਲੇ ਪਹਾੜ ਥੱਲੇ ਉਤਰੇ ਹੀ ਸੀ, ਖੇਤਾਂ 'ਚ ਕੰਮ ਕਰਦਾ ਇੱਕ ਬਾਪੂ ਟੱਕਰ ਪਿਆ। ਕਹਿਣ ਲੱਗਾ, ਨੌਜਵਾਨ ਨੂੰ ਖਾਂਦੇ ਨਹੀਂ ਜੇ ਕੁਛ, ਉਹ ਤੁਹਾਡੇ ਤੋਂ ਤੇ ਕਾਮ ਹੀ ਨਾ ਰੱਜੇ, ਆਓ ਬੈਠੋ, ਤੁਹਾਨੂੰ ਮੈਂ ਅੰਨ ਛਕਾਵਾਂ। ਪੁੱਛਿਆ ਤਾਂ ਸਾਰੀ ਕਹਾਣੀ ਦੱਸ ਦਿੱਤੀ ਤੇ ਬਾਬੇ ਨੇ ਹੱਸ ਕੇ ਕਿਹਾ, ਇੰਨੀ ਕੁ ਗੱਲ ਤੇ ਪੁੱਤਰੋ ਇੰਨੇ ਧੱਕੇ ਕਾਹਤੋਂ ਖਾਧੇ? ਉਹਨਾਂ ਦੇ ਕੰਨ ਖੜੇ ਹੋ ਗਏ, ਜਿਹੜੀ ਗੱਲ ਦੇ ਲਈ ਆਪਾਂ ਇੰਨੇ ਯਤਨ, ਇੰਨੇ ਜਫ਼ਰ ਜਾਲਾ ਹਾਂ, ਇਹਦੇ ਲਈ ਇਹ ਕੋਈ ਵੱਡੀ ਗੱਲ ਹੀ ਨਹੀਂ, ਇਹ ਕੀ ਕਹੀ ਜਾਂਦਾ? ਹਾਂ ਤੁਸੀਂ ਠੀਕ ਸੁਣਿਆ, ਉਹ ਰੱਬ ਨੂੰ ਪਾਉਣਾ ਕਿਹੜੀ ਵੱਡੀ ਗੱਲ, ਪਹਾੜਾਂ 'ਚ ਜਾਣ ਦੀ ਕੀ ਲੋੜ ਹੀ, ਤੁਹਾਨੂੰ ਮੈਂ ਇੱਥੇ ਦੱਸ ਦੇਣਾ, ਬਸ ਨਿਕਾ ਜਿਹਾ ਮੇਰਾ ਕੰਮ ਕਰਨਾ ਪਊਗਾ। ਤੁਸੀਂ ਇੱਦਾਂ ਕਰਨਾ ਵੀ ਉਹ ਸਾਹਮਣੇ ਖੂਹ ਦੇ ਵਿੱਚੋਂ ਇੱਕ ਇੱਕ ਬਾਲਟੀ ਪਾਣੀ ਦੀ ਭਰ ਕੇ ਇਸ਼ਨਾਨ ਕਰਨਾ, ਤੇ ਸਮਝ ਲਓ ਕਿ ਜੇ ਤੁਸੀਂ ਇਹ ਕਰ ਲਿਆ ਤੇ ਰੱਬ ਪਾ ਲਿਆ। ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਧੀਰਜ ਬਣਾਈ ਰੱਖਿਓ, ਸੰਯਮ ਬਣਾਈ ਰੱਖਿਓ, ਹੌਂਸਲਾ ਬਣਾਈ ਰੱਖਿਓ, ਡੋਲਿਓ ਨਾ, ਕਾਹਲੇ ਨਾ ਪਿਓ। ਮਨ ਦੇ ਵਿੱਚ ਜੋ ਵੀ ਵਿਚਾਰ ਆਉਣਗੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖਿਓ। ਜੇ ਉਹ ਕਾਬੂ ਦੇ ਵਿੱਚ ਨਾ ਰਹੇ ਤਾਂ ਫਿਰ ਮੈਂ ਕੀ, ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਨੌਜਵਾਨਾਂ ਨੂੰ ਯਕੀਨ ਤੇ ਨਹੀਂ ਆਇਆ, ਇੱਕ ਦੂਸਰੇ ਦੇ ਮੂੰਹ ਵੱਲ ਵੇਖਿਆ, ਮਨ ਹੀ ਮਨ ਸੋਚਿਆ ਕਿ ਇਹ ਕੀ ਗੱਲਾਂ ਕਹੀ ਜਾਂਦਾ, ਹੁਣ ਮਨਾ ਵੀ ਨਹੀਂ ਸੀ ਕਰ ਸਕਦੇ। ਇੰਨਾ ਸਤਿਕਾਰਯੋਗ ਬੰਦਾ, ਵੱਡੀ ਉਮਰ ਦਾ, ਰੋਟੀ ਪਾਣੀ ਛਕਾਇਆ, ਮਨਾ ਵੀ ਕਰਨ ਰਹੇ, ਚੁੱਪ ਚੁਪੀ ਤੇ ਉੱਠ ਕੇ ਖੂਹ ਵੱਲ ਨੂੰ ਤੁਰ ਪਏ। ਜਾ ਕੇ ਇੱਕ ਜਣਾ ਤਾਂ ਬਾਲਟੀ ਵੇਖ ਕੇ ਪਲਟਾ, ਬਾਲਟੀ ਦੇ ਥੱਲੇ ਥੱਲਾ ਨਹੀਂ ਸੀ ਹੈਗਾ। ਆ ਕੇ ਬਾਪੂ ਨੂੰ ਕਹਿਣ ਲੱਗਾ, ਬਾਲਟੀ ਦੇ ਥੱਲੇ ਦੇ ਥੱਲਾ ਨਹੀਂ ਹੈਗਾ, ਪਾਣੀ ਨਿਕਲ ਨਹੀਂ ਸਕਦਾ, ਕੋਈ ਹੋਰ ਬਾਲਟੀ ਹੈ। ਤਾਂ ਬਾਪੂ ਅੱਗੋਂ ਖਿੜ ਖੜਾ ਕੇ ਹੱਸ ਪਿਆ। ਨੌਜਵਾਨ ਨੂੰ ਲੱਗਾ ਮੇਰੀ ਖਿੱਲੀ ਉਡਾਈ ਹੈ। ਉਹ
ਉਹਨੇ ਉੱਥੇ ਉਸ ਜਗ੍ਹਾ ਦੇ ਉੱਤੇ ਰੁਕਣਾ ਹੁਣ ਬਿਹਤਰ ਨਾ ਸਮਝਿਆ। ਉਹਨੂੰ ਲੱਗਾ ਇਹ ਕੋਈ ਪਾਗਲ ਆ, ਇਹਦਾ ਦਿਮਾਗ ਹਿੱਲਿਆ, ਇਹ ਐਵੇਂ ਸਾਡੇ ਨਾਲ ਖੇਡਾਂ ਖੇਡਦਾ, ਅਸੀਂ ਅੱਧੀ ਦੁਨੀਆ ਵੇਖ ਆਏ ਹਾਂ, ਵੱਡੇ ਤੋਂ ਵੱਡੇ ਰਿਸ਼ੀ ਮੁਨੀ ਦੀ ਦੱਸ ਪਈ ਉੱਥੋਂ ਉਹ ਆਏ ਹਾਂ, ਇਹਨੇ ਸਾਨੂੰ ਕੀ ਦੱਸਣਾ। ਦੂਸਰੇ ਦੇ ਮਨ ਦੇ ਵਿੱਚ ਖੁਰਕੀ ਆਇਆ, ਉਹਨੇ ਬਾਲਟੀ ਫੜੀ ਅਤੇ ਖੂਹ ਦੇ ਵਿੱਚ ਸੁੱਟ ਦਿੱਤੀ, ਉੱਪਰ ਨੂੰ ਖਿੱਚੀ, ਖਾਲੀ। ਦੁਬਾਰਾ ਕੋਸ਼ਿਸ਼ ਕੀਤੀ, ਫਿਰ ਦੁਬਾਰਾ ਕੋਸ਼ਿਸ਼ ਕੀਤੀ, ਉਹ ਬਾਪੂ ਵੀ ਉੱਥੇ ਬੈਠਾ ਵਹਿੰਦਾ ਰਿਹਾ ਅਤੇ ਨੌਜਵਾਨ ਦੇ ਮਨ 'ਚ ਵੀ ਪਤਾ ਨਹੀਂ ਕੀ ਆਇਆ, ਉਹ ਵੀ ਨਹੀਂ ਡੋਲਿਆ। ਜਦੋਂ ਸ਼ਾਮੀ ਪਈਆਂ ਤਾਂ ਬਾਪੂ ਨੇ ਜਾ ਕੇ ਜਾਮ ਫੜੀ, ਬਸ ਕਰ ਨੌਜਵਾਨਾਂ, ਸਮਝ ਲਾ ਤੂੰ ਰੱਬ ਪਾ ਲਿਆ। ਤੇਰੇ ਅੰਦਰ ਉਹ ਧੀਰਜ ਹੈਗੀ ਹੈ, ਤੇਰੇ ਅੰਦਰ ਉਹ ਠਰਮਾ ਹੈਗਾ, ਤੇਰੇ ਅੰਦਰ ਉਹ ਕਾਲ ਨਹੀਂ ਜੋ ਤੇਰੇ ਸਾਥੀ ਦੇ ਅੰਦਰ ਸੀ। ਹੋ ਸਕਦਾ ਤੂੰ ਬਹੁਤ ਪਹਿਲਾਂ ਵੀ ਪਾ ਲੈਂਦਾ, ਪਰ ਕਈ ਵਾਰੀ ਸਾਡੇ ਨਾਲ ਮਾੜਾ ਸਲਾਹਕਾਰ ਤੁਰਿਆ ਫਿਰਦਾ ਹੋਵੇ, ਉਹਦੇ ਕਰਕੇ ਵੀ ਆਪਾਂ ਨੁਕਸਾਨ ਕਰਵਾ ਲੈਂਦੇ ਹਾਂ। ਅਸਲ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਸੀਂ ਮੇਰੇ ਨਾਲੋਂ ਵੀ ਵੱਧ ਇਕੱਠਾ ਕਰ ਲਿਆ ਹੈ। ਜਿੰਨੀ ਥਾਂ 'ਤੇ ਤੂੰ ਘੁੰਮੇ ਹੋ ਉਨੀ ਥਾਂ ਦੇ ਉੱਤੇ ਮੈਂ ਨਹੀਂ ਸੀ ਘੁੰਮ ਪਾਇਆ। ਮੈਂ ਕਦੀ ਸੋਚ ਵੀ ਨਹੀਂ ਸਕਦਾ ਆਪਣੇ ਖੇਤਾਂ ਨੂੰ ਛੱਡ ਕੇ ਪਹਾੜਾਂ 'ਚ ਤਲਿਆ ਜਾਵਾਂ, ਜੰਗਲਾਂ ਦੇ ਵਿੱਚ ਜਾ ਕੇ ਇੰਨਾ ਸਮਾਂ ਰਹਿ ਲਵਾਂ, ਇੰਨਾ ਸਮਾਂ ਭੁੱਖਾ ਰਹਿ ਲਵਾਂ। ਜਿੰਨੀ ਤੁਹਾਡੀ ਘਾਲਣਾ ਉਨੀ ਮੇਰੀ ਨਹੀਂ, ਮੈਂ ਤੁਹਾਨੂੰ ਕੀ ਦੱਸਣਾ। ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਹਾਨੂੰ ਇੰਨਾ ਦੱਸ ਸਕਦਾ ਕਿ ਜਿਹੜੇ ਇਨਸਾਨ ਨੂੰ ਥੱਲਾ ਨਾ ਹੋਵੇ ਉਹਦੇ ਵਿੱਚ ਗਿਆਨ ਨਹੀਂ ਟਿਕਦਾ, ਉਹਦੇ ਵਿੱਚ ਐਨਰਜੀ, ਉਹਦੇ ਵਿੱਚ ਊਰਜਾ ਨਹੀਂ ਟਿਕਦੀ। ਉਹ ਇੱਧਰੋਂ ਗਿਆਨ ਪਾਉਂਦਾ ਅਤੇ ਉੱਧਰੋਂ ਨਿਕਲੀ ਜਾਂਦਾ, ਬਿਲਕੁਲ ਇਸ ਬਾਲਟੀ ਵਾਂਗੂ, ਜਿੱਦਾਂ ਇਹ ਖੂਹ ਦੇ ਵਿੱਚੋਂ ਜਾਂਦੀ ਆ, ਪਾਣੀ ਦੇ ਵਿੱਚੋਂ ਦੀ ਤਾਂ ਹੋ ਆਉਂਦੀ ਆ ਪਰ ਪਾਣੀ ਨੂੰ ਆਪਣੇ ਨਾਲ ਨਹੀਂ ਲੈ ਕੇ ਆ ਪਾਉਂਦੀ, ਕਿਉਂਕਿ ਇਹਨੂੰ ਥੱਲਾ ਨਹੀਂ ਹੈਗਾ, ਪਾਣੀ ਰੁਕੇ ਵੀ ਕਿੱਥੇ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਤੁਸੀਂ ਕਿੰਨੇ ਖੂਹਾਂ ਦੇ ਵਿੱਚੋਂ ਹੋ ਕੇ ਮੁੜ ਆਏ ਜੇ। ਇਸ ਕਰਕੇ ਤੁਹਾਨੂੰ ਗਿਆਨ ਨਹੀਂ ਮਿਲਿਆ ਕਿਉਂਕਿ ਤੁਸੀਂ ਕੁਛ ਇਕੱਠਾ ਹੀ ਨਹੀਂ ਕੀਤਾ। ਇਨਸਾਨ ਨੂੰ ਜ਼ਰੂਰੀ ਆ ਕਿ ਉਹ ਇਸ ਬਾਲਟੀ ਵਾਂਗੂ ਪਹਿਲਾਂ ਥੱਲਾ ਲਾ ਲਵੇ ਅਤੇ ਫਿਰ ਉਹਦੇ ਵਿੱਚ ਜਿਹੜੀਆਂ ਵੀ ਚੰਗੀਆਂ ਗੱਲਾਂ ਤੁਹਾਨੂੰ ਵੇਖਣ ਨੂੰ ਮਿਲਣ ਉਹ ਪਾਣੀ ਵਾਂਗੂ ਆਪਣੇ ਅੰਦਰ ਭਰ ਕੇ ਹਮੇਸ਼ਾ ਦੇ ਲਈ ਰੱਖਣ, ਉਹਨਾਂ ਨੂੰ ਵਰਤਣ, ਉਹਨਾਂ ਨੂੰ ਵਰਤਣ, ਉਸ ਨੂੰ ਅੱਗੇ ਵੰਡਣ। ਤੁਸੀਂ ਤਾਂ ਆਪਣੇ ਜੋਗਾ ਨਹੀਂ ਇਕੱਠਾ ਕਰ ਬੈਠੇ, ਆਪਣੇ ਜੋਗਾ ਨਹੀਂ ਇਕੱਠਾ ਕਰ ਸਕੇ ਤਾਂ ਗਾਂਹ ਕੀ ਦਓਗੇ। ਨੌਜਵਾਨ ਨੂੰ ਉਹ ਮਿਲ ਗਿਆ ਸੀ ਜੋ ਉਹਨੂੰ ਬੜੇ ਯਤਨ ਜਾਲ ਕੇ ਵੀ ਨਹੀਂ ਮਿਲਿਆ। ਹੁਣ ਉਹ ਬੈਠ ਕੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੂੰ ਉਹ ਪਿਛਲੇ ਸਾਲਾਂ ਦੇ ਵਿੱਚ ਮਿਲਿਆ ਉਹਨਾਂ ਦੀਆਂ ਗੱਲਾਂ ਨੂੰ ਇਸ ਬਜ਼ੁਰਗ ਦੀਆਂ ਗੱਲਾਂ ਦੇ ਨਾਲ ਮੇਲ ਮੇਲ ਕੇ ਸੋਚਦਾ ਵੇਖਦਾ। ਗੱਲਾਂ ਤਾਂ ਲਗਭਗ ਇੱਦਾਂ ਦੀਆਂ ਹੀ ਸੀ, ਜਾਂ ਉਹਨਾਂ ਦੇ ਸਮਝਾਉਣ ਦੇ ਵਿੱਚ ਗਲਤੀ ਹੋ ਗਈ, ਜਾਂ ਮੇਰੇ ਸਮਝਣ ਦੇ ਵਿੱਚ, ਅਤੇ ਜਾਂ ਫਿਰ ਬਜ਼ੁਰਗ ਸਹੀ ਕਹਿੰਦੇ। ਜਦੋਂ ਤੁਹਾਡੇ ਨਾਲ ਸਾਥ ਕਾਲ ਵਾਲਾ ਹੋਵੇ ਫਿਰ ਵੀ ਕਈ ਵਾਰੀ ਤੁਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ, ਜਾਂ ਤੁਸੀਂ ਉਸ ਨੂੰ ਆਪਣੇ ਵਿੱਚ ਢਾਲ ਲਵੋ ਜਾਂ ਉਹ ਤੁਹਾਡੇ ਵਿੱਚ ਢਲ ਜਾਵੇ। ਗੱਲ ਇਹ ਕਿ ਇੱਕ ਤਾਂ ਸਾਡਾ ਸਾਥ ਬੜਾ ਜ਼ਰੂਰੀ ਹੈ, ਦੂਸਰਾ ਸਾਡੀ ਜ਼ਿੰਦਗੀ ਦੇ ਵਿੱਚ ਠਰਮਾ ਹੋਣਾ ਬੜਾ ਜ਼ਰੂਰੀ ਹੈ, ਹੌਂਸਲਾ, ਸਬਰ, ਸੰਤੋਖ ਹੋਣਾ ਬੜਾ ਜ਼ਰੂਰੀ ਹੈ, ਧੀਰਜ ਬੜੀ ਜ਼ਰੂਰੀ ਹੈ। ਕਾਲੀ ਦੇ ਵਿੱਚ ਹਮੇਸ਼ਾ ਹੀ ਬੰਦਾ ਮਾਰਿਆ ਜਾਂਦਾ, ਚਾਹੇ ਕਿਸੇ ਵੀ ਸਫ਼ਰ ਦੇ ਉੱਤੇ ਨਿਕਲਿਆ ਹੋਵੇ। ਹੁਣ ਅਸੀਂ ਰੱਬ ਨੂੰ ਪਾਉਣ ਤਾਂ ਨਹੀਂ ਨਿਕਲੇ ਘਰੋਂ,
ਪਰ ਕੰਮਾਂ ਕਾਰਾਂ 'ਤੇ ਜ਼ਰੂਰ ਚੱਲਿਆ, ਕੁਛ ਧਨ ਕਮਾਉਣ, ਰੋਟੀ ਕਮਾਉਣ, ਅਤੇ ਸੜਕਾਂ ਦੇ ਉੱਤੇ ਵੀ ਤਾਂ ਕਾਹਲੀ ਆ ਜਿਹੜੀ ਮਰਵਾ ਦਿੰਦੀ ਆ, ਕੰਮਾਂ ਕਾਰਾਂ ਦੇ ਉੱਤੇ ਵੀ ਤਾਂ ਸਾਡੀ ਕਾਹਲੀ ਆ ਜਿਹੜੀ ਕਾਹਲੀ ਕਾਹਲੀ ਦੇ ਵਿੱਚ ਸਾਡੇ ਕੋਲੋਂ ਕੰਮ 'ਚ ਗਲਤੀ ਕਰਵਾ ਦਿੰਦੀ, ਘਰ ਦੇ ਵਿੱਚ ਵੀ ਤਾਂ ਕਾਹਲੀ ਹੈ ਜਿਹੜੀ ਸਾਡੀ ਸਬਜ਼ੀ ਭਾਜੀ ਸਹੀ ਨਹੀਂ ਬਣ ਦਿੰਦੀ, ਸਾਫ਼ ਸਫਾਈ ਸਹੀ ਨਹੀਂ ਕਰਵਾਉਣ ਦਿੰਦੀ। ਸਾਡੀ ਕਾਹਲੀ ਆ ਜਿਹੜੀ ਆਪਾਂ ਗੱਡੀ ਆਉਣ ਹੀ ਛੱਡ ਜਾਂਦੇ ਹਾਂ, ਸਾਡੀ ਕਾਹਲੀ ਆ ਜਿਹੜਾ ਆਪਾਂ ਕਈ ਵਾਰੀ ਦਰਵਾਜ਼ਾ ਬੰਦ ਕਰਨਾ ਭੁੱਲ ਜਾਂਦੇ ਹਾਂ, ਚਾਬੀ ਲਾਉਣੀ ਭੁੱਲ ਜਾਂਦੇ ਹਾਂ। ਕੁੱਲ ਮਿਲਾ ਕੇ ਹਰ ਇੱਕ ਕੰਮ ਦੇ ਵਿੱਚ ਕਾਲ ਮਾੜੀ, ਸਿਆਣੇ ਕਹਿੰਦੇ ਨੇ ਕਾਲੀ ਅੱਗੇ ਟੋਏ। ਜੇ ਤੁਸੀਂ ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣ ਲਵੋ, ਕਾਲੀ ਨਾ ਕਰੋ, ਸਬਰ ਰੱਖੋ, ਤਾਂ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹੋ, ਕੁਛ ਵੀ ਪਾ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਗਸਤ ਮਹੀਨੇ ਦੀ 12 ਤਾਰੀਖ ਬੁੱਧਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਔਰ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ। ਐਸੇ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੋਰੀ ਛੁਪੇ ਪਿਛਲੇ ਮਹੀਨੇ ਤੁਰਕੀ ਦੇ ਵਿੱਚ ਹੋਏ ਨੈਟੋ ਸੰਮੇਲਨ ਦੇ ਦਰਮਿਆਨ ਅਚਾਨਕ ਜਹਾਜ਼ ਤਬਾਦਲਾ ਕਰ ਦਿੱਤਾ ਗਿਆ ਸੀ ਔਰ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਫੈਸਲਾ ਲਿਆ ਗਿਆ ਸੀ। ਹੁਣ ਟਰੰਪ ਨੇ ਅੱਜ ਮੰਗਲਵਾਰ ਦੇ ਦਿਨ ਅਮਰੀਕੀ ਸਮੇਂ ਦੇ ਮੁਤਾਬਕ ਕਿਹਾ ਕਿ ਮੈਂ ਸੀਕ੍ਰੇਟ ਸਰਵਿਸ ਤੇ ਫੌਜ ਦੀ ਗੱਲ ਮੰਨਦਾ। ਉਹ ਚਾਹੁੰਦੇ ਸੀ ਕਿ ਮੈਂ ਦੂਜੀ ਉਡਾਨ ਦੇ ਵਿੱਚ ਦੂਜੇ ਜਹਾਜ਼ ਦੇ ਵਿੱਚ ਜਾਵਾਂ। ਮੈਂ ਉਹੀ ਕੀਤਾ ਜੋ ਉਹਨਾਂ ਨੇ ਕਿਹਾ। ਇਹ ਜਾਣਕਾਰੀ ਹੁਣ ਉਹਨਾਂ ਰਿਪੋਰਟਾਂ ਤੋਂ ਬਾਅਦ ਆਈ ਹੈ ਜਿਸ ਦੇ ਵਿੱਚ ਅਮਰੀਕੀ ਅਖਬਾਰਾਂ ਦੇ ਅੰਦਰ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ 8 ਜੁਲਾਈ ਨੂੰ ਟਰੰਪ ਟੈਲੀਵਿਜ਼ਨ ਕੈਮਰਿਆਂ ਦੀ ਮੌਜੂਦਗੀ ਦੇ ਵਿੱਚ 1 ਦੇ ਵਿੱਚ ਸਵਾਰ ਹੋਏ ਸੀ। ਇਸ ਤੋਂ ਬਾਅਦ ਉਹਨਾਂ ਨੂੰ ਇੱਕ ਕੇਟਰਿੰਗ ਟਰੱਕ ਦੀ ਮਦਦ ਦੇ ਨਾਲ ਇੱਕ ਫੌਜੀ ਜਹਾਜ਼ ਤੱਕ ਪਹੁੰਚਾਇਆ ਗਿਆ। ਆਖਰੀ ਸਮੇਂ ਜਹਾਜ਼ ਬਦਲਣ ਦੇ ਇਸ ਫੈਸਲੇ ਦੇ ਉੱਤੇ ਸਵਾਲ ਉੱਠ ਰਹੇ ਸੀ ਕਿ ਜਿਸ ਜਹਾਜ਼ ਨੂੰ ਦਿਖਾਵੇ ਦੇ ਲਈ ਇਸਤੇਮਾਲ ਕੀਤਾ ਗਿਆ ਸੀ ਉਸ ਜਹਾਜ਼ ਦੇ ਵਿੱਚ ਟਰੰਪ ਨੂੰ ਬਿਨਾਂ ਪ੍ਰੈਸ ਨੂੰ ਦੱਸਿਆਂ ਅਚਾਨਕ ਕਿਉਂ ਬਦਲ ਦਿੱਤਾ ਗਿਆ। ਆਖਰਕਾਰ ਬਾਅਦ ਦੇ ਵਿੱਚ ਇਹ ਖਬਰਾਂ ਵੀ ਸਾਹਮਣੇ ਆਈਆਂ CBS ਨਿਊਜ਼ ਦੇ ਹਵਾਲੇ ਦੇ ਨਾਲ ਕਿ ਇਰਾਨ ਜਹਾਜ਼ ਦੇ ਉੱਤੇ ਮਿਜ਼ਾਈਲ ਹਮਲਾ ਕਰ ਸਕਦਾ ਸੀ। ਇਸੇ ਦੇ ਚੱਲਦਿਆਂ ਇਹ ਕਦਮ ਚੁੱਕੇ ਗਏ ਸੀ। ਟਰੰਪ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਕੋਈ ਖਤਰਾ ਸੀ। ਇਸੇ ਦੇ ਬਾਰੇ ਮੈਂ ਜ਼ਿਆਦਾ ਜਾਣਕਾਰੀ ਵੀ ਨਹੀਂ ਮਿਲੀ ਔਰ ਮੈਨੂੰ ਬਹੁਤ ਸਾਰੀਆਂ ਧਮਕੀਆਂ ਵੀ ਮਿਲ ਰਹੀਆਂ ਸੀ। ਮੈਨੂੰ ਐਸੀਆਂ ਧਮਕੀਆਂ ਮਿਲ ਰਹੀਆਂ ਸੀ ਜਿਨ੍ਹਾਂ ਦੇ ਬਾਰੇ ਤੁਹਾਨੂੰ ਤਾਂ ਪਤਾ ਹੀ ਹੋਏਗਾ। ਪਿਛਲੇ ਮਹੀਨੇ ਇਹ ਗੁਪਤ ਕਾਰਵਾਈ ਉਸ ਸਮੇਂ ਹੋਈ ਸੀ ਜਦੋਂ ਅਮਰੀਕਾ ਤੇ ਇਰਾਨ ਦੇ ਦਰਮਿਆਨ ਜੰਗ ਖਤਮ ਕਰਨ ਨੂੰ ਲੈ ਕੇ ਗੱਲਬਾਤ ਬਾਰ ਬਾਰ ਰੁਕ ਰਹੀ ਸੀ। ਵੈਸੇ ਹਾਲੇ ਵੀ ਕਿਹੜਾ ਇਹ ਗੱਲਬਾਤ ਸਿਰੇ ਚੜ੍ਹੀ ਹੈ। ਹਾਲੇ ਵੀ ਇਸ ਵਕਤ ਅਮਰੀਕਾ ਜਿਹੜਾ ਉਹ ਇਰਾਨ ਦੇ ਨਾਲ ਸਮਝੌਤੇ ਨੂੰ ਲੈ ਕੇ ਕਿਸੇ ਹਿੱਸੇ 'ਤੇ ਕਿਸੇ ਵੀ ਸਮਝੌਤੇ ਦੇ ਉੱਤੇ ਨਹੀਂ ਪਹੁੰਚ ਸਕਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਇਰਾਨ ਦੇ ਉੱਤੇ ਬਿਲਕੁਲ ਵੀ ਭਰੋਸਾ ਉਹਨਾਂ ਨੂੰ ਨਹੀਂ ਹੈ। ਉਹਨਾਂ ਕਿਹਾ ਕਿ ਇਰਾਨ ਦੇ ਉੱਤੇ ਭਰੋਸਾ ਕਰਨ ਵਾਲਾ ਮੈਂ ਆਖਰੀ ਵਿਅਕਤੀ ਹੋਵਾਂਗਾ ਕਿਉਂਕਿ ਲਗਾਤਾਰ ਇਰਾਨ ਨੇ ਮੇਰੇ ਨਾਲ ਝੂਠ ਬੋਲਿਆ। ਟਰੰਪ ਨੇ ਦਾਅਵਾ ਕੀਤਾ ਕਿ ਇਸ ਸਮੇਂ ਹੋਰਮੁਜ਼ ਸਟ੍ਰੇਟ ਦੇ ਉੱਤੇ ਅਮਰੀਕਾ ਦਾ ਪੂਰਾ ਕੰਟਰੋਲ ਹੈ ਅਤੇ ਇਰਾਨ ਦਾ ਉੱਥੇ ਕੋਈ ਕੰਟਰੋਲ ਨਹੀਂ ਹੈ। ਟਰੰਪ ਨੇ ਜੁਆਇੰਟ ਬੇਸ ਐਂਡਰਿਊਜ਼ ਦੇ ਨਾਲ ਪੱਤਰਕਾਰਾਂ ਦੇ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਹੋਰਮੁਜ਼ ਸਟ੍ਰੇਟ ਦੇ ਉੱਤੇ ਜਦੋਂ ਚਾਹੀਏ ਅਸੀਂ ਜਿਵੇਂ ਚਾਹੀਏ ਕਾਰਵਾਈ ਕਰ ਸਕਦੇ ਹਾਂ। ਇਸ ਵਕਤ ਕਿਸੇ ਨੇ ਵੀ ਕੁਛ ਉੱਥੇ ਕੀਤਾ ਤਾਂ ਉਸ ਨੂੰ ਉਡਾ ਦਿੱਤਾ ਜਾਏਗਾ ਔਰ ਅਮਰੀਕਾ ਫਿਲਹਾਲ ਬਹੁਤ ਚੰਗੀ ਸਥਿਤੀ ਦੇ ਵਿੱਚ ਹੈ। ਉੱਥੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਰਾਨ ਦੀ ਇੱਕ ਬੰਦਰਗਾਹ ਦੇ ਵੱਲ ਜਾ ਰਹੇ ਜਹਾਜ਼ ਨੂੰ ਰੋਕ ਕੇ ਸਟੀਅਰਿੰਗ ਸਿਸਟਮ ਨੂੰ ਨਾਕਾਮ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਬਿਆਨ ਦੇ ਵਿੱਚ ਸੈਂਟਕੋਮ ਨੇ ਦੱਸਿਆ ਕਿ ਪਨਾਮਾ ਦੇ ਝੰਡੇ ਵਾਲੇ ਇਸ ਜਹਾਜ਼ ਜੋ ਕਿ ਓਮਾਨ ਦੀ ਖਾੜੀ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ਦਾ ਮਕਸਦ ਇਰਾਨੀ ਬੰਦਰਗਾਹ ਤੱਕ ਪਹੁੰਚ ਕੇ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਤੋੜਨਾ ਸੀ। ਬਿਆਨ ਦੇ ਵਿੱਚ ਕਿਹਾ ਗਿਆ ਕਿ ਜਹਾਜ਼ ਦੇ ਨਾਗਰਿਕ ਚਾਲਕ ਦਲ ਨੇ ਅਮਰੀਕੀ ਫੌਜ ਦੀ ਤਰਫ ਤੋਂ ਦਿੱਤੀਆਂ ਗਈਆਂ ਬਾਰ ਬਾਰ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਇਸ ਤੋਂ ਬਾਅਦ ਅਮਰੀਕੀ ਸਮੁੰਦਰੀ ਫੌਜ ਨੇ MH-60 ਹੈਲੀਕਾਪਟਰ ਦੇ ਜ਼ਰੀਏ ਜਹਾਜ਼ ਦੇ ਇੰਜਨ ਰੂਮ ਦੇ ਉੱਤੇ ਦੋ ਹਵਾਈ ਮਿਜ਼ਾਈਲ ਦਾਗੀਆਂ, ਹੈਲਫਾਇਰ ਮਿਜ਼ਾਈਲ ਦਾਗੀਆਂ। ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਜਹਾਜ਼ ਹੁਣ ਇਰਾਨ ਦੇ ਵੱਲ ਨਹੀਂ ਜਾ ਰਿਹਾ। ਸੈਂਟਕਾਮ ਦੇ ਮੁਤਾਬਕ 11 ਅਗਸਤ ਤੱਕ 55 ਵਣਜ ਜਹਾਜ਼ਾਂ ਨੂੰ ਯਾਨੀ ਕਮਰਸ਼ੀਅਲ ਕਾਰਗੋ ਸ਼ਿਪਸ ਦਾ ਰਸਤਾ ਬਦਲਿਆ ਗਿਆ ਸੀ ਜਦੋਂ ਤੱਕ ਸਹਿਯੋਗ ਨਾ ਕਰਨ ਵਾਲੇ 3 ਜਹਾਜ਼ਾਂ ਨੂੰ ਨਾਕਾਮ ਵੀ ਕਰ ਦਿੱਤਾ ਗਿਆ। ਉੱਥੇ 2 ਜਹਾਜ਼ਾਂ ਦੀ ਤਲਾਸ਼ੀ ਵੀ ਲਈ ਗਈ ਹੈ। ਉੱਥੇ ਕੋਲੰਬੀਆ ਦੇ ਵਿੱਚ ਸੋਮਵਾਰ ਦੇ ਦਿਨ ਆਏ ਤੇਜ਼ ਭੂਚਾਲ ਤੇ ਝਟਕਿਆਂ ਤੋਂ ਬਾਅਦ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਨੇ। ਬਚਾਅ ਕਰਮੀ ਮਲਬੇ ਦੇ ਥੱਲਿਓ ਫਸੇ ਲੋਕਾਂ ਨੂੰ ਦਿਨ ਰਾਤ ਕੱਢ ਰਹੇ ਨੇ ਔਰ ਭੂਚਾਲ ਦੇ ਚੱਲਦਿਆਂ ਹੁਣ ਤੱਕ 180 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।

ਨਹੀਂ ਹੋਈ ਇਸ ਸਥਿਤੀ ਦੇ ਉੱਤੇ ਝਾਰਖੰਡ ਦੀ ਝਾਰਖੰਡ ਮੁਕਤੀ ਮੋਰਚਾ ਯਾਨੀ JMM ਦੀ ਸਰਕਾਰ ਵੀ ਸਖਤੇ ਦੇ ਵਿੱਚ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਅਦਾਕਾਰ ਜੋਸਫ ਵਿਜੇ ਨੇ ਹੁਣ ਅੱਜ ਦੇ ਦਿਨ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਜਿਸ ਦੇ ਵਿੱਚ ਕੇਂਦਰ ਸਰਕਾਰ ਨੂੰ ਲੋਕ ਸਭਾ ਸੀਟਾਂ ਦੀ ਗਿਣਤੀ ਸਥਾਈ ਤੌਰ ਦੇ ਉੱਤੇ 543 ਤੱਕ ਸੀਮਤ ਕਰਨ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਵਿਜੇ ਨੇ ਸਾਲ 2029 ਦੀਆਂ ਆਮ ਚੋਣਾਂ ਦੇ ਲਈ ਔਰਤਾਂ ਦੀ 33% ਰਾਖਵਾਂ ਕਰਨ ਦੀ ਨੀਤੀ ਦੀ ਹਮਾਇਤ ਵੀ ਕੀਤੀ ਤੇ ਕਿਹਾ ਕਿ ਇਸ ਮਤੇ ਨੂੰ ਲੋਕ ਸਭਾ ਦੇ ਵਿੱਚ ਮੌਜੂਦਾ 543 ਸੀਟਾਂ ਦੇ ਉੱਤੇ ਹੀ ਲਾਗੂ ਕਰਨਾ ਚਾਹੀਦਾ ਹੈ। ਜਦਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਭਾਰਤ ਦੇ ਵਿੱਚ ਪਾਰਲੀਮੈਂਟ ਦੀਆਂ ਮੌਜੂਦਾ ਸੀਟਾਂ 543 ਤੋਂ ਵਧਾ ਕੇ 850 ਕਰ ਦਿੱਤੀਆਂ ਜਾਣ। ਮੁੱਖ ਮੰਤਰੀ ਵਿਜੇ ਨੇ ਕਿਹਾ ਕਿ ਔਰਤਾਂ ਨੂੰ 33% ਰਾਖਵਾਂ ਕਰਨ ਦੇਣਾ ਚੰਗੀ ਗੱਲ ਹੈ ਪਰ ਔਰਤਾਂ ਨੂੰ ਰਾਖਵਾਂ ਕਰਨ ਕੋਈ ਦਾਨ ਨਹੀਂ ਲੋਕਤੰਤਰੀ ਅਧਿਕਾਰ ਦੇ ਤਹਿਤ ਮਿਲਣਾ ਚਾਹੀਦਾ। ਮੌਜੂਦਾ ਵਿਵਸਥਾ ਦੇ ਵਿੱਚ ਹੀ ਇਹ ਬਦਲਾਅ ਕੀਤੇ ਜਾਣੇ ਚਾਹੀਦੇ ਨੇ। ਉੱਥੇ ਅੱਜ ਤੋਂ ਗਿਗ ਵਰਕਰਸ ਦੇ ਲਈ ਇੱਕ ਨਵਾਂ ਇਤਿਹਾਸਕ ਦਿਨ ਹੋਏਗਾ। ਦੱਸ ਦਈਏ ਕਿ ਔਨ ਡਿਮਾਂਡ ਫੂਡ ਡਿਲੀਵਰੀ ਡਰਾਈਵਰਸ ਦੇ ਲਈ ਹੁਣ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਤਨਖਾਹ $31.30 ਲਾਗੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਅੱਜ ਦੇ ਦਿਨ ਇਹ ਬਦਲਾਅ ਜਿਹੜੇ ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ ਐਲਾਨ ਜ਼ਰੂਰ ਕੀਤੇ ਗਏ ਪਰ ਇਸ ਨੂੰ 17 ਅਗਸਤ ਤੋਂ ਲਾਗੂ ਕੀਤਾ ਜਾਣਾ। ਟਰਾਂਸਪੋਰਟ ਵਰਕਰ ਯੂਨੀਅਨ ਦੀ ਤਰਫ ਤੋਂ ਇਸ ਦਾ ਸਵਾਗਤ ਕੀਤਾ ਗਿਆ ਹਾਲਾਂਕਿ ਯੂਨੀਅਨ ਘੱਟੋ ਘੱਟ $32 ਪ੍ਰਤੀ ਘੰਟੇ ਦੀ ਮੰਗ ਕਰ ਰਹੀ ਸੀ ਪਰ ਟਰਾਂਸਪੋਰਟ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਗਿਗ ਵਰਕਰਸ ਯਾਨੀ ਕਿ ਅਲੱਗ ਅਲੱਗ ਕਿਸਮ ਦੇ ਜਿਹੜੇ ਫੂਡ ਡਿਲੀਵਰੀ ਡਰਾਈਵਰ ਨੇ ਚਾਹੇ ਉਬਰ ਈਟ ਦੇ ਨਾਲ ਜੁੜੇ ਨੇ ਚਾਹੇ ਡੋਰ ਡੈਸ਼ ਦੇ ਨਾਲ ਜੁੜੇ ਉਹਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਇਹ ਲੰਮੇ ਚਿਰ ਤੋਂ ਮੰਗ ਚੱਲਦੀ ਆ ਰਹੀ ਸੀ। ਇੰਪਲੋਇਮੈਂਟ ਤੇ ਵਰਕਪਲੇਸ ਰਿਲੇਸ਼ਨਸ਼ਿਪ ਮਿਨਿਸਟਰ ਨੇ ਜਿਹੜੇ ਫੈਡਰਲ ਮੰਤਰੀ ਅਮੈਂਡਾ ਰਿਸ਼ਵਰਤ ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੇ ਵਿੱਚ ਗਿਗ ਵਰਕਰਸ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਇੱਕ ਵੱਡਾ ਕਦਮ ਹੋਏਗਾ। ਬਹਰਹਾਲ ਇਸ ਦਰਮਿਆਨ ਕੁਝ ਹੋਰ ਵੀ ਮੰਗਾਂ ਕੀਤੀਆਂ ਗਈਆਂ ਸੀ ਜਿਵੇਂ ਕਿ ਉਹਨਾਂ ਦੀ ਇੱਕ ਪੱਕੀ ਇੰਸ਼ੋਰੈਂਸ ਜਿਹੜੀ ਹੈ ਉਹ ਕੀਤੀ ਜਾਵੇ, ਰਾਈਟ ਟੂ ਅਨਪੇਡ ਟਾਈਮ ਜਿਹੜਾ ਉਹ ਵੀ ਜਿਹੜਾ ਹਟਾਇਆ ਜਾਵੇ ਯਾਨੀ ਕਿ ਜਿਸ ਵਕਤ ਗਿਗ ਵਰਕਰ ਕੰਮ ਨਹੀਂ ਕਰਦੇ ਉਸ ਵਕਤ ਉਹਨਾਂ ਨੂੰ ਜਿਹੜਾ ਇੱਕ ਕੈਜੂਅਲ ਠੇਕੇਦਾਰੀ ਦਾ ਜਿਹੜਾ ਇੱਕ ਮੁਆਵਜ਼ਾ ਉਹ ਵੀ ਦਿੱਤਾ ਜਾਵੇ। ਹਾਲ ਫਿਲਹਾਲ ਉਬਰ ਈਟ ਜਾਂ ਦੂਸਰੀਆਂ ਇਸ ਕਿਸਮ ਦੀਆਂ ਫੂਡ ਡਿਲੀਵਰੀ ਸਰਵਿਸਿਜ਼ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉੱਥੇ ਮੈਲਬਨ ਦੇ ਵਿੱਚ ਹੋਣ ਵਾਲਾ ਰਾਇਲ ਈਸਟਰ ਸ਼ੋਅ ਇਸ ਵਾਰ ਰੱਦ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸਾਲ 2026 ਜਾਨਵਰਾਂ ਦੇ ਲਿਹਾਜ਼ ਦੇ ਨਾਲ ਕੋਈ ਬਹੁਤਾ ਵਧੀਆ ਵਰ੍ਹਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ H5 ਬਰਡ ਫਲੂ ਇਸ ਵਕਤ ਦੇਸ਼ ਭਰ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਫੈਲ ਚੁੱਕਿਆ ਹੈ। ਇਸ ਵਕਤ NSW ਦੇ ਨਾਲ ਜੁੜਿਆ ਹੋਇਆ ਫੈਸਲਾ ਤਾਂ ਸਾਹਮਣੇ ਨਹੀਂ ਆਇਆ ਪਰ ਮੈਲਬਨ ਰਾਇਲ ਸ਼ੋਅ ਜਿੱਥੇ ਅਲੱਗ ਅਲੱਗ ਕਿਸਮ ਦੇ ਜਾਨਵਰ ਜਨੌਰਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਹੈ ਉਸ ਨੂੰ ਫਿਲਹਾਲ ਇਸ ਸਾਲ ਰੋਕਿਆ ਜਾ ਸਕਦਾ ਜਾਂ ਇਸ ਸ਼ੋਅ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕੀਤਾ ਜਾ ਸਕਦਾ ਹੈ। ਸਾਲ 2027 ਦੇ ਵਿੱਚ ਇਸ ਨੂੰ ਫਿਰ ਤੋਂ ਆਯੋਜਿਤ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਸ਼ੋਅ ਪਿਛਲੇ 178 ਸਾਲਾਂ ਤੋਂ ਵਿਕਟੋਰੀਆ ਦੇ ਵਿੱਚ ਹੁੰਦਾ ਆ ਰਿਹਾ ਹੈ। ਉੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸਮਿਸ ਦੀ ਤਰਫ ਤੋਂ ਆਸਟ੍ਰੇਲੀਆ ਸਰਕਾਰ ਦੇ ਦੁਆਰਾ ਹੁਣ ਟਮੈਗੋ ਐਲੂਮੀਨੀਅਮ ਜਿਹੜੀ ਖਦਾਨ ਹੈ ਉਸ ਦੇ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਅਸਲ ਦੇ ਵਿੱਚ ਬੰਦ ਕਰਨ ਦਾ ਐਲਾਨ ਨਹੀਂ ਪਰ ਇੱਕ ਬੇਲ ਆਊਟ ਪੈਕੇਜ ਦੀ ਮੰਗ ਜ਼ਰੂਰ ਰੱਖੀ ਗਈ ਸੀ। ਥੋੜ੍ਹੇ ਜਿਹੇ ਚਿਰ ਦੇ ਵਿੱਚ ਇਸ ਦਾ ਐਲਾਨ ਹੰਟਰ ਰੀਜਨ ਤੋਂ ਕੀਤਾ ਜਾ ਸਕਦਾ ਜਦੋਂ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਉੱਥੇ ਮੌਜੂਦ ਹੋਣਗੇ। ਪਿਛਲੇ ਸਾਲ ਮਾਈਨਿੰਗ ਜਾਇੰਟ ਕੰਪਨੀ ਰੀਓ ਟਿੰਟੋ ਦੀ ਤਰਫ ਤੋਂ ਵੀ ਇਹ ਮੰਗ ਰੱਖੀ ਗਈ ਸੀ। ਅਸਲ ਦੇ ਵਿੱਚ ਐਲੂਮੀਨੀਅਮ ਦਾ ਕਾਰੋਬਾਰ ਹੁਣ ਆਸਟ੍ਰੇਲੀਆ ਦੇ ਲਈ ਉਹਨਾਂ ਮਾਫਕ ਨਹੀਂ ਰਿਹਾ। ਐਲੂਮੀਨੀਅਮ ਦੇ ਖਦਾਨਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੁਨੀਆ ਦਾ ਮੋਹਰੇ ਮੁਲਕ ਹੈ ਪਰ ਦੁਨੀਆ ਭਰ ਦੇ ਵਿੱਚ ਇਸ ਵਕਤ ਇਸ ਦੀ ਮੰਗ ਘਟਣ ਇਸ ਦੇ ਰੇਟ ਘਟਣ ਦੇ ਚੱਲਦਿਆਂ ਜਿਹੜੀਆਂ ਵੱਡੀਆਂ ਐਲੂਮੀਨੀਅਮ ਖਦਾਨਾਂ ਨੇ ਉਹਨਾਂ ਨੂੰ ਨੁਕਸਾਨ ਝੱਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਟਮੈਗੋ ਦੀ ਜਿਹੜੀ ਸਾਈਟ ਹੈ ਉੱਥੇ ਲਗਭਗ 1000 ਕਰਮਚਾਰੀ ਕੰਮ ਕਰਦੇ ਨੇ ਔਰ ਇਹ 1983 ਤੋਂ ਇਹ ਸਾਈਟ ਜਾਂ ਇਹ ਖਦਾਨ 24 ਘੰਟੇ ਦੇ ਲਈ ਓਪਰੇਸ਼ਨਲ ਹੈ ਪਰ ਹੁਣ ਇਹ ਪਹਿਲੀ ਵਾਰ ਹੋਏਗਾ ਜਦੋਂ ਬੇਲ ਆਊਟ ਪੈਕੇਜ ਦੀ ਮੰਗ ਇਸ ਐਲੂਮੀਨੀਅਮ ਦੀ ਖਦਾਨ ਦੇ ਵਾਸਤੇ ਕੀਤੀ ਜਾ ਰਹੀ ਹੈ। ਵਿਕਟੋਰੀਆ ਦੇ ਵਿੱਚ ਹਸਪਤਾਲਾਂ ਦੇ ਅੰਦਰ ਭਰਤੀ ਮਰੀਜ਼ਾਂ ਦੀ ਤਰਫ ਤੋਂ ਸੁੱਖ ਦਾ ਸਾਹ ਲਿਆ ਗਿਆ। ਆਖਰੀ ਮਿੰਟਾਂ ਦੇ ਵਿੱਚ ਜਿਹੜੀ ਡਾਕਟਰਾਂ ਅਤੇ ਪੈਰਾਮੈਡਿਕਸ ਤੋਂ ਇਲਾਵਾ ਦੂਸਰੇ ਸਿਹਤ ਕਰਮਚਾਰੀਆਂ ਦੀ ਹੜਤਾਲ ਹੈ ਉਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਦੱਸ ਦਈਏ ਕਿ ਸਰਕਾਰ ਔਰ ਹੈਲਥ ਕੇਅਰ ਵਰਕਰ ਯੂਨੀਅਨ ਜਿਹੜੀ ਹੈ ਉਹਨਾਂ ਦੇ ਦਰਮਿਆਨ ਇੱਕ ਸਹਿਮਤੀ ਬਣੀ ਹੈ। ਅਸਲ 'ਚ ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫਿਸਰਸ ਫੈਡਰੇਸ਼ਨ ਦੀ ਤਰਫ ਤੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਸਰਕਾਰ ਫਿਲਹਾਲ
ਯੂਨੀਅਨ ਦੀਆਂ ਮੰਗਾਂ ਮੰਨਣ ਦੇ ਲਈ ਤਿਆਰ ਹੈ। ਦੱਸ ਦਈਏ ਕਿ ਮੰਗ ਇਹ ਕੀਤੀ ਜਾ ਰਹੀ ਸੀ ਕਿ ਅਗਲੇ 4 ਸਾਲਾਂ ਦੇ ਦਰਮਿਆਨ 30% ਤਨਖਾਹ ਵਾਧਾ ਹੈ ਜਿਹੜਾ ਡਾਕਟਰਾਂ ਦਾ ਉਹ ਕੀਤਾ ਜਾਵੇ, ਜਦਕਿ ਅਲੱਗ ਅਲੱਗ ਕਿਸਮ ਦੇ ਜਿਹੜੇ ਪੈਰਾਮੈਡਿਕਸ ਨੇ ਜਾਂ ਦੂਸਰੇ ਸਿਹਤ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਦੇ ਵਿੱਚ ਰੇਡੀਓਗ੍ਰਾਫਰ, ਸੋਨੋਗ੍ਰਾਫਰ, ਰੇਡੀਏਸ਼ਨ ਥੈਰੇਪਿਸਟ, ਓਕੂਪੇਸ਼ਨਲ ਥੈਰੇਪਿਸਟ, ਸੋਸ਼ਲ ਵਰਕਰ, ਪੈਥੋਲੋਜੀ ਵਰਕਰਸ, ਮੈਡੀਕਲ ਸਾਇੰਟਿਸਟ, ਫਾਰਮਾਸਿਸਟ ਆਦਿ ਸ਼ਾਮਲ ਹੁੰਦੇ ਨੇ, ਉਹਨਾਂ ਦੀ ਤਰਫ ਤੋਂ 28% ਦਾ ਤਨਖਾਹ ਵਾਧਾ ਪਬਲਿਕ ਹੋਸਪਿਟਲਸ ਦੇ ਵਿੱਚ ਕੰਮ ਕਰਦਿਆਂ ਹੋਇਆਂ ਅਗਲੇ 4 ਸਾਲਾਂ ਦੇ ਦਰਮਿਆਨ ਮੰਗਿਆ ਗਿਆ ਸੀ। ਫਿਲਹਾਲ ਸਰਕਾਰ ਨੇ ਇਸ ਗੱਲ ਦੀ ਸਪਸ਼ਟੀਕਰਨ ਨਹੀਂ ਦਿੱਤਾ ਹੈ ਕਿ ਆਖਿਰਕਾਰ ਉਹਨਾਂ ਨੇ 30% ਦੀ ਤਨਖਾਹ ਵਾਧੇ ਦੀ ਮੰਗ ਨੂੰ ਸਵੀਕਾਰ ਕੀਤਾ ਹੈ ਡਾਕਟਰਾਂ ਦੇ ਦੁਆਰਾ ਜਾਂ ਨਹੀਂ, ਪਰ ਵਿਕਟੋਰੀਅਨ ਹੋਸਪਿਟਲ ਇੰਡਸਟਰੀਅਲ ਐਸੋਸੀਏਸ਼ਨ ਦੀ ਤਰਫ ਤੋਂ ਕਿਹਾ ਗਿਆ ਕਿ ਯੂਨੀਅਨ ਫਿਲਹਾਲ ਗੱਲਬਾਤ ਜਾਰੀ ਰੱਖੇਗੀ, ਪਰ ਹੜਤਾਲ ਨੂੰ ਹੁਣ ਬੰਦ ਕਰ ਦਿੱਤਾ ਗਿਆ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ। ਫੁੱਟਬਾਲ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਪਾਰਟਨਰ ਤੇ ਮਾਡਲ ਇਨਫਲੂਐਂਸਰ ਜਾਰਜੀਨਾ ਰੋਡਰਿਕਸ ਦੇ ਨਾਲ ਵਿਆਹ ਕਰ ਲਿਆ। ਦੋਵਾਂ ਨੇ ਪੁਰਤਗਾਲ ਦੇ ਵਿੱਚ ਸਿਵਲ ਸੈਰੇਮਨੀ ਦੇ ਦਰਮਿਆਨ ਵਿਆਹ ਸਮਾਗਮ ਰਚਾਇਆ। ਰੋਨਾਲਡੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ ਦੋਹਾਂ ਦੀਆਂ ਹੱਥਾਂ ਦੀਆਂ ਅੰਗੂਠੀਆਂ ਨਜ਼ਰ ਆ ਰਹੀਆਂ ਨੇ। ਪੁਰਤਗਾਲੀ ਮੀਡੀਆ ਦੇ ਮੁਤਾਬਕ ਕਪਲ ਨੇ 11 ਅਗਸਤ ਨੂੰ ਪੁਰਤਗਾਲ ਦੇ ਰਾਜਧਾਨੀ ਸ਼ਹਿਰ ਲਿਸਬਨ ਦੇ ਕੋਲ ਇੱਕ ਸਮੁੰਦਰੀ ਤੱਟ ਦੇ ਕਿਨਾਰੇ ਬਸੇ ਕਾਸਕਾਈਸ ਸ਼ਹਿਰ ਦੇ ਵਿੱਚ ਵਿਆਹ ਰਚਾਇਆ ਸੀ। ਦੱਸ ਦਈਏ ਕਿ ਇਸ ਮੌਕੇ ਦੇ ਉੱਤੇ ਉਹਨਾਂ ਦੇ 5 ਬੱਚੇ ਵੀ ਮੌਜੂਦ ਸੀ। ਰੋਨਾਲਡੋ ਦੀ ਇੰਸਟਾਗ੍ਰਾਮ ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਮਹਿਜ਼ 30 ਮਿੰਟਾਂ ਦੇ ਅੰਦਰ 30 ਲੱਖ ਤੋਂ ਜ਼ਿਆਦਾ ਲਾਈਕਸ ਵੀ ਮਿਲ ਗਏ। ਰੋਨਾਲਡੋ ਅਤੇ ਜਾਰਜੀਨਾ ਪਿਛਲੇ 10 ਸਾਲ ਤੋਂ ਇਕੱਠੇ ਨੇ। ਦੋਹਾਂ ਦੀ ਮੁਲਾਕਾਤ ਮੈਡ੍ਰਿਡ ਦੇ ਇੱਕ ਗੁੱਚੀ ਸਟੋਰ ਦੇ ਵਿੱਚ ਹੋਈ ਦੱਸੀ ਗਈ ਸੀ। ਪਿਛਲੇ ਸਾਲ ਦੋਹਾਂ ਨੇ 11 ਅਗਸਤ ਨੂੰ ਆਪਣੇ ਮੰਗਣੀ ਦਾ ਐਲਾਨ ਵੀ ਕੀਤਾ ਸੀ। ਉਸ ਸਮੇਂ ਜਾਰਜੀਨਾ ਨੇ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਸਾਂਝੀ ਕਰਦਿਆਂ ਹੋਇਆ ਸਪੈਨਿਸ਼ ਦੇ ਵਿੱਚ ਲਿਖਿਆ ਸੀ ਕਿ ਰੋਨਾਲਡੋ ਦੇ ਨਾਲ ਪੂਰੀ ਜ਼ਿੰਦਗੀ ਰਹਿਣ ਦੇ ਲਈ ਉਹ ਤਿਆਰ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ ਸਵਿੰਗ ਗਰੋਵਰ ਸਵਿੰਗ ਗਰੋਵਰ ਹਾਂਜੀ ਹਾਂਜੀ 1674 ये नहीं है 71-72 ये है 16-74 ये है 16-74 सुनते रहो हाँ जी ये है।

0: Radio Hanji, 1674 AM, 24/7 Indian Radio, Sydney ka apna Indian Radio Station.
1: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਹਾਏ ਹੈਲੋ, ਦਿਸ ਇਜ਼ ਅਲੀ ਅਸਗਰ ਹੇਅਰ ਔਨ ਰੇਡੀਓ ਹਾਜੀ 1674 AM। ਸੁਣਦੇ ਰਹੀਏ, ਸੁਣਾਤੇ ਰਹੀਏ, ਬਜਾਤੇ ਰਹੀਏ, ਜੋ ਕਰਨਾ ਹੈ ਕਰੀਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਾਡੇ ਕੋਲ ਤਾਂ ਬਟੂਆ ਹੀ ਨੀ ਹੈਗਾ।
1: ਉਹ ਛੱਡੋ, ਇੱਕਦਮ ਮੇਰੀ ਆਵਾਜ਼ ਨੂੰ ਕੀ ਹੋ ਗਿਆ, ਜਿੱਦਾਂ ਜਹਾਜ਼ 'ਚ ਨੀ ਉੱਪਰ ਚੜੀਦਾ ਤੇ ਆਵਾਜ਼ ਏਦਾਂ ਦੀ ਆਉਣ ਲੱਗ ਪਈ, ਤੁਹਾਡੇ ਵੀ ਕੰਨ 'ਚ ਏਦਾਂ ਹੋਣ ਗਏ ਕਿ ਨਹੀਂ?
0: ਭਾਜੀ ਆਪਾਂ ਉੱਪਰਲੀ ਮੰਜ਼ਿਲ ਤੇ ਬੈਠੇ ਹਾਂ,
1: ਦੇਖੋ
0: ਅਸੀਂ ਫ੍ਰੀ ਚ ਫੀਲਿੰਗ ਨੀ ਦਿੱਤੀ ਜਹਾਜ਼ ਵਾਲੀ, ਲਿਆ ਕੱਢੋ ਦੱਸ ਡਾਲ
1: ਯਾਰ, ਜਹਾਜ਼ ਵਾਲੀ ਫੀਲਿੰਗ ਹੀ ਦਿਓ, ਜਿਹੜਾ ਜਹਾਜ਼ ਉਲਟਾ ਕਰਦਾ ਸੀ ਉਹ ਵਾਲੀ ਨਾ ਦਿਓ।
0: ਉਹ ਵੀ ਹੋ ਗਿਆ ਸੀਗਾ ਕੰਮ, ਹਨਾ?
1: ਹਾਂ, ਹੋਰ ਸੁਣਾਓ, ਠੀਕ?
0: ਪਿਛਲੇ ਹਫ਼ਤੇ ਹੋਇਆ ਸੀ
1: ਪਿਛਲੇ, ਹਾਂ ਪਿਛਲੇ ਆਪਾਂ ਗੱਲ ਵੀ ਕੀਤੀ ਸੀ, ਹਾਂ ਸ਼ਾਇਦ, ਹਾਂ ਹੋ ਸਕਦਾ ਜਿਹਨਾਂ ਦੇ ਸਮੋਸੇ ਸਮੋਸੇ ਹੁਣ ਆਏ ਸਿੱਧੇ ਮੂੰਹ ਚੋਂ ਪਏ ਹੁਣ ਜਿਹੜੇ ਟੇਢੇ ਹੋ ਗਏ ਹੁਣ।
0: ਇੱਕ ਨਾ ਅੱਜ ਸਵੇਰੇ ਖ਼ਬਰਾਂ ਦੇ ਵਿੱਚ ਆਪਾਂ ਹੁਣ
1: ਪਰ ਹੁਣ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਤੇ ਜੇ ਤੁਸੀਂ ਇਧਰ ਉਧਰ ਚੱਲਦੇ ਪਏ ਹੋ ਤੇ ਆਜੋ ਫਿਰ ਰੇਡੀਓ ਨੂੰ ਆਨ ਕਰੋ, ਜਿਹੜੇ ਰੇਡੀਓ ਸੁਣਦੇ ਪਏ ਆ ਤੇ ਸਾਨੂੰ ਤੁਸੀਂ ਮੈਸੇਜ ਕਰਕੇ ਦੱਸਣਾ ਵੀ ਪੂਰੀ ਆਵਾਜ਼ ਆ ਰਹੀ ਹੈ, ਸਾਰਾ ਕੁਝ ਚੱਲਦਾ ਪਿਆ ਤੇ ਕਿੱਦਾਂ ਤੁਹਾਡਾ ਦਿਨ ਤੁਸੀਂ ਕਿੱਦਾਂ ਬਤੀਤ ਕੀਤਾ। ਤੇ ਅੱਜ ਭਾਜੀ ਦੋ ਚੀਜ਼ਾਂ ਮੈਂ ਸੁਣ, ਮਤਲਬ ਮੈਂ ਜਿਹੜੇ ਲਿਸਨਰਸ ਹੈ ਨਾ ਉਹਨਾਂ ਨੂੰ ਕਹਿਣਾ ਚਾਹੁੰਦਾ ਵਾ ਵੀ ਦੇਖੋ ਤੁਹਾਡੇ ਨਾਲ ਇਹੋ ਜਿਹੀ ਚੀਜ਼ ਹੋਈ ਹੈ ਵੀ ਜਿਹੜੀ ਤੁਸੀਂ ਏਦਾਂ ਕਹੀ ਹੋਵੇ ਵੀ ਯਾਰ ਆਹ ਚੀਜ਼ ਵੇਖੀ ਹੈ ਤੇ ਉਸੇ ਵੇਲੇ ਕੋਈ ਨਾ ਕੋਈ ਚੀਜ਼ ਹੋ ਗਈ ਹੋਵੇ।
0: ਹੈ
1: ਅੱਜ ਕੀ ਹੋਇਆ, ਮੈਂ ਤੁਹਾਨੂੰ ਦੱਸਦਾ ਠੀਕ ਹੈ?
0: ਮੈਂ ਦਿਨ ਚ ਸਾਰਾ ਦਿਨ ਸੋਚਦਾ ਵੀ ਕੋਈ $10,00,000 ਮਿਲ ਜਾਣ, $2,00,000, $1,00,000 ਮਿਲ ਜਾਵੇ, ਹੁੰਦਾ ਨੀ।
1: ਅੱਛਾ, ਹੁੰਦਾ ਨੀ। ਅੱਜ ਨਾ ਮੈਂ ਹੁਣੇ ਜਦੋਂ ਆ ਰਿਹਾ ਸੀ ਨਾ ਗੱਡੀ ਵਿੱਚ ਤੇ ਤੁਸੀਂ ਖ਼ਬਰਾਂ ਸੁਣਾਉਣ ਡਿਆ ਸੀ ਉਸ ਟਾਈਮ, ਨਾ ਉਸ ਟਾਈਮ ਖ਼ਬਰਾਂ ਦਾ ਟਾਈਮ ਸੀ, ਠੀਕ ਹੈ?
0: ਦੁਪਹਿਰ ਵੇਲੇ
1: ਨਹੀਂ, ਹੁਣੇ 4 ਵਜੇ ਜਿਹੜੀ ਤੁਸੀਂ ਸਟਾਰਟ ਕਰਦੇ ਹੋ ਨਾ, ਤੇ ਮੈਂ ਨਾ ਇੱਥੇ ਵਰਕਰ ਕਲੱਬ ਵਾਲਾ ਜਿਹੜਾ,
0: ਹਾਂਜੀ ਹਾਂਜੀ,
1: ਉਹ ਸਿਗਨਲ ਤੇ ਖਲੋਤਾ, ਮੈਂ ਨਾ ਐਂ ਕਰਕੇ ਵੇਖਣਾ ਤੇ ਵਰਕਰ ਲਿਖਿਆ ਸੀ ਉਸੇ ਵੇਲੇ, ਤੁਸੀਂ
0: ਗਿੱਗਾ ਵਰਕਰ
1: ਯਾਰ, ਹੱਦ ਹੋ ਗਈ ਯਾਰ, ਹੁਣੇ ਮੈਂ ਵਰਕਰ ਉੱਤੇ ਲਿਖਿਆ ਤੇ ਤੁਸੀਂ ਗਿੱਗ ਵਰਕਰ ਦੀ ਕਰਦੀ ਗੱਲ,
0: ਤੁਸੀਂ ਐਂ ਨੀ ਕਹਿਤਾ, ਮੈਂ ਉਸੇ ਵਕਤ ਉਬਰ ਡਿਲੀਵਰੀ ਕਰਕੇ ਆਇਆ ਸੀ।
1: ਲੇਡੀ ਮੈਂ ਇਹੀ ਗੱਲ ਲੱਗਾ ਸੀ, ਤੁਸੀਂ ਜਦੋਂ ਕਿਹਾ ਨਾ ਉਹਨਾਂ ਦੀ $31 ਕਰਤੀ ਆ, ਮੈਂ ਛੱਡੋਗਾ ਰੇਡੀਓ ਉੱਪਰ ਤੇ ਜਾ, ਮੈਂ ਉਸੇ ਵੇਲੇ ਯੂਟਰਨ ਮਾਰਨ ਲੱਗਾ, ਤੁਹਾਨੂੰ ਮੈਂ ਦੱਸਿਆ, ਮੈਂ ਕਿਹਾ ਵੀ ਅੱਜ ਮੈਂ ਕਹਿੰਦਾ ਮੈਂ ਬਿਮਾਰ ਚੱਲਣ ਡਿਆ, ਉਬਰ ਈਟ ਕਰਕੇ ਆਉਣੇ, ਕਿਉਂਕਿ ਮੇਰੇ ਕੋਲ ਹੈਗਾ ਉਬਰ ਈਟ ਵਾਲਾ।
0: ਅੱਛਾ, ਲਾਇਸੈਂਸ ਹੈ ਤੁਹਾਡੇ ਕੋਲ?
1: ਉਹ ਲਾਇਸੈਂਸ ਨਹੀਂ, ਇਹਦੇ ਤੇ ਐਪ ਹੁੰਦੀ ਆ, $31 ਹੋ ਗਿਆ ਤੇ ਕਿਉਂ ਨਾ ਆਪਾਂ 2 ਘੰਟੇ ਲਾ ਕੇ ਫੇਰ ਹੀ ਰੇਡੀਓ
0: ਨਾਲੇ ਦਿਹਾੜੀ ਪਾ ਲਈ।
1: ਤੇ ਨਹੀਂ ਏਦਾਂ, ਹੁਣ ਅੱਧੇ ਘੰਟੇ ਚ ਏਦਾਂ ਦੋ ਚੀਜ਼ਾਂ ਹੋਈਆਂ, ਇੱਕ ਤੇ ਆਹ ਚੀਜ਼ ਹੋ ਗਈ, ਠੀਕ ਹੈ? ਹੁਣ ਮੈਂ ਗੱਡੀ ਲਾਈ ਪਾਰਕਿੰਗ ਤੇ, ਠੀਕ ਹੈ? ਗੱਡੀ ਜਦੋਂ ਪਾਰਕਿੰਗ ਲਾਈ ਨਾ, ਅੱਗੇ ਸਾਹਮਣੇ ਨਾ ਉਹ ਲਿਫਟ ਪੂਰੀ ਦਿਖਦੀ ਪਈ ਸੀ ਮੈਨੂੰ, ਮੈਂ B2 ਤੇ ਸੀ, ਠੀਕ ਹੈ? ਮੈਂ ਕਿਹਾ ਯਾਰ ਕਦੀ ਨਾ ਕਦੀ ਤੇ ਏਦਾਂ ਹੋਏਗਾ ਵੀ ਮੈਂ ਲਿਫਟ ਦਾ ਬਟਨ ਦਬਾਵਾਂ ਤੇ ਉਸੇ ਵੇਲੇ ਚਾਹ ਚੜ ਜਾਏ, ਮਤਲਬ ਕੋਈ ਉੱਤੋਂ ਦਬਾ ਦੇ, ਏਦਾਂ ਦੇ ਮੈਂ ਸੋਚ ਹੀ ਰਿਹਾ, ਉਹ ਮੈਂ ਦਬਾਈ ਉਹ ਸੱਚੀ ਉੱਤੇ ਚਲੇ ਗਈ। ਮੈਂ ਆਖਿਆ ਯਾਰ ਹੱਦ ਹੋ ਗਈ, ਦੋ ਚੀਜ਼ਾਂ ਮੇਰੇ ਨਾਲ ਐਰਕੀ ਹੋ ਗਈ ਆ
0: ਮੈਂ ਕਮਾਈ ਕਰਨੀ ਹੈ ਕਰਨਾ ਹੈ ਨਾ, ਤੇ ਉਹ ਕਹਿੰਦੀ ਉਹ ਦਰਖਤ ਹੌਲੀ ਹੌਲੀ ਬਿਮਾਰ ਹੁੰਦਾ ਗਿਆ ਤੇ ਮੈਂ ਅਮੀਰ ਹੁੰਦੀ ਗਈ।
1: ਅੱਛਾ,
0: ਤੇ ਕਹਿੰਦੀ ਐ ਦਰਖਤ ਸੁਣ ਲੈਂਦੇ ਨੇ, ਸਾਡੇ ਘਰ ਦੇ ਬਾਹਰ ਵੀ ਲੱਗਿਆ ਹੋਇਆ। ਮੈਂ ਹੁਣ ਜਾ ਕੇ ਗੱਲਾਂ ਕਹੀਆਂ ਵੀ ਥੋੜਾ ਜਿਹਾ ਭਰਾਵਾ ਪੈਸੇ ਦੇ ਦੇ, ਥੋੜੇ ਪੈਸੇ ਦੇ ਦੇ, ਥੋੜੇ ਪੈਸੇ, ਮੈਂ ਗਰੀਬ ਹੋਈ ਜਾ ਰਿਹਾ, ਦਰਖਤ ਵੱਡਾ
1: ਲੈਂਡਮਾਰਕ ਹੈਗਾ ਵਾ, ਉਹ ਗਲੀ ਜੀ ਕੋਈ ਨੀ ਦੇਖਦਾ ਤੁਹਾਡੇ ਘਰ ਦੀ, ਅੰਦਰ
0: ਹੋਰ ਵੱਡਾ ਹੋਈ ਜਾ ਰਿਹਾ, ਇੱਧਰ ਪੈਸੇ ਆ ਨੀ ਰਹੇ, ਉੱਧਰ ਉਹ ਅਮੀਰ ਹੋਈ ਜਾ ਰਿਹਾ,
1: ਉਹ ਗੱਡੀ ਤੋਂ ਪਤਾ ਲੱਗਦਾ ਤੁਹਾਡੀ ਤੋਂ, ਜਿੱਦੇ ਵੱਡੀ ਹੋਈ ਜਾ ਰਹੇ ਉਹਦੇ ਪੰਛੀ ਉੱਤੇ ਆਈ ਜਾ ਰਹੇ ਆ।
0: ਹਾਂ, ਮੇਰੀ ਗੱਡੀ ਤੋਂ ਪਤਾ ਲੱਗਦਾ ਵੀ ਪਤਾ ਝੜਦਾ ਮੌਸਮ ਹੈ।
1: ਹਾਂ, ਸਹੀ ਗੱਲ ਆ।
0: ਤੇ ਅੱਜ ਖਬਰਾਂ ਦੀ ਗੱਲ ਆਪਾਂ ਕਰ ਰਹੇ ਸੀਗੇ,
1: ਖਬਰਾਂ ਛੱਡੋ ਗਾ ਭਾਜੀ, ਖਬਰਾਂ ਰੋਜ਼ ਦੀ ਕਰੀਦੀ ਐਵੇਂ ਟੈਨਸ਼ਨ ਵਾਲੀਆਂ ਖਬਰਾਂ ਹੈ, ਖਬਰਾਂ ਤੁਸੀਂ ਸੁਣਾਉਂਦੇ ਐਵੇਂ ਟੈਨਸ਼ਨ ਹੋ ਜਾਂਦੀ ਆ, ਹਾਸੇ ਅੱਜ ਨਾ ਏਦਾਂ ਹੀ ਚੱਲਦਾ, ਹਾਸੇ ਮਜ਼ਾਕ ਕਰਦੇ ਆ ਬਸ।
0: ਅੱਗੇ ਕੰਮ ਦੀ ਗੱਲ ਕਰ ਸਕਦੇ,
1: ਅੱਗੇ ਕੋਈ ਸਾਡੇ ਸ਼ੋਅ ਚ ਕਿਹੜਾ ਕੋਈ ਇਨਫੋਰਮੇਸ਼ਨ ਦੀ ਗੱਲ ਹੁੰਦੀ ਹੈ, ਏਦਾਂ ਹੀ ਹੁੰਦਾ ਵਾ, ਟਾਈਮ ਪਾਸ ਜਿਹਾ ਹੁੰਦਾ ਵਾ।
0: ਨਹੀਂ, ਉਹ ਅਸਲ ਦੇ ਵਿੱਚ ਨਾ ਖਬਰ ਹਵਾਈ ਜਹਾਜ਼ ਦੇ ਨਾਲ ਹੀ ਜੁੜੀ ਹੋਈ
1: ਹੈ। ਫਿਰ ਤੁਸੀਂ ਫਿਰ ਸਾਰੇ ਲਿਸਨਰ ਕਹਿੰਦੇ ਫਿਰ ਮੌਕੇ ਤੇ ਮੌਕਾ ਕਰ ਦਿੰਦੇ ਆ, ਤੁਸੀਂ ਮੌਕੇ ਤੇ ਚੌਕਾ ਮਾਰ ਦਿੰਦੇ ਆ, ਮਤਲਬ ਜਦੋਂ ਹੁਣ ਜਹਾਜ਼ ਦੀ ਗੱਲ ਹੈ ਤੇ ਤੁਸੀਂ ਹੁਣ ਜਹਾਜ਼ ਦੀ ਖਬਰ ਸੁਣਾ ਦੇਣ ਲੱਗੇ ਹੋ। ਅੱਛਾ, ਜਹਾਜ਼ ਤੁਸੀਂ ਬਣਾਉਣ ਲੱਗ ਪਏ ਹੋ?
0: ਨਹੀਂ ਨਹੀਂ, ਬਣਾਉਣ ਨੀ ਲੱਗ ਪਿਆ,
1: ਉਡਾਉਣ ਲੱਗ ਪਏ ਹੋ?
0: ਉਡਾਨ ਵੀ ਨੀ, ਉਹ ਕਾਗਜ਼ ਵਾਲੇ
1: ਕਾਗਜ਼ ਵਾਲੇ, ਮੈਂ ਤੇ ਗੇਮ ਵੀ ਘਟਾਉਣਾ ਹੁੰਦਾ
0: ਜਿਹੜਾ ਅੱਜ ਦੀ ਖਬਰ ਹੈ ਪਹਿਲਾਂ, ਫਿਰ ਖਬਰ ਕਰੀਏ ਫਿਰ ਆਪਣੇ ਅੰਦਾਜ਼
1: ਮਤਲਬ ਸ਼ੁਰੂ ਕਰ ਦਈਏ ਤੁਸੀਂ ਕਹਿੰਦੇ ਹੋ
0: ਅੱਜ ਦੀ
1: ਮਤਲਬ ਕੋਈ ਖਬਰ ਕੁਛ ਤੁਸੀਂ ਮੈਨੂੰ ਕੁਝ ਇਹਦਾ ਮਤਲਬ ਕੋਈ ਆਉਂਦਾ ਕੋਈ ਚਾਹ ਪਾਣੀ ਔਰ ਪਾਣੀ ਤੇ ਮੈਂ ਆਪ ਲਿਆ ਦਿੱਤਾ ਸਾਰੇ ਚੋਰ ਫੜੇ ਚੜ ਗਏ ਆ, ਪਰ ਬਹੁਤ ਵਧੀਆ ਪਾਣੀ ਹੈ ਤੁਹਾਡਾ
0: ਤੁਹਾਨੂੰ ਪਿਲਾਉਂਦੇ ਥੋੜਾ ਵਧੀਆ ਵਧੀਆ ਪਾਣੀ ਪਿਲਾਉਂਦੇ
1: ਆ ਬਿਸਲੇਰੀ
0: ਅੱਗੇ ਸਰ
1: ਚਲੋ ਜੀ
0: ਐਕਵਾ ਫੀਨਾ ਬੁਲਾਉਂਦੇ
1: ਐਕਵਾ ਫੀਨਾ ਫੀਨੇ ਨੱਕ ਦੇ ਨਾ ਨੱਕ ਦੇ ਨਾ ਫੀਨਾ ਇੱਥੇ ਐਕਵਾ ਫੀਨਾ ਚੱਲਣ ਡਿਆ ਵਾ
0: ਚਲੋ ਜੀ ਅੱਜ ਦੀ ਪ੍ਰੋਗਰਾਮ ਦੀ ਪਹਿਲੀ ਖਬਰ
1: ਕੋਈ ਨਹੀਂ ਖਬਰ ਸ਼ੱਕ ਹੋਵੇ
0: ਸੋ ਅੱਜ ਦੀ ਖਬਰ ਬੜੀ ਬੇਕਾਰ ਹੈ ਚ ਪਹਿਲੀ ਖਬਰ ਜਹਾਜ਼ ਦੇ ਨਾਲ ਹੀ ਜੁੜੀ ਹੋਈ ਹੈ ਅਸਲ ਦੇ ਵਿੱਚ ਸਾਰੀਆਂ ਹੀ ਜ਼ਿਆਦਾਤਰ ਖਬਰਾਂ ਜਹਾਜ਼ਾਂ ਦੇ ਨਾਲ ਜੁੜੀਆਂ ਹੋਈਆਂ
1: ਜਹਾਜ਼ ਦੇ ਜਾਈਏ ਕਿ ਨਾ ਜਾਈਏ ਇਹ ਦੱਸੋ
0: ਇੱਕ ਤਾਂ ਖਬਰ ਛੱਡੋ ਇਹ ਨਾ ਬੜੀ ਇੰਟਰਸਟਿੰਗ ਇੱਕ ਬਹਿਸ ਤੁਰੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ
1: ਹਾਂਜੀ
0: ਕਿ ਜਿਹੜੇ ਛੋਟੇ ਬੱਚੇ ਨੇ ਜਦੋਂ ਤੁਸੀਂ ਹਵਾਈ ਸਫ਼ਰ ਕਰਨਾ ਤੇ ਛੋਟੇ ਬੱਚਿਆਂ ਨੂੰ ਇੱਕ ਨਾ ਹਵਾਈ ਸਫ਼ਰ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਐਟੀਕੇਟਸ ਤਾਂ ਉਦਾਂ ਏਅਰਪੋਰਟ ਐਟੀਕੇਟਸ ਵੀ ਹੁੰਦੇ ਹੁੰਦੇ ਨੇ ਇਹ ਵੀ ਅੱਜ ਕੱਲ੍ਹ ਇੱਕ ਬੜੀ ਨਵੀਂ ਚੀਜ਼ ਤੁਰੀ ਹੋਈ ਹੈ ਵੀ ਤੁਹਾਨੂੰ ਏਅਰਪੋਰਟ ਐਟੀਕੇਟਸ ਹੈਗੇ ਨੇ ਵੀ ਹਵਾਈ ਅੱਡੇ ਤੇ ਕਿਵੇਂ ਵਿਚਰਨਾ ਹੈਗਾ ਹਨਾ ਉਹੀਓ ਐ ਲੱਤਾਂ ਪਸਾਰ ਕੇ ਤੁਸੀਂ ਉਹਦੇ ਤੇ ਰੈਕਲਾਈਨਰ ਤੇ ਬੈਠੇ ਰਹੋ ਤੇ ਉੱਚੀ ਉੱਚੀ ਗਾਹ ਪਾਈ ਜਾਵੋ ਹਨਾ ਜਾਂ ਐਰੋਪਲੇਨ ਐਟੀਕੇਟਸ ਏਵੀਏਸ਼ਨ ਐਟੀਕੇਟ ਤੁਹਾਨੂੰ ਪਿਛਲੀ ਵਾਰ ਏਵੀਅਨ ਦੱਸਿਆ ਸੀ ਏਵੀਏਸ਼ਨ ਐਟੀਕੇਟਸ ਵਿੱਚ ਇਹ ਹੈ ਕਿ ਤੁਸੀਂ ਹਵਾਈ ਸਫ਼ਰ ਜਦੋਂ ਕਰਨਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਨਾ ਹੈਗਾ ਹਨਾ ਉਹਦੇ ਚ ਕੁਛ ਡੂਜ਼ ਐਂਡ ਡੋਂਟਸ ਨੇ
1: ਸਹੀ ਗੱਲ
0: ਕੈਨੇਡਾ ਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਛੋਟਾ ਬੱਚਾ
1: ਹਾਂਜੀ
0: ਉਹ ਸੀਟ ਬੈਲਟ ਨਹੀਂ ਸੀ ਲਗਾ ਰਿਹਾ
1: ਓ ਅੱਛਾ
0: ਤੇ ਉਹਨੇ ਸੀਟ ਬੈਲਟ ਨਹੀਂ ਲਗਾਈ ਤੇ ਸੀਟ ਬੈਲਟ ਨਾ ਲਗਾਉਣ ਕਰਕੇ ਉਹ ਐ ਉੱਥੀ ਉੱਟੀ ਜਾ ਰਿਹਾ ਸੀਗਾ ਉੱਥੇ ਹਨਾ
1: ਉਹਨੇ ਸੀਟ ਬੈਲਟ ਲਗਾਈ ਨੀ
0: ਲਗਾਈ ਹਾਲੇ ਜਹਾਜ਼ ਆ ਜਿਵੇਂ ਪਾਰਕਿੰਗ ਚ ਨੀ ਲੱਗਿਆ ਹੁੰਦਾ
1: ਹਾਲੇ ਠੀਕ
0: ਪਾਰਕਿੰਗ ਚੋਂ ਐ ਨਿਕਲ ਕੇ ਰਿਵਰਸ ਹੁੰਦਾ
1: ਥੋੜਾ ਜਿਹਾ ਇੰਜੋਇਮੈਂਟ ਜਿਹਾ ਕਰਦਾ
0: ਰਿਵਰਸ ਕਰਕੇ ਫਿਰ ਆਏ ਉਹਨੂੰ ਟਰੈਕ ਤੇ ਲਿਆਉਂਦੇ ਹੁੰਦੇ ਨੇ
1: ਹਾਂਜੀ ਹਾਂਜੀ ਸਹੀ
0: ਫਿਰ ਆਏ ਉਹ ਜਿਵੇਂ ਜਾਣ ਲੱਗਦਾ ਹਨਾ
1: ਪੂਰਾ ਸਿੱਧਾ
0: ਉਹਨੇ ਉਦੋਂ ਹੀ ਕਸਮਾਨ ਪਾਲਿਆ
1: ਉੱਤੇ
0: ਹਾਲੇ ਤੁਰਿਆ ਵੀ ਨੀ ਸੀਗਾ ਜਹਾਜ਼ ਨੇ ਸਪੀਡ ਵੀ ਨਹੀਂ ਸੀ ਪੜੀ
1: ਹਾਲੇ ਬਸ ਆਪਣੀ ਲਾਈਨ ਤੇ ਐ ਕਰਕੇ ਸ਼ੁਰੂ ਜਿਹਾ ਹੋਇਆ
0: ਗਰਮ ਜਿਹਾ ਹੀ ਹੋ ਰਿਹਾ ਸੀ
1: ਹਾਂ
0: ਤੇ ਕੈਨੇਡਾ ਪੋਰਟਰ ਏਅਰਲਾਈਨ ਆ ਉੱਥੇ ਲੋਕਲ ਡੋਮੈਸਟਿਕ ਏਅਰਲਾਈਨ ਆ ਜਿਵੇਂ ਇੱਥੇ ਆਪਣੇ ਕਿਹੜੀ ਹੈ ਵਰਜਿਨ ਹੈ ਜੈਟਕ ਜੈਟ ਏਅਰਵੇਜ਼
1: ਹੈ ਹਾਂ ਹਾਂ ਹਾਂ ਜੀ
0: ਉਹ ਪੋਰਟਰ ਏਅਰਲਾਈਨ ਦਾ ਜਹਾਜ਼ ਸੀ
1: ਅੱਛਾ ਜੀ
0: ਤੇ ਉਹ ਕਹਿੰਦੇ ਜਵਾਕ ਉੱਠਣ ਲੱਗ ਗਿਆ ਤੇ ਜਿਹੜੇ ਵੀ ਉਹਦੇ ਪੇਰੈਂਟਸ ਹੋਣਗੇ ਉਹ ਕਰੂ ਵਾਲੇ ਜਿਵੇਂ ਕੁੜੀਆਂ ਜਿਹੜੀਆਂ ਆਈਆਂ
1: ਕੰਮ ਕਰਦੇ
0: ਉਹਨਾਂ ਨੂੰ ਆ ਕੇ ਪੇਰੈਂਟਸ ਨੂੰ ਕਹਿੰਦੀਆਂ ਵੀ ਇਹਨੂੰ ਬਿਠਾਓ ਸੀਟ ਬੈਲਟ ਲਗਾਓ
1: ਸੀਟ ਬੈਲਟ ਤਾਂ ਜ਼ਰੂਰੀ ਹੈ
0: ਉਹ ਕਹਿੰਦੀ ਮੈਂ ਕੀ ਕਰਾਂ ਉੱਠੀ ਜਾਂਦਾ ਇਹ
1: ਅੱਛਾ ਸੀ ਐਦਾਂ ਕਰਕੇ ਉੱਠੀ ਜਾ ਰਿਹਾ ਸੀ
0: ਖੜਾ ਹੋਈ ਜਾ ਰਿਹਾ ਸੀ ਸੀਟ ਦੇ ਉੱਤੇ ਤੇ ਉਹ ਕਹਿੰਦੇ ਵੀ ਇਹਨੂੰ ਬਿਠਾਓ ਥੋੜੀ ਜੀ ਕਹਾ ਸੁਣੀ ਵੱਧ ਹੋ ਗਈ ਉਹ ਕਹਿੰਦੇ ਕਿ ਤੁਸੀਂ ਸਾਨੂੰ ਅਸੀਂ ਟਿਕਟ ਲਈ ਹੈ ਤੁਹਾਡਾ ਸਾਡਾ ਜਵਾਕ ਚਾਹੇ ਖੜਾ ਹੋਵੇ ਚਾਹੇ ਲੇਟੇ ਚਾਹੇ ਜੋ ਮਰਜ਼ੀ ਕਰੇ ਤੁਸੀਂ ਹੁਣ ਐ ਕਿਵੇਂ ਕਹਿਣਾ ਸਟੈਂਡ ਲੈ ਗਏ
1: ਅੱਛਾ ਜੀ
0: ਬਹਿਸ ਹੋਣ ਲੱਗ ਗਈ ਬਹਿਸ ਹੋਈ ਬਹਿਸ ਹੋਈ ਬਹਿਸ ਹੋਈ ਤੇ ਆਲੇ ਦੁਆਲੇ ਜਿਹੜੇ ਪੈਸੇਂਜਰ ਸੀਗੇ ਉਹ ਵਿੱਚ ਵੇ ਉਹ ਕੋਈ ਨੀ ਭੈਣ ਜੀ ਤੁਸੀਂ ਠੰਡੇ ਹੋਵੋ ਭਾਈ ਸਾਹਿਬ ਤੁਸੀਂ
1: ਲੱਸੀ ਲੁੱਸੀ ਪੀਓ
0: ਤੇ ਆਓ ਆਪਣਾ ਬਾਂਦਰ ਜਿਹਾ ਇਹਨੂੰ ਮੈਂ
1: ਬੜਾ
0: ਕੁਛ ਦਿੱਤਾ ਹੋਣਾ
1: ਲਾਲਚ ਵੀ ਨੀ ਲਾਲਚ ਦਿੱਤੀ ਹੋਏਗੀ ਬਈ ਆ ਜਾ ਤੇ ਚੌਕਲੇਟ ਲੈ ਲਈ ਕੋਈ ਹੋਰ
0: ਲਾਲਚ ਨੂੰ ਇਹ ਦਿੱਤਾ ਹੋਣਾ ਵੀ ਅਗਲੀ ਵਾਰ ਤੂੰ ਚਲਾ ਲਈ ਜਾ ਜਾ ਅੱਜ ਬਹਿ ਜਾ
1: ਸਹੀ ਗੱਲ ਹੈ ਭਾਜੀ ਜਾਂ ਜਦੀਆਂ ਕੁੜੀਆਂ ਖਬਰਾਂ ਆਉਂਦੀਆਂ ਹੁਣੇ ਪਿੱਛੇ ਮੈਂ ਵਿਆਹ ਦੇਖਿਆ ਚਲੇ ਇਹ ਖਬਰ ਦੇ ਨਾਲ ਹੀ ਹੁਣੇ ਕਰਾਂਗੇ ਉਹ ਇੱਕ ਕਹਿੰਦੇ ਜਹਾਜ਼ ਚ ਬੰਦਾ ਨਸ਼ਾ ਕਰਕੇ ਪਾਇਲਟ ਬਣਿਆ ਉਹ ਚਲਾ ਰਿਹਾ ਨਸ਼ਾ ਕਰਕੇ ਮੈਂ ਯਾਰ ਹੱਦ ਹੋ ਗਿਆ ਉਹ ਵੀ ਕੋਈ ਖਬਰ ਹੁਣੇ ਮੈਂ ਵੇਖੀ
0: ਪਾਇਲਟ ਬਣ ਗਿਆ
1: ਮਤਲਬ ਪਾਇਲਟ ਹੀ ਬਣ ਗਿਆ ਜਹਾਜ਼ ਚਲਾ ਰਿਹਾ ਨਸ਼ਾ ਕਰਕੇ ਨਸ਼ਾ ਕੀਤਾ
0: ਪਾਇਲਟ ਨਸ਼ਾ ਕਰਕੇ
1: ਜਹਾਜ਼ ਚਲਾ ਰਿਹਾ
0: ਮੈਂ ਏਅਰਲਾਈਨ ਦੱਸ ਦੋ ਬਸ ਕੁਛ ਨਾ ਦੱਸੋ ਮੈਨੂੰ ਕਿੱਥੇ ਚਲਾ ਰਿਹਾ ਸੀ ਕਿੱਦਾਂ ਦੀ ਗੱਲ ਤੁਸੀਂ ਏਅਰਲਾਈਨ ਦੱਸ ਦੋ ਮੁਰਗੇ ਟਿਕਟ ਨਹੀਂ ਲੈਂਦੇ ਤਹਿਜੀਬ ਕਿਹਨੇ ਸਿਖਾਣੀ ਹੈ ਸਿਖਾਣਾ ਕਿਵੇਂ ਹੈ ਵੀ ਭਾਈ ਦੀ ਜਹਾਜ਼ ਚ ਅਸੀਂ ਬੈਠ ਗਏ ਦੇ ਮੂਮੈਂਟ ਆਪਾਂ ਘੁੰਮਣ ਚੱਲੇ ਹਾਂ ਪਰ ਤੈਨੂੰ ਇੱਕ ਸ਼ਰਤ ਤੇ ਲੈ ਕੇ ਜਾਵਾਂਗੇ ਜੇ ਟਿੱਕੇ ਬੈਠੇਗਾ ਬੈਲਟ ਲਗਾਏਗਾ
1: ਸਹੀ ਗੱਲ
0: ਤੇ ਫਿਰ ਬੱਚੇ ਮੰਨਦੇ ਨੇ ਅੱਗੇ ਗੱਲ ਨਹੀਂ ਮੰਨਦੇ ਫਿਰ ਉਹ ਚਾਈਲਡ ਸਾਈਕੋਲੋਜੀ ਬਹੁਤ ਸਾਰੀਆਂ ਬਹਿਸਾਂ ਤੁਰ ਪਈਆਂ ਨੇ
1: ਠੀਕ ਹੈ
0: ਕਿ ਬੱਚਿਆਂ ਦੇ ਨਾਲ ਮਾਂ ਬਾਪ ਕਿੱਦਾਂ ਪੇਸ਼ ਹਨ ਮਾਂ ਬਾਪ ਕਰੂ ਮੈਂਬਰਸ ਦੇ ਨਾਲ ਕਿਵੇਂ ਪੇਸ਼ ਹਨ ਹਨਾ ਏਅਰ ਹੋਸਟਸ ਦੇ ਨਾਲ ਕਿੱਦਾਂ ਏਅਰ ਹੋਸਟਸ ਬੱਚੇ ਦੇ ਨਾਲ ਕਿਵੇਂ ਪੇਸ਼ ਹਨ
1: ਸਾਰਾ ਕੁਝ ਪੂਰਾ ਹੈ, ਸਰਕਲ ਬਣਾਤਾ ਜਿਹੜੇ ਸਾਰਾ ਏਦਾਂ ਹੀ ਚੱਲੀ ਜਾ ਰਿਹਾ ਵੀ ਹਾਂ ਸਾਰਿਆਂ ਨੇ ਇੱਕ ਦੂਜੇ
0: ਨਾਲ ਸਾਡੇ ਵਾਲਿਆਂ ਨੂੰ ਨੀ। ਤੁਸੀਂ ਦੇਖੋ ਜਦੋਂ ਵੀ ਇੱਥੋਂ ਤੁਸੀਂ ਜਾਂਦੇ ਹੋ ਥਾਈ ਚ ਜਾਂ ਮਲੇਸ਼ੀਆ ਚ ਜਾਂ ਚਾਈਨਾ ਚ, ਜਿਹੜੀਆਂ ਤਾਂ ਇੱਥੋਂ ਉੱਥੇ ਤੱਕ ਦੀਆਂ ਫਲਾਈਟਾਂ ਨੇ ਮਿਡਵੇ ਤੱਕ ਦੀਆਂ, ਉਹ ਤਾਂ ਵਧੀਆ ਹੁੰਦੀਆਂ ਨੇ ਠੀਕ ਠਾਕ ਨੇ। ਉਦੋਂ ਬਾਅਦ ਫਿਰ ਉਹ ਜੋ ਸਮਾਨ ਪੈਂਦਾ ਸਪੈਸ਼ਲੀ ਆ ਬੈਂਕਾਕ ਤੋਂ ਉੱਤੇ ਸਿੰਗਾਪੁਰ ਤੋਂ,
1: ਉਹ ਬਾਅਦ ਜਿਹੜੀ ਦੂਜੀਆਂ ਹੁੰਦੀਆਂ
0: ਜਿਹੜੇ ਆਪਣੀ ਮੰਡੀਰ ਚੜ੍ਹਦੀ ਉੱਥੋਂ ਹਰਿਆਣੇ ਗੁਜਰਾਤ ਤੇ ਦਿੱਲੀ ਵਾਲੀ ਤੇ ਪੰਜਾਬ ਵਾਲੀ, ਉਹ ਬੱਸ ਕਰਾ ਦਿੰਦੇ ਨੇ ਏਅਰ ਹੋਸਟਸ ਵਾਲੀ।
1: ਦੇਖੋ
0: ਅੱਧੇ ਕੁ ਰਾਹ ਤੋਂ ਬਾਅਦ ਤਾਂ ਸੁਰਤ ਜੀ ਨੀ ਰਹਿੰਦੀ ਹੈਗੀ, ਅੱਧੇ ਕੁ ਰਾਹ ਤੋਂ ਬਾਅਦ ਤਾਂ ਇਹ ਹੁੰਦੀ ਆ ਵੀ ਰੋਟੀ ਲਿਆਓ ਯਾਰ, ਲਾਈਟਾਂ ਬੰਦ ਕਰੋ, ਕੰਬਲ ਦੇ ਦੋ ਦੋ ਦੋ। ਤੁਹਾਡਾ ਮਤਲਬ ਫੇਵਰੇਟ ਪਾਰਟ ਕਿਹੜਾ ਹੈ ਏਅਰਪੋਰਟ, ਏਅਰ ਮਤਲਬ ਪੂਰੀ ਜਰਨੀ ਦਾ, ਹਵਾਈ ਅੱਡੇ ਤੇ ਜਾਣਾ ਜਾਂ ਫਿਰ ਉਹਦੇ ਚੋਂ ਖੱਜਲ ਖੁਆਰੀ ਕਰਾਉਣਾ ਲਾਈਨਾਂ ਚ ਲੱਗ ਕੇ, ਜਾਂ ਫਿਰ ਆਪਣਾ ਉਹਦੀ ਵੇਟ ਕਰੀ ਜਾਵਾਂ ਉੱਥੇ ਜਾ ਕੇ ਬਹਿ ਕੇ ਲਾਉਂਜ ਚ, ਜਾਂ ਫਿਰ ਜਹਾਜ਼ ਦੇ ਵਿੱਚ ਜਾਂ ਸਫ਼ਰ ਜਿਹੜਾ ਹੈਗਾ ਉਹ।
1: ਮੇਰਾ ਤੇ ਸਭ ਤੋਂ ਪਾਰਟ ਵਧੀਆ ਹੈਗਾ ਜਦੋਂ ਬਿਲਕੁਲ ਜਹਾਜ਼ ਉੱਪਰ ਜਾ ਕੇ ਜਦੋਂ ਜਹਾਜ਼ ਦੀ ਆਵਾਜ਼ ਵੀ ਨੀ ਨਾ ਆਉਂਦੀ, ਮੈਨੂੰ ਨੀਂਦ ਬੜੀ ਵਧੀਆ ਲੱਗਦੀ, ਮੈਂ ਨਾ ਜਦੋਂ
0: ਜਹਾਜ਼
1: ਹਾਂ ਮੈਨੂੰ ਆ ਜਾਂਦੀ ਹੈ, ਮੈਂ ਬਿਲਕੁਲ ਮਤਲਬ, ਪਰ ਜਦੋਂ ਮੈਨੂੰ ਨਾ ਪ੍ਰੋਬਲਮ ਆਉਂਦੀ ਆ ਹਮੇਸ਼ਾ ਹੀ ਆਉਂਦੀ ਆ ਭਾਜੀ, ਜਦੋਂ ਜਹਾਜ਼ ਜਦੋਂ ਵਾਪਸ ਆਉਣਾ ਨਾ ਉਦੋਂ ਕੱਲ ਦੇ ਨਾ ਪਰਦੇ ਪਤਾ ਨੀ ਕੀ ਹੋ ਜਾਂਦੇ, ਬਾਅਦ ਚ ਛੂ ਛੇ ਬਾਅਦ ਚੋ ਐ ਕਰਕੇ ਨਾ ਸਾਹ ਜਾ ਤਾਂ ਕਰਕੇ ਕੱਢਣੇ ਪੈਂਦੇ ਆ ਬਾਹਰ, ਜੋ ਪਤਾ ਨੀ ਅੰਦਰ ਕੀ ਚੱਲ ਜਾਂਦਾ ਵਾ। ਤੁਹਾਡੇ ਵੀ ਏਦਾਂ ਹੁੰਦਾ?
0: ਨਹੀਂ, ਉਹਦਾ ਇੱਕ ਤਰੀਕਾ ਨਾ, ਉਹਦੀ ਤੁਸੀਂ ਲੌਂਗ ਬਰੀਥਿੰਗ ਕਰੋ।
1: ਅੱਛਾ, ਲੌਂਗ ਬਰੀਥਿੰਗ ਉਹ ਯੋਗਾ ਟਾਈਪ?
0: ਹਾਂ, ਨੱਕ ਰਾਹੀਂ ਸਾਹ ਅੰਦਰ ਲੈਣਾ, ਮੂੰਹ ਨਾਲ ਬਾਹਰ ਛੱਡਣਾ, ਉਹ ਪੰਜ ਚਾਰ ਵਾਰ ਕਰੋਗੇ ਉਹ ਫੇਰ ਨਹੀਂ ਹੁੰਦਾ।
1: ਪੱਕਾ?
0: ਹਾਂਜੀ ਹਾਂਜੀ,
1: ਲੈ ਮੈਂ ਅੱਜ ਜਹਾਜ਼ ਚੜ ਕੇ ਫਿਰ ਇਦਾਂ ਕਰਦਾ ਅੱਜ ਭਾਈ, ਫਿਰ ਟਿਕਟ ਵੀ ਦਵਾਂਗੇ
0: ਲੋਕਲ ਗਰੁੱਪ ਤੱਕ ਜਹਾਜ਼ ਚ ਜਾਓ।
1: ਹਲੋ ਜੀ, ਦੇਖੋ ਸਾਡੇ ਸ਼ੋਅ ਚ ਮੈਂ ਕਹਿੰਦਾ ਨੁਕਸੇ ਵੀ ਬਹੁਤ ਵਧੀਆ ਦਿੱਤੇ ਜਾਂਦੇ ਆ, ਤੁਸੀਂ ਤੇ ਕਰਿਓ ਜੋ ਵੀ ਅਗਰ ਤੁਹਾਨੂੰ ਇਹ ਛੂਛਾਂ ਕਰਨਾ ਚਾਹੁੰਦੀ ਆ ਤੇ ਤੁਸੀਂ ਲੌਂਗ ਬਰੀਥ ਕਰਨੀ ਆ, ਮਤਲਬ ਲੌਂਗ ਵੀ ਖਾ ਸਕਦੇ ਆ,
0: ਇਨਹੇਲ ਇਨਹੇਲ ਐਕਸਹੇਲ
1: ਐਕਸਹੇਲ। ਹਾਂ ਹਾਂ, ਇਹ ਤਾਂ ਮੈਂ ਬੱਚਿਆਂ ਨੂੰ ਯੋਗਾ ਕਰਾਉਂਦਾ ਰਹਿੰਦਾ, ਹੁਣ ਮੈਂ ਇਹ ਜਹਾਜ਼ ਤੇ ਵੀ ਕਰਾਂਗਾ ਫਿਰ।
0: ਹਾਂ, ਜਹਾਜ਼ ਚ ਵੀ ਯੋਗਾ ਕਰਿਓ।
1: ਹਾਂ, ਅੱਛਾ ਆ ਜਿਹੜੀ ਖਬਰ ਤੁਸੀਂ ਦੱਸੀ ਆ, ਮੇਰੇ ਖਿਆਲ ਦਾ ਇਹਨਾਂ ਦਾ ਇਹ ਉਹ ਕੈਂਸਲ ਹੋ ਗਈ ਫਲਾਈਟ ਕਿ ਏਦਾਂ ਹੀ ਹੋਇਆ ਸੀ ਨਾ ਕੁਛ,
0: ਫਿਰ ਇਹਨਾਂ ਦੀ ਕੈਂਸਲ ਹੋ ਗਈ।
1: ਹਾਂ,
0: ਫਿਰ ਅਗਲੇ ਦਿਨ ਸਵੇਰੇ ਗਈ ਫਿਰ, ਉਹ ਕਹਿੰਦੇ ਹੁਣ ਤਾਂ ਰਾਤ ਹੋ ਗਈ, ਬੱਤੀਆਂ ਬੱਤੀਆਂ ਬੰਦ ਕਰੋ ਯਾਰ, ਪਿਛਲੇ ਸਾਲ ਸ਼ਾਇਦ ਅਸੀਂ ਪਤਾ ਨੀ ਜਾ ਰਹੇ ਸੀਗੇ ਆ ਰਹੇ ਸੀਗੇ, ਤੇ ਇੱਕ ਲੇਡੀ ਉਹਦੀਆਂ ਦੋ ਕੁੜੀਆਂ ਟਵਿੰਸ, ਤੇ ਉਹਨਾਂ ਦੀ ਏਜ ਹੋਊਗੀ ਮੇਰੇ ਖਿਆਲ ਨਾਲ ਤਿੰਨ ਚਾਰ ਤਿੰਨ ਦੋ ਜਾਂ ਤਿੰਨ ਸਾਲ ਦੇ ਆਸ ਪਾਸ ਹੋਣੀ ਹੈ ਨਾ। ਇੱਕ ਰੋਂਦੀ ਸੀਗੀ, ਦੂਜੀ ਚੁੱਪ ਕਰਦੀ ਸੀ, ਦੂਜੀ ਉਹਨੂੰ ਦੇਖ ਕੇ ਰੋ ਪੈਂਦੀ ਸੀ, ਤੇ ਦੂਜੀ ਰੋਂਦੀ ਸੀਗੀ ਤੇ ਪਹਿਲੀ ਉਹਨੂੰ ਫੇਰ ਦੇਖ ਕੇ ਰੋ ਪੈਂਦੀ ਸੀ, ਵੀ ਰੋਣ ਦੀ ਤਾਂ ਬਾਰੀ ਮੇਰੀ ਸੀ,
1: ਸਾਰੇ
0: ਰੋ ਰਹੀ ਹੈ ਨਾ। ਇੱਕ ਥੋੜੀ ਜ਼ਿਆਦਾ ਸਟੈਂਡ ਲਈ ਬੈਠੀ ਸੀਗੀ ਉਹਦੀ ਕੁੜੀ,
1: ਅੱਛਾ ਜੀ,
0: ਹਨਾ, ਉਹ ਛੋਟੀ ਬੱਚੀ, ਉਹ ਬਹੁਤ ਜ਼ਿਆਦਾ ਸਟੈਂਡ ਲੈ ਗਈ, ਤੇ ਉਹਦਾ ਭਾਜੀ ਮਤਲਬ ਯਕੀਨ ਮੰਨਿਓ, ਮੈਂ ਮਤਲਬ ਬੱਚਿਆਂ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੁੰਦਾ, ਸਾਡੀ ਆਹ ਵਾਲੀ

0: ਅੱਗੇ ਵਾਲੀ ਗੱਲ ਆ, ਪਰ ਹੁਣ ਬੱਚਾ ਜਦੋਂ ਰੋਂਦਾ ਵਾ ਅਸੀਂ ਅਸੀਂ ਤਾਂ ਕਹਿੰਦੇ ਵੀ ਚੁੱਪ ਕਰਾਓ ਪਰ ਨਹੀਂ, ਬੱਚੇ ਤੇ ਨਹੀਂ ਅਸੀਂ ਕਾਬੂ ਪਾ ਸਕਦੇ ਬਈ।
1: ਛੋਟਾ ਬੱਚਾ ਉਹਨੂੰ ਉਹਨਾਂ ਨੇ ਸਾਰਾ ਕੁਝ ਦੇ ਕੇ ਦੇਖ ਲਿਆ ਭਾਜੀ, ਮਤਲਬ ਜਹਾਜ਼ ਚ ਜਿਹੜੀਆਂ ਚੀਜ਼ਾਂ ਨਹੀਂ ਵੀ ਸੀਗੀਆਂ ਉਹ ਵੀ ਉਹਨਾਂ ਨੇ ਬਾਹਰੋਂ ਹੱਥ ਮਾਰ ਮਾਰ ਕੇ ਕੱਢ ਕੇ ਉਹਨੂੰ
0: ਬਾਹਰ ਵਿੱਚ ਚੱਲਿਆ ਦੀ
1: ਵੀ ਤੂੰ ਇਹਨੂੰ ਆਹ ਕੁਛ ਤਾਂ ਦੇ, ਮਤਲਬ ਉਹਨੂੰ ਬਿਜ਼ਨਸ ਕਲਾਸ ਦੀ ਆਈਸਕ੍ਰੀਮ ਵੀ ਖਿਲਾਤੀ, ਮਤਲਬ ਐਡਾ ਉਹਨੇ ਚੰਗਾੜਾ ਚੱਕਿਆ ਹੋਇਆ ਸੀ ਹਨਾ, ਬਹੁਤ ਹੀ ਜ਼ਿਆਦਾ ਮਤਲਬ ਅੱਤ। ਮਤਲਬ ਤੁਸੀਂ ਮੋਰ ਰੋਂਦਾ ਸੁਣਿਆ?
0: ਮੇਰੇ
1: ਜਵਾਕ ਨੇ ਮੋਰ ਦੇਖਿਆ, ਮੈਂ ਉਹਨੂੰ ਦਿਖਾਇਆ, ਮੈਂ ਕਿਹਾ ਆਹ ਦੇਖ ਪੀਕੌਕ, ਮੈਂ ਕਿਹਾ ਹਨਾ ਕਿੰਨਾ ਬਿਊਟੀਫੁਲ ਹੈ, ਕਹਿੰਦਾ ਲੁੱਕ ਐਟ ਹਿਸ ਫੀਟ। ਤੇਰਾ ਸਭ ਤੋਂ ਵਾਹੀਆ ਚੀਜ਼ ਦੇ ਵੱਲ ਧਿਆਨ
0: ਉੱਤੋਂ ਪਰ ਦੇਖ ਲੋ, ਮਤਲਬ ਉਹ ਪੂਰਾ ਫੀਟ ਤੱਕ ਦੇਖ ਕੇ ਆਇਆ ਵੀ ਹਾਂ ਵੀ
1: ਦੇਖੋ ਵੀ ਮਤਲਬ ਕਿਹੜੀ ਜਿਹੜੀ ਚੀਜ਼ ਕਈ ਵਾਰ ਸੋਹਣੀ ਹੁੰਦੀ ਹੈ ਨਾ, ਉਹ ਚ ਕੋਈ ਨਾ ਕੋਈ ਪ੍ਰੋਬਲਮ ਰਹਿ ਜਾਂਦੀ ਹੈ ਭਾਜੀ।
0: ਇਹ ਤਾਂ ਹੈ, ਚਾਂਦ ਤੇ ਵੀ ਤਾਂ ਦਾਗ ਹੈ,
1: ਕਿੰਨੇ ਇੰਟੈਲੀਜੈਂਟ ਹੋ
0: ਮੈਂ। ਇਹ ਲਓ ਦੂਜੀ ਖਬਰ ਆ ਗਈ ਹੈ ਜੀ, ਇਹ ਬਿਨਾਂ ਉਹ ਆਵਾਜ਼ ਤੋਂ ਅਸੀਂ ਦੂਜੀ ਖਬਰ ਕਰਦੇ ਹਾਂ ਵੀ ਕਿੰਨਾ ਮੈਂ ਇੰਟੈਲੀਜੈਂਟ ਹਾਂ, ਮੈਨੂੰ ਅੱਜ ਨਹੀਂ ਪਤਾ ਲੱਗਾ।
1: ਕੋਈ ਨਾ ਕੋਈ ਤਾਂ ਕਮੀ ਹੋਊਗੀ, ਪੈਰ ਤਾਂ ਤੁਹਾਡੇ ਸੋਹਣੇ ਨੇ।
0: ਅੱਛਾ ਭਾਈ, ਮੋਰ ਤੋਂ ਯਾਦ ਆਇਆ,
1: ਹਲੇ ਖਬਰਾਂ ਖਤਮ ਨਹੀਂ ਸੀ ਹੋਈਆਂ, ਚਲੋ ਤੁਸੀਂ ਕੋਈ ਨਹੀਂ, ਤੁਸੀਂ ਚਾਹੋ ਆਪਣੇ ਮੋਰ ਨਾ ਚਾਹੋ ਕੋਈ
0: ਯਾਰ। ਮੈਂ ਹਲੇ ਤੱਕ ਨਾ ਫਿਲਮਾਂ 'ਚ ਮੋਰ ਉਹ ਪਹਿਲਾਂ ਪੌਦਾ ਦੇਖਿਆ, ਤੁਸੀਂ ਕਦੀ ਅਸਲੀ 'ਚ ਦੇਖਿਆ?
1: ਆਖਰੀ ਮਹੀਨੇ ਚ ਸਪਤੰਬਰ ਦੇ ਸ਼ੁਰੂਆਤ ਚ ਜਿਵੇਂ ਆਹ ਸਪਰਿੰਗ ਸੀਜ਼ਨ ਸ਼ੁਰੂ ਹੁੰਦਾ,
0: ਉੱਥੇ ਪੀਕੌਕ ਸੀਜ਼ਨ ਸ਼ੁਰੂ ਹੁੰਦਾ, ਫਿਰ
1: ਜਿਵੇਂ ਆਹ ਫੁੱਲ ਫਲ ਲੱਗਣ ਲੱਗਦੇ ਨੇ ਹਨਾ, ਸਪਰਿੰਗ ਕਹਿੰਦੇ ਹੁੰਦੇ, ਆਟਮ ਕਹਿੰਦੇ ਹੁੰਦੇ, ਸਪਰਿੰਗ ਸਮਰ ਤੋਂ ਪਹਿਲਾਂ ਸਪਰਿੰਗ ਆਉਂਦਾ, ਜਿਵੇਂ ਸਪਰਿੰਗ ਆਉਣਾ ਤੇ ਸਪਰਿੰਗ ਫੈਸਟੀਵਲ ਹੁੰਦਾ ਹੁੰਦਾ।
0: ਬਾਹਰਲਾ
1: ਇੱਕ ਜਿਹੜਾ ਹਿੱਸਾ ਜਿਹਦੀ ਟਿਕਟ ਵੀ ਨੀ ਤੁਹਾਨੂੰ ਲੈਣ ਦੀ ਲੋੜ, ਵੈਸੇ ਅੰਦਰ ਦੀ ਟਿਕਟ ਹੈ ਜਿਹਦੇ ਚ ਫਿਰ ਤੁਹਾਨੂੰ ਉਹ ਕਿਹੜੇ ਹੁੰਦੇ ਨੇ ਜਿਹੜੇ ਕੰਗਾਰੂਜ਼ ਵਰਗੇ ਹੁੰਦੇ ਨੇ, ਕੰਗਾਰੂਆਂ ਵਰਗੇ ਜਿਹੜੇ ਹੁੰਦੇ ਨੇ, ਕੁਆਲਾ ਤਾਂ ਛੋਟੇ ਛੋਟੇ ਹੁੰਦੇ,
0: ਮਤਲਬ ਵੱਡੇ ਵੀ ਹੁੰਦੇ ਆ,
1: ਕੰਗਾਰੂਆਂ ਤੋਂ ਛੋਟੇ ਹੁੰਦੇ ਨੇ, ਕੰਗਾਰੂ ਤਾਂ ਵੱਡੇ ਹੁੰਦੇ ਆ,
0: ਕੰਗਾਰੂ ਵਰਗੇ ਜਿਹੜੇ ਹੁੰਦੇ ਆ।
1: ਵਾਲਾਬੀਜ਼ ਦੀ ਟਿਕਟ ਹੈਗੀ ਆ ਉੱਥੇ, ਕੁਆਲਾਜ਼ ਦੀ ਟਿਕਟ ਹੈਗੀ ਆ, ਹੋਰ ਦੀ ਟਿਕਟਾਂ ਹੈਗੀਆਂ ਨੇ, ਬਟ ਮੋਰਾਂ ਦੀ ਟਿਕਟ ਨਹੀਂ ਹੈ।
0: ਜਿਹੜੇ ਸਾਰੇ ਵਾਲਾ ਵੁਲਾ ਬੀਜ ਹੈ ਇਹ ਸਾਰੇ ਅੱਜ ਹੀ ਆਏ ਆ, ਮੈਨੂੰ ਕਿਉਂ ਨਹੀਂ ਪਤਾ ਇਹਨਾਂ ਦਾ, ਮੈਂ ਤਾਂ ਸੁਣਿਆ ਪਹਿਲੀ ਵਾਰੀ ਇਹ ਵਰਡ।
1: ਕੰਗਾਰੂਆਂ ਵਰਗੇ ਹੀ ਹੁੰਦੇ ਨੇ ਨਾ, ਛੋਟੇ ਹੁੰਦੇ ਨੇ ਬਸ।
0: ਅੱਛਾ, ਮੈਂ ਕਦੇ ਭਾਜੀ ਦੇਖੇ ਵੀ ਨਹੀਂ ਆ, ਮੈਂ ਤੇ ਫਿਰ ਇਦਾਂ ਦੇ
1: ਇਹਨੇ ਡਰਾਵਨੇ, ਉਹਨਾਂ ਨੂੰ ਤੁਸੀਂ ਫੂਡ ਫੀਡ ਫਾਡ ਵੀ ਦੇ ਸਕਦੇ, ਕੰਗਾਰੂ ਤਾਂ ਮੰਗਾ ਕੇ ਮਾਰਦਾ ਮੁੱਕਾ, ਕੰਗਾਰੂਆਂ ਦੇ ਡੋਲੇ ਦੇਖੇ
0: ਕੰਗਾਰੂ ਤਾਂ ਸਾਡੇ ਜਦੋਂ ਮਾਸਟਰ ਪਾਰਕ ਵਾਲਾ ਉੱਥੇ ਵੀ ਕਿੰਨੇ ਜਦੋਂ ਅਸੀਂ ਆਉਂਦੇ ਨੇ ਸੈਰ ਕਰਨ ਜਾਂਦੇ,
1: ਉੱਥੇ ਹੈਗੇ
0: ਬੜੇ ਆ ਜਾਂਦੇ,
1: ਉੱਥੇ ਤਾਂ ਬੋਰਡ ਵੀ ਲੱਗਿਆ ਹੋਇਆ,
0: ਉੱਥੇ ਸਾਰੇ ਸਾਰੇ ਉੱਥੇ ਤਾਂ ਇਕੱਠੇ ਚਾਚੇ ਤਾਏ ਮਾਮੇ ਬੜੇ ਐ ਕਰਕੇ ਨਾ, ਇੱਕ ਜਦੋਂ ਦੇਖਦਾ ਨਾ ਮੁੰਡੀ ਜੀ ਕੱਢ ਕੇ ਤਾਂ ਕਰਕੇ ਉਹ ਐ ਲੱਗਦਾ ਜਿੱਦਾਂ ਸਾਨੂੰ ਦੇਖ ਰਿਹਾ।
1: ਕਿੱਥੇ ਗਏ? ਅੱਗੇ ਤਾਂ ਬਹੁਤ ਹੁੰਦੇ ਸੀ, ਅੱਗੇ ਨਾ ਜਦੋਂ ਇੱਥੇ ਆਬਾਦੀ ਨਹੀਂ ਸੀ, ਜਦੋਂ ਮਾਜ਼ਰ ਪਾਕ ਬਣਿਆ ਨਹੀਂ ਸੀਗਾ ਸਬਬ,
0: ਹਾਂਜੀ ਹਾਂਜੀ,
1: ਤੇ ਘੱਟ ਹੀ ਹੁੰਦੀ ਸੀਗੀ ਆਬਾਦੀ।
0: ਅੱਛਾ, ਉਦੋਂ ਬਹੁਤ ਹੁੰਦੀ ਹੋਣਗੀ,
1: ਉਦੋਂ ਤਾਂ ਬਹੁਤ ਹੁੰਦੇ ਸੀ ਇਸ ਰੋਡ।
0: ਨਹੀਂ ਨਹੀਂ ਹਲੇ ਵੀ ਮਤਲਬ ਜਿੱਦਾਂ ਸਾਡੇ ਘਰ ਦੇ ਲੱਗ ਪਿੱਛੋਂ ਦੀ ਇੱਕ ਨਾ ਉਹ ਕ੍ਰੀਕ ਜੀ ਹੈ, ਤੇ ਉੱਦਾਂ ਪੂਰਾ ਬੜੇ ਸਵੇਰੇ ਸਵੇਰੇ ਤੇ ਬਹੁਤ ਆ ਜਾਂਦੇ ਆ ਉੱਥੇ, ਮਤਲਬ ਘਰ ਵੱਲ ਨੀ ਆਉਂਦੇ, ਪਰ ਇਹ ਆ ਵੀ ਉੱਥੇ ਅੰਦਰ ਸੈਰ ਕਰਕੇ ਜਦੋਂ ਅੰਦਰ ਚ ਜਾਈਏ ਨਾ, ਮੈਂ ਜੱਪਰ ਨੂੰ ਲਿਆ ਕੇ ਜਾਂਦਾ ਹੁੰਦਾ, ਉਹ ਸਾਰੇ ਉਹ ਚਾਰ ਪੰਜ ਛੇ ਇਕੱਠੇ ਹੀ ਸਾਰੇ ਐਂ ਕਰਕੇ ਧੋਣਾ ਕੱਢ ਕੇ ਵੇਖਦੇ ਹੁੰਦੇ ਸਾਡੇ।
1: ਇੱਧਰ ਵੀ ਉੱਥੇ ਜਿੱਥੇ ਕੋਸਕੋ ਦੇ ਬੈਕ ਸਾਈਡ ਤੇ ਜਿਹੜੀ ਮਸੀਤ ਹੈ ਜਿੱਥੇ ਕੋਵਿਡ ਦੇ ਟੀਕੇ ਲੱਗਦੇ ਹੁੰਦੇ ਸੀਗੇ, ਅਹਿਮਦੀਆ ਮਸਜਿਦ ਹਨਾ, ਉਹਦੇ ਬੈਕ ਸਾਈਡ ਤੇ ਜਦੋਂ ਤੁਸੀਂ ਰਸਤਾ ਜਿੱਧਰੋਂ ਪਾਰਕਿੰਗ ਹੈਗੀ ਆ,
0: ਤੁਹਾਨੂੰ ਮੈਂ ਉਹ ਕਹਾਣੀ ਸੁਣਾਈ ਕਿ ਨਹੀਂ ਆਪਣੀ, ਇੱਥੇ ਰੇਡੀਓ ਤੇ ਕਿ ਨਹੀਂ ਸੁਣਾਈ, ਉਹ ਮੈਂ ਉਸੇ ਰਸਤੇ 'ਚ ਗਿਆ, ਉਹ ਮੈਂ ਕੀ ਕਹੀ, ਮੈਂ ਜਦੋਂ ਮੈਨੂੰ ਨਾ ਸੈਰ ਕਰਨ ਦਾ ਬੜਾ ਸ਼ੌਂਕ ਆ, ਠੀਕ ਆ, ਮੈਂ ਗਿਆ ਰਨਿੰਗ ਕਰਦਾ ਕਰਦਾ ਤੇ ਮੈਂ ਯਾਰ ਅੰਦਰ ਜੰਗਲ ਜਿਹਾ ਹੈਗਾ ਵਾ, ਤੇ ਮੈਂ ਕਿਹਾ ਦੇਖ ਕੇ ਆਉਣੇ ਆ ਕਿਤੇ, ਮੈਂ ਅੰਦਰ ਹੀ ਅੰਦਰ ਚਲਾ ਗਿਆ, ਜਾਈ ਗਿਆ ਤੇ ਉਹ ਨਾ ਉਹੀ ਮੈਂ ਉਦੋਂ ਹਲੇ ਨਵਾਂ ਨਵਾਂ ਹੀ ਇੱਥੇ ਆਇਆ ਸੀ ਹੈਸਲ ਗਰੂਪ, ਤੇ ਮੈਨੂੰ ਉਹ ਘਰੂ ਆਇਆ ਕਰਕੇ ਮੂੰਹ ਜਾ ਉਹਨੇ ਤਾਂ ਕੱਢਿਆ, ਉਹ ਮੈਂ ਆਖਿਆ ਸ਼ੇਰ ਆ ਗਿਆ, ਉਹ ਮੈਂ ਆਖਿਆ ਯਾਰ ਯਾਰ ਭਾਜੀ ਮੈਨੂੰ ਨਾ ਦੂਰੋਂ ਦਿਖਿਆ ਨੀ ਚੰਗੀ ਤਰ੍ਹਾਂ,
1: ਮੈਨੂੰ ਨਾਮ ਹੀ ਨੀ ਸੀ ਪਤਾ।

0: ਯੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬ੍ਰਿੰਦਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਗੜਬੜ ਹੈ
1: ਇਹ ਹੋ ਸਕਦਾ ਵੀ ਕੰਨ ਸਾਫ਼ ਕਰਾਉਣਾ
0: ਤੁਹਾਨੂੰ
1: ਕਿਹੜਾ ਮੁਲਕ ਵਧੀਆ ਲੱਗਦਾ ਦੁਬਈ
0: ਹੋਰ ਫੇਰ ਮੈਨੂੰ ਦੁਬਈ
1: ਦਾ ਮੈਨੂੰ ਇਹ ਗੱਲ ਨੀ ਸਮਝ ਆ ਰਹੀ ਹਾਲੇ ਵੀ ਕਿਉਂ ਲੋਕ ਲੱਗੇ ਹੋਏ ਨੇ ਉੱਥੇ ਘਰ ਵੇਚਣ ਦੇ ਲਈ
0: ਯਾਰ ਇਹ
1: ਘਰ ਲੋਕੀ ਨੀ ਰੀਅਲ ਇਸਟੇਟ ਵਾਲੇ ਕਿਉਂ ਹਾਲੇ ਵੀ ਐਡਾਂ ਕਰ ਰਹੇ ਨੇ ਵੀ ਦੁਬਈ ਚ ਘਰ ਲੈ ਲਓ ਮਤਲਬ ਸ਼ਰਮ ਹੀ ਨੀ ਹੈਗੀ
0: ਕਦੀ ਵੀ ਕੁਛ ਵੀ ਹੋ ਸਕਦਾ ਪਹਿਲਾਂ ਦੁਬਈ ਨੂੰ ਕਿੰਨਾ ਇੰਨਾ ਕੁਛ ਨੀ ਹੋਏਗਾ ਉੱਥੇ ਤੇ ਬੜਾ ਸਿਕਿਉਰਿਟੀ ਹੈ ਫਲਾਣਾ ਟਿਮਕਾਣਾ ਤਾਂ ਦੇਖ ਲਓ ਕਿੱਥੇ ਗਈ ਹੈ ਸਿਕਿਉਰਿਟੀ ਹੈ ਇਹ ਮਤਲਬ ਮੈਂ ਉਹੀ ਕਹਿੰਦਾ ਕੋਈ ਅੱਜ ਕਿਤੇ ਵੀ ਕੋਈ ਸੇਫ ਨਹੀਂ ਹੈਗਾ
1: ਜਦੋਂ ਆਪਾਂ ਅਗਲੇ ਕਈ ਕਈ ਮਤਲਬ ਦਿਨ ਨੀ ਕਈ ਹਫਤੇ ਨੀ ਕਈ ਮਹੀਨੇ ਨੀ ਕਈ ਸਾਲ ਤੱਕ ਦੁਬਈ ਦੀ ਕੋਈ ਸੇਫਟੀ ਨੀ ਹੁਣ
0: ਉਹ ਕੋਈ ਹੁਣ ਜਦੋਂ ਪਤਾ ਹੀ ਨੀ ਹੁਣ ਸਾਰਾ ਕੁਝ ਪਤਾ ਲੱਗ ਗਿਆ ਵੀ ਇੱਦਾਂ ਚੀਜ਼ਾਂ ਹੁੰਦੀਆਂ ਕੋਈ ਹੈ ਹੀ ਨਹੀਂ ਹੈ ਬੰਦਾ ਪਰ ਜਾਵੇ ਤੇ ਜਾਵੇ ਕਿਤੇ ਫਿਰ ਹੈ
1: ਆਸਟ੍ਰੇਲੀਆ
0: ਅੱਛਾ
1: ਨਿਊਜ਼ੀਲੈਂਡ ਕਰੂਗਾ ਆਪਣੇ
0: ਮਾਰ
1: ਕੇ ਚਾਰ ਚ ਪੈਣਾ
0: ਅੱਛਾ ਇਹ ਗੱਲ ਹੈਗੀ ਹੈ ਵੈਸੇ ਹਨਾ ਵੀ ਜਦੋਂ ਆਪਾਂ ਜਦੋਂ ਮੈਨੂੰ ਵੀ ਬੜਾ ਅਲੱਗ ਜਿਹਾ ਲੱਗਦਾ ਵੀ ਜਦੋਂ ਆਪਾਂ ਮੈਂ ਮੈਪ ਤੇ ਦੇਖਦਾ ਹੈ ਨਾ ਯਾਰ ਆਸਟ੍ਰੇਲੀਆ ਕੱਲਾ ਹੀ ਆਇਆ ਕਰਕੇ ਪਾਣੀ ਦੇ ਵਿੱਚ
1: ਆਈਸੋਲੇਟਡ ਜੀ ਕੰਟਰੀ
0: ਮਤਲਬ ਕੋਈ ਮਤਲਬ ਜਦੋਂ ਇਹਨੂੰ ਆਸਟ੍ਰੇਲੀਆ ਨੂੰ ਆਇਆ ਕਰਕੇ ਦੂਰ ਲਈ ਜਾਣਾ ਲੱਗਦਾ ਯਾਰ ਛੋਟਾ ਜਿਹਾ ਪਾਣੀ ਚ ਕੋਈ ਕੀ ਆ ਜਿਹੜਾ
1: ਕੀ ਤਰਦਾ ਹੁੰਦਾ
0: ਸਾਰੇ ਬੰਦੇ ਪਾਣੀ ਪਾਣੀ ਆ ਵਿੱਚ ਮੱਖੀ ਜੀ ਡਿੱਗੀ ਆ ਮਤਲਬ ਉਹਦੇ ਚ ਲੱਗ ਗਈ ਤੇ ਹਾਂ ਠੀਕ ਹੈ
1: ਮੱਖੀ ਤਾਂ ਨਹੀਂ ਭਾਜੀ ਮੱਖਾ ਐਡਾ ਵੱਡਾ
0: ਨਹੀਂ ਨਹੀਂ ਉਹ ਤਾਂ ਫਿਰ ਦੂਰੋਂ ਮੈਂ ਗੱਲ ਕਰਦਾ ਪਿਆ ਅੱਛਾ ਭਾਈ ਮੱਖੀ ਤੋਂ ਇੱਥੋਂ ਆਸਟ੍ਰੇਲੀਆ ਤੋਂ ਯਾਦ ਆਇਆ ਉਹ ਕਿੱਥੇ ਕਿੱਥੇ ਭੂਚਾਲ ਆਇਆ ਸੀ ਹੁਣੇ ਆ ਜਿਹੜਾ
1: ਕੋਲੰਬੀਆ
0: ਚ ਹਾਂ ਯਾਰ ਦੇਖ ਲਓ ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਵੀ
1: ਕੋਲੰਬੀਆ ਹਾਲੇ ਮਹੀਨਾ ਕੁ ਪਹਿਲਾਂ ਉੱਥੇ ਵੈਨਜ਼ੂਏਲਾ ਵੀ ਆਇਆ ਸੀ ਨਾ
0: ਵੈਨਜ਼ੂਏਲਾ ਉਹ ਕੀ ਹੁੰਦਾ
1: ਕੰਟਰੀ ਹੈ ਸਰ ਤੁਹਾਨੂੰ ਪਤਾ ਦੁਨੀਆ ਚ ਸਭ ਤੋਂ ਜ਼ਿਆਦਾ ਮਿਸ ਵਰਲਡ ਮਿਸ ਯੂਨੀਵਰਸ ਮਿਸ ਅਰਥ ਜਿੰਨੇ ਵੀ ਬਿਊਟੀ ਪੇਜੈਂਟਸ ਨੇ ਸਭ ਤੋਂ ਜ਼ਿਆਦਾ ਕਿਹੜੀ ਕੰਟਰੀ ਨੇ ਜਿੱਤੇ ਨੇ ਵੈਨਜ਼ੂਏਲਾ ਦੀ ਕੁੜੀਆਂ ਨੇ
0: ਇੰਨੀਆਂ ਸੋਹਣੀਆਂ ਨੇ
1: ਇੰਨੀਆਂ ਸੋਹਣੀਆਂ ਨੇ ਉੱਥੇ ਇੰਟੈਲੀਜੈਂਟ ਨੇ
0: ਤੁਹਾਡੇ
1: ਬਾਲ ਵੀ ਲੰਬੇ
0: ਨੇ
1: ਤੁਸੀਂ ਬਸ ਉੱਥੇ ਜਾ ਕੇ ਗਾਉਣ ਪਾ ਕੇ ਕਹਿਣਾ ਇੰਡੀਆ
0: ਪਹਿਲਾਂ ਤੋਂ ਗਰੂ ਦਾ ਭਰਾ ਵੀ ਜਿਹੜਾ ਦੱਸਿਆ ਉਹ ਵੀ ਮੈਂ ਕਦੀ ਸੁਣਿਆ ਨਹੀਂ ਸੀ ਮਤਲਬ ਮੈਂ ਇੰਨਾ
1: ਸਮਾਰਟ ਪ੍ਰੈਗਨੈਂਟ ਜਨਾਨੀ ਨੂੰ ਜਾ ਕੇ ਕਹਿੰਦਾ ਤੁਸੀਂ ਸਿੰਗਲ ਹੋ
0: ਮੈਨੂੰ ਲੱਗਦਾ ਭਾਜੀ ਫਿਰ ਕੈਦਾ ਪੜਨਾ ਪੈਣਾ ਵਾ ਫਿਰ ਸ਼ੁਰੂ ਤੋਂ ਲੈ ਕੇ ਸਾਰੀਆਂ ਚੀਜ਼ਾਂ ਪਤਾ ਕਿੰਨੇ ਕੰਟਰੀ ਹੈਗੇ ਆ ਕਿੰਨੇ ਬੰਦੇ ਹੈਗੇ ਆ ਕਿੰਨੇ
1: ਵੈਨਜ਼ੂਏਲਾ ਦਾ ਪਿੱਛੇ ਜੇ ਤਾਂ ਐਡਾ ਪਾਪੂਲਰ ਹੋਇਆ ਸੀ ਭਾਜੀ ਕੀ ਗੱਲਾਂ ਕਰੀ ਜਾਂਦੇ ਨੇ
0: ਕੀ ਪਾਪੂਲਰ ਹੋਇਆ ਸੀ ਉਹਦਾ
1: ਵੈਨਜ਼ੂਏਲਾ ਦਾ ਰਾਸ਼ਟਰਪਤੀ ਨਹੀਂ ਸੀ ਚੱਕ ਕੇ ਲੈ ਗਿਆ ਟਰੰਪ ਨਿਕੋਲਸ ਮਾਦੁਰੋ ਉਹਦਾ ਨਾਂ ਵੀ ਇਹੋ ਜਿਹਾ ਜਿਵੇਂ ਕੋਈ ਅੰਗਰੇਜ਼ੀ ਚ ਗਾਲ ਹੁੰਦੀ ਹੈ
0: ਬਾਕੀ
1: ਪੰਜਾਬੀ ਭੇਜਣੇ ਸ਼ੁਰੂ ਕਰਦੇ ਹੁਣ ਚੱਜ ਨਾਲ ਸੁਣੀ ਨੀ ਰਿਕੁਐਸਟ
0: ਓਏ ਓਲੇ ਸਾਡੀ ਖੁਦ ਖਾਦੀ ਵੀ ਪੰਜਾਬੀਆਂ ਨੇ ਕਿਹਾ ਨਾ ਚੱਲ ਵਾਪਸ ਪੰਜਾਬੀ
1: ਭੇਜੋ ਸਾਰੇ
0: ਚਲੋ ਯਾਰ ਕੀ
1: ਰਹਿਣਾ ਕਰਕੇ ਕਰਨਾ ਵੀ ਕੀ ਹੈ ਤੁਸੀਂ ਅਮਰੀਕਾ ਚ ਮਤਲਬ ਕੀ ਕੰਟਰੀ ਹੈ ਉਹ ਦੱਸੋ
0: ਹਾਏ ਹਾਏ ਹੋਰ ਤੇ ਜਿੱਦਾਂ ਤੁਸੀਂ ਕਹਿ
1: ਰਹੇ ਹੋ ਜਿਹੜੀ ਤੁਹਾਡੀ ਕੰਟਰੀ ਹੈ ਉਹ ਜ਼ਿਆਦਾ ਬੈਟਰ ਹੈ
0: ਕਿਹੜੀ ਵਾਲੀ
1: ਅਗੰਡਾ ਤੁਹਾਡੀ ਕੰਟਰੀ ਹਾਲੇ ਫੇਰ ਵੀ ਪ੍ਰੋਸਪਰਸ ਹੈ
0: ਬਈ ਪ੍ਰੋਸਪਰਸ ਪ੍ਰੋਸਪੈਕਟਸ ਤੇ ਸੁਣਿਆ ਹੀ ਇੱਥੇ ਜਿਹੜਾ ਮੇਰਾ ਪ੍ਰੋਸਪਰਸ
1: ਪ੍ਰੋਸਪੈਕਟ ਦੀ ਵੀ ਖਾਸੀਅਤ ਪਤਾ ਤੁਹਾਨੂੰ
0: ਆ ਜਿਹੜਾ ਆਪਣੇ ਘਰ ਦੇ ਲੱਗੇ ਆ
1: ਹਾਂ
0: ਓਏ ਇਹਦੀ ਵੀ ਖਾਸੀਅਤ ਹੈਗੀ ਹਾਂ ਬਲੈਕ ਟੋਨ ਵਾਲਾ
1: ਤੁਸੀਂ ਗਏ ਨਹੀਂ ਹੋ ਪ੍ਰੋਸਪੈਕਟ ਰਿਜ਼ਰਵ
0: ਰਿਜ਼ਰਵਾਇਰ ਹਾਂ ਉਹ ਜਿਹੜਾ
1: ਕੈਨੇਡਾ ਦੇ ਮੈਪਲ ਲੀਫ ਵਰਗਾ
0: ਉਹ ਬੜਾ ਵਧੀਆ ਬਣਿਆ ਭਾਜੀ ਹਾਂ
1: ਉਹ ਵਧੀਆ ਨਹੀਂ ਬਣਿਆ ਕੀ ਹੈ ਉਹ ਭਲਾ
0: ਉਹ ਲੀਫ ਹੈ
1: ਪਾਣੀ ਹੈ ਭਾਜੀ
0: ਨਹੀਂ ਪਾਣੀ
1: ਦਾ ਰਿਜ਼ਰਵ ਹੈ ਉੱਥੋਂ ਆਪਣੇ ਸਿਡਨੀ ਦੇ 70% ਘਰਾਂ ਚ ਪਾਣੀ ਉੱਥੋਂ ਆਉਂਦਾ
0: ਤੇ ਇੰਨੀ ਦੂਰੋਂ ਕਿਉਂ ਉੱਥੇ ਜਾ ਕੇ ਪੀਓ ਇੰਨੀ ਦੂਰੋਂ ਕਿਉਂ ਚਾਲੀ ਦੱਸ ਆਪਣੀ ਬਾਲਟੀਆਂ ਉੱਥੋਂ ਭਰ ਕੇ ਆਸਟ੍ਰੇਲੀਆ ਦੀ ਗੌਰਮੈਂਟ ਦਾ ਸਰਿਆ ਹੀ ਪਿਆ
1: ਅਸੀਂ ਬੀ ਕਲਾਸ ਉੱਥੋਂ ਪੀ ਲੈਣਾ ਸੀ
0: ਬੰਦਾ ਯਾਰ ਇਧਰੋਂ ਦੀ ਜਦੋਂ ਮੈਂ ਆਉਣਾ ਗੱਡੀ ਲੈ ਕੇ
1: ਜਾਂਦੇ ਆਉਂਦੇ
0: ਹੁਣ ਬਿੱਲ ਭਰਨਾ ਵੀ ਔਖਾ ਹੋ ਗਿਆ ਮੇਰਾ ਉਹ ਮੈਂ ਦੱਸਾਂ ਕੀ ਕੀਤਾ ਮੈਨੂੰ ਪਹਿਲਾਂ ਪਤਾ ਨੀ ਹੁੰਦਾ ਵੀ ਪਾਣੀ ਦਾ ਜਿਹੜਾ ਨਾ ਉਹ ਜਿਹੜਾ ਬਿੱਲ ਮੀਟਰ ਆ ਥੋੜਾ ਬਾਹਰ ਰਖਾਈ ਦਾ ਮੈਂ ਸਾਰਾ ਕਵਰ ਕਰਦਾ
1: ਕਿਵੇਂ
0: ਮੈਂ ਨਾ ਉਹਨੂੰ ਆਪਣਾ ਜਦੋਂ ਨਵਾਂ ਉਹ ਕੀਤਾ ਕੀ
1: ਹੁੰਦਾ ਲੱਗਿਆ ਵੀ ਇਹ ਸੋਹਣਾ ਨੀ ਲੱਗਦਾ
0: ਮੈਂ ਨਾ ਫੈਂਸਿੰਗ ਜਦੋਂ ਚੇਂਜ ਕਰਵਾਈ ਨਾ ਆਪਣੇ ਘਰ ਦੀ ਤੇ ਉਹ ਨਾ ਥੋੜਾ ਜਿਹਾ ਨਾ ਐਵੇਂ ਲੱਗਣ ਡਿਆ ਸੀ ਮੈਂ ਯਾਰ ਆ ਕੀ ਇਹਨੂੰ ਮੈਂ ਫੈਂਸਿੰਗ ਨੂੰ ਐਂ ਕਰਕੇ ਯੂਜ ਜਿਹਾ ਬਣਾ ਕੇ
1: ਜਿਹਨੇ ਫੈਂਸਿੰਗ ਕੀਤੀ ਉਹਨੇ ਨੀ ਦੱਸਿਆ
0: ਉਹ ਵੀ ਮੇਰੇ ਬੱਚਿਆਂ ਦੀ ਨਾ ਉਹ ਲਾਤੀ ਆ ਯਾਰ ਉਹ ਕੀ
1: ਟ੍ਰੈਂਪੋਲਾਈਨ
0: ਉਹ ਮੈਨੂੰ ਲੱਤਾਂ ਤਾਂ ਕਰਕੇ ਐ ਕਰਕੇ ਉਹਨੂੰ ਨਾ ਖੋਲ ਕੇ ਉਹ ਮੈਨੂੰ ਡਰ ਵੀ ਲੱਗਦਾ ਉਹ ਨਾ ਉੱਥੇ ਹੁਣ ਘਾਹ ਘੂ ਵੀ ਕਿੱਲਾ ਹੋ ਗਿਆ ਯਾਰ ਇਹਦੇ ਅੰਦਰ ਕੋਈ ਸੱਪ ਸੁੱਪੀ ਨਾ ਹੋਵੇ ਮੈਂ ਆ ਚੰਗਾ ਯਾਰ ਫੈਂਸਿੰਗ ਲਵਾਈ
1: ਬੇਦਖਲੇ ਕਰ ਦੋ ਜ਼ਮੀਨ ਨੂੰ
0: ਪਤਾ ਨੀ ਹੁੰਦਾ ਨਾ ਜਦੋਂ ਵੀ ਸਟਾਰਟਿੰਗ ਆਪਾਂ ਕਰਦੇ ਲੈਂਦੇ ਆ ਹੁਣ ਪਰ ਇਹ ਆ ਵੀ ਉਹਨਾਂ ਨੇ ਬਿੱਲ ਬੁੱਲ ਇਹ ਵੀ ਉਹਦਾ ਆ ਜਾਂਦਾ ਵਾ ਮੈਂ ਆਪ ਹੀ ਹੁਣ ਦੇਖੋ ਇਹਦੇ ਵਿੱਚ ਮੇਰੀ ਵੀ ਸ਼ਰਾਫਤ ਆ ਮੈਂ ਘੱਟ ਘੁੱਟ ਨੀ ਕਰਦਾ
1: ਘੱਟ
0: ਕਿੰਨੀ ਤੁਸੀਂ ਕਰ ਲੋਗੇ ਅਗਲੀ ਵਾਰੀ ਫੇਰ ਉਹਨੇ ਵਧਣੀ ਹੈ ਤੇ ਕਿੰਨਾ ਪਲੱਸ ਮਾਈਨਸ ਕਰਦੇ ਰਹੋਗੇ ਨਾ ਤੁਸੀਂ ਪਰ ਮੈਂ ਤੇ ਬਰਾਬਰ ਜਿੰਨੀ ਹੁੰਦੀ ਉਨੀ ਕਰਕੇ ਦੇ ਕੇ ਚਲੋ ਠੀਕ ਆ ਉਸ ਵੇਲੇ ਵੇਖੋ ਭਾਈ ਉਹ ਕਹਿੰਦੇ ਉਹਦੇ ਨਾ ਮੀਟਰ ਦੀ ਰੀਡਿੰਗ ਪਾਓ ਮੈਂ ਪਾਉਣਾ ਪੜੁਕ ਕਰਕੇ ਬਿੱਲ ਵੀ ਉਸੇ ਵੇਲੇ ਆ ਜਾਂਦਾ ਮੈਂ ਇਹਨਾਂ ਨੂੰ ਇੰਨੀ ਛੇਤੀ ਕੀ ਪਤਾ ਲੱਗ ਜਾਂਦਾ ਵੀ ਲੈ ਇੰਨੇ ਤੁਸੀਂ ਲੀਟਰ ਪਾਣੀ ਪੀਤਾ ਆਲ ਚੱਕੋ ਬਿੱਲ ਆਪਣਾ ਹੈ
1: ਇਹ ਨਾ ਬਿੱਲ ਤੋਂ ਯਾਦ ਆਇਆ ਇੰਡੀਆ ਦੇ ਵਿੱਚ ਨਾ ਆਪਣੇ ਉਹ ਭਗਵੰਤ ਮਾਨ ਸਾਹਿਬ ਪੰਜਾਬ ਚ ਦੇ ਨੀ ਰਹੇ ਹੈਗੇ 300 ਯੂਨਿਟ ਫ੍ਰੀ ਬਿਜਲੀ ਦੇ
0: ਅੱਛਾ ਜੀ
1: ਚੱਲੀ ਬਿਜਲੀ ਦੇ ਫ੍ਰੀ ਦਿੰਦੇ ਨੇ
0: ਹਾਂਜੀ
1: ਪਰ ਉਹ ਵੀ ਬੜੀ ਇੱਕ ਲੂਪ ਹੈਗੇ ਮਤਲਬ ਉਹ ਵੀ ਬੜੀ ਕੁੰਡੀ ਲਗਾਉਂਦੇ ਨੇ
0: ਉਹ ਵੀ ਕੁੰਡੀ ਲਾ ਕੇ ਦਿੰਦੇ ਪਏ
1: ਹਨਾ ਉਹ ਪਤਾ ਕੀ ਕਰਦੇ ਨੇ ਹੁਣ ਕੀ ਕਰਤਾ ਪੰਜਾਬ ਦੇ ਵਿੱਚ ਸਾਡੇ ਤਾਂ ਘੱਟੋ ਘੱਟ ਸ਼ਹਿਰ ਚ ਇਹ ਹੋ ਗਿਆ ਕਿ ਮੀਟਰ ਸਾਰੇ ਘਰਾਂ ਦੇ ਇੱਕ ਪਿੱਲਰ ਤੇ ਲਗਾ ਦਿੰਦੇ ਨੇ ਜਿਵੇਂ ਇੱਕ ਗਲੀ
0: ਉਹ ਬਿਲਕੁਲ ਜਦੋਂ ਰੋਡ
1: ਹਨਾ ਉਹ ਇੱਕ ਪਿੱਲਰ ਦੇ
0: ਸਾਰੇ
1: ਸ਼ੁਰੂ ਚ ਕਿਸੇ ਦੇ ਐਂਡ ਤੇ ਕਿਸੇ ਦੇ ਵਿਚਕਾਰ ਸਾਡੇ ਗਲੀ ਦੇ ਐਂਡ ਸੈਂਟਰ ਚ ਲੱਗਿਆ ਹੋਇਆ ਉੱਥੇ ਪੰਜਾਬ ਚ ਹਨਾ ਤੇ ਉੱਥੋਂ ਹੁਣ ਉਹ ਕੀ ਕਰਦੇ ਨੇ ਕਿ ਬੇਸਿਕਲੀ ਜਿਹੜਾ ਉਹ ਰੀਡਿੰਗ ਲੈਣ ਆਉਂਦੇ ਨੇ ਹਨਾ ਉਹ ਰੀਡਿੰਗ 30 ਦਿਨ ਦੀ ਬਜਾਏ ਨਾ 28 ਜਾਂ ਪਤਾ ਨੀ 30 ਦਿਨ ਦਾ ਸਰਕਲ ਹੁੰਦਾ ਉਹਨਾਂ ਨੇ 32ਵੇਂ ਦਿਨ ਆ ਕੇ ਰੀਡਿੰਗ ਲਈ
0: ਅੱਛਾ ਠੀਕ ਹੈ
1: 32ਵੇਂ ਦਿਨ ਲਈ ਉਹ 300 ਯੂਨਿਟ ਤੋਂ ਕੁਛ ਕੁ ਯੂਨਿਟ ਉੱਪਰ ਹੋ ਚੁੱਕੇ ਸੀ ਜਿਵੇਂ 309 ਜਾਂ 10 ਉਹਨਾਂ ਨੇ ਫਿਰ ਬਿੱਲ ਜਿਹੜਾ ਭੇਜਿਆ ਭਾਜੀ ਉਹ ਕੀ ਕਰਤਾ ਹੈ ਗਵਰਨਮੈਂਟ ਨੇ ਲੂਪ ਹੋਲ ਕੱਢਿਆ ਇਹਨਾਂ ਨੇ ਉੱਦਾਂ 300 ਯੂਨਿਟ ਫ੍ਰੀ ਕਰਤੇ ਪਰ ਯੂਨਿਟ ਦੇ ਪ੍ਰਾਈਸ ਚੱਕਤੇ ਬਿਜਲੀ ਅਦਰਵਾਈਜ਼ ਬਹੁਤ ਮਹਿੰਗੀ ਕਰਤੀ ਮਤਲਬ ਇੰਡਸਟਰੀਅਲ ਰੇਟ ਦੇ ਬਰਾਬਰ ਦੀ ਘਰਾਂ ਦੀ ਡੋਮੈਸਟਿਕ ਜਿਹੜੀ ਬਿਜਲੀ ਉਹ ਪੈ ਰਹੀ ਹੈਗੀ ਹੈ ਤੇ ਉਹ ਐਡਾ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੇ ਪਾਇਆ ਗੰਦ ਉੱਥੇ ਤੇ ਲੋਕਾਂ ਨੂੰ 1 ਜਾਂ 2 ਦਿਨ ਬਾਅਦ ਚ ਰੀਡਰ ਨੂੰ ਭੇਜਦੇ ਨੇ ਕਿ ਜਾਓ ਹੁਣ ਰੀਡਿੰਗ ਲੈ ਆਓ ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ 300 ਯੂਨਿਟ ਕਿਸੇ ਦੇ ਬੰਦ ਹੀ ਨੀ
0: ਮਤਲਬ ਅੱਛਾ 300 ਫ੍ਰੀ ਤਾਂ ਹੀ ਹੋਣਗੇ ਜੇ
1: 300 ਨਹੀਂ ਜੇ ਪੂਰੇ 300 ਹੋਣਗੇ ਜੇ 301 ਹੋਣਗੇ
0: 301 ਦਾ
1: 301 ਦਾ ਬਿੱਲ
0: ਇੱਕ ਦਾ ਬਿੱਲ ਦੋ ਨਾ
1: $2 ਕਰਤਾ
0: ਉਹ ਵੀ ਕਰਦਾ ਉਹ ਤੇ ਸਗੋਂ ਨੁਕਸਾਨ ਹੋ ਗਿਆ ਲੋਕਾਂ ਨੂੰ
1: ਹਾਂ ਤੇ ਉਹ ਜਿਹੜੇ ਆਮ ਬਿੱਲ ਆਉਂਦੇ ਨੇ ਜਦੋਂ ਉਹ ਤਾਂ 10-10 ਹਜ਼ਾਰ 15 ਹਜ਼ਾਰ ਮਤਲਬ ਇਹ ਬਹੁਤ ਕਾਮਨ ਗੱਲ ਹੈ ਉੱਥੇ ਪੰਜਾਬ ਚ 15,000 ਬਿਜਲੀ ਦਾ ਬਿੱਲ ਆ ਰਿਹਾ ਜੀ 20,000 ਆ ਰਿਹਾ ਜੀ 35,000 ਆ ਰਿਹਾ ਜੀ ਬਿਜਲੀ ਦਾ ਬਿੱਲ ਸਾਡੇ ਘਰਾਂ ਦੇ ਵਿੱਚੋਂ ਇੱਕ ਦਾ ਆਇਆ 36,000 ਬਿੱਲ ਆਇਆ
0: ਭਾਜੀ ਮੈਨੂੰ ਤੇ ਸੁਣ ਕੇ ਇਦਾਂ ਚੱਕਰ ਹੋਣ ਲੱਗ ਪਿਆ 35,000 ਰੁਪਇਆ ਸਿਰਫ ਬਿੱਲ
1: ਬਿੱਲ ਬਿੱਲ ਬਿੱਲ
0: ਤਾਈ ਉਹ ਪੰਜਾਬੀ ਗਾਣੇ ਬਣ ਗਏ ਹਾਏ ਐਡਾ ਵੱਡਾ ਬਿੱਲ ਨਹੀਂ ਹਾਏ ਐਡਾ ਵੱਡਾ ਦਿਲ ਹਾਏ ਮੇਰਾ ਦਿਲ ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਦਿਲ ਤੇ ਫਿਰ ਘਾਉ ਮੋ ਕਰਨਾ ਹੀ ਹੈ ਜੀ ਫਿਰ
1: ਚਲੋ ਤੇ ਅੱਛਾ ਇੱਕ ਖਬਰ ਰਹਿ ਗਈ ਫਿਰ ਸੱਚ
0: ਉਹ ਖਬਰਾਂ ਹਲੇ ਵੀ ਰਹਿੰਦੀਆਂ
1: ਤੁਹਾਨੂੰ ਦੱਸਿਆ ਦਾ ਸੀਗਾ ਜਹਾਜ਼ ਵਾਲੀ ਇੱਕ ਖਬਰ ਹੈ
0: ਅੱਛਾ ਦੋ ਅੱਜ ਹੈ ਹੀ ਜਹਾਜ਼ਾਂ ਦੀਆਂ ਖਬਰਾਂ
1: ਜਹਾਜ਼ਾਂ ਦੀਆਂ ਹੀ ਖਬਰਾਂ
0: ਜਹਾਜ਼ੋ ਜਹਾਜ਼ੀ ਹੋ ਗਏ ਆਪਾਂ ਫਿਰ
1: ਤੁਸੀਂ ਬੋਲ ਨਹੀਂ ਰਹੇ ਕੁਛ
0: ਉਹ ਮੈਂ ਨਾ ਮੈਂ ਕਿਹਾ ਪਲੇਟ ਮਾਰਿਓ ਲਾਸਟ ਟਾਈਮ ਪਲੇਟ ਨਹੀਂ ਸੀ ਮਾਰੀ ਥੱਸ ਵਾਲੀ ਐਰਚੀ ਵੀ ਨਹੀਂ ਵੱਜੀ ਵੈਸੇ ਲੱਗਦਾ ਤੁਹਾਡੀ ਪਲੇਟ ਖਰਾਬ ਹੋ ਗਈ ਹੈ
1: ਪਲੇਟਾਂ ਘਸ ਗਈਆਂ
0: ਮੇਰੀ ਕਾਰ ਦੀ ਡਿਸਕ ਘਸ ਗਈ ਹੈ ਤੁਹਾਡੀ ਇੱਥੇ ਪਲੇਟਾਂ ਘਸ ਗਈ ਹੈ ਉਹ ਜਿਹੜੀ ਉਹ ਨਾ ਜਿਹੜੀ ਜਦੋਂ ਕਾਰ ਮੈਂ ਚਲਾਉਂਦਾ ਹੈ ਨਾ
1: ਹਾਂਜੀ
0: ਉਹ ਪਿੱਛੋਂ ਐਂ ਕਰਕੇ ਮੈਂ ਹੋਰ ਤੇ ਨਹੀਂ ਮੈਂ ਆਵਾਜ਼ ਆਉਂਦੀ ਹੈ ਹੋਰ ਤਾਂ ਦੀ ਆਵਾਜ਼ ਆਉਂਦੀ ਹੈ ਹੁਣ ਮੈਨੂੰ ਇਹ ਨੀ ਪਤਾ ਕਿਹਦੀ ਆਵਾਜ਼ ਆ ਡਿਸਕ ਦੀ ਆਵਾਜ਼ ਆ ਜਾਂ ਕਿਹਦੀ ਆਵਾਜ਼ ਆ ਤੇ
1: ਉਹ ਨਾ ਸਰਵਿਸ ਨਾ ਡਿਊ ਹੋਈ ਹੋਵੇ ਪਹਿਲਾਂ ਉਹ ਚੈੱਕ ਕਰੋ
0: ਸਰਵਿਸ ਤੇ ਟਾਈਮ ਤੇ ਮੈਂ ਕਰਵਾ ਲੈਣਾ ਉਹਨਾਂ ਦੀ ਸਰਵਿਸ ਨਹੀਂ ਹੈਗੀ ਉਹ ਪਤਾ ਨਹੀਂ ਕਿਹਨੇ ਉਹਨਾਂ ਨੇ ਨਾ ਬ੍ਰੇਕਾਂ ਚੇਂਜ ਉਹ ਭਾਵੇਂ ਸੁਣਦੇ ਵੀ
1: ਹੋਣ ਡਿਸਕ ਉਹ ਬ੍ਰੇਕਾਂ ਦੀ
0: ਭਾਜੀ ਕਹਿੰਦੇ ਮੈਂ ਨਾ ਤੁਹਾਡਾ ਰੇਡੀਓ ਨਹੀਂ ਸੁਣਦਾ ਮੈਂ ਅੱਜ ਸੁਣਿਓ ਅੱਜ ਮੈਂ ਤੁਹਾਡੀ ਤਰੀਫ ਕਰਾਂਗਾ
1: ਦੇਖਿਆ ਆਇਓ ਗੱਡੀ ਉਹਨਾਂ
0: ਨਹੀਂ ਨਹੀਂ ਉੱਥੇ ਮੈਂ ਆ ਗਿਆ ਵਾ ਉੱਥੇ ਮਤਲਬ ਵਿੱਚ ਵਿੱਚ ਹੀ ਆਉਂਦੀ ਆ
1: ਓਕੇ ਹਾਲੇ ਵੀ ਆਉਂਦੀ ਹੈ
0: ਹਾਲੇ ਥੋੜੀ ਥੋੜੀ ਆਉਂਦੀ ਆ
1: ਮਤਲਬ ਵਧੀਆ ਮਕੈਨਿਕ ਨਹੀਂ ਦੱਸੋ ਜਰਾ ਨਾ
0: ਜਿਹੜੇ ਭਾਜੀ ਬਹੁਤ ਟਾਈਮ ਚ ਨਹੀਂ ਭਾਜੀ ਬਹੁਤ ਵਧੀਆ ਮਕੈਨਿਕ ਉਹ ਭਾਜੀ ਨੇ ਮੈਨੂੰ ਨਾ ਉਹ ਫ੍ਰੀ ਕੀਤੀ ਹੈ ਦੇਖੋ ਕਹਿੰਦੇ
1: ਅੱਛਾ ਉਹੀ ਤਾਂ ਨਹੀਂ
0: ਭਾਈ ਜਦ ਤੱਕ ਕਹਿੰਦੇ ਤੁਹਾਡੀ ਠੀਕ ਨਹੀਂ ਹੁੰਦੀ ਨਾ
1: ਨਹੀਂ ਉਹ ਬਲੈਕਟਾਂ ਵਾਲੇ ਉਹੀ ਤਾਂ ਨਹੀਂ
0: ਉਹ ਲਾ ਲਾ ਲਾ ਲਾ ਉਹੀ ਉਹੀ ਕਿਹੜੇ ਵਾਲੇ
1: 7 ਹੀ ਲਾ ਲੈ ਮੈਰੇ ਹੋਂ ਗਾਲੇ
0: ਆ ਦੇਖੋ ਜੀ ਸਾਰਿਆਂ ਦਾ ਲਾਲ ਨਸੀ ਜਾ ਰਹੇ ਹੋ ਤੁਹਾਨੂੰ ਮੈਂ ਦੱਸਾਂ ਪਰ ਮੈਂ ਨਹੀਂ ਦੱਸਣਾ ਪਰ ਭਾਜੀ ਆਪਣੇ ਕਾਫੀ ਅੱਛੇ ਦੋਸਤ
1: ਓਕੇ ਆਪਾਂ ਖਬਰ ਦੀ ਗੱਲ ਕਰ ਰਹੇ
0: ਸੀ
1: ਹਾਂ ਆਪਾਂ ਖਬਰ ਪ੍ਰੋਗਰਾਮ ਮੁੱਕਣ ਵਾਲਾ ਹੈਗਾ
0: ਅੱਛਾ ਜੀ
1: ਕੁਆਲਾਲੰਪੁਰ ਤੋਂ ਮਲੇਸ਼ੀਆ ਤੋਂ
0: ਹਾਂਜੀ
1: ਕੁਆਲਾਲੰਪੁਰ ਤੋਂ ਕੋਚੀ ਇੱਕ ਫਲਾਈਟ ਆ ਰਹੀ ਸੀ ਬਟਿਕ ਏਅਰ ਦੀ ਜਮਸ਼ੀਰ ਉਹਨੇ ਐਮਰਜੈਂਸੀ ਗੇਟ ਖੋਲਤਾ ਮੈਨੂੰ ਕੱਢੋ ਇਥੋਂ ਮੈਨੂੰ ਜਾਣ ਦੋ ਕਹਿੰਦਾ ਤੁਸੀਂ ਕਰੀ ਜਾਓ ਆਪਣਾ ਕੰਮ ਜੋ ਕਰਨਾ
0: ਲਓ ਜੀ ਲਓ ਇਹ ਦੱਸ ਇਹ ਲੁਕਾ ਇਹ ਬਹੁਤ ਹਾਲੀਵੁੱਡ ਫਿਲਮ ਚੱਲਣ ਡਈ ਹੈ ਫੇ ਤੂੰ ਐਮਰਜੈਂਸੀ ਖੋਲ ਦੇ ਕੇ ਸਾਰੇ ਉੱਡਣ ਕੇ ਤੇ ਕੁਛ ਨਹੀਂ ਹੋਏਗਾ ਹੈ
1: ਹਾਂ ਫੇਰ ਉਹ ਬੰਦੇ ਨੂੰ ਫੇਰ ਬਾਅਦ ਚ ਸੀਐਸਐਫ ਵਾਲੇ ਫੜ ਕੇ ਲੈ ਗਏ
0: ਓਹੋ ਭਾਜੀ ਇਦਾਂ ਇਹਦਾ ਮਤਲਬ ਇਹਦਾ ਮਤਲਬ ਐਮਰਜੈਂਸੀ ਡੋਰ ਆਮ ਬੰਦਾ ਵੀ ਆਰਾਮ ਨਾਲ ਖੋਲ ਸਕਦਾ ਹੈ
1: ਪਤਾ ਨਹੀਂ ਉਹਨੇ
0: ਨਹੀਂ ਹੋਣਾ ਚਾਹੀਦਾ
1: ਧੱਕਾ ਧੁੱਕਾ ਕੀਤਾ ਹੋਣਾ ਜਾਂ ਗੇਟ ਖੁੱਲਿਆ ਨਹੀਂ ਹੋਣਾ ਹੋ ਸਕਦਾ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਗੇਟ ਖੋਲਣ ਦੀ ਕੋਸ਼ਿਸ਼ ਕਰਨਾ ਵੀ ਓਨਾ ਹੀ ਵੱਡਾ ਜੁਰਮ
0: ਹੱਥ ਲਾਉਣਾ ਹੈ ਉਹ ਹੱਥ ਨਹੀਂ ਲਾਉਣਾ
1: ਹੱਥ ਲਾਉਣ ਨਾਲ ਨਹੀਂ ਕੁਝ ਮੈਂ ਤਾਂ ਬਹਿ ਜਾਂਦਾ ਓਨਾ ਜਾ ਕੇ
0: ਐਮਰਜੈਂਸੀ ਗੇਟ ਦੇ ਉੱਤੇ
1: ਹਾਂ ਉਹ ਜਿਹੜਾ ਐਨ ਲਾਸਟ ਫਿਨ ਦੇ ਉੱਤੇ ਨਹੀਂ ਹੁੰਦਾ ਹੈਗਾ
0: ਹਾਂਜੀ ਹਾਂਜੀ ਹਾਂਜੀ
1: ਉਹਦੇ ਤੇ ਉਹ ਕਾਫੀ ਵੱਡਾ ਜਿਹਾ ਢਿੱਡ ਜਿਹਾ ਉਹਦਾ ਨਿਕਲਿਆ ਹੁੰਦਾ ਉਹਦੇ ਤੇ ਬਹਿ ਜਾਂਦਾ ਹੁੰਦਾ
0: ਮੈਂ ਹੁਣ ਰੱਖੀ ਜਾਊਂਗਾ
1: ਕਿਉਂਕਿ ਉਹਦੇ ਤੇ ਨਾ ਐਵੇਂ ਮਤਲਬ ਉਹ ਉੱਚੀ ਹੁੰਦੀ ਹੈ ਸੀਟ
0: ਸੈੱਟ ਜੇ ਹੋ ਜਾਂਦੇ ਹੋ
1: ਸੈੱਟ ਜੇ ਮਤਲਬ ਐਕਸਰਸਾਈਜ਼ ਹੀ ਕਰਕੇ ਬਾਥਰੂਮ ਬੂਥਰੂਮ ਜਾ ਕੇ ਤੇ ਉੱਥੇ ਗੱਲਾਂ ਗੁੱਲਾਂ ਜੀਆਂ ਮਾਰ ਕੇ ਸਟਾਫ ਦੇ ਨਾਲ ਫੇਰ ਉੱਥੇ ਬਸ
0: ਚਾਹ ਚੁਗਾ ਤੇਰੀ ਚਾਹ
1: ਉਹ ਦੇਈ ਜਾਂਦੇ ਨੇ ਉੱਥੇ ਖੜੇ ਖੜੇ ਦੇਈ ਜਾਣ ਜੇ ਇੱਕ ਅੱਧਾ ਕੋਈ ਬੰਦਾ ਉਹਨਾਂ ਨੇ ਤੁਹਾਡੇ ਆੜੀ ਪਾਲੀ ਐਤਕੀ ਆਉਂਦੇ ਹੋਏ ਜਿਨ੍ਹਾਂ ਨੇ ਉਹਨਾਂ ਚੋਂ ਨਾ ਇੱਕ ਬਜ਼ੁਰਗ ਮਤਲਬ ਉਹ ਕਲੀਅਰਲੀ ਪਤਾ ਲੱਗ ਰਿਹਾ ਸੀ ਕਿ ਉਹ 40-45 ਸਾਲ ਦੀ ਸੀਗੀ ਲੇਡੀ
0: ਠੀਕ ਹੈ
1: ਤੇ ਉਹ ਕਹਿਣ ਲੱਗੀ ਕਹਿੰਦੀ ਵੀ ਤੂੰ ਫੀਡਬੈਕ ਦੇਈ ਇਹ ਵੋ ਫਲਾਣਾ ਧਮਕਾ ਮੈਂ ਕਿਹਾ ਹਾਂ ਤੇ ਮੈਂ ਕਿਹਾ ਤੁਹਾਡਾ ਫੂਡ ਵਗੈਰਾ ਕਹਿੰਦੀ ਆਹ ਦੇਖ ਖਾ ਰਹੇ ਹਾਂ ਖਾਣਾ ਮੈਂ ਕਿਹਾ ਲਿਆ ਟੇਸਟ ਕਰਾ ਤੁਹਾਡਾ ਵਧੀਆ ਹੁੰਦਾ ਹੋਊਗਾ ਕਹਿੰਦੀ ਨਹੀਂ ਨਹੀਂ ਉਹੀ ਹੈ ਸੇਮ ਫਿਰ ਬਸ ਉਹਨੇ ਮਤਲਬ ਏਦਾਂ ਹੀ ਖੜੇ ਖੜੇ ਫਿਰ ਉਹੀ
0: ਅੱਛਾ ਚਲੋ
1: ਖਾਣਾ ਤਾਂ ਖਾਧਾ ਹੀ ਹੋਇਆ ਸੀਗਾ ਬਟ ਉਹੀ ਉਹਨੇ ਚਾਹ ਚੂ ਕਾਫੀ ਬਣਾਤੀ ਗੱਲਾਂ ਗੁੱਲਾਂ ਕਰਨ ਲੱਗ ਗਏ ਏਦਾਂ ਫਿਰ ਮੈਂ ਉਹਦੇ ਢਿੱਡ ਜੇ ਤੇ ਬਹਿ ਗਿਆ ਉਹ ਲੇਡੀ ਦੇ ਨਹੀਂ ਐਮਰਜੈਂਸੀ ਲੈਂਡਿੰਗ ਦੇ ਗੇਟ ਦੇ
0: ਠੀਕ ਹੈ ਵੀ ਉਹਦੇ ਢਿੱਡ ਤੇ ਬਹਿ ਗਿਆ
1: ਤੇ ਉਹ ਮਤਲਬ ਵਧੀਆ ਚੀਜ਼ ਹੁੰਦੀ ਹੈ ਉਹਦੇ ਤੇ ਬੈਠਣਾ ਨਹੀਂ ਕੋਈ ਗੁਨਾਹ ਹੈਗਾ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੌਣ ਬੰਦਾ ਸ਼ਰਾਰਤ ਕਰ ਰਿਹਾ ਕੌਣ ਕਿਹੜਾ ਪੜ੍ਹਿਆ ਲਿਖਿਆ ਕਿਹੜਾ ਠੀਕ ਠਾਕ ਹੈਗਾ ਵੀ ਕੁਛ ਨਹੀਂ ਕਰੂਗਾ
0: ਤੇ ਫਿਰ ਜਦੋਂ ਉਹਨਾਂ ਨੇ ਐਮਰਜੈਂਸੀ ਖੋਲਦਾ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਭੇਜਣਾ ਚਾਹੀਦਾ ਸੀ ਵੀ ਚੱਲ ਤੂੰ ਬਈ ਆ ਜਾ ਜਦੋਂ ਜਹਾਜ਼ ਥੱਲੇ ਉੱਤੇ ਰਿਹਾ ਹੋਏਗਾ ਨਾ ਐਮਰਜੈਂਸੀ ਭੇਜਿਆ ਹੈਗਾ ਵੀ ਜਾ ਤੈਨੂੰ ਵੀ ਐਮਰਜੈਂਸੀ ਭੇਜੀਏ ਫਿਰ ਹੈ ਕਿੱਦਾਂ ਕਿੱਦਾਂ ਦੇ ਲੋਕ ਹੈ ਕਿੱਦਾਂ ਕਿੱਦਾਂ ਦੀ ਦੁਨੀਆ ਹੈ ਪਰ ਇਹ ਸਫ਼ਰ ਚੱਲਦਾ ਰਹੇਗਾ ਇਹ ਸਫ਼ਰ ਕਦੀ ਖਤਮ ਹੋਣ ਵਾਲਾ ਨਹੀਂ।
1: ਤੁਸੀਂ ਇਹ ਪ੍ਰੋਗਰਾਮ ਦਾ ਐਂਡ ਭੂਮਿਕਾ
0: ਮੈਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਿਰਫ ਹੱਸਦੇ ਰਹੋ ਵੱਸਦੇ ਰਹੋ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾ ਕਰਿਆ ਕਰੋ ਪਲੀਜ਼। ਕਦੀ ਕੋਈ ਦਰਵਾਜ਼ਾ ਖੋਲਤਾ, ਕਦੀ ਛੋਟੇ ਬੱਚੇ ਨੇ ਬੈਲਟ ਨਹੀਂ ਲਾਈ, ਤੁਸੀਂ ਬੱਚਿਆਂ ਨੂੰ ਸੰਭਾਲੋ ਯਾਰ, ਆਪਣੇ ਘਰ ਜਾ ਕੇ ਕਹੋ ਵੀ ਬਾਈ ਬੈਲਟ ਲਾ, ਏਦਾਂ ਥੋੜੀ ਅਸੀਂ ਜਾਣ ਨਹੀਂ ਦੇਣਾ ਤੈਨੂੰ। ਹਾਂ ਹੁਣ ਜਿੰਨੇ ਵੀ ਸੋਦੇ ਪਏ ਦੂਜੇ ਬੱਚੇ ਨਾ, ਔਰ ਜਿਹੜੇ ਪੇਰੈਂਟਸ ਸੋਦੇ ਪਏ ਆਪਣੇ ਬੱਚਿਆਂ ਨੂੰ, ਤੁਸੀਂ ਕਹੋ ਵੀ ਏਦਾਂ ਨਹੀਂ ਹੈ ਵੀ ਇੱਕ ਬੱਚੇ ਕਰਕੇ। ਹੋਰ ਭਾਜੀ ਸਹੀ ਗੱਲ ਆ, ਜੇ ਕਿਸੇ ਨੇ ਬਹੁਤ ਜ਼ਰੂਰੀ ਜਾਣਾ ਹੋਵੇ
1: ਹਾਂਜੀ,
0: ਕਿੰਨਾ ਨੁਕਸਾਨ ਹੋ ਜਾਂਦਾ ਉਸ ਕਰਕੇ ਨਾ, ਛੋਟੀ ਜਿਹੀ ਗਲਤੀ ਕਰਕੇ।
1: ਕਿੱਥੇ ਜਾਣਾ ਹੋਵੇ
0: ਉਹ, ਮਤਲਬ ਬੈਲਟ ਲਾਇਆ ਉਹ ਜਿਹੜੀ ਕੈਂਸਲ ਹੋ ਗਈ ਫਲਾਈਟ ਅਗਲੇ ਦਿਨ ਹੋਈ ਆ। ਜੇ ਕਿਸੇ ਦਾ ਬਹੁਤ ਜ਼ਰੂਰੀ ਹੋਵੇ, ਅੱਗੇ ਕਿਸੇ ਨੇ ਹੋਰ ਇੰਨੀ ਮੀਟਿੰਗ ਕਰਨੀ ਹੋਵੇ, ਉਹ ਤੇ ਵਿਚਾਰਾ ਗਿਆ ਲਾ, ਫਿਰ ਇੱਕ ਛੋਟੀ ਜਿਹੀ ਗਲਤੀ ਕਰਕੇ, ਇੱਕ ਛੋਟੀ ਜਿਹੀ ਗਲਤੀ ਕਰਕੇ ਤੁਸੀਂ ਪੂਰੇ ਜਹਾਜ਼ ਨੂੰ ਕੈਂਸਲ ਕਰਤਾ, ਏਦਾਂ ਹੋ ਸਕਦਾ? ਕਦੀ ਨਹੀਂ ਹੋ ਸਕਦਾ ਏਦਾਂ। ਚਲੋ ਕੋਈ ਨੀ, ਜੇ ਤੁਸੀਂ ਕਰ ਹੀ ਦਿੱਤਾ ਤੇ ਪਰ ਨੈਕਸਟ ਟਾਈਮ ਬੇਟਾ ਇੱਦਾਂ ਨਹੀਂ ਕਰਨਾ, ਠੀਕ ਹੈ? ਮੈਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਏਦਾਂ ਬਿਲਕੁਲ ਨਹੀਂ ਕਰਨਾ। ਹਾਂ, ਤੇ ਸਾਡਾ ਨਾਲੇ ਖਬਰ ਬੜੀ ਬੇਕਾਰ, ਇਹ ਸੁਣਦੇ ਰਿਹਾ ਕਰੋ ਕਿਉਂਕਿ ਵਿੱਚ ਵਿੱਚ ਅਸੀਂ ਚੰਗੀਆਂ ਖਬਰਾਂ ਵੀ ਦੱਸਦੇ ਹਾਂ। ਅੱਛਾ, ਪਿਛਲੀ ਅਗਲੀ ਵਾਰੀ ਭਾਜੀ ਹੈਲੀਕਾਪਟਰ ਦੀ ਲੈ ਕੇ ਆਵਾਂਗੇ?
1: ਨਹੀਂ ਹੁਣ ਬਸ ਬਹੁਤ ਹੋ ਗਿਆ,
0: ਅਗਲੀ ਵਾਰੀ ਅੱਛਾ ਜਹਾਜ਼ਾਂ ਦੀਆਂ ਖਬਰਾਂ ਖਤਮ ਹੋ ਗਿਆ। ਚਲੋ ਜੀ ਠੀਕ ਹੈ, ਹੁਣ ਅਸੀਂ ਆਪਣੀਆਂ ਲੈ ਕੇ ਆਵਾਂਗੇ, ਜਹਾਜ਼ਾਂ ਦੀਆਂ ਖਤਮ ਕਰ ਦੇਣੀ। ਠੀਕ ਹੈ ਜੀ,
1: ਚਲੋ ਦਿਓ ਇਜਾਜ਼ਤਾਂ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ, ਤੇ ਤੁਸੀਂ ਰੱਖੋ ਆਪਣੀ ਸਿਹਤਾਂ ਦਾ ਖਿਆਲ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ ਤੇ ਮੇਰੇ ਨਾਲ ਗੌਤਮ ਕਪਿਲ।
0: ਓਕੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਫਿਰ ਨੈਕਸਟ ਵੀਕ ਚੱਕਦੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਹਾਂਜੀ 1600

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਾਂ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, man. I'm Saiko Mirbai from Manipur. I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.

programa del Peter, donde tú sí son Radio Hadi.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी हांजी।
1: रेडियो हांजी 1674 आस करते हैं दिन तुहाडा वधिया जा रहा होएगा। समा चकाज दी कहानी दा, एक बेरोजगार मुंडा हर रोज नौकरी लभन जाया करे, पिछों मां फिक्र करती रहे, पता नहीं क्यों नौकरी का कोई हल नहीं हो रहा। जिदा की वह चाहता उदा की नौकरी नहीं मिलती, जिदा दियां मिलदियां ने उदा की वह करनी नहीं चाहता। बस इस चक्कर दे विच हर रोज खाली हाथ वापस परत आउंदा, सिर दे उत्ते प्यो की शाम ही नहीं है, घर के सारे खर्चे उन्हूं दीदे ने, घर दियां सारियां जिम्मेवारियां उन्हूं दीदियां ने। इस वजह के करके हुण वधेरे प्रैशर लैना शुरू कर गया, उहदे चेहरे तो थकावट नज़र आनी शुरू हो गई है, उहदे चेहरे ते वह मजबूरियां दिखनियां शुरू हो गई ने। हालांकि मां नूं भी फिक्र, पर मां शायद वह चीज़ां चेहरे ते नहीं आउण दिंदी। हुण जदों घर परतदा ते मां समझ जांदी है कि उहनूं नौकरी नहीं मिली, पर यह चीज़ उहनूं नौजवान नूं बहुती पसंद नहीं, नौजवान नूं यह भी पसंद नहीं कि जदों नहाउण चलिया जांदा ते मां चोरी चोरी उहदियां जेबां फोलदी है, मेरे बोझे चों की लभदी फिरदी है मां। पुछिया ते कदे नहीं उहने, पर मन ही मन उहने अपने आप दे लई एक जवाब कढ़िया। उहनूं इदां लगदा कि जिदां मां उहदी जेब दे विचों पैसे लभदी है, उहनूं इदां लगदा कि उहदा पुत उहदे कोलों कुछ लुका रिहा। ਇਹ ਚੀਜ਼ ਉਹਨੂੰ ਹੋਰ ਦੁੱਖ ਦਿੰਦੀ ਹੈ। ਹੌਲੀ ਹੌਲੀ ਹੁਣ ਉਹਨੇ ਹਰ ਰੋਜ਼ ਵੇਖਣਾ ਸ਼ੁਰੂ ਕਰ ਦਿੱਤਾ, ਜਿੱਦਾਂ ਹੀ ਉਹ ਕੱਪੜੇ ਲਾ ਕੇ ਟੰਗਦਾ ਆਨੇ ਬਾਨੇ ਮਾਂ ਉਹਦੀਆਂ ਜੇਬਾਂ ਜ਼ਰੂਰ ਖੋਲ੍ਹਦੀ ਹੈ। ਕਦੀ ਉਹ ਸੋਚਦਾ ਸ਼ਾਇਦ ਮਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ, ਇਸ ਕਰਕੇ ਜੇਬਾਂ ਖੋਲ੍ਹਦੀ ਹੈ। ਕਦੀ ਉਹਨੂੰ ਲੱਗਦਾ ਕਿ ਮਾਂ ਨੂੰ ਮੇਰੇ ਉੱਤੇ ਯਕੀਨ ਨਹੀਂ ਹੈ, ਇਹ ਸਿੱਧਾ ਮੇਰੇ ਕੋਲੋਂ ਕਿਉਂ ਨਹੀਂ ਮੰਗ ਲੈਂਦੀ। ਪਰ ਕਹਿ ਨਹੀਂ ਸਕਦਾ, ਮਾਂ ਘਰ ਦੇ ਵਿੱਚ ਇਕੱਲੀ ਹੈ, ਉਹ ਚਾਹੁੰਦਾ ਨਹੀਂ ਆ ਕਿ ਮਾਂ ਦੇ ਨਾਲ ਇਸ ਰਵੱਈਏ 'ਚ ਗੱਲ ਕਰੇ। ਅੰਦਰੋਂ ਅੰਦਰੀ ਇਸ ਵਿਸ਼ੇ ਦੇ ਉੱਤੇ ਰਿੱਝਦਾ, ਪਰ ਉਹਨੂੰ ਕੀ ਪਤਾ। ਮਾਂ ਜੇਬਾਂ ਇਸ ਕਰਕੇ ਚੈੱਕ ਕਰਦੀ ਹੈ ਕਿ ਕਿਸੇ ਦਿਨ ਜੇਬ ਦੇ ਵਿੱਚ ਸਲਫਾਸ ਹੀ ਨਾ ਪਾ ਲਿਆਵੇ, ਕਿਸੇ ਦਿਨ ਅੱਕਿਆ ਤਰੱਕਿਆ ਕੋਈ ਗਲਤ ਸਟੈਪ ਨਾ ਲੈ ਲਵੇ। ਸ਼ਾਇਦ ਇਸ ਵਜ੍ਹਾ ਦੇ ਕਰਕੇ ਮਾਂ ਹਰ ਰੋਜ਼ ਉਹਦੀਆਂ ਜੇਬਾਂ ਚੈੱਕ ਕਰਦੀ ਹੈ। ਥੋੜ੍ਹੇ ਦਿਨ ਹੋਰ ਬੀਤੇ, ਥੋੜ੍ਹਾ ਸਮਾਂ ਅੱਗੇ ਲੰਘਿਆ, ਉਹਨੇ ਆਪਣੀ ਨੌਕਰੀ ਦੀ ਭਾਲ ਜਾਰੀ ਰੱਖੀ, ਪਰ ਹਾਲੇ ਵੀ ਉਹਦੇ ਕੁਛ ਹੱਥ ਨਹੀਂ ਲੱਗਾ। ਹੌਲੀ ਹੌਲੀ ਉਹ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਮਜ਼ਬੂਰ ਨਜ਼ਰ ਆ ਰਿਹਾ। ਜਿਹੜੀ ਚੀਜ਼ ਦਾ ਮਾਂ ਨੂੰ ਡਰ ਸੀ ਅੱਜ ਉਹੀ ਹੋਇਆ। ਹੁਣ ਉਹਨੇ ਵੀ ਸ਼ਾਇਦ ਮਨ ਬਣਾ ਲਿਆ, ਉਹ ਇਸ ਦੁਨੀਆਂ ਦੇ ਵਿੱਚ ਕਿਸੇ ਕੰਮ ਦਾ ਨਹੀਂ, ਉਹ ਆਪਣੀ ਮਾਂ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ ਆ ਸਕਦਾ, ਕੋਈ ਨੌਕਰੀ ਕਰਨ ਜੋਗਾ ਨਹੀਂ ਉਹ। ਜਿੱਥੇ ਵੀ ਉਹ ਜਾਂਦਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਬਹਾਨੇ ਮਾਰ ਕੇ ਮਨ੍ਹਾ ਕਰ ਦਿੱਤਾ ਜਾਂਦਾ, ਕਿੱਥੋਂ ਲਿਆਵੇ ਉਹ ਰਿਸ਼ਵਤ, ਕਿੱਥੋਂ ਲਿਆਵੇ ਉਹ ਸਿਫਾਰਸ਼ਾਂ। ਹੁਣ ਲਗਭਗ ਉਹਨੂੰ ਇਹ ਯਕੀਨ ਹੋ ਗਿਆ ਸੀ ਕਿ ਮੈਨੂੰ ਨੌਕਰੀ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ ਤੇ ਮੈਂ ਇਸ ਜੱਗ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ, ਮੈਂ ਉਲਟਾ ਬੋਝ ਹਾਂ ਆਪਣੀ ਮਾਂ ਦੇ ਸਿਰ ਦੇ ਉੱਤੇ, ਜਿਹੜੀ ਪਤਾ ਨਹੀਂ ਕਿੱਦਾਂ ਥੋੜ੍ਹਾ ਬਹੁਤਾ ਕਮਾਉਂਦੀ ਹੈ, ਕੱਪੜੇ ਵਾਲੀ ਮਸ਼ੀਨ ਚਲਾਉਂਦੀ, ਦੀਆਂ ਅੱਖਾਂ ਰਹਿ ਗਈਆਂ ਨੇ, ਮੈਂ ਉਹਦੇ ਉੱਤੇ ਹੋਰ ਭਾਰ ਨਹੀਂ ਬਣਨਾ ਚਾਹੁੰਦਾ। ਅੱਜ ਜਦੋਂ ਨਹਾਉਣ ਦੇ ਲਈ ਗਿਆ ਤੇ ਮਾਂ ਦਾ ਸੀਨਾ ਬਾਹਰ ਆ ਗਿਆ। ਜਿਹੜੀ ਚੀਜ਼ ਦਾ ਡਰ ਸੀ ਅੱਜ ਉਹਨੇ ਉਹੀ ਲੱਭਿਆ ਉਹਦੀ ਜੇਬ ਦੇ ਵਿੱਚੋਂ। ਸਮਝ ਨਹੀਂ ਆਉਂਦੀ ਕੀ ਕਰੇ। ਸ਼ਾਇਦ ਉਹਨੇ ਘਰ ਤੋਂ ਬਾਹਰ ਹੀ ਆ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕਿਆ। ਘਰ ਤੱਕ ਪਹੁੰਚਿਆ ਉਹ ਖਰੀਦੀ ਸਲਫਾਸ ਹਲੇ ਜੇਬ ਦੇ ਵਿੱਚ ਹੀ ਪਈ ਆ, ਮਾਂ ਦੇ ਹੱਥ ਲੱਗ ਗਈ ਆ। ਸਮਝ ਨਹੀਂ ਆਉਂਦੀ ਹੁਣ ਕਰਾਂ ਕੀ। ਇੰਤਜ਼ਾਰ ਕਰ ਰਹੀ ਆ ਕਿ ਕਿਹੜਾ ਵੇਲਾ ਹੋਵੇ ਪੁੱਤ ਬਾਹਰ ਨਿਕਲੇ ਉਹਦੇ ਨਾਲ ਗੱਲ ਕਰਾਂ। ਪਤਾ ਨਹੀਂ ਸ਼ਾਇਦ ਅੰਦਰ ਹੀ ਨਾ ਕੁਛ ਲੈ ਕੇ ਵੜ ਗਿਆ ਹੋਵੇ। ਕਾਲੀ ਕਾਲੀ ਦੇ ਵਿੱਚ ਦਰਵਾਜ਼ਾ ਖੜਕਾਇਆ, ਪੁੱਤ ਆਪਣੀ ਨਾਰਾਜ਼ਗੀ ਦੇ ਵਿੱਚ ਬਾਹਰ ਨਿਕਲਿਆ। ਅੱਜ ਉਹਦੇ ਅੰਦਰੋਂ ਵੀ ਗੁਬਾਰ ਬਾਹਰ ਆਇਆ, ਮਾਂ ਫਰੋਲ ਲਈਆਂ ਮੇਰੀਆਂ ਜੇਬਾਂ। ਇਹ ਤੇ ਯਾਦ ਹੀ ਨਹੀਂ ਕਿ ਮੈਂ ਜੇਬਾਂ ਦੇ ਵਿੱਚ ਕੀ ਪਾ ਕੇ ਲਿਆ। ਜੇ ਤੈਨੂੰ ਲੱਗਦਾ ਮੈਂ ਨਿਕੰਮਾ, ਮੈਂ ਕੁਛ ਕਮਾ ਕੇ ਨਹੀਂ ਲਿਆ ਸਕਦਾ, ਜਾਂ ਤੈਨੂੰ ਲੱਗਦਾ ਕਿ ਮੈਂ ਤੇਰੇ ਤੋਂ ਬੜੀਆਂ ਗੱਲਾਂ ਲੁਕਾ ਕੇ ਰੱਖੀਆਂ ਨੇ, ਜਾਂ ਤੈਨੂੰ ਇਹ ਲੱਗਦਾ ਕਿ ਮੈਂ ਕਮਾਈ ਕਰ ਆਉਣਾ ਪਰ ਤੇਰੇ ਹੱਥ 'ਤੇ ਨਹੀਂ ਧਰਦਾ, ਤੇ ਮਾਂ ਤੂੰ ਮੈਨੂੰ ਮੂੰਹ 'ਤੇ ਕਹਿ ਸਕਦੀ ਸੀ। ਇੱਦਾਂ ਕਿਉਂ ਮੇਰੇ ਕੱਪੜੇ ਫਰੋਲਦੀ ਰਹਿੰਦੀ ਹੈ, ਕਿਉਂ ਮੇਰੇ ਬੋਝੇ ਫੋਲਦੀ ਹੈ। ਮੈਨੂੰ ਵੀ ਪਤਾ ਲੱਗ ਜਾਂਦਾ ਤੇ ਹੱਥ 'ਚ ਫੜੀ ਦਵਾਈ ਪੁੱਤ ਨੂੰ ਵਿਖਾਉਂਦਿਆਂ ਕਹਿਣ ਲੱਗੀ, ਇਸੇ ਕਰਕੇ ਮੇਰਾ ਪੁੱਤ ਮੈਨੂੰ ਡਰ ਸੀ। ਮੈਨੂੰ ਡਰ ਸੀ ਕਿ ਮੇਰਾ ਪੁੱਤ ਇੰਨਾ ਪ੍ਰੈਸ਼ਰ ਨਾ ਲੈ ਜੇ ਨੌਕਰੀ ਦਾ, ਘਰ ਦੇ ਖਰਚਿਆਂ ਦਾ। ਇਸ ਵਜ੍ਹਾ ਦੇ ਕਰਕੇ ਮੈਂ ਤੇਰੀਆਂ ਜੇਬਾਂ ਫਰੋਲਦੀ ਰਹੀ। ਸਭ ਤੋਂ ਵੱਡੀ ਪੂੰਜੀ ਤੇ ਤੂੰ ਹੈ ਮੇਰੀ, ਨੌਕਰੀ ਦਾ ਕੀ ਆਵੇ, ਦੇਰ ਸਵੇਰ ਮਿਲ ਜਾਣੀ ਆ, ਨਾ ਵੀ ਮਿਲੂਗੀ, ਰੋਟੀ ਤੇ ਚੱਲ ਹੀ ਰਹੀ ਹੈ, ਕਦੀ ਰੋਟੀ ਖਾਧੇ ਬਿਨਾਂ ਨਾ ਮੈਂ ਆਪ ਸੁੱਤੀ ਨਾ ਤੈਨੂੰ ਸੌਣ ਦਿੱਤਾ। ਦੋਵੇਂ ਰੱਜ ਕੇ ਰੋਏ ਨੇ ਅੱਜ, ਜਿੱਦਾਂ ਚਿਰਾਂ ਦਾ ਗੁਬਾਰ ਅੰਦਰ ਭਰਿਆ ਸੀ ਅੱਜ ਅੱਥਰੂਆਂ ਦੇ ਰਾਹੀਂ ਕੱਢ ਦਿੱਤਾ। ਮਾਂ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਸਾਰੀਆਂ ਫਿਕਰਾਂ ਭੁੱਲ ਗਈਆਂ, ਸਾਰੇ ਸਟ੍ਰੈਸ, ਸਾਰੇ ਡਿਪਰੈਸ਼ਨ, ਸਾਰੀ ਚਿੰਤਾ ਦੂਰ ਹੋ ਗਈ। ਹੁਣ ਉਹਨੂੰ ਕੋਈ ਫਿਕਰ ਨਹੀਂ ਰਿਹਾ, ਮਾਂ ਦੀ ਗੋਦੀ ਆ ਨਾ ਸਾਰਾ ਕੁਛ ਭੁਲਾ ਦਿੰਦੀ। ਤੈਨੂੰ ਪਤਾ ਵੇ ਜਦੋਂ ਤੂੰ ਸੌਂ ਜਾਣਾ ਮੈਂ ਤਾਂ ਤੇਰੀ ਪੱਗ ਵੀ ਤੇਰੇ ਸਿਰਹਾਣਿਓਂ ਚੁੱਕ ਲੈਂਦੀ। ਉਹ ਕਿਉਂ ਮਾਂ, ਮੈਨੂੰ ਤੇਰਾ ਪਿਓ ਨਹੀਂ ਭੁੱਲਦਾ, ਕਰਜ਼ਿਆਂ ਦੇ ਝੰਬੇ ਨੇ ਇਸ ਪੱਗ ਦੇ ਨਾਲ ਹੀ ਤਾਂ ਆਪਣੇ ਆਪ ਨੂੰ ਬਾਹਰ ਰੁੱਖ ਤੇ ਟੰਗ ਲਿਆ ਸੀ। ਤੈਨੂੰ ਕੀ ਪਤਾ ਕੀ ਮੇਰੇ ਮਨ ਦੇ ਵਿੱਚ ਆਉਂਦਾ, ਪਰ ਮੈਂ ਤਾਂ ਕਦੀ ਇੱਦਾਂ ਨਹੀਂ ਸੋਚਿਆ। ਮੈਂ ਤਾਂ ਡਟ ਕੇ ਸਾਹਮਣਾ ਕਰ ਰਹੀ ਹਾਂ ਹਾਲਾਤਾਂ ਦਾ, ਮੈਂ ਲੜ ਰਹੀ ਹਾਂ ਸਮੇਂ ਦੇ ਨਾਲ, ਮੈਂ ਤੋਰ ਰਹੀ ਹਾਂ ਨਾ ਆਪਣਾ ਘਰ। ਮੇਰਾ ਬੀਬਾ ਪੁੱਤ ਤੂੰ ਵੀ ਤੇ ਮੇਰੀ ਔਲਾਦ ਹੈ, ਜੇ ਮੈਂ ਤੋਰ ਸਕਦੀ ਹਾਂ ਤੂੰ ਤੇ ਜਵਾਨ ਜਹਾਨ ਹੈ, ਤੇਰੇ ਹੱਡ ਪੈਰ ਕੰਮ ਕਰਦੇ ਨੇ, ਤੂੰ ਮੇਰੇ ਨਾਲੋਂ ਜ਼ਿਆਦਾ ਵਧੀਆ ਕੰਮ ਕਰ ਸਕਦਾ। ਕੋਈ ਨਿੱਕਾ ਕੰਮ ਕਰ ਲੈ ਕੀ ਫਰਕ ਪੈਂਦਾ। ਕਈ ਚੀਜ਼ਾਂ ਸਮੇਂ ਦੇ ਨਾਲ ਹੀ ਮਿਲਦੀਆਂ ਨੇ, ਕਈ ਚੀਜ਼ਾਂ ਦੇ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ। ਬਸ ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪੁੱਤ ਨੂੰ ਕਦੋਂ ਅੱਜ ਸਕੂਨ ਦੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਾ। ਮਾਂ ਦੇ ਸਿਰ ਦੇ ਵਿੱਚ ਫਿਰਦੇ ਹੱਥ ਨੇ। ਸਾਰੀਆਂ ਫਿਕਰਾਂ ਕਿੱਦਾਂ ਦੂਰ ਕਰ ਦਿੱਤੀਆਂ, ਘਰ ਬੈਠੇ ਕਿੱਦਾਂ ਸਾਰੇ ਮਸਲੇ ਹੱਲ ਕਰ ਦਿੱਤੇ। ਸਵੇਰੇ ਉੱਠ ਕੇ ਯਕੀਨ ਹੀ ਨਹੀਂ ਆਇਆ। ਇਹ ਹੁੰਦੀ ਹੈ ਮਾਂ ਦੀ ਮਮਤਾ, ਇਹ ਹੁੰਦਾ ਮਾਂ ਦਾ ਜਿਗਰਾ, ਇਹ ਹੁੰਦਾ ਮਾਂ ਦਾ ਵਿਸ਼ਵਾਸ, ਇਹ ਹੁੰਦਾ ਮਾਂ ਦਾ ਫਿਕਰ। ਕਿੰਨੇ ਭਾਰ ਚੁੱਕੀ ਫਿਰਦੀ ਆਪਣੇ ਸਿਰ ਦੇ ਉੱਤੇ, ਪਰ ਫਿਰ ਵੀ ਮਜਾ ਲਿਆ ਕਦੇ ਸੀ ਕੀਤੀ ਹੋਵੇ। ਚੰਗੇ ਮਾੜੇ ਹਾਲਾਤਾਂ ਦੇ ਨਾਲ ਡਟ ਕੇ ਲੜਨਾ, ਇਹ ਕੋਈ ਮਾਂ ਕੋ ਸਿੱਖੇ। ਕਿਸੇ ਘਰ ਨੂੰ ਸੁਚੱਜੇ ਢੰਗ ਦੇ ਨਾਲ ਕਿੱਦਾਂ ਚਲਾਉਣਾ, ਥੋੜ੍ਹੇ ਦੇ ਵਿੱਚ ਵੀ ਕਿੱਦਾਂ ਗੁਜ਼ਾਰਾ ਕਰ ਲੈਣਾ, ਇਹ ਕੋਈ ਮਾਂ ਤੋਂ ਸਿੱਖੇ। ਇਹ ਕਹਾਣੀ ਸੁਖਦੀਪ ਸਿੰਘ ਘੁੰਮਣੋਰਾ ਨੇ ਸਾਡੇ ਨਾਲ ਸਾਂਝੀ ਕੀਤੀ ਸੀ, ਅਤੇ ਇਸ ਕਹਾਣੀ ਨੂੰ ਲਿਖਿਆ ਸੀ ਜੱਸੀ ਨੇ। ਪੂਰਾ ਨਾਂ ਤਾਂ ਨਹੀਂ ਹੈ, ਮੈਂ ਮਾਫ਼ੀ ਚਾਹੁੰਦਾ, ਪਰ ਜੋ ਵੀ ਲਿਖਿਆ ਬਹੁਤ ਸੋਹਣਾ ਲਿਖਿਆ। ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਇਹ ਜੋ ਭੱਜ ਨੱਠ ਚੱਲ ਰਹੀ ਆ, ਅੱਜ ਕੱਲ੍ਹ ਦੀ ਜ਼ਿੰਦਗੀ ਜੋ ਸਾਨੂੰ ਇਮਤਿਹਾਨ ਪਾਉਂਦੀ ਆ, ਜਾਂ ਫਿਰ ਅਜੋਕੇ ਸਮੇਂ ਦੀਆਂ ਚਮਕਾਂ ਦਮਕਾਂ ਨੇ, ਇਹਨਾਂ ਲੋੜਾਂ ਨੇ ਜਿੱਦਾਂ ਸਾਡੇ ਦਿਮਾਗ ਦੇ ਉੱਤੇ ਅਸਰ ਕੀਤਾ। ਸਾਨੂੰ ਲੋੜ ਆ ਇੱਕ ਦੂਸਰੇ ਦੇ ਨਾਲ ਖੜਨ ਦੀ, ਲੋੜ ਆ ਪਰਿਵਾਰ ਦੇ ਜੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦੀ। ਇਹ ਸਮੱਸਿਆ ਸਿਰਫ ਕਿਸੇ ਇੱਕ ਦੇਸ਼ ਦੀ, ਇੱਕ ਖਿੱਤੇ ਦੀ ਨਹੀਂ ਹੋ ਸਕਦੀ। ਇਹ ਸਮੱਸਿਆ ਤਾਂ ਉੱਥੇ ਵੀ ਹੈ ਜਿੱਥੇ ਲੋਕਾਂ ਦੀ ਰੋਟੀ ਬੜੀ ਸੋਹਣੀ ਚੱਲਦੀ ਹੈ, ਰਜਵੀਂ ਚੱਲਦੀ ਹੈ, ਉੱਥੇ ਵੀ ਆਪਾਂ ਮਨ ਹਲਕਾ ਕਰ ਲੈਂਦੇ ਹਾਂ। ਵੇਖਿਆ ਜਾਵੇ ਤਾਂ ਇਹ ਸਮੱਸਿਆ ਸਾਡੇ ਕੋਲ ਖੁਸਰੇ ਆਸਰਿਆਂ ਦੀ ਹੈ। ਜਦੋਂ ਸਾਡੇ ਕੋਲ ਸਾਡੇ ਪਰਿਵਾਰ ਦੇ ਜੀ ਹੋਣ ਅਤੇ ਉਹਨਾਂ ਕੋਲ ਸਾਡੇ ਲਈ ਸਮਾਂ ਹੋਵੇ ਸਾਡੇ ਨਾਲ ਬਹਿਣ ਦਾ, ਗੱਲਾਂ ਕਰਨ ਦਾ, ਅਤੇ ਫਿਰ ਇੱਦਾਂ ਦੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਵੀ ਆਪੇ ਦੂਰ ਹੋ ਜਾਂਦੀਆਂ। ਕੋਈ ਇੱਦਾਂ ਦੀ ਦਿੱਕਤ ਤਾਂ ਹੈ ਹੀ ਨਹੀਂ ਜਿਹੜੀ ਦੂਰ ਨਾ ਕੀਤੀ ਜਾ ਸਕਦੀ ਹੋਵੇ, ਸਿਰਫ ਅਸੀਂ ਆਪਣਿਆਂ ਤੋਂ ਦੂਰ ਨਾ ਹੋਈਏ। ਕਦੀ ਕੋਈ ਇੱਕ ਜੀ ਦੂਸਰੇ ਦਾ ਆਸਰਾ ਬਣਦਾ ਅਤੇ ਅਗਲੀ ਵਾਰੀ ਉਹ ਪੈਰਾਂ ਸਿਰ ਹੋ ਕੇ ਤੁਹਾਡਾ ਆਸਰਾ ਬਣ ਜਾਂਦਾ। ਬਸ ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਦਾ ਹੌਂਸਲਾ ਬਣੇ ਰਹੀਏ। ਇਹ ਸਿਰਫ ਹੌਂਸਲਾ ਹੀ ਆ ਜਿਹੜਾ ਸਾਨੂੰ ਤੋਰੀ ਰੱਖਦਾ, ਇਹ ਸਿਰਫ ਹੌਂਸਲਾ ਹੀ ਆ ਜਿਹੜਾ ਅੱਜ ਸਾਨੂੰ ਖੁਸ਼ ਕਰਦਾ, ਕੱਲ੍ਹ ਦੀ ਇੱਕ ਨਵੀਂ ਉਮੀਦ ਦਿੰਦਾ, ਆਪਣੇ ਸਾਰੇ ਪਰਿਵਾਰ ਦੇ ਜੀਆਂ ਨੂੰ ਬਣਦੀ ਸਰਦੀ ਰਿਸਪੈਕਟ ਦੇਈਏ, ਉਹਨਾਂ ਕੋਲੋਂ ਬਣਦੀ ਸਰਦੀ ਰਿਸਪੈਕਟ ਲਈਏ। ਇਹਨਾਂ ਛੋਟੇ ਛੋਟੇ ਪਰਿਵਾਰਾਂ ਦੇ ਵਿੱਚ ਪਰਦੇਸੀ ਬੈਠੇ ਇੱਕ ਦੂਸਰੇ ਦਾ ਆਸਰਾ ਬਣੀਏ ਅਤੇ ਲਾਈਫ, ਇਹ ਜ਼ਿੰਦਗੀ ਹੋਰ ਜ਼ਿਆਦਾ ਆਸਾਨੀ ਦੇ ਨਾਲ ਬੀਤੂਗੀ, ਸਾਡੇ ਵੀ ਮਨਾਂ ਦੇ ਉੱਤੇ ਇਹ ਸਟ੍ਰੈਸ ਬਹੁਤੇ ਹਾਵੀ ਨਹੀਂ ਹੋਣਗੇ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਕੋਟ ਮਧੇ ਕੋ ਐਸਾ ਅਪਰਸ
1: ਵੈਸ਼ਨੋ ਸੋਜਸ ਉਪਰ ਸੋਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੋ ਫਲ ਕੀ ਇੱਛਾ ਨਹੀਂ ਬਾਛਾ ਕੇਵਲ ਭਾਤ ਕੀਰਤਨ ਸੰਗ ਰਾਚਾ
0: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾ
1: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
1: ਭਗਵੰਤਿਕ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨੁ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈਂ ਸੋਧੈ
0: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
1: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
0: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
0: ਐਸਾ ਸਵਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਉ
0: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
1: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
1: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
1: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
0: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
0: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
1: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖਨ ਪਜਾਏ
0: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂਮੰਡਲ
1: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
0: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
1: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
0: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
1: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
0: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾ ਲੇ ਤਕ ਪਾਏ
1: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
0: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਨ ਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
0: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
0: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਇਕੰਕਾਰ
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
0: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ

0: ਨਾਨਕ ਸਭ ਮੇਰੇ ਹੱਸ ਮਾਈ
1: ਪ੍ਰਭਾਵੈ ਮਨੁੱਖ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
0: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
1: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
0: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਪਾਵੈ ਸੋਈ ਕਰਾਵੈ
1: ਇਸਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ
0: ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
0: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
1: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ
0: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
1: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਭ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ
0: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
1: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
0: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵਹਿ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ
0: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
1: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
0: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
1: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
0: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
1: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
1: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ
1: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
0: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
1: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ
0: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਕ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
0: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀਨਾ ਕੋਟ ਵਧੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ कागजों लवै
0: संतन कह दुखन सर्व जोन पाए संत कह दुखन त्रिक्त जोन करमाए
1: संतन कह दुखन तृष्णा मैं जल है संत के दुखन सब कुछ हल है
0: संत कह दुखन ते सब जाए संत कह दुखन नीच नीचाए
1: संत दुखी का था उको नाहे नानक संत पावे ता ओए भी गत पाहे
0: संत का निंदक महा अतताई संत का निंदक खिंटिक न पाई
1: संत का निंदक महा त्यारा संत का निंदक परमेश्वर मारा
0: संत का निंदक राज तेहीन संत का निंदक दुखी यार दीन
1: संत के निंदको सर्व रोग संत के निंदको सदा बिजोग
0: संत की निंदा दुख मैं दुख नानक संत भावे ता उसका भी होए मोख
1: संत का दुखी सदा पवित्र संत का दुखी के सह का निमित
0: संत के दुखी को डान लागे संत को दुखी को सब त्याग
1: संत का दुखी महा अहंकारी संत का दुखी सदा बिकारी
0: संत का दुखी जन मैं मरे संत के दुख ना सुख ते टरे
1: संत के दुखी को ना ही ठाओ नानक संत पावे ता ले मिलाए
0: संत का दुखी अज भी ते टूटे संत का दुखी किते काज ना पहुंचे
1: संत के दुखी को ध्यान परमाई संत का दुखी उजड़ पाई
0: संत का दुखी अंतर ते थो था जो सास में ना मृतक की लो था
1: संत के दुखी की जड़ किछ ना है अपन बीजा पे ही खाहे
0: संत के दुखी को अवर ना रखन हार नानक संत भावे ता ले उबार
1: संत का दुखी ओ बिल लाए जो जल बिहुन मछली तड़फड़ाए
0: संत का दुखी भूखा नहीं राजा जो पावक इधर नहीं त्रापे
1: संत का दुखी छुटाए की ला जो बुआर तिल खेत माहे बहिला
0: संत का दुखी तरम ते रहत संत का दुखी सद मिथ्या कहत
1: कीर्तनंद का तुर ही पया नानक जो तिस पावे सोई थिया
0: संत का दुखी बिगरूप हो जाए संत के दुखी को दरगह मिला सजाए
1: संत का दुखी सदा सहकाई है संत का दुखी मां नाम रहना जीवाई है
0: संत के दुखी की पूजे ना आसा संत का दुखी उठ चले निराशा
1: संत के दुख ना तृष्णा कोई जैसा पावे तैसा कोई होए
0: पया कीर्तन मेटे कोई नानक जाने सच्चा सोए
1: सब कर तिसके ओहो करने हार सदा सदा तिसको नमस्कार
0: सब की उस्तत करो दिन रात तिसे त्या वो सास गिरा
1: सब कछ वरते तिसका किया जैसा करे तैसा को थिया
0: अपना खेल अब करने हार दूसर कौन कहे विचार
1: जिसनो कृपा करे तिस अपन नाम दे बड़भागी नानक जन से
0: सुखमनी सुख अमृत प्रभ नाम पग जना कै मन विश्राम अठ तेरा श्लोक
1: तजो स्यानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहेगुरु अष्टपदी
0: मन की टेक विधि सब जान देवन को एक है भगवान
1: जिस कह दिया रह अगाए बहुर न तृष्णा लागे आए
0: मारे राखे एक आप मन कै कुछ नाही हा
1: तिसका हुक्म बूढ़ सुख होए तिसका नाम रह कंठ परोए
0: सिमर सिमर सिमर प्रभ सोए नानक बिघ्न न लागे कोई
1: उस्तत मन में कर निरंकार कर मन मेरे सत व्यवहार
0: निर्मल रसना अमृत पियो सदा सुहेला कर ले जियो
1: नैनो पिव ठाकुर का रंग साध संग बिन सह सब संग
0: चरण चलो मार गोविंद मिटे पाप जपिए हर बिंद
1: हर हर कर्म सरवन हर कथा हर दरगह नानक उजल मथा
0: वडबागी ते जन जग माहे सदा सदा हर की गुण गाहे
1: राम नाम जो कर है बीचार से धनवंत गनी संसार
0: मन तन मुख बोले हर मुखी सदा सदा जानो ते सुखी
1: एको एक एक पछान इतुत की हो सोजी जाने
0: नाम संग जिसका मन माने नानक तिन निरंजन जाने
1: गुर प्रसाद अपन आप सूझे तिसकी जानो तृष्णा बुझे
0: सा संग हर हर जस कह तू सर्व रोग त्यो हर जन नहत
1: आंदर कीर्तन केवल बख्यान ग्रस्त मैं सोई निर्वाण
0: एक ऊपर जिस जन की आशा तिसकी कटिए जम की फासा
1: पार ब्रह्म की जिस मन भूख नानक तिस है ना लागह दुख
0: जिसको हर पर मंचित आवे सो संत सुहेला नहीं डुलावे
1: जिस पर अपना कृपा कर सो सेव कहो किसते डरे
0: जैसा सत तैसा दिष्टाया अपने कार्य में आप समाया
1: सोदत सोदत सोदत सीजा गुर प्रसाद तत सा बूझिया
0: जब देखो ता सब किछ मूल नानक सो सुखम सोई स्थूल
1: नह किछ जन्म नह किछ मर अपन चलित आप ही कर
0: आवन जावन दिष्ट अनदिष्ट आज्ञाकारी तारी सब शिष्ट
1: आपे आप सगल मह आप अनक जुगत राज थापो थाप
0: अवनाशी नाई किछ खंड तारन धार रिहु ब्रह्मांड
1: अलख अपे पुरख प्रताप आप जपाए ता नानक जाप
0: जिन प्रभ जाता सो सोभावंत सगल संसार उदरे तनमंत
1: प्रभु के सेवक सगल उदाहरण प्रभु के सेवक दुख विसारन
0: आपे मेल लय कृपाल गुर का सजो पै निहाल
1: उनकी सेवा सोई लागे जिसनो कृपा करह बड़ भाग
0: नाम जपत पावे विश्राम नानक तिन पुरख को तुम कर मान
1: जो किछ करे सो प्रभु कै रंग सदा सदा बसै हर संग
0: सह सुबह होवे सो होए करने हार पछाण सोए
1: प्रभु का किया जन मीठ लगाना जैसा सत ऐसा दृष्टाना
0: जिसते उपजे तिस माहे सुमाए ओए निधान ओए सुख निदान उन्हों बनाए
1: आपस को आप दीनो मान नानक प्रभु जन एको जान
0: सुखमनी सुख अमृत प्रभ नाम भग जना कै मन विश्राम अठ चौदह श्लोक
1: सर्व कला भरपूर प्रभ बिरथा जानन हार जा कै स्मरण उदरिय नानक तिस बलिहार सत नाम श्री वाहेगुरु अष्टपदी
0: टूटी गानन हार गोपाल सर्व जिया आपे प्रतपाल
1: सगल की चिंता जिस मन माहे तिस ते बिरथा कोई नाहे
0: रे मन मेरे सदा हर जाप अवनाशी प्रभ आपे आप
1: आपन की आ कछु न होए जी सौ प्राणी लोचै कोए
0: तिस बिन नाही तेरे किछ काम गत नानक जप एक हर नाम
1: रूपवंत होए नाही मोह है प्रभु की जोत सगल घट सो है
0: तनवंता होए क्या को गर्भ है जा सब किछ तिसका दिया दरबै
1: अत सूरा जे को कहावै प्रभु की कला बिना कहतावै।
0: जे को होए बहे दातार तिस दिन हार जाने गावार।
1: जिस गुर प्रसाद टूटे हां रोग नानक सूजन सदा अरोग।
0: ज्यो मंदर को था मैं थमन त्यो गुर का शब्द मने अस्थमन।
1: ज्यो पाखाण नाव चढ़ता रह प्राणी गुर चरण लागत निस्तार।
0: ज्यो अंत का दीप प्रगास गुर दर्शन देख मन होए बिगास।
1: ज्यो महाद्यान मह मार्ग पावे त्यो साधु संग मिल जूत प्रगटावे।
0: इन संतन की बाछो तूर नानक की हर लोचा पूर।
1: मन मूर्ख काहे बिल लाइए पुरब लिखे का लिखिया पाइए।
0: दुख सुख प्रभ देव नहार अवर त्या तुत सह चितार।
1: जो कच करे सोई सुखमान भूला काहे फिरे जान।
0: कौन बसताई तेरे संग लपट रहे हो रस डूबी पतंग।
1: राम नाम जा फिर दे माहे नानक पद सेती कर जाहे।
0: जिस वखर को लेन तू आया राम नाम संतन घर पाया।
1: ताजब मान ले हो मन मूल राम नाम हिरदे महतोल।
0: लाद खेप संत संचाल अवर त्या विखिया जंजाल।
1: धन धन कह सब कोए मुख उजल हर दर गै सोए।
0: हो वापार विरला वापार है नानक ता कै सद बलिहार है।
1: चरण साध के तोए तोए पियो अर्प साध को अपना जियो।
0: साध की तूर करो इसनान साध ऊपर जाइए कुर्बान।
1: साध सेवा बड भागी पाइए साध संग हर कीर्तन गाइए।
0: अनक विघन ते साधु राखे हर गुण गाए अमृत रस चाखे।
1: कोट गही संत है दर आया सर्ब सुख नानक तेह पाया।
0: मृतो को जीवा लनहार भूखे को देवत आधार।
1: सर्बन दान जाकी दृष्टि माहे पुरब लिखे का लहना पाहे।
0: सब तिसका करने जोग तिस बिंदु सर हुआ न होग।
1: जप जान सदा सदा दिन रहनी सब ते उच निर्मल एहे करनी।
0: हर कृपा जिसको नाम दिया नानक सो जन निर्मल थिया।
1: जाके मन गुर की परती तिस जन आवे हर प्रवचीत।
0: भगत भगत सुनिए तिहलोए जाके हृदय को होए।
1: सच करनी सच ताकि रहत सच हृदय सत मुख कहत।
0: साची दिस साचाया कार सच वर्ते साचा पासार।
1: पार ब्रह्म जिन सच कर जाता नानक सो जन सच समाता।
0: सुख मनि सुख अमृत प्रभ नाम भगत जना कै मन विश्राम। अठ पंद्रह श्लोक।
1: रूप न रेख न रंग किछ त्रह गुण ते प्रापिन। तिसह बुझाए नानका जिस हो वै सो प्रसन्न। सत नाम श्री वाहे गुरु अष्टपदी।
0: अविनाशी परम मन में राख मान की तू प्रीत त्याग।
1: तिसते परे नाही किछ कोए सर्ब निरंतर एको सोए।
0: आपे बिना आपे दाना गहर गंभीर गही सुजाना।
1: पार ब्रह्म परमेश्वर गोविंद कृपा निधान दयाल बख्शंद।
0: सात तरे की चरनी पाओ नानक कै मन इहो अनुराग।
1: मनसा पूर्ण शरणा जोग जो कर पाया सोई होग।
0: हरन परन जाका नेत्र फोर तिसका मंत्र न जाने होर।
1: आनंद रूप मंगल सत जाकै सर्ब थोक सुनिए कर ताकै।
0: राज मैं राज जोग मैं जोगी तब मैं तभी सरगस्त मैं भोगी।
1: त्याय त्याय भगत है सुख पाया नानक तिस पुरख का किनै अंत न पाया।
0: जाकी लीला कीमत नाहे सगल देव हारे वगाहे।
1: पिता का जन्म के जाने पूत सगल परोई अपने सूत।
0: सुमत ज्ञान ध्यान जन दे जन दास नाम ते आवैसे।
1: तेह गुण मैं जाको परमाए जन्म रह फिर आवै जाए।
0: ऊंच नीच तिसके स्थान जैसा जनावे तैसा नानक जान।
1: नाना रूप नाना जाके रंग नाना भेख करै करंग।
0: नाना बितकीनो विस्तार प्रभ बनासी एकंकार।
1: नाना चलित करे खिन माहे पूरहे ओ पूर्ण सब ठाए।
0: नाना बित कर बंत बनाई अपनी कीमते आपे पाई।
1: सब कट तिसके सब तिसके ठाओ जप जप जीवै नानक हर नाओ।
0: नाम के धारे सगले जंत नाम के धारे खंड ब्रह्मंड।
1: नाम के धारे सिमरत वेद पुराण नाम के धारे सुनन ज्ञान ध्यान।
0: नाम के धारे आकाश पताल नाम के धारे सगल आकार।
1: नाम के धारे पुरिया सा भवन नाम कै संग उदरे सुन सर्वन।
0: कृपा जिस अपने नाम लाए नानक चौथे पद में सो जनगत पाए।
1: रूप सत जाका सत स्थान पुरख सत केवल प्रधान।
0: करतूत सत सत जाकी बाणी सत पुरख समय समाणी।
1: सत कर्म जाकी रचना सत मूल सत सत उत्पत।
0: सत करनी निर्मल निर्मली जिसे बुझाए तिसे सब भली।
1: सत नाम प्रभु का सुखदाई विश्वास सत नानक गुरते पाई।
0: सत बचन साधु उपदेश सत जन जाके हृदय प्रवेश।
1: सत निरत बूझै जे कोए नाम जप ताकी गत होए।
0: आप सत की आसव सत आपे जाने अपनी मित गत।
1: जिसकी सृष्ट सो कर नहार अवर न बूझ करत विचार।
0: करते की मीना जाने किया नानक जो तिस पावे सो वर्तिया।
1: जिस मन बिसम पय बिस्माद जिन बूझै तिस आया स्वाद।
0: प्रभु कै रंग राज जन रहे गुर के बचन पदार्थ लहे।
1: कोए दाते दुख काटन हार जाकै संग तरै संसार।
0: जन का सेवक सो वड भागी जन कै संग एक ले गुलागी।
1: गुण गोविंद कीर्तन जन गावे गुर प्रसाद नानक फल पावे।
0: सुख मनि सुख अमृत पव नाम भगत जना कै मन विश्राम। अठ सोलां श्लोक।
1: आद सच जुगाद सच है पे सच नानक हो सी पे सच। सत नाम श्री वाहे गुरु अष्टपदी।
0: चरण सत सत परसनहार पूजा सत सत सेवदार।
1: दर्शन सत सत पेखनहार नाम सत सत आवनहार।
0: आप सत सत सबतारी आपे गुणकारी।
1: शब्द सत सत प्रभ वक्ता सुरत सत सत जा सुनता।
0: पूजनहार को सत सब होए नानक सत सत प्रभ सोए।
1: सत स्वरूप हृदय जन मान्या करण करावन तिन मूल पछान्या।
0: जाके हृदय विश्वास प्रभाया तत् ज्ञान तिस्मन प्रगटाया
1: पैते निरपव होए बसाना जिसते उपजा तिस माहे समाना
0: बस्त मैं ले बस्त गडाई ताको भिन्न न कह न जाई
1: बूझै बूझन हार विवेक नारायण मिले नानके
0: ठाकुर का सेवक आज्ञाकारी ठाकुर का सेवक सदा पुजारी
1: ठाकुर के सेवक कै मन प्रतीत ठाकुर के सेवक की निर्मल रीत
0: ठाकुर को सेवक जान संग प्रभ का सेवक नाम कै रंग
1: सेवक को प्रभ पालन हारा सेवक की राखे निरंकारा
0: सो सेवक जिस दया प्रभ तारै नानक सो सेवक सास सास सुमारै
1: अपने जन का पर्दा ढाकै अपने सेवक की सर पर राखै
0: अपने दास को दे वडाई अपने सेवक को नाम जपाई
1: अपने सेवक की आपत राखै ताकि गत मित कोई न लाखै
0: प्रभ कै सेवक को न पहुंचै प्रभ कै सेवक ऊचते ऊचै
1: जो प्रभ अपनी सेवा लाया नानक सो सेवक दह दिस प्रगटाया
0: नीकी कीरी मैं कर राखै पसम करे लश्कर कोट लाखै
1: जिसका सास न काटते आप ताको राखत दे कर हाथ
0: मानस जतन करत बो पात तिसके करतब बिरथे जात
1: मारे न राखै अबर न कोए सर्व जिया का राखा सोए
0: काहे सोच करे रे पाणी जप नानक प्रभ अलख बडाणी
1: बारम बार बार प्रभ जपिया पी अमृत एहो मन तंत्र पिया
0: नाम रतंजन गुरमुख पाया तिसकिच अबर नाहीं दिसताया
1: नाम तन नामो रूप रंग नामो सुखर नाम कसंग
0: नाम रस जो जंत बताने मन तन नामे नाम समान
1: उठत बैठ सोबत नाम कहो नानक जन कै सदकाम
0: लो जाचे वादन रात प्रभ अपने जन की नींदात
1: करह भगत आत्म कै चाए प्रभ अपने स्यों रह है समाए
0: जो हो आ हो वसु जाने प्रभ ने का हुकुम पछाने
1: तिसकी महिमा कौन बखानो तिसका गुण कहे एक न जानो
0: आठ पैर पर बसे हजूर है कहो नानक से जन पूरे
1: मन मेरे तिन की ओट लेहे मन तन अपना तिन जन देहे
0: जिन जन अपना प्रभु पछाता सो जन सर्व थोक का दाता
1: तिसकी शरण सर्व सुख पावे तिसकै दरसा पाप मिटावे
0: अवर सियान सगली छाड़ तिस जन की तू सेवा लाग
1: आवन जान न होवी तेरा नानक तिस जन के पूजो सद पैरा
0: सुख मनी सुख अमृत प्रभ नाम भगत जना कै मन विश्राम अठ सतारा श्लोक
1: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहे गुरु अष्टपदी
0: सतगुर सिखी करै प्रतपाल सेवक को गुरु सदा दयाल
1: सिख की गुर दुरमत मल हेरै गुर बचनी हर नाम उचरै
0: सतगुर सिखै बंधन काटै गुर का सिख बिकार ते हटै
1: सतगुर सिख को नाम धन दे गुर का सिख वड भागी हे
0: सतगुर सिखा हलत पलत सवार नानक सतगुर सिखो जी नाल सुमार
1: गुर कै ग्रह सेवक जो रहै गुर की आज्ञा मन में सह
0: आपस को कर कछ न जनावै हर हर नाम हृदय सत्यावै
1: मन बेचै सतगुर कै पास ते सेवक के कार्ज रास
0: सेवा करत होए नेकामी तिसको होत प्राप्त स्वामी
1: अपनी कृपा जिसे आप करे नानक सो सेवक गुर की मत ले
0: विश्व विश्व गुर का मन मान है सो सेवक परमेश्वर की गत जान
1: सो सतगुर जिस हृदय हर नाओ अनक बार गुर को बल जाओ
0: सर्वन दान जी का दाता आठ पैर पार ब्रह्म रंग दाता
1: ब्रह्म है जन जन में पार ब्रह्म एक है आप नहीं कछ परम
0: सहर सियान पलया न जाइए नानक ऐसा गुरु भागी पाइए
1: सफल दर्शन पेखत पुनीत परसत चरण गत निर्मल रीत
0: संग्राम गुण रवै पार ब्रह्म की दरगह गवै
1: सुनकर बचन करन आगाने मन संतोखा तुम पतिया ने
0: पूरा गुरु आख्यो जा का मंत्र अमृत दिष्ट पेखै होए संत
1: गुण बेअंत कीमत नहीं पाए नानक जिस भावे तिस लय मिलाए
0: जे बाए कुस्तत अनेक सतपुरख पूरन बबे
1: काहू बोल न पहुंचत प्राणी अगम गोचर प्रभ निर्बानी
0: निराहार निर्वैर सुखदाई ताकि कीमत किने न पाई
1: अनक भक्त बंधन नित कर है चरण कमल हृदय स्मर है
0: सद बलिहारी सतगुरु अपने नानक जिस प्रसाद ऐसा प्रभ जपने
1: एहो हर रस पावे जन कोए अमृत पीवे अमर सो होए
0: प्रता नाही कदे विनाश जाके मन पटे गुणतास
1: आठ पहर हर का नाम ले सच उपदे सेवक कौ दे
0: मोह माया कै संग न लेप मन मै राखै हर हर एक
1: अंधकार दीपक परगासे नानक पर मोह दुख तहते नासे
0: तब्त माहे ठांड वरताई आनंद पया दुख नाठे पाई
1: जन्म मरण के मिटे अंदेसे साधु के पूर्ण उपदेशे
0: पौ चुका निर्भय होए बसे सगल ब्याद मन ते खै नसे
1: जिसका सातन कृपा धारी साध संग जप नाम मुरारी
0: हित पाई चूके भऊ गवन सुन नानक हर हाजा सवन
1: निर्गुण आप सर गुण पी ओही कला धार जिन सगली मोही
0: अपने चित बाप बनाए अपनी कीमते आपे पाए
1: हर बिन दूजा नाही कोए सर्ब निरंतर एको सोए
0: पोत पोत रव्या रूप रंग पै प्रगास साध कै संग
1: रच रचना अपनी कल धारी अनक बार नानक बलिहारी
0: सुख मनी सुख अमृत प्रभ नाम भगत जना कै मन विश्राम अठ अठारा श्लोक
1: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपदी
0: संजना मिल करो विचार एक सिमर नाम आधार
1: अवरो पासा मीत बिसार हो चरण कमल रिद मैं उरतार हो
0: करम कारण सो प्रभ समर्थ दृढ़ कर गहो नाम हर रथ
1: एहो तन संचो हो वो भगवंत संत जना का निर्मल मंत
0: एक आसरा को मन माह ਜਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾਗੁਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕੋ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐ ਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇ ਸੁਖ ਹੋਏ ਮਨ ਬਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਬੇਦ ਕਤੇਵ ਕਹਾਂ ਕੋਚੀਨ
0: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਜਾਂ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਗੁਣ ਸੁਨ ਨਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਰੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਨੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇ ਇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਾਂ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਲਜਨਾ ਕੈ ਮਨ ਵਿਸਰਾਮ 8:22 ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇੱਕ ਅੰਕਾਰ
0: ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:23 ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾ नानक एह गुण नाम सुख मनी सब ते उचता की शोभा बनी नानक एह गुण नाम सुखमनी सुख अमृत प्रभ नाम पत जना कै मन विश्राम अठ चौबीस

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਕਰਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੌਣ ਦਾ ਸਮਾਂ ਹੋ ਚੁੱਕਾ ਕਿਉਂਕਿ ਸੱਚ ਇਹੋ ਹੀ ਆ ਕਿ ਹੱਸੇ ਹੀ ਕੰਮ ਆਉਣੇ ਆ ਅਤੇ ਹੱਸਣਾ ਤੁਹਾਨੂੰ ਆਪਣੇ ਆਪ ਹੀ ਪੈਣਾ ਅਤੇ ਉਹ ਫਿਰ ਆਪਾਂ ਹੱਸਦੇ ਹਾਂ ਖੁਸ਼ਕਿਸਮਤ ਹਾਂ ਕਿ ਸਾਨੂੰ ਹਸਾਉਣ ਵਾਲੇ ਬੱਚੇ ਨੇ ਅਤੇ ਮੇਰੇ ਨਾਲ ਹੱਸਣ ਵਾਲੇ ਡਾਕਟਰ ਸਾਹਿਬ ਨੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਜੀਆਂ ਨੂੰ
1: ਜੀ। ਬਹੁਤ ਮਿਹਰਬਾਨੀ ਸਾਰਿਆਂ ਦੀ, ਸੁਣਨ ਵਾਲਿਆਂ ਦੀ ਵੀ, ਕਿਉਂਕਿ ਉਹਨਾਂ ਨਾਲ ਹੀ ਸਾਡੀ ਹੋਂਦ ਹੱਸਦੀ ਆ। ਬਾਕੀ ਅਸੀਂ ਵੀ ਗੱਡੀ ਸਵੇਰੇ ਸਵੇਰੇ ਰਾਹੇ ਪਾ ਲਈ ਦੀ ਆ, ਖਿੱਚ ਹੁੰਦੀ ਆ ਆਉਣ ਦੀ,
0: ਖਿੱਚ ਘੁੱਗੀ ਖਿੱਚ
1: ਪੂਰੀ।
0: ਚਲੋ ਆਓ ਫਿਰ, ਦਿਨ ਕਿੱਦਾਂ ਬਾਹਰ, ਕੋਈ ਮਤਲਬ ਲੱਗੀ ਆ, ਕੋਈ ਮਤਲਬ ਧੁੱਪ ਛਾਂ, ਕੋਈ ਮਤਲਬ
1: ਬੱਦਲਵਾਈ ਆ। ਮੈਲਬਰਨ ਸ਼ਹਿਰ ਤੁਹਾਨੂੰ ਪਤਾ, ਬੱਦਲਾਂ ਦੇ ਓਹਲੇ।
0: ਅੱਛਾ, ਅੱਜ ਫਿਰ ਆਵਾਜ਼ ਮੈਂ ਥੋੜ੍ਹੀ ਉੱਚੀ ਕਰਦਾ, ਪੱਗ ਪੁੱਗ ਬੱਧੀ ਆ।
1: ਹਾਂ, ਇਹ ਬੜੀ ਪੈਂਦਾ ਫਰਕ
0: ਬੜੀ ਨਿਕ।
1: ਅੰਮ੍ਰਿਤ ਵੇਲੇ ਉੱਠਣ ਦਾ ਫਾਇਦਾ ਤਾਂ ਹੈ, ਵੈਸੇ ਵੀ ਜਿਹਨੇ ਅੰਮ੍ਰਿਤ ਵੇਲਾ ਸਾਂਭ ਲਿਆ ਰਣਜੋਤ ਸਿੰਘ ਜੀ।
0: ਸਾਡਾ ਇੱਕ ਬੰਦਾ ਨਾ, ਉਹਨੇ ਰੀਸੈਂਟਲੀ ਕੰਨਾਂ ਦਾ ਕਰਾ ਲਿਆ ਇਲਾਜ।
1: ਅੱਛਾ,
0: ਅਤੇ ਉਹ ਕਹਿੰਦਾ ਮੈਨੂੰ ਨਾ ਕਹਿੰਦੇ ਹੁੰਦੇ ਸੀ ਸਾਰੇ ਵੀ ਯਾਰ ਤੂੰ ਮੈਂ 35-35 ਅਤੇ ਕਰਕੇ ਆਵਾਜ਼ ਅਤੇ ਟੀ ਵੀ ਵਹਿੰਦਾ ਰਹਿੰਦਾ, ਤੇਰੇ ਕੰਨ ਨਹੀਂ ਪਾੜਦੇ। ਅਤੇ ਕਹਿੰਦਾ ਮੈਂ ਵੀ ਲੈ ਤੂੰ ਹੀ ਪਤਾ ਨਹੀਂ, ਤੁਹਾਨੂੰ ਸੁਣਦਾ ਹੀ ਨਹੀਂ ਆ। ਅਤੇ ਜਿੱਦਣ ਇਲਾਜ ਕਰਾ ਕੇ ਆਇਆ, ਕਹਿੰਦਾ ਮੈਂ ਹੈਰਾਨ ਹੋ ਗਿਆ, ਮੈਂ ਉਦੋਂ 7 'ਤੇ ਸੁਣਿਆ।
1: ਸਾਡੇ ਪਿੰਡ ਵੀ ਬਜ਼ੁਰਗ ਜਦੋਂ ਨਾ ਮਨਸੂਰਾਂ ਆਪਰੇਸ਼ਨ ਕਰਾ ਕੇ ਲਿਆਉਂਦੇ ਅੱਖ ਦਾ, ਅਤੇ ਫਿਰ ਉਹ ਦੇਖ ਅੱਜ ਬੱਗੀਆਂ ਅੱਖਾਂ ਵਾਲਾ ਕਬੂਤਰ ਉੱਡਦਾ।
0: ਨਵਾਂ ਨਵਾਂ ਫਿਰ ਵੱਧ ਵੱਧ ਬੰਦੇ ਨੂੰ ਦੀਦਾ ਸੁਣਦਾ। ਚਲੋ ਆਓ ਆਪਾਂ ਬੱਚਿਆਂ ਨੂੰ ਕਰੀਏ ਵਿਹਲੇ, ਭੇਜੀਏ ਸਕੂਲ। ਸਭ ਤੋਂ ਪਹਿਲਾਂ ਸਾਡੇ ਨਾਲ ਆਰਜ਼ਾ ਹੋਊਗੀ, ਅਤੇ ਆਰਜ਼ਾ ਤੋਂ ਬਾਅਦ ਫਿਰ ਸਾਡੇ ਨਾਲ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ, ਕੀ ਹਾਲ ਆ?
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ,
2: ਤੁਸੀਂ ਠੀਕ ਹੋ?
0: ਹਾਂਜੀ, ਅਸੀਂ ਠੀਕ ਹਾਂ।
1: ਚੁਟਕਲਾ ਨੇ ਮੇਰਾ 35 ਦੀ ਆਵਾਜ਼ ਕਰਕੇ ਸੁਣਾ ਤਾ
2: ਮੈਨੂੰ ਦੂਜੇ ਫੋਨ ਤੋਂ ਆਵਾਜ਼ ਆਉਂਦੀ ਪਈ, ਮੈਨੂੰ ਆਲੇ ਫੋਨ ਤੋਂ ਆਵਾਜ਼ ਨੀ ਆਉਂਦੀ ਪਈ ਸੀ, ਤੇ ਫਿਰ ਮੈਂ ਟੈਲ ਨੀ ਕਰ ਪਾ ਰਹੀ।
0: ਓਕੇ ਓਕੇ ਓਕੇ, ਚਲੋ ਮੈਂ ਵੀ ਸੋਚ ਹੀ ਰਿਹਾ ਸੀ, ਵੇਟ ਹੀ ਕਰ ਰਿਹਾ ਸੀ ਵੀ ਇੱਕ ਸਤਿ ਸ਼੍ਰੀ ਅਕਾਲ ਆਈ ਆ, ਵੀ ਆਪਾਂ ਫਿਰ ਚਲੋ ਇੱਕ ਵੰਡੀਏ ਕਿ ਫਿਰ ਇੱਕ ਹੋਰ ਆਊਗੀ।
1: ਹੁਣ ਅਰਜ਼ਾ ਮੇਰੀ ਆਵਾਜ਼ ਆ ਰਹੀ ਕਲੀਅਰ?
2: ਪੱਪੂ ਡਾਕਟਰ ਕੋਲ ਜਾ ਕੇ ਕਹਿੰਦਾ, ਡਾਕਟਰ ਸਾਹਿਬ ਮੈਂ ਕਮਜ਼ੋਰੀ ਬਹੁਤ ਮਹਿਸੂਸ ਕਰਦਾ ਪਿਆ। ਤੇ ਡਾਕਟਰ ਕਹਿੰਦਾ ਤੂੰ ਫਿਰ ਏਦਾਂ ਕਰਿਆ ਕਰ, ਤੂੰ ਦੁੱਧ ਚ ਬਦਾਮ ਗਿਰੀਆਂ ਪਾ ਕੇ ਉਬਾਲ ਕੇ ਫਿੱਕਾ ਮਾਰ ਮਾਰ ਕੇ ਪਿਆ ਕਰ। ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਮੈਂ ਬਦਾਮ ਗਿਰੀਆਂ ਜੋਗਾ ਤਾਂ ਹੈਗਾ ਨੀ। ਤੇ ਡਾਕਟਰ ਕਹਿੰਦਾ ਠੀਕ ਹੈ, ਉਹ ਅਸੀਂ ਕਰ ਲਾਂਗੇ, ਤੂੰ ਕਿੱਥੇ ਕੁ ਤੱਕ ਕਰ ਸਕਦਾ? ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਮੇਰੇ ਕੋਲ ਤਾਂ ਫੁੱਕਾ ਹੀ ਨੇ, ਫੁੱਕਾ ਹੀ ਮਾਰ ਸਕਦਾ ਵਾ।
1: ਪੱਪੂ ਦੀ ਜਗ੍ਹਾ ਭਾਵੇਂ ਸਾਨੂੰ ਹੀ ਪਾ ਲਓ, ਫੁੱਕਾ ਨੀ ਫੁਕਾਰਿਆਂ ਜੋਗੇ ਹੀ ਆ।
0: ਮੰਨਤ ਫਤਿਹ, ਤੇ ਉਸ ਤੋਂ ਬਾਅਦ ਕਿੱਥੇ ਗਈ ਸਾਡੀ ਤੇਗ? ਤੇਗ ਤੇ ਪਹਿਲਾਂ ਹੀ ਭੱਜ ਗਈ ਹੈ, ਤੇਗ ਕਿੱਥੇ ਚੱਲ ਗਈ? ਤੇ ਚਲੋ ਆਪਾਂ ਮੰਨਤ ਫਤਿਹ ਨਾਲ ਗੱਲ ਕਰਦੇ ਹੁਣੀ ਸਿਰ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ? ਪਿਛਲੇ ਹਫਤੇ ਨਾਲੋਂ ਵੀ ਵੱਡੀ ਹੋ ਗਈ।
2: ਅਸੀਂ ਰਾਤ ਦੇਖਿਆ ਸੀਗਾ ਤੇ ਮੇਰੀ ਹਾਈਟ ਜਮਾ ਮੰਮਾ ਨਾਲ ਹੋ ਗਈ, ਹੁਣ ਤਾਂ
1: ਕਮਾਲ ਹੀ ਹੋ ਗਿਆ
0: ਮੰਮਾ ਜਿੱਡੀ ਵੱਡੀ ਹੋ ਗਈ। ਹੈ
2: ਹਾਂਜੀ,
0: ਫਿਰ ਤੇ ਤੂੰ ਹੋਰ ਵੱਡੀ ਹੋ ਜਾਏਗੀ ਮੰਨਤ।
1: ਮੈਨੂੰ ਵਿਆਹ ਦੋ ਮੰਮੀ ਜੀ, ਮੈਂ ਤੁਹਾਡੇ ਜਿੱਡੀ ਹੋਈ ਕੋਠੇ ਜਿੱਡੀ ਹੋਈ।
0: ਤੇ ਏਡੀ ਵੱਡੀ ਹੋ ਕੇ ਕੀ ਕਰੇਂਗੀ ਮੰਨਤ, ਏਡੀ ਲੰਮੀ ਹੋ ਕੇ ਕੀ ਕਰੇਂਗੀ?
2: ਓ ਕਿਉਂਕਿ ਉਹਦੇ ਨਾਲ ਫਿਰ ਸਪੋਰਟਸ ਵਿੱਚ ਛੇਤੀ ਲੈ ਲੈਂਦੇ ਆ ਲੋਕੀ ਲੰਬੇ ਬੰਦਿਆਂ ਨੂੰ।
0: ਅੱਛਾ, ਤੇ ਤੁਸੀਂ ਕੀ ਖੇਡਦੇ ਹੋ ਪੁੱਤ?
2: ਮੈਨੂੰ ਲਾਇਆ ਨੀ ਹੈਗਾ ਸਪੋਰਟਸ ਵਿੱਚ, ਬਾਸਕਟਬਾਲ ਚ ਲਾਉਣਾ।
0: ਮਤਲਬ ਇਹ ਫਿਰ ਏਦਾਂ ਹੋਊਗਾ ਨਾ ਵੀ ਕੱਦ ਦੇ ਹਿਸਾਬ ਨਾਲ ਵੀ ਪਹਿਲਾਂ ਕੱਦ ਹੋ ਜੇ ਫਿਰ ਉਸ ਹਿਸਾਬ ਨਾਲ ਡਿਸਾਈਡ ਕੀਤਾ ਜਾਊਗਾ ਵੀ ਇੰਨਾ ਕੱਦ ਹੋ ਗਿਆ ਤੇ ਇਹ ਮਤਲਬ ਕਿਹੜੀ ਗੇਮ ਵਾਲੇ ਪਾਸੇ ਨੂੰ ਜਾ ਸਕਦਾ।
1: ਬਾਕਸਿੰਗ ਤਾਂ ਛੋਟੇ ਛੋਟੇ ਕੱਦ ਵਾਲੀਆਂ ਕੁੜੀਆਂ ਵੀ ਹੈਗੀਆਂ।
0: ਹੈਂ ਬਾਕਸਿੰਗ?
1: ਹਾਂ ਫਿਰ ਘਰੇ ਕਿ ਸਾਨੂੰ ਮੁੱਕੀ ਨਾਲੋਂ ਬੰਦਾ ਗੇਮ ਹੀ ਕਰ ਲਵੇ ਕੋਈ।
0: ਨਹੀਂ ਪਰ ਉਹ ਜੇ ਬੰਦਾ ਕੋਈ ਰਹਿ ਜੇ ਛੋਟਾ ਰਹਿ ਜੇ ਫਿਰ ਉਹ ਸੋਚ ਲੈ ਨਾ।
2: ਹਾਂ ਨਹੀਂ ਮੰਮਾ ਮੰਮਾ ਵੀ ਮੰਮਾ ਵੀ ਇੰਨੀ ਛੋਟੀ ਨਹੀਂ ਹੈਗੀ। ਨਾਲੇ ਵੈਸੇ ਤਾਂ ਫੈਕਟ ਦੱਸਾਂ ਤਾਂ ਜਿਹੜੇ ਵੀਮਨ ਹੁੰਦੀਆਂ ਇੰਡੀਆ ਦੀਆਂ ਉਹਨਾਂ ਦੀ ਐਵਰੇਜ ਹਾਈਟ 5 ਫੁੱਟ ਹੀ ਹੁੰਦੀ ਆ।
0: ਮੈਨੂੰ ਲੱਗਦਾ ਮੰਨਤ ਨੇ ਨਾ 6 5 8 6 ਹੋ ਜਾਣਾ ਇੰਨੀ ਲੰਮੀ ਹੋ ਜਾਣਾ
1: ਜੇ ਹਰੇਕ ਸਾਲ ਵੀ 3-4 ਇੰਚ ਵਧੀ
0: ਇਹਨੇ ਇੰਨੀ ਲੰਮੀ ਹੋ ਜਾਣਾ ਇਹਨੇ ਬਾਸਕਿਟ ਏਦਾਂ ਖਲੋਤੇ ਖਲੋਤੇ ਪਾ ਦਿਆ ਕਰਨੀ ਜੰਪ ਦੀ ਲੋੜ ਹੀ ਨਹੀਂ ਪੈਣੀ।
1: ਇੰਡੀਆ ਚ ਸੀਮਟ ਦੀ ਮਸ਼ਹੂਰੀ ਆਉਂਦੀ ਆ ਉਹ
0: ਇਹਨੇ ਏਡੀ
1: ਮਸ਼ਹੂਰੀਆਂ ਦਿਆ ਕਰਨੀ
0: ਇਹਨੇ ਏਡੀ ਲੰਮੀ ਹੋਈ ਨਾ ਇਹਨੇ ਬੱਸ ਦੇ ਉੱਤੋਂ ਦੀ ਥੁੱਕ ਦਿਆ ਕਰਨਾ
1: ਖਰਬੂਜਾ ਸੀਮਟ। ਉਹ ਤਾਂ ਦਿਓ ਹੁੰਦੇ
0: ਹੈ ਮੰਨਤ ਇਮੇਜਿਨ ਕਰੋ ਇਹਨਾਂ ਬੱਸ ਖਲੋਤੀ ਤੁਸੀਂ ਉੱਤੋਂ ਦੀ ਪਰਲੇ ਪਾਸੇ ਵੇਖ ਲਿਆ ਜੇ ਏਡੀ ਲੰਮੀ ਹੋ ਜੇ ਮੰਨਤ ਫਿਰ ਕੀ ਹੋਵੇ
1: ਸੋਲਰ
0: ਦਾ ਕੰਮ ਕਰਾਂਗੇ ਫਿਰ ਮੰਨਤ ਥੱਲੇ ਖਲੋਤੇ ਖਲੋਤੇ ਆਪਾਂ ਸੋਲਰ ਲਾ ਦੇਗਾ ਨਾ ਆਪਣਾ ਖਰਚਾ ਬਾਜਾ ਕਰਨਾ ਉਹ ਲਿਫਟਾਂ ਲੁਫਟਾਂ ਜੀਆਂ ਦਾ
2: ਸ਼ੁਕਰ
1: ਕਰਿਆ ਬਾਂਦਰ ਵਾਂਗੂ ਉਹੀ ਵੱਧ ਲਮਕਦਾ ਉਹ ਲਮਕਣਾ ਵੀ ਕੱਦ ਵੱਧ ਜਾਂਦਾ
0: ਤੁਸੀਂ ਜੇ ਲਮਕੋਗੇ ਨਾ ਤੇ ਫਿਰ ਜਿਆਦਾ ਵਧੂਗਾ।
2: ਐਵਰੇਜ
1: ਨਾਲੋਂ ਤਾਂ ਚਲੋ ਫਿਰ ਵੀ 3 ਇੰਚ ਮੰਮਾ ਵੀ ਹੈ 5 ਫੁੱਟ ਐਵਰੇਜ ਆਈਡੀਆ ਦੀ ਤਾਂ ਉਸ ਹਿਸਾਬ ਨਾਲ 5 ਫੁੱਟ 3 ਇੰਚ ਦਾ ਠੀਕ ਆ।
0: ਹੋਰ ਤੇ ਕੀ ਸੁਣਾਓਗੇ ਫਿਰ ਅੱਜ ਕੱਦ ਵਧਾ ਕੇ
2: ਅੱਜ ਸੁਣਾਉਂਗੇ ਇੱਕ ਚੁਟਕਲਾ।
0: ਹਾਂਜੀ
2: ਸੰਤਾ ਤੂੰ ਨਵਾਂ ਆਈਫੋਨ 17 ਲੈ ਲਿਆ ਪੱਪੂ ਨਹੀਂ ਮੈਂ ਬੈਟਰੀ ਵਾਲੀ ਸਕੂਟਰੀ ਲਈ ਆ ਕਿ ਜਦੋਂ ਮੈਂ ਕਿਸੇ ਨੂੰ ਕੁਛ ਦੱਸਣਾ ਹੋਇਆ ਕਹਿਣਾ ਹੋਇਆ ਤਾਂ ਫਿਰ ਮੈਂ ਉਹਨਾਂ ਦੇ ਘਰੇ ਆ ਕੇ ਚਾਹ ਵੀ ਪੀ ਹੋਊਂਗਾ।
1: ਸਹੀ ਹੈ ਸਹੀ ਹੈ
0: ਆ ਬੈਸਟ ਹੀ ਮੰਨਤ ਨਾਲੇ ਕੁਛ ਬਹਿ ਕੇ ਕ੍ਰੀਏਟ ਕਰ ਲੈਣਗੇ।
1: ਸਹੀ ਹੈ
0: ਥੈਂਕ ਯੂ ਥੈਂਕ ਯੂ ਮੰਨਤ
2: ਸਤਿ
0: ਸ਼੍ਰੀ ਅਕਾਲ ਫਤਿਹ ਜੀ। ਸਤਿ ਸ਼੍ਰੀ ਅਕਾਲ ਫਤਿਹ ਕੀ ਹਾਲ ਆ ਵਧੀਆ ਯਾਰ ਕਿੰਨੇ ਫੁੱਟ ਹੋਣਾ ਤੁਸੀਂ ਫਿਰ
1: ਹੁਣ ਕਿੰਨੀ ਹਾਈਟ ਨਾਲੇ
2: 6-7
0: ਬੈਟ
1: ਵੀ ਲੰਬਾ ਚਾਹੀਦਾ ਤੈਨੂੰ ਤੂੰ ਤਾਂ ਫਿਰ ਝੋਕੇ
2: ਬਾਸਕਟਬਾਲ ਪਲੇਅਰ ਵੀ ਮਾਰਨਾ।
0: ਅੱਛਾ ਉਹ ਵੀ ਬਣਨਾ ਵਾ ਓਕੇ
2: ਨਹੀਂ ਮਜ਼ਾਕ ਪਰ ਮੈਂ ਬਾਸਕਟਬਾਲ ਖੇਡਦਾ ਹੁੰਦਾ।
0: ਅੱਛਾ ਖੇਡ ਦਿੰਦੇ ਓਕੇ ਓਕੇ
2: ਕੋਈ ਬਾਉਂਸ ਨਹੀਂ ਹੋਇਆ ਸਿੱਧਾ ਹੀ ਗਿਆ ਵਿੱਚ।
0: ਵਾਹ
1: ਕਮਾਲ ਹੀ ਕਰੀ ਜਾਂਦੇ ਹੋ ਤਾਂ
0: ਬੱਲੇ
1: ਜੇ ਹਾਈਟ ਵੱਧ ਹੋਵੇ ਤਾਂ ਫੇਰ ਤਾਂ ਗੱਲਾਂ ਹੀ ਕਿਆ ਨੇ ਹਨਾ ਫੇਰ ਤਾਂ 5 ਪੁਆਇੰਟਰ ਵੀ ਮਾਰ ਦੋ
0: ਹੋਰ
2: ਤੇਜ ਗੱਡੀ ਬੁਗਾਟੀ ਬੁਗਾਟੀ ਨੇ ਨੀ ਬਣਾਈ ਸੱਚੀ ਇਹ ਬ੍ਰਾਂਡ ਮੈਨੂੰ ਨੀ ਪਤਾ ਜਿੰਨਾ ਟਾਈਮ ਮੈਂ ਗੂਗਲ ਤੇ ਨੀ ਸਰਚ ਕੀਤਾ ਵਾਟਸ ਦਾ ਵਰਲਡ ਫਾਸਟੈਸਟ ਕਾਰ
1: ਫਿਰ
0: ਓਹਦੇ ਤੇ ਬੰਦਾ ਉਬਰ ਕਰੇ ਹੈ ਨਾ ਛੇਤੀ ਝੱਟ ਹੀ ਸਵਾਰੀਆਂ ਪਹੁੰਚਾ ਦੇ
1: ਸਹੀ ਹੈ
0: ਹੈ ਅੱਛਾ ਆਸਟ੍ਰੇਲੀਆ ਚ ਨੀ ਹੈਗੀ
2: ਥੋੜੇ
1: ਪੈਸੇ ਛਾਪਦੇ ਉਹਨਾਂ ਲਈ ਤਾਂ ਠੀਕ ਆ
0: ਨਹੀਂ 3 million ਦੀ ਤੇ ਚਲੋ ਕੋਈ ਗੱਲ ਨੀ ਗੱਲ ਇਹ ਆ ਵੀ ਇੱਥੇ ਲੋੜ ਨੀ ਨਾ ਅਸੀਂ ਤਾਂ ਨੀ ਲੈਣੀ
1: ਨਾਲੇ ਜਰੂਰ ਪੋਲੀਨ ਹੈਂਸਨ ਦੀ ਨਜ਼ਰ
0: ਥੈਂਕ ਯੂ ਸਾਡੀ ਜਾਣਕਾਰੀ ਚ ਵਾਧਾ ਕਰਨ ਦੇ ਲਈ ਤੇ ਨੈਕਸਟ ਸਾਡੇ ਨਾਲ ਤੇਗ ਨੇ ਤੇ ਉਸ ਤੋਂ ਬਾਅਦ ਫਿਰ ਔਜਲਾ ਸਾਹਿਬ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਤੇਗ
2: ਸਤਿ ਸ੍ਰੀ ਅਕਾਲ ਤੇਗ ਜੀ
0: ਕੀ ਹਾਲ ਆ
2: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
0: ਸਾਡਾ ਵੀ ਠੀਕ ਆ ਪੁੱਤ ਕੀ ਗੱਲ ਕਾਲ ਕੱਟੀ ਗਈ
2: ਮੇਰਾ
0: ਵੀ ਵੱਜ ਗਿਆ ਕੱਲ ਵੇਖਿਆ ਸਾਰੀਆਂ ਕਾਲਾਂ ਕੱਟੀਆਂ ਗਈਆਂ ਤੇ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰੇ
0: ਹਾਂਜੀ
2: ਨਿੱਕੇ ਨਿੱਕੇ ਮੇਮਨਾ ਮੇਮਨੇ ਪਹਾੜ ਚੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ
0: ਅੱਛਾ
1: ਕੀ ਜਨੌਰ ਜਾਂਦੇ
0: ਤੇ ਮੇਮਨੇ ਕੀ ਹੁੰਦੇ ਆ ਤੇਗ
2: ਲੈਮਸ
0: ਓ ਤੁਹਾਨੂੰ ਤੇ ਬੜਾ ਪਤਾ ਵਾ ਤੁਸੀਂ ਵੇਖੇ ਕਦੀ ਇੱਥੇ
2: ਨਹੀਂ
0: ਵੇਖੇ ਤੁਸੀਂ ਜਦੋਂ ਕੰਟਰੀ ਸਾਈਡ ਜਾਓਗੇ ਨਾ ਤੇ ਉੱਥੇ ਤੁਹਾਨੂੰ ਦੇਖਣਗੇ
1: ਉੱਥੇ ਹੋਊਗਾ ਓਲਡ ਮੈਕਡੋਨਲਡ ਹੈਡ ਫਾਰਮ ਈ ਆਈ
0: ਆ ਓ ਓਇੰਗ ਓਇੰਗ ਹੇਅਰ ਐਂਡ ਓਇੰਗ ਓਇੰਗ ਦੇ
1: ਮੈਂ ਹੇਅਰ ਐਂਡ ਮੈਂ ਦੇ
0: ਹੇਅਰ ਓਇੰਗ ਦੇ ਓਇੰਗ ਬੇ ਬੇ ਐਵਰੀਵੇਅਰ
1: ਇਹਦਾ ਹੁਣ ਅਸੀਂ ਵੀ ਰੂਹ ਨਾਲ ਚੇਤੇ ਕਰੀ ਫਿਰਦੇ ਹਾਂ
0: ਹੋਰ ਇਹ ਸਾਨੂੰ ਨਾ ਅਮ੍ਰਿਤ ਆਂਟੀ ਨੇ ਦੱਸਿਆ ਕਹਿੰਦੇ ਟ੍ਰੇਨ ਹੁੰਦੀ ਆ ਇਹ
2: ਹਾਂਜੀ
0: ਓ ਅੱਛਾ ਸੱਚੀ ਟ੍ਰੇਨ ਹੁੰਦੀ ਆ
1: ਕੋ ਚੱਕ ਚੱਕ
0: ਓ ਫਿਰ ਤਾਂ ਆਪਾਂ ਜਿੱਤ ਗਏ
1: ਕੋ ਚੱਕ ਚੱਕ ਹੀਰ ਐਂਡ ਕੋ ਚੱਕ ਚੱਕ ਦੇਰ
0: ਥੈਂਕ ਯੂ ਤੇ
2: ਖਾਲਾਪਾ ਨੇ ਚੂੜੀਆਂ ਪਾਏ ਸੀ ਹਰੀਆਂ ਚੱਲਦੀਆਂ
0: ਓ ਬੋਲੇ ਚੂੜੀਆਂ
2: ਕਹਿੰਦੇ
0: ਸੀ
2: 6 ਮਹੀਨੇ ਵਿਚ ਹਰੀਆਂ ਚੂੜੀਆਂ ਪਾਏ ਕਰੋ
0: ਓਕੇ ਓਕੇ ਚੜਾ ਦੇ ਮੁਝੇ ਹਰੀ ਹਰੀ ਚੂੜੀਆਂ ਏਦਾਂ ਨਹੀਂ ਕਹਿੰਦੇ
2: ਫਿਰ ਮੰਮਾ ਨੇ ਗ੍ਰੀਨ ਪਾਏ ਨੇ ਅੰਬਰ ਨੇ ਗ੍ਰੀਨ ਤੇ ਪਿੰਕ ਪਾਏ ਨੇ ਮੈਂ ਗ੍ਰੀਨ ਤੇ ਗੋਲਡ ਪਾਏ
0: ਵੈਰੀ ਨਾਈਸ ਤੁਸੀਂ ਤੇ ਫਿਰ ਸੋਹਣੇ ਸੋਹਣੇ ਬਣ ਕੇ ਚੱਲੇ ਹੋ ਅੱਜ ਸਕੂਲ
2: ਹਾਂਜੀ ਪਰ ਆਪਾਂ ਸਕੂਲ ਤੇ ਨਹੀਂ ਚੱਲੇ ਛੁੱਟੀਆਂ ਨਾਲ ਤੇ ਖਾਲਾਪਾ ਨੇ ਸ਼ਾਮ ਨੂੰ
0: ਪੰਜੇਬਾਂ ਵੀ ਪਾ ਲਿਆ ਬੱਲੇ
3: ਹਾਂਜੀ ਪਰ ਅੰਬਰ ਨੇ ਪੰਜਾਬਾਂ ਨੇ ਪਾਏ ਅੰਬਰ ਨੇ ਚਾਂਜਲਾ ਪਾਏ ਨੇ
0: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇੰਨਾ ਕੁਛ
3: ਹਾਂਜੀ
0: ਵੈਰੀ ਗੁੱਡ ਇਹ ਤੇ ਬੜੇ ਸੋਹਣੇ ਸੋਹਣੇ ਬਣੇ ਫਿਰ ਤੁਸੀਂ ਤੇ ਇਲਾਹੀ ਨੇ ਕੀ ਪਾਇਆ ਵਾ
3: ਇਲਾਹੀ ਨੇ ਚਾਂਦੀ ਦੀ ਖੜਾ ਪਾਇਆ
0: ਓ ਜਿਹਦੇ ਵਿੱਚ ਉਹ ਕਾਲੇ ਕਾਲੇ ਜਿਹੇ ਹੁੰਦੇ ਨਾਲ
3: ਨਹੀਂ
0: ਹੂੰ
3: ਹਾਂਜੀ
0: ਹਾਂ ਉਹਦੇ ਨਾਲ ਫਿਰ ਨਜ਼ਰ ਨਹੀਂ ਲੱਗਦੀ ਹੈ ਨਾ
3: ਚਲੇ ਤੇ ਇਲਾਹੀ ਨੇ ਮੰਮੀ ਦੀ ਸੌਕ ਪੇਨ ਵਿੱਚ ਸਿੱਟੀ
0: ਓ ਉਹ ਤੇ ਫਿਰ ਬੜੀ ਸਿਆਣੀ ਆ ਸਫਾਈ ਰੱਖਦੀ ਆ ਥੈਂਕ ਯੂ ਤੇ
3: ਪਰ ਮੰਮੀ ਦੀ ਸੌਕ ਪੇਨ ਦੇ ਨਾਲੇ ਅੰਬਰ ਨਾਲ ਵੀ ਗੱਲ ਕਰ ਲਓ
0: ਹਾਂਜੀ ਹਾਂਜੀ
3: ਸੁਹਾਡਾ
0: ਵੀ ਠੀਕ ਹੈ ਪੁੱਤ ਕੀ ਸੁਣਾਓ ਕਿ ਅੱਜ ਤੁਸੀਂ ਗੀਤ ਓਏ ਓਕੇ ਸੁਣਾਓ ਫਿਰ
3: ਅੱਲੇ ਦੇ ਬੱਲੇ ਦੇ ਬਾਬੇ ਦਾ
0: ਬਾਵਾ
3: ਚਲਾ ਕੇ
0: ਕਣਕ ਲਿਆ ਵੇਗਾ
3: ਬਾਵੀ ਬਾਤੀ ਸੱਚ

0: ਥੈਂਕ ਯੂ ਪੁੱਤ, ਥੈਂਕ ਯੂ। ਤੇ ਔਜਲਾ ਸਾਹਿਬ ਤੇ ਮੈਨੂੰ ਲੱਗਦਾ ਭੱਜ ਗਏ ਇਹਨਾਂ ਦਾ ਸਕੂਲ ਲੱਗ ਗਿਆ ਮੈਨੂੰ ਲੱਗਦਾ।
1: ਮੈਂ ਸਪਟੈਂਬਰ 29
0: ਹੋਣਾ। ਨਹੀਂ ਕਦ ਕਿੰਨੀ ਕਦ ਕਿੱਦਾਂ ਕੋਇਆ
1: ਕੀ
0: ਕਾਈਟ ਕਦ ਕਿੰਨਾ ਕੋਇਆ
1: ਕੱਡ ਕਿੰਨਾ ਹੋਇਆ?
0: ਹਾਂ
1: ਉਹ ਮਤਲਬ ਕੀ ਆ?
2: ਨਹੀਂ ਹਾਈਟ ਕਿੰਨੀ ਆ ਤੁਹਾਡੀ?
0: ਹਾਈਟ ਕਿੰਨੀ ਹੋਈ ਆ?
1: 154 ਸੈਂਟੀਮੀਟਰ ਹੈ।
0: 154 ਤੁਸੀਂ ਸਾਰੇ ਤੋਂ ਨਿੱਕੇ ਹਲੇ ਘਰ ਚ?
2: ਹਾਂਜੀ
0: ਕਦੋਂ ਕੁ ਵੱਡੇ ਹੋਣਾ? ਸਾਰਿਆਂ ਨਾਲ ਹੀ ਡਿਫਰੈਂਸ ਹੈ ਨਾ, ਸਭ ਤੋਂ ਛੋਟੇ ਹੋ ਤੁਸੀਂ ਹੈ ਨਾ।
1: ਹਾਂਜੀ ਮੈਨੂੰ ਇੰਨਾ ਖੁਸ਼ੀ ਹੋਇਆ ਸੀ ਕਿ ਜਦੋਂ ਮੇਰਾ ਛੋਟਾ ਕਜ਼ਨ ਹੋਇਆ।
0: ਕੋਈ ਕੋਈ ਨੀ
1: ਕੋਈ ਤਾਂ ਮੈਂ ਕੁੱਟ ਸਕਦਾ
2: ਹੁਣ ਕਿੰਨੀ ਕੁ ਦੇਰ ਕੁੱਟ ਖਾਈ ਜਾਈ
0: ਯਾਰ? ਨਿੱਕੇ ਜੇ ਨੂੰ ਕੁੱਟਦਾ ਮੈਂ
1: ਕੁੱਟਾਂਗਾ ਜਦੋਂ ਥੋੜਾ ਵੱਡਾ ਹੋਇਆ,
0: ਜਦੋਂ ਖਰਾਬੀਆਂ ਕਰੂਗਾ।
2: ਹਾਂ
1: ਨਹੀਂ ਜਦੋਂ ਉਹ ਲਾਈਕ 4 ਜਾਂ 5 ਹੋਏ ਹੁਣ ਉਹ 3 ਆ ਤੇ ਉਹ ਮੇਰੇ ਰੂਮ ਚ ਜਾਂਦਾ ਤੇ ਮੇਰੇ ਸਾਰੇ ਚੀਜ਼ਾਂ ਚੱਕ ਲੈਂਦਾ ਜਾਂ ਖਾ ਲੈਂਦਾ। ਹਾਂ ਤੇ ਉਹਨੂੰ ਉਹ ਬਹੁਤ ਐਕਟਿੰਗ ਵੀ ਕਰਦਾ। ਮੈਂ ਉਹਨੂੰ ਕਿਹਾ ਕਿ ਨੋ ਤੇ ਉਹ ਰੋਣ ਲੱਗ ਪਿਆ।
0: ਓਏ ਹੈ ਬਦਮਾਸ਼ੀਆਂ ਕਰਦਾ
1: ਤੇ ਉਹ ਆਪ ਸਾਰਿਆਂ ਨੂੰ ਨੋ ਕਹਿ ਕੇ ਉਹ ਭੱਜ ਜਾਂਦਾ।
0: ਇਹ ਨਿੱਕੇ ਨਿੱਕੇ ਜੇ ਬੜੀ ਨੋ ਕਰਦੇ ਹੀ
2: ਆ। ਇਹਦਾ LMLA ਸਾਹਿਬ ਡਿਸਪਲਿਨ ਇਹਦਾ ਠੀਕ ਕਰਨਾ ਪੈਣਾ ਆਪਾਂ ਨੂੰ।
0: ਤੇ ਕੀ ਲਿਆਇਓ ਫਿਰ ਅੱਜ?
1: ਅੱਜ ਤਾਂ ਮੈਂ ਚੁਟਕਲਾ ਲਿਆਇਆ।
0: ਹਾਂਜੀ
1: ਇੱਕ ਵਾਰੀ ਇੱਕ ਮੱਝ ਭੱਜਦੀ ਸੀਗੀ ਜੰਗਲ ਵਿਚ ਓਹਨੇ ਹਾਥੀ ਨੂੰ ਫੜਨਾ ਤੇ ਫਿਰ ਚੂਹਾ ਕਹਿੰਦਾ ਕਿ ਤੇ ਫਿਰ ਤੂੰ ਕਿਉਂ ਭੱਜਦੀ ਆ? ਮੱਝ ਕਹਿੰਦੀ ਕਿ ਇਹ ਇੰਡੀਆ ਜੇ ਉਹਨੇ ਮੈਨੂੰ ਫੜ ਲਿਆ 20 ਸਾਲ ਲੱਗਣੇ ਆ ਇਹ ਦੱਸਣ ਕਿ ਮੈਂ ਮਾਜਾ ਨਾ ਕਿ ਹਾਥੀ।
2: ਪ੍ਰੂਫ ਕਰਨ ਨੂੰ ਇੰਨੀ ਟਾਈਮ ਲੱਗ ਜਾਣਾ।
0: ਆ ਉਹਨਾਂ ਨੂੰ ਪੂਛ ਕਹਿ ਦੇਣਾ ਵੀ ਇਹ ਸੁਣ ਡਿਆ ਹੈ ਨਾ।
1: ਕਿਉਂ ਕਹਿੰਦਾ ਉਹ ਤੇਰੀ ਪ੍ਰੈਕਟੀਕਲ ਹੋ ਗਈ
0: ਉਹ ਕਰਤੀ ਗੱਲ ਉਹੀ ਕਰ ਲੋ ਘਿਓ ਨੂੰ ਭਾਂਡਾ।
2: ਓਇਲਾ ਸਾਹਿਬ ਜਦ ਤੁਹਾਡੀ ਇਹ ਚ ਰੰਜੋਦ ਹੋਣੀ ਸੀਗੇ ਨਾ ਹੋਰ ਤਾਂ ਸੁਣਾਉਂਦੇ ਹੁੰਦੇ ਸੀ
1: ਚੁਟਕਲਾ।
2: ਇਹ ਕਹਿੰਦਾ ਚੂਹਾ ਭੱਜਿਆ ਜਾਂਦਾ ਸੀ ਉਹ ਕਹਿੰਦਾ ਸੀ ਸ਼ੇਰ ਦੀ ਕਹਿੰਦੇ ਨੇ ਭੈਣ ਛੇੜਤੀ ਮੇਰਾ ਨਾਂ ਲਾ।
0: ਥੈਂਕ ਯੂ ਓਇਲਾ ਸਾਹਿਬ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਸ਼੍ਰੇਆ, ਉਸ ਤੋਂ ਬਾਅਦ ਫਿਰ ਅਸੀਸ ਕੌਰ। ਸਤਿ ਸ਼੍ਰੀ ਅਕਾਲ ਸ਼੍ਰੇਆ।
2: ਗੱਲਾਂ ਜਿਹੀਆਂ ਕਰਦੇ ਪਏ।
3: ਹਾਂਜੀ
2: ਤੁਸੀਂ ਕੀ ਕਰਦੇ ਪਏ?
0: ਮੈਨੂੰ ਤੇ ਲੱਗਦਾ ਸ਼੍ਰੇਆ ਸੁਸਤੀ ਖਿਲਾਰਨ ਡਈ ਅੱਜ।
2: ਅੱਜ ਥੋੜਾ ਲੇਟ ਉੱਠੀ ਲੱਗਦੀ।
0: ਨਹੀਂ ਲੱਗਦਾ ਅੱਜ
3: ਮੇਰਾ ਨੈਕ ਖਰਾਬ ਆ।
0: ਅੱਛਾ ਨੈਕ ਖਰਾਬ ਆ, ਓਕੇ। ਗਲਾ ਖਰਾਬ ਆ?
3: ਯੈਸ।
0: ਅੱਛਾ ਓਹੋ
2: ਟੈਕਨੀਕਲੀ ਤਾਂ ਉਹੀ ਹੋ ਗਿਆ। ਮੋਸਟ ਕਾਮਨਲੀ ਯੂਜ਼ਡ ਵਰਡਸ।
0: ਹਾਂ ਤੇ ਕੀ ਸੁਣਾਓਗੇ ਫਿਰ?

0: Budale.
1: Ok.
0: Ok, ritira. Bare red.
1: Hmm. Andar ni red. Acha, bare red hundi ya, andar ni red hundi.
0: Hundi hai.
1: Acha, andar bhi red hundi ya.
2: Thoda pala hove.
0: Hundi.
1: Acha, bare bhi red hundi, te andar bhi red hundi.
0: Yes.
2: Red color.
1: Haan. Basant Lal uncle.
2: ਨਹੀਂ ਉਹ ਗੁੱਸੇ ਚ ਲਾਲ ਹੁੰਦੇ ਐ ਨੀ
1: ਬਾਹਰ
2: ਇਹ ਤਾਂ ਹਮੇਸ਼ਾ ਹੀ ਰਹਿੰਦੀ ਹੈ ਚੀਜ਼
1: ਅੱਛਾ ਬਾਹਰ ਵੀ ਰੈਡ ਹੁੰਦੀ ਆ ਤੇ ਅੰਦਰ ਵੀ ਰੈਡ ਹੁੰਦੀ ਆ ਫਰੂਟ ਆ
2: ਅੱਛਾ
1: ਫਰੂਟ ਕਿਹੜਾ ਵਾ ਜਿਹੜਾ ਰੈਡ ਹੁੰਦਾ ਤੇ ਅੰਦਰ ਉਹ ਸਟ੍ਰਾਬੇਰੀ ਸਟ੍ਰਾਬੇਰੀ
2: ਨਹੀਂ ਉਹ ਵਿੱਚ
1: ਐਪਲ
0: ਯੈਸ ਯੈਸ ਯੈਸ
1: ਪਰ ਐਪਲ ਅੰਦਰੋਂ ਥੋੜੀ ਰੈਡ ਹੁੰਦਾ
0: ਹੈਂ
2: ਉਹ ਕਹਿੰਦੇ ਯੈਸ ਯੈਸ ਆਨਸਰ ਸਹੀ ਨਹੀਂ ਆ
1: ਚਲੋ ਹਾਰ ਗਏ ਫਿਰ
0: ਅਨਾਰ
1: ਓ
2: ਚਿਕਦਾਨਾ ਵੀ ਚਿਕਦਾਨਾ ਦਾਨੇ ਉੱਪਰ ਦਾਨਾ
1: ਇਹਦੇ ਨਾਲ ਤਾਂ ਮੋਮਬੱਤੀ ਕਹਿ ਕੇ ਵੇਖ ਲੈਂਦੇ
2: ਆਪਾਂ ਨੂੰ ਕਹਿੰਦੇ ਰਿਮਾਇੰਡ ਨਹੀਂ ਨਾ ਕਰਾਇਆ ਮੋਮਬੱਤੀ
1: ਥੈਂਕ ਯੂ
2: ਇੱਕ ਤਾਂ ਸਾਡਾ ਸਪੋਰਟ ਸਿਸਟਮ ਨਹੀਂ ਠੀਕ
0: ਸਤਿ
1: ਸ੍ਰੀ ਅਕਾਲ ਮਾਨੂ ਬਿੱਲੀ
0: ਕੀ ਹਾਲ ਹੈ
1: ਉਹ ਠੀਕ ਹੈ ਤੁਹਾਡਾ ਕੀ ਹਾਲ ਹੈ
0: ਜੀ ਠੀਕ ਹੋ
1: ਹਾਂਜੀ ਅਸੀਂ
0: ਠੀਕ ਹਾਂ
1: ਹਾਂਜੀ ਚਾਹ ਚ ਪੀ ਲਈ
0: ਪਿੰਨੀ ਖਾਦੀ ਦੋ
1: ਹਾਂ ਪਿੰਨੀ ਖਾਦੀ ਦੋ ਖਾਦੀਆਂ ਹਾਂਜੀ
2: ਮਟਰੀ ਵੀ
1: ਖਾ ਲਈ ਗੁੱਡ ਮੰਨਤ ਦੇ ਮੰਮੀ ਮਟਰੀ ਦੇ ਕੇ ਗਏ ਸੀ ਆਪਾਂ ਉਹ ਵੀ ਖਾ ਲਈ ਤੇ ਯਸ਼ ਜੀ ਮੱਠੀਆਂ ਲਿਆਏ ਸੀ ਅਸੀਂ ਉਹ ਵੀ ਚਕਰਤੀਆਂ
0: ਵੈਰੀ ਗੁੱਡ
2: ਲਵਾਵੇ ਹੁਣ ਬਨਾਨਾ ਜਿਹਾ ਪਿਆ ਬਸ ਇੱਕ
1: ਹੋਰ ਉਹ ਅਸੀਂ ਤਾਂ ਨਹੀਂ ਖਾਧਾ ਵੀ ਜਦੋਂ ਫਿਰ ਬਾਅਦ ਚ ਪ੍ਰੋਗਰਾਮ ਕਰੀਦਾ ਨਾ ਅਸੀਸ ਜਦੋਂ ਭੁੱਖ ਲੱਗ ਜਾਂਦੀ ਹੈ ਫਿਰ ਉਦੋਂ ਜੀ ਕਰਦਾ ਵੀ ਛਿੱਲੜ ਖਾ ਜਾਈਏ ਫਿਰ
2: ਭੁੱਖ ਹੀ ਨਹੀਂ ਲੱਗੀ ਹੁੰਦੀ
1: ਫਿਰ ਉਹ ਸੇਵ ਕਰਕੇ ਰੱਖ ਲਈਦੀ ਹੈ ਓਕੇ ਤੁਸੀਂ ਕੀ ਖਾਧਾ
0: ਸਪਾਈ
1: ਦੀ ਪਿਚਕਲ
2: ਨਿਕਰ ਖਾ ਲਈ ਸੀ
1: ਅੱਛਾ ਖਿੱਚ ਕੇ ਜ਼ੋਰ ਦੀ ਖਿੱਚ ਕੇ ਅੱਛਾ ਇੱਕ ਸਪਾਈ ਦੀ ਉਹਦੀ ਜ਼ੋਰ ਕੇ ਤੇ ਖਿੱਚ ਕੇ ਨਿਕਲ ਲਈ ਏਦਾਂ ਓਈ ਇਹ ਕਿਹੜਾ ਸਪਾਈ ਆ ਤੇ ਉਹਦੀ ਫਿਰ ਸ਼ੇਮ ਸ਼ੇਮ ਨਹੀਂ ਹੋਈ
2: ਅਨਾਰ ਤਾਂ ਹੋ ਨਹੀਂ ਸਕਦਾ
1: ਅੱਛਾ ਯੈਲੋ ਥਿੰਗ ਆ
2: ਅੱਛਾ ਯੈਲੋ
0: ਥਿੰਗ
1: ਅੱਛਾ ਫਰੂਟ ਆ ਤੇ ਯੈਲੋ ਥਿੰਗ ਆ
2: ਤੇ ਅੰਗੂਰ ਤੇ ਐਪਲ ਤਾਂ ਹੈ ਨੀਗਾ
1: ਸਟ੍ਰਾਬੇਰੀ ਹੋਗੀ ਫਿਰ ਸਟ੍ਰਾਬੇਰੀ
2: ਸ਼ਾਇਦ
0: ਨਹੀਂ
2: ਬਲੂਬੇਰੀ ਜਾਂ ਬਲੈਕਬੇਰੀ
1: ਨਹੀਂ ਪਰ ਯੈਲੋ ਯੈਲੋ ਕਹਿੰਦਾ ਵਾ ਵੀ ਉਹ ਯੈਲੋ ਹੁੰਦੀ ਆ ਲੈਲੋ ਹੁੰਦੀ ਆ
2: ਅੱਛਾ ਠੀਕ ਆ
1: ਤੇ ਯੈਲੋ ਹੋਰ ਕਿਹੜੀ ਹੁੰਦੀ ਆ ਹੈ ਸੰਤਰਾ ਔਰੇਂਜ ਅੱਛਾ ਸਮੂਦੀ ਮੈਂਗੋ ਹੁੰਦਾ
2: ਪੰਪਕਿਨ
1: ਪੰਪਕਿਨ ਫਰੂਟ ਥੋੜੀ ਹੁੰਦਾ ਵਾ
2: ਪਪੀਤਾ
1: ਓ ਬਨਾਨਾ ਬਨਾਨਾ ਇਨ ਪਜਾਮਾ ਤੁਸੀਂ ਵੇਂਦੇ ਹੁੰਦੇ ਬਨਾਨਾ ਇਨ ਪਜਾਮਾ ਬਦਾਮ ਨੀ ਖਾਦੇ ਯਾਰ ਨਹੀਂ ਪਤਾ ਲੱਗਦਾ ਯਾਰ ਤੁਸੀਂ ਇੰਨਾ ਔਖੀਆਂ ਇੰਨੀਆਂ ਬੁਝਾਰਤਾਂ ਪਾਉਂਦੇ ਹੋ ਬਦਾਮ ਖਾ ਲੈਣੇ ਚਲੋ ਠੀਕ ਆਪਾਂ
2: ਇੰਨਾ ਸ਼ੁਕਰ ਆ ਮੋਮਬੱਤੀ ਨਹੀਂ ਸੀ ਕਹਿਤਾ
1: ਹੋਰ
2: ਫਰੂਟ ਚੜੀ
1: ਥੈਂਕ ਯੂ ਕੱਲ ਖਾ ਕੇ ਆਵਾਂਗੇ ਚਲੋ ਥੈਂਕ ਯੂ ਸੀਸ ਬਾਏ ਬਾਏ ਬਾਏ ਬਾਏ ਮਾਨੂ ਬਿੱਲੀ ਬਾਏ ਬਾਏ ਮਿਆਉ ਮਿਆਉ ਤੇ ਹੁਣ ਸਾਡੇ ਨਾਲ ਨੈਕਸਟ ਆ ਅਸੀਸ ਕੌਰ
0: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਤੇ ਪ੍ਰੀਤ ਅੰਕਲ ਜੀ
1: ਸਤਿ ਸ੍ਰੀ ਅਕਾਲ
0: ਤੁਸੀਂ ਕਿਵੇਂ ਹੋ?
2: ਪ੍ਰੋਗਰਾਮ ਥੋੜਾ ਸੁਸਤ ਰਫਤਾਰ ਚੱਲ ਰਿਹਾ ਸੀ, ਫਿਰ ਅਸੀਂ ਕਿਹਾ ਚੱਲ ਅਸੀਸ ਨੂੰ ਮਾਰੀ ਦਿੰਨੇ ਆ।
1: ਹਾਂ, ਅਸੀਸ ਫਿਰ ਐਕਟਿਵ ਹੋ ਜਾਂਦੀ, ਅਸੀਸ ਤੇ ਫਿਰ એનર્ਜੀ ਲੈ ਆਉਂਦੀ ਨਾ।
0: ਤੇ ਜਦੋਂ ਤੁਸੀਂ ਕਹਿੰਦੇ ਮੈਂ ਉੱਚੀ ਆਵਾਜ਼ ਕਰ ਲਈ ਆ।
1: ਹਾਂ ਵੇਖਿਆ,
2: ਇਹ ਵੀ ਠੀਕ ਆ।
1: ਨਹੀਂ ਉਹੀ ਤੇ ਕਹਿ ਰਹੇ ਅੰਕਲ ਵੀ ਜਦੋਂ ਅਸੀਸ ਆਉਂਦੀ ਆ ਤੇ ਫਿਰ એનર્ਜੀ ਲੈ ਆਉਂਦੀ ਆ।
2: એનર્ਜੀ ਫੀਲਡ ਚੇਂਜ ਹੋ ਜਾਂਦਾ ਨਾ।
1: ਹੋਰ
0: ਮੇਰੀ એનર્ਜੀ ਕਦੇ ਵੀ ਨੈਵਰ ਐਵਰ ਮੇਰੀ ਰਨ ਆਊਟ ਹੁੰਦੀ।
1: ਦੇਖਿਆ,
2: ਹਾਂਜੀ ਉਹ ਸਾਨੂੰ ਪਤਾ ਹੀ ਆ।
1: ਹੋਰ ਅਸੀਸ ਤੇ ਆਲਵੇਸ એનર્ਜੀ ਚ ਹੁੰਦੀ ਆ।
2: ਤਾਂ ਜਿਹੜੀ ਇਹਦੀਆਂ ਗੱਲਾਂ ਸੁਣਦੇ ਉਹ ਵੀ ਪੰਪ ਅਪ ਹੋ ਜਾਂਦੇ ਆ।
1: ਹੋਰ
0: ਤੁਸੀਂ ਕਿਵੇਂ ਕਹਿੰਦੇ ਸੀ ਆ ਮੈਂ ਤੋਂ ਹੀ ਵੱਡੇ ਹੋਣਗੇ ਜੇ ਮੰਕੀ ਬਾਤ ਤੇ ਸੋ ਆਈਸ ਕ੍ਰੀਮ ਕਰਨਗੇ।
1: ਹਾਂਜੀ
0: ਜਦੋਂ ਵੀ ਮੈਂ ਪਾਰਕ ਚ ਜਾਨੀ ਨਾ ਮੈਂ ਮੰਕੀ ਬਾਤ ਹੀ ਕਰਦੀ।
1: ਵੈਰੀ ਗੁੱਡ, ਫਿਰ ਤੁਸੀਂ ਵੇਖੋ
2: ਵੀ ਵੱਡੀ ਹੋਣੀ,
1: ਤੁਸੀਂ ਕਿੱਡੇ ਲੰਮੇ ਹੋ ਜਾਣਾ।
0: ਫਿਰ ਮੈਂ ਹੌਲੀ ਹੌਲੀ ਵੱਡੀ ਹੋਣੀ ਤੇ ਕਦੇ ਕਦੇ ਮੈਂ ਪਾਰਕ ਚ ਹੋਰ ਵੀ ਚੀਜ਼ਾਂ ਕਰਨ ਲੱਗ ਜਾਂਦੀ।
1: ਤੇ ਜੇ ਤੁਸੀਂ ਹੋਰ ਲੰਮੇ ਹੋਣਾ ਨਾ, ਛੇਤੀ ਲੰਮੇ ਹੋਣਾ ਤੇ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਾਂ। ਜਿਹੜੇ ਤੁਹਾਡੇ ਨਿੱਕੇ ਸੂਟ ਹੋਏ ਨਾ ਉਹ ਨੂਨੀ ਆਂਟੀ ਨੂੰ ਦੇ ਦਿਓ। ਜਿਹੜੀਆਂ ਨਿੱਕੀਆਂ ਫਰੋਕਾਂ ਹੁੰਦੀਆਂ
0: ਨਾ,
1: ਹਾਂ ਉਹ ਨਿੱਕੀਆਂ ਫਰੋਕਾਂ ਜਿਹੜੀਆਂ ਹੋ ਜਾਂਦੀਆਂ ਨਾ ਉਹ ਤੁਸੀਂ ਨੂਨੀ ਆਂਟੀ ਨੂੰ ਦੇ ਦਿਆ ਕਰੋ। ਤੇ ਨਹੀਂ ਤੇ ਫਿਰ ਜੋ ਘਰੇ ਰੱਖ ਛੱਡੀਏ ਨਾ ਤੇ ਫਿਰ ਉਹ ਫਰੋਕਾਂ ਨੂੰ ਲੱਗਦਾ ਵਾ ਵੀ ਇਹ ਇੰਨੀ ਕੀ ਰਵੇ, ਸਾਨੂੰ ਫੇਰ ਪਾ ਲੇ, ਸਾਨੂੰ ਫੇਰ ਪਾ ਲੇ,
2: ਤਾਂ ਕਰਕੇ ਹਾਈਟ ਨੀ ਵੱਧਦੀ ਫਿਰ।
1: ਫਿਰ ਹੋਰ ਜ਼ੋਰ ਦੀ ਵਧੂਗੀ ਨਾ,
2: ਫਰਾਕਾਂ ਵਧਣ ਨਹੀਂ ਦੇ
0: ਰਹੀਆਂ। ਤੁਹਾਨੂੰ ਪਤਾ ਅੱਜ ਮੈਂ ਮਨੂ ਆ ਫਾਰਮ ਜਾਣਾ।
1: ਅੱਛਾ ਅੱਜ ਜਾਣਾ ਵਾ?
0: ਹਾਂਜੀ।
1: ਓ ਵੈਰੀ ਨਾਈਸ, ਅੱਜ ਤੇ ਫਿਰ ਤਾਂ ਕਰਕੇ ਐਕਸਾਈਟਡ ਆ।
0: ਮੈਨੂੰ ਛੱਡਣਗੇ, ਮੈਂ ਬੱਸ ਤੇ ਜਾਉਂ।
1: ਓਏ ਫਿਰ ਤੇ ਫਨ ਹੋਣਾ ਅੱਜ ਪੂਰਾ।
0: ਯੈਸ, ਤੇ ਜਦੋਂ ਅਸੀਂ ਵਾਪਸ ਆਵਾਂਗੇ ਨਾ ਮਨੂ ਆ ਫਾਰਮ ਤੋਂ, ਤੁਹਾਨੂੰ ਪਤਾ ਕੀ ਇਟ ਵਿਲ ਬੀ ਨੀਅਰਲੀ ਹੋਮ ਟਾਈਮ।
1: ਕੱਲ ਸਾਨੂੰ ਦੱਸੋਗੇ ਸਾਰੀਆਂ ਗੱਲਾਂ? ਫਿਰ ਇਹਨਾਂ ਨੂੰ ਮੈਂ ਦੱਸ ਦੂੰਗਾ ਨਾ, ਫਿਰ
2: ਮੈਂ ਇਹਨਾਂ ਨੂੰ ਪੁੱਛ ਲੂੰਗਾ। ਅਸੀਂ
1: ਘਰ ਬਹਿ ਕੇ ਰੇਡੀਓ ਆਨ ਕਰ ਲੈਣਗੇ ਨਾ,
2: ਮੈਨੂੰ ਸੁਣੀ ਜਾਊਗਾ।
0: ਫਿਰ ਤੁਸੀਂ ਦੋਨੇ ਆ ਜਿਓ, ਫਿਰ ਮੈਂ ਤੁਹਾਨੂੰ ਦੱਸੂ, ਜੇ ਕੋਈ ਹੋਰ ਆਇਆ ਫਿਰ ਨਹੀਂ ਦੱਸਣਾ ਮੈਂ।
1: ਅੱਛਾ ਫਿਰ ਨਹੀਂ ਦੱਸਣਾ? ਓਹੋ, ਪਰ ਤੁਸੀਂ ਮੈਨੂੰ
0: ਜਿਹੜੇ ਜੋਤ ਅੰਕਲ ਜੀ ਆਏ ਫਿਰ,
1: ਹਾਂ ਫਿਰ
0: ਤਾਂ
1: ਅੱਧਾ ਕ ਦੱਸ ਦਿਓ।
0: ਜਿਹੜੇ ਜੋਤ ਅੰਕਲ ਜੀ ਨਾ ਕੋਈ ਹੋਰ ਆਇਆ ਫਿਰ ਨਹੀਂ ਮੈਂ ਦੱਸਣਾ।
1: ਓਹੋ ਚਲ ਠੀਕ ਹੈ, ਪਰ ਮੈਨੂੰ ਇੱਕ ਚੀਜ਼ ਤੁਸੀਂ ਉੱਥੋਂ ਵੇਖ ਕੇ ਆਇਓ ਭਲਾ, ਵੀ ਮੱਝ ਜਿਹੜੀ ਗਾਂ ਦੇ ਦੰਦ ਕਿੰਨੇ ਹੁੰਦੇ, ਕਾਉ ਦੇ ਕਿੰਨੇ ਤੀਥ ਹੁੰਦੇ ਆ, ਉਹ ਵੇਖ ਕੇ ਆਇਓ ਤੁਸੀਂ।
2: ਉਹ ਤਾਂ ਹੱਸਦੀ ਹੋਈ ਨਹੀਂ, ਮੰਕੀ ਹੱਸਦਾ ਹੁੰਦਾ,
1: ਪਰ ਉਹ ਵੇਖ ਕੇ ਆਊਗੀ ਨਾ ਸੀਸ ਵੀ ਹੱਸਦੀ ਕਿਉਂ ਨਹੀਂ। ਉਹਨੂੰ ਟਿਕਲ ਟਿਕਲ ਕਰਕੇ ਵੇਖ ਲਓ,
2: ਉਹ ਜਗਾਲੀ ਜੀ ਕਰਦੀ ਹੁੰਦੀ, ਬ੍ਰਸ਼ ਜਾਂ ਤਾਂ ਕਰ ਜਾਂਦੀ
0: ਹੁੰਦੀ।
1: ਹਾਂ ਅਸੀਸ ਨੂੰ ਪਰ ਪਤਾ ਨਾ, ਅਸੀਸ ਨੇ ਜਦੋਂ ਸੁਣਾਇਆ ਚੁਟਕਲਾ ਤੇ ਉਹਨੇ ਆਪੇ ਹੱਸਣਾ, ਜਦੋਂ ਹੱਸੂਗੀ ਨਾ ਗਾਈ ਤੁਸੀਂ ਉਹਨੂੰ ਚੁਟਕਲਾ ਸੁਣਾਉਣਾ, ਜਦੋਂ ਹੱਸੂਗੀ ਉਹਦੇ ਦੰਦ ਕਾਊਂਟ ਕਰ ਲਿਓ ਤੁਸੀਂ, ਠੀਕ ਆ?
2: ਹੱਸਦੀ ਦੰਦ ਗਿਣਦਾ
1: ਕੀ ਲਿਆ ਫਿਰ ਅੱਜ?
2: ਬੱਚੀਆਂ ਮਰੱਬਿਆਂ ਵਾਲਾ
1: ਓਕੇ, ਹੱਸਦੇ ਕਿਉਂ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ। ਕਿਹੜੀਆਂ ਗੱਲਾਂ ਨੀ ਫਨੀ ਲੱਗਦੀਆਂ
2: ਜਿਹੜੀਆਂ ਉਹ ਕਰਦੀ ਆ?
0: ਮੇਰੇ ਇੱਕ ਦੋ ਫਰੈਂਡਸ ਆ ਨਾ, ਉਹ ਮੇਰੇ ਮੈਨੂੰ ਬਾਲਾ ਹਸਾਉਂਦੇ ਸਕੂਲ ਚ ਰੋਜ਼ ਰੋਜ਼।
1: ਕਿੱਦਾਂ ਦੀਆਂ ਗੱਲਾਂ ਕਰਦੇ ਆ ਉਹ ਭਲਾ?
0: ਨਹੀਂ ਉਹ ਗੱਲਾਂ ਤਾਂ ਨਹੀਂ ਕਰਦੇ, ਸਿਲੀ ਮੂਵ ਕਰਦੇ, ਲਾਈਕ
2: ਹਰਕਤਾਂ
0: ਉਹ ਤੁਸੀਂ ਐਕਸ਼ਨਸ ਨਹੀਂ ਕਰਦੇ, ਸਿਲੀ ਮੂਵਸ ਜੇ ਕਰ ਦਿੰਦੇ ਜਿਹੜੀ ਮੈਨੂੰ ਸੌਂਦੇ।
1: ਅੱਛਾ ਓਕੇ ਓਕੇ, ਫਿਰ ਤੇ ਤੁਹਾਡੇ ਕੋਲ ਗੁੱਡ ਫਰੈਂਡਸ ਆ ਜਿਹੜੇ ਤੁਹਾਨੂੰ ਹਸਾਉਂਦੇ ਰਹਿੰਦੇ ਆ
0: ਐਵਰੀ ਸਿੰਗਲ ਡੇ।
1: ਵਾਹ ਵੈਰੀ ਨਾਈਸ, ਚਲੋ ਫਿਰ ਸਾਨੂੰ ਕੀ ਸੁਣਾਓਗੇ ਹੁਣ?
0: ਗਾਣਾ
1: ਓਕੇ।
0: ਮੈਂ ਨਿਕਲ ਪੁਗਡੀ ਲੈ ਕੇ ਪੁਰਸ ਤੇ ਪਰ ਉਸ ਰੱਖ ਪੇ ਉਹ ਤੂੰ ਮੋੜ ਆ ਉੱਤੇ ਦਿਲ ਛੋੜ ਆਇਆ, ਉਹ ਇੱਕ ਮੋੜ ਆਇਆ, ਉੱਥੇ ਦਿਲ ਛੋੜ ਆਇਆ, ਕਬ ਗੁਜ਼ਰਾ ਅੰਮ੍ਰਿਤਸਰ, ਕਬ ਜਾੜੇ ਲਾਹੌਰ ਆਇਆ, ਮੈਂ ਉੱਥੇ ਦਿਲ ਛੋੜ ਆਇਆ, ਉਹ ਇੱਕ ਮੋੜ ਆਇਆ,
2: ਸਾਡੇ ਨਾਲ ਸਾਡੇ ਨਾਲ ਮੋੜ ਆਇਆ ਸਾਡੇ ਨਾਲ।
1: ਇਹ ਬੜੇ ਚਿਰ ਬਾਅਦ ਸੁਣਾਇਆ ਅੱਜ ਅਸੀਸ, ਹੈ ਨਾ।
2: ਕੂਲਰ ਮਾਰੂ,
1: ਹਾਂ ਇਹਦੀ ਮੂਵੀ ਆਉਣੀ ਆ ਬਟਵਾਰਾ।
2: ਓਕੇ
1: ਹਾਂ, ਨਹੀਂ ਨਹੀਂ ਸਿਨੇਮੇ ਚ ਇਹਦੇ ਨਾਲ ਆਪਾਂ ਇੰਟਰਵਿਊ ਵੀ ਕੀਤੀ, ਉਹ ਵੀ ਸੁਣਾਵਾਂਗੇ ਤੈਨੂੰ।
0: ਸਭ
1: ਤੋਂ ਵਧੀਆ ਕਿਹੜੀ ਲੱਗੀ ਤੁਹਾਨੂੰ? ਸਭ ਤੋਂ ਵਧੀਆ ਕਿਹੜੀ ਲੱਗੀ? ਕਿਸਮਿਸ ਯਾਰਾਂ। ਓਕੇ, ਆਪਣਾ ਇੰਜੋਏ ਕਰੋ ਅੱਜ। ਥੈਂਕ ਯੂ,
0: ਥੈਂਕ ਯੂ, ਸੀ ਯੂ ਟੁਮਾਰੋ,
1: ਥੈਂਕ ਯੂ, ਸੀ ਯੂ ਟੁਮਾਰੋ। ਤੇ ਨੈਕਸਟ ਸਾਡੇ ਨਾਲ ਆ ਤਵਨੀਤ। ਸਤਿ ਸ੍ਰੀ ਅਕਾਲ ਤਵਨੀਤ।
0: ਪਹੁੰਚ
1: ਗਏ ਕਿ ਹਲੇ ਰਾਤ ਚ?
0: ਰਾਤ ਚ।
1: ਓਕੇ, ਕਿੰਨੇ ਵਜੇ ਚ?
0: ਮੇਰੀ 8:50।
1: ਓਏ 10 ਮਿੰਟ ਰਹਿ ਗਏ। ਓਕੇ ਚਲੋ, ਫਿਰ ਕੀ ਸੁਣਾਓਗੇ? ਫਿਰ
0: ਇੱਕ ਬੋਲੀ।
1: ਓਕੇ,
0: ਬਟ ਮੇਰੀ ਆਵਾਜ਼ ਰਿਪੀਟ ਹੋ ਰਹੀ।
1: ਕੋਈ ਗੱਲ ਨਹੀਂ, ਕੋਈ ਮਾਰਾਂਗੇ, ਕੋਈ ਨਹੀਂ, ਸੁਣਾਓ ਤੁਸੀਂ।
0: ਓਕੇ, ਬਾਈਬਲ ਦੀ ਬੱਸੀ ਖਤਨ ਗਈ ਸੀ, ਇਸੀ ਬਾਈਬਲ ਦੀ ਬੱਸੀ ਸੀ ਖਤਨ ਗਈ ਸੀ, ਖਤ ਕੇ ਲਿਆਂਦਾ ਦੋਨਾ,
1: ਬੰਬੂ ਘੱਟ ਚਲਾਉਣਾ, ਤੇਰੇ ਮੁੱਛਾਂ ਤੇ
2: ਬੰਬੂ ਬੰਬੂ ਹੋ ਗਏ
1: ਬੱਲੇ ਬੱਲੇ ਕੇ ਬੱਲੇ ਬੱਲੇ।
2: ਇਹ ਮਿਮਿਕਰੀ ਆਰਟਿਸਟ ਰਹੇ
0: ਪਹਿਲਾਂ।
1: ਬ੍ਰੂਮ ਬ੍ਰੂਮ ਬ੍ਰੂਮ ਬ੍ਰੂਮ ਬ੍ਰੂਮ।
0: ਤਾਇਆ ਜੀ, ਮੇਰੇ ਕੋ ਇੱਕ ਕੁਐਸਚਨ ਹੈਗਾ।
2: ਹਾਂਜੀ,
0: ਤੁਸੀਂ ਡਾਕਟਰ ਹੈਗੇ?
2: ਹਾਂਜੀ, ਪਰ ਹੋਰ ਤਰ੍ਹਾਂ ਦਾ ਡਾਕਟਰ ਆ।
0: ਕਿਹੜਾ ਡਾਕਟਰ?
2: ਜਿਹੜਾ ਰਿਸਰਚ ਵਾਲਾ ਹੁੰਦਾ।
0: ਡਾਕਟਰ
2: ਕਈ ਟਾਈਪ ਦੇ ਹੁੰਦੇ ਆ ਨਾ, ਹਰ ਡਾਕਟਰ ਦੀ ਆਪਣੀ ਸਪੈਸ਼ਲਿਟੀ ਹੁੰਦੀ ਆ।
1: ਇਹਨਾਂ ਨੂੰ
2: ਮੈਡੀਸਿਨ ਮੇਰੀ ਸਪੈਸ਼ਲਿਟੀ ਨਹੀਂ ਆ, ਤੇ ਇਸ ਲਈ ਮੈਨੂੰ ਜਾਣਾ ਪੈਂਦਾ। ਪਰ ਛੋਟੀ ਮੋਟੀ ਬਿਮਾਰੀ ਹੋਵੇ ਫਿਰ ਠੀਕ ਕਰ ਲਈ ਦੀ ਘਰੇ।
1: ਤੁਸੀਂ ਕਿਉਂ ਪੁੱਛਦੇ ਹੋ?
2: ਕਿਰਿਓਸਿਟੀ
1: ਵੈਸੇ?
0: ਨਹੀਂ ਵੈਸੇ।
1: ਅੱਛਾ ਵੈਸੇ ਹੀ। ਓਕੇ ਓਕੇ ਓਕੇ, ਠੀਕ ਹੈ।
0: ਇਹ ਜੋ ਤੱਕ ਦਾ ਪਤਾ ਚੱਲ ਸੀ, ਮੈਂ ਸਟੇਜ ਤੇ ਸੀ, ਸ਼ਾਲ ਪਾਇਆ।
1: ਹਾਂਜੀ,
0: ਓਦੋਂ ਤਾਂ ਪਤਾ ਤੁਸੀਂ ਕੈਂਡਲ ਦੀ ਫੋਟੋ ਭੇਜੀ ਸੀ,
1: ਹਾਂਜੀ
0: ਸਾਡੇ ਕੋਲ ਵੀ ਓਹਦੇ ਨਾਲ ਦਾ ਹੈਗਾ।
1: ਓਕੇ ਓਕੇ ਗੁੱਡ ਗੁੱਡ ਗੁੱਡ,
2: ਤੁਹਾਨੂੰ ਵਧੀਆ ਲੱਗਦਾ?
0: ਹਾਂਜੀ
2: ਦੈਟਸ ਗੁੱਡ।
1: ਇਹ ਕੁੜੀ ਬਹੁਤ ਬਰੀਕੀ ਚ ਜਾਂਦੀ ਹੈ। ਇਹ ਡਾਕਟਰ ਤੁਹਾਨੂੰ ਤਾਂ ਪੁੱਛ ਰਹੀ ਆ ਕਿਉਂਕਿ ਇਹਨਾਂ ਜੀਜੇ ਦੀਆਂ ਮੁੱਛਾਂ ਤੇ ਮੋਟਰਸਾਈਕਲ ਚਲਾਉਣਾ, ਕਿਤੇ ਕਿੱਕ ਕੁੱਕ ਵੱਜ ਜਾਂਦੀ ਹੈ, ਕੋਈ ਸਲੰਸਰ ਲੱਗ ਜਾਂਦਾ,
2: ਧੂਆਂ
1: ਧਵਾਂ। ਉਹਨੂੰ ਇਹ ਆ ਵੀ ਆਪਾਂ ਮਤਲਬ ਜੀਜੇ ਦਾ ਇਲਾਜ ਵੀ ਤੇ ਕਰਾਉਣਾ ਮੁੜ ਕੇ, ਹਨਾ। ਥੈਂਕ ਯੂ ਤਮਰੀਰ,
0: ਐਸੇ ਦਾ ਗੱਲ ਕਰ ਲੋ।
1: ਹਾਂਜੀ
0: ਸਤਿ
1: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਐਸਲਿਨ। ਹੈਲੋ
0: ਅੰਕਲ ਜੀ ਤੇ ਅੰਕਲ ਜੀ,
1: ਸਤਿ ਸ਼੍ਰੀ ਅਕਾਲ। ਕੀ ਕਰਦੀ ਸੀ ਐਸ਼ਲੀਨ?
0: ਗੱਡੀ ਚ ਬੈਠੇ।
1: ਅੱਛਾ, ਤੇ ਝਿੜਕਾਂ ਕਿਉਂ ਪਈਆਂ ਸਵੇਰੇ ਸਵੇਰੇ?
2: ਮੰਮੀ ਕਹਿੰਦੇ ਲੜੀ ਜਾਂਦੇ ਹੋ ਤੁਸੀਂ।
0: ਬਿਕਾਜ਼ ਮੈਂ ਤੁਹਾਨੂੰ ਟ੍ਰਿਕ ਕਰਨਾ।
1: ਅੱਛਾ ਟ੍ਰਿਕ ਕਰਨਾ ਵਾ, ਚਲੋ ਕਰੋ ਫਿਰ। ਕੀ ਸੁਣਾਓਗੇ ਫਿਰ ਅੱਜ?
0: ਇੱਕ ਬੋਲੀ,
1: ਹਾਂਜੀ
0: ਸੱਸ ਮਿਲਦੀ ਪੰਜ ਸੱਤ ਮੁੰਡੇ, ਸੱਸ ਮਿਲਦੀ ਪੰਜ ਸੱਤ ਮੁੰਡੇ, ਵੱਡੀ ਰੇਲ ਚਲਾਵੇ, ਵੱਡੀ ਰੇਲ ਚਲਾਵੇ,
1: ਕੋਈ ਆਵੇਗਾ
0: ਇੱਕ ਆਵੇਗਾ, ਕੋਈ ਜਾਵੇਗਾ, ਜੇ ਗੱਡਿਆ ਮੋਟਰਾ
1: ਪੀ ਪੀ ਪੀ,
0: ਜੇ ਗੱਡਿਆ ਮੋਟਰਾ
1: ਪਾ ਪਾ ਪਾ,
0: ਜੇ ਗੱਡਿਆ ਮੋਟਰ
1: ਪੀ ਪੀ ਪੀ,
0: ਜੇ ਗੱਡਿਆ ਮੋਟਰਾ
1: ਪਾ ਪਾ ਪਾ,
0: ਗੱਡਿਆ ਮੋਟਰਾ
1: ਪਾ ਪਾ ਪਾ,
0: ਬਲੇ ਬਲੇ ਸ਼ਾਵਾ ਸ਼ਾਵਾ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਵੀਰ ਜੀ ਹੈਗਾ?
0: ਨਹੀਂ ਦੀਦੀ ਹੈਗੇ।
1: ਅੱਛਾ ਦੀਦੀ ਹੈਗੇ, ਲਿਆਓ ਦੀਦੀ ਨਾਲ ਕਰਾ ਦੋ ਫਿਰ ਗੱਲ। ਸਤਿ ਸ਼੍ਰੀ ਅਕਾਲ ਵੱਡੀ ਦੀਦੀ,
2: ਪਤਾ ਲੱਗ ਗਿਆ ਸਾਨੂੰ ਦੀਦੀ।
1: ਵੱਡੀ ਦੀਦੀ ਕੀ ਹਾਲ ਹੈ?
0: ਹਾਂਜੀ ਠੀਕ ਆ।
1: ਹਾਂ ਵੱਡੀ ਦੀਦੀ,
0: ਪਤਾ ਮੈਂ ਕਿੰਨੇ ਓਲਡ ਹੈਗੀ?
1: ਕਿੰਨੇ ਓਲਡ ਹੈਗੀ ਵੱਡੀ ਦੀਦੀ?
0: 11।
1: ਓ ਇੰਨੇ ਵੱਡੇ, 1 ਤੇ 1 11।
0: ਹਾਂਜੀ
1: ਓ ਇੰਨੇ ਵੱਡੇ ਕਿੱਦਾਂ ਹੋ ਗਏ?
0: ਮੈਨੂੰ ਪਤਾ ਨਹੀਂ।
1: ਓਹੋ
0: ਤੇ ਵੱਡੀ ਦੀਦੀ ਪਹਿਲਾਂ ਬੋਰਨ ਹੋਏ।
1: ਅੱਛਾ ਪਹਿਲਾਂ ਬੋਰਨ ਹੋ ਗਈ ਤਾਂ ਕਰਕੇ ਵੱਡੀ ਹੋ ਗਈ।
0: ਹਾਂਜੀ।
1: ਤੇ ਤੁਹਾਡੇ ਵੀਰ ਦਾ ਕੀ ਹਾਲ ਆ?
0: ਠੀਕ
1: ਹੈ। ਤੁਹਾਡਾ ਜਿਹੜਾ ਵੀਰ ਜੀ ਆ ਉਹ ਕਿੰਨੇ ਸਾਲਾਂ ਦਾ ਵਾ?
0: 7।
1: ਅੱਛਾ ਉਹ 7 ਆ, ਓਕੇ। ਉਹ ਤਾਂ ਬੜੀ ਬੜੀ ਬਦਮਾਸ਼ੀਆਂ ਕਹਿੰਦੇ ਕਰਦਾ ਵਾ, ਬੜਾ ਲੜਦਾ ਵਾ।
0: ਨਹੀਂ।
1: ਹਾਂ ਚੰਗਾ ਵਾ ਬੰਦਾ?
0: ਇਸ ਕਿਊਟ ਹੈ।
1: ਅੱਛਾ ਕਿਊਟ ਆ। ਅੱਛਾ ਓਕੇ, ਕਿੰਨਾ ਕਿ ਕਿਊਟ ਆ?
0: ਜ਼ਿਆਦਾ।
1: ਅੱਛਾ ਇੰਟੈਲੀਜੈਂਟ ਵੀ ਆ?
0: ਹਾਂਜੀ।
1: ਓਕੇ, ਤੁਸੀਂ ਤਾਂ ਕੱਲ ਕਹਿੰਦੇ ਸੀ ਵੀ ਲੜਦਾ ਬੜਾ ਵਾ।
0: ਨਹੀਂ।
1: ਹਾਂ ਤੂੰ ਨਾਲੇ
0: ਲੈ ਲੈਂਦੇ
1: ਨਾਲੇ, ਉਹ ਤੁਹਾਡਾ ਜਿਹੜਾ ਬ੍ਰਦਰ ਹੈ ਨਾ ਉਹ ਟ੍ਰੈਫਿਕ ਦੀ ਅਪਡੇਟ ਵੀ ਦਿੰਦਾ ਵਾ। ਤੁਸੀਂ ਉਹਨਾਂ ਗੱਲ ਕਰਾ ਦੋ ਆਪਾਂ।
0: ਅਸੀਂ ਮੈਂ ਐਂਬੂਲੈਂਸ ਦੇਖੀ ਸੀ ਜਦੋਂ ਸਕੂਲੇ ਜਾ ਰਹੀ ਸੀ।
1: ਅੱਛਾ ਫਿਰ?
0: ਫਿਰ ਉਹ ਲੰਘ ਗਿਆ।
1: ਅੱਛਾ ਫਿਰ ਲੰਘ ਗਈ। ਓਕੇ, ਉਹ ਲਾਈਟਾਂ ਜਗਦੀਆਂ
0: ਤੇ ਤੁਸੀਂ ਕੱਲੀ ਬੇਲੇ ਦਾ ਗੱਲ ਕਰਦੇ ਪਏ।
1: ਹਾਂਜੀ
2: ਦੱਸੋ, ਤੁਸੀਂ ਨਾਲ ਨਾਲ ਸੁਣਦੇ ਵੀ ਪਏ ਆ। ਮੈਂ ਬਹੁਤ ਧਿਆਨ ਨਾਲ ਗੱਲ ਸੁਣਦਾ ਸੀਗਾ।
0: ਤੁਸੀਂ ਡਾਕਟਰ ਹੈਗੇ?
2: ਥੋੜਾ ਥੋੜਾ ਹੈਗਾ। ਹਾਂਜੀ
0: ਮੈਂ ਤੁਹਾਡੀ ਐਂਬੂਲੈਂਸ ਦੇਖੀ।
2: ਹਾਂ ਅੱਛਾ ਓਕੇ, ਮੈਨੂੰ ਦੱਸਿਆ ਕਰੋ ਉਹਦਾ ਨੰਬਰ ਨੋਟ ਕਰਕੇ। ਤੇ ਬਾਲੀ ਤੇਜ਼ ਤਾਂ ਨਹੀਂ ਲੰਘੀ ਤੁਹਾਡੇ ਕੋਲ ਦੀ? ਤੇ ਲਾਈਟ ਚੱਲਦੀ ਸੀ ਉਹਦੀ?
0: ਹਾਂਜੀ।
2: ਪੁੱਤ ਸਮਵਨ ਇਜ਼ ਇਨ ਨੀਡ ਹੈ ਨਾ, ਫਿਰ ਉਹ ਰਸਤੇ ਚੋਂ ਪਰੇ ਹੋ ਜਾਈਦਾ ਨਾ ਤਾਂ ਕਿ ਉਹ ਟਾਈਮ ਤੇ ਹਸਪੀਟਲ ਪਹੁੰਚ ਜਾਵੇ।
0: ਉਹ ਬਲੀਜ ਦੇ ਥੱਲੇ ਆ ਲਿਆ ਸੀ।
2: ਅੱਛਾ ਠੀਕ ਹੈ ਠੀਕ ਹੈ,
1: ਚਲੋ। ਤੇ ਕੀ ਸੁਣਾਓਗੇ ਫਿਰ ਅੱਜ?
0: ਇੱਕ ਬੋਲੀ। ਇੱਕ ਸੀ ਲਾਜਾ ਇੱਕ ਸੀ ਲਾਰੀ, ਦੋਨੋਂ ਮਲ ਗਏ ਖਤਮ ਕਹਾਣੀ।
1: ਆ ਠੀਕ ਹੀ
2: ਐਂਬੂਲੈਂਸ ਤਾਂ ਹੀ ਲੈ ਕੇ ਗਈ
0: ਹੈ। ਤੇ ਬ੍ਰਿਜ ਤੇ ਐਕਸੀਡੈਂਟ ਕਿਵੇਂ ਹੋਇਆ ਤੇ ਇੱਕ ਵੈ ਸੀਡੀ ਦੀ ਵੈਨ ਖਰਾਬ ਹੋਈ।
1: ਥੈਂਕ ਯੂ ਫਿਰ, ਥੈਂਕ ਯੂ,
0: ਸਤਿ ਸ਼੍ਰੀ ਅਕਾਲ। ਤੇ ਮੈਂ ਦਾਦਾ ਨਾਲ ਕੱਲ ਗੱਲ ਕੀਤੀ ਸੀ ਤੇ ਮੈਂ ਦਾਦਾ ਦੀ ਪਤਾ ਨਹੀਂ ਲੱਗਿਆ ਤੇ ਦਾਦਾ ਮੈਨੂੰ ਕਿਹਾ ਨੀ ਵੈਨ ਖਰਾਬ ਹੋਈ।
1: ਹਾਂ ਡੈਡਾ ਨੂੰ ਨੀ ਪਤਾ ਲੱਗਾ,
2: ਤੁਸੀਂ ਦੱਸ ਦੋ ਨਾ ਫੋਨ ਕਰਕੇ।
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਬਾਏ ਬਾਏ,
0: ਗੁੱਡ ਮਾਰਨਿੰਗ,
1: ਗੁੱਡ ਮਾਰਨਿੰਗ ਪਾਈਨਐਪਲ, ਥੈਂਕ ਯੂ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੀਰ ਜੀ, ਜਿੰਦਾਬਾਦ ਸਰਦਾਰ ਜੀ,
0: ਜਿੰਦਾਬਾਦ,
1: ਥੈਂਕ ਯੂ। ਲਾਸਟ ਹੋਣ ਗਈ ਸਾਡੇ ਨਾਲ 615, ਤੁਸੀਂ ਆਉਣੇ ਰਹੋ ਜੀ।
2: ਹੈਲੋ ਹੈਲੋ,
1: 615 ਤੁਸੀਂ ਆਉਣੇ ਰਹੋ ਜੀ।
2: ਹਾਂਜੀ, ਸਾਡੀ ਆਵਾਜ਼ ਆ ਰਹੀ?
1: ਹੈਲੋ,
2: ਦਿਲ ਮੇਰਾ ਲੈ ਲੋ,
1: ਲੱਗਦਾ ਵੀ ਚੱਲ ਗਏ ਹੋਣੇ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲਦਾ?
3: ਰਾਣਾ ਕੁਮਾਰ।
1: ਹਾਂਜੀ
3: ਰਾਣਾ,
1: ਰਾਣਾ,
3: ਰਾਣਾ,
1: ਹਾਂ
3: ਰਾਣਾ ਕੁਮਾਰ,
1: ਤੁਸੀਂ ਸਪੈਲ ਕਰੋਗੇ?
3: ਹਾਂਜੀ,
1: ਜ਼ੈਡ, ਓਕੇ, ਜ਼ਾਰਾ, ਓਕੇ, ਤੇ ਬੜਾ ਪਿਆਰਾ ਨਾਂ ਤੁਹਾਡਾ।
2: ਚਿੱਠੀ ਲੰਡਨ ਨੂੰ ਲਿਖਦਾ ਯਾਰ।
1: ਜ਼ਾਰਾ ਸਕੂਲ ਜਾ ਰਹੇ ਹੋ?
3: ਹਾਂਜੀ,
1: ਓਕੇ, ਤੇ ਕਿੰਨੇ ਵਜੇ ਲੱਗਦਾ ਤੁਹਾਡਾ ਸਕੂਲ?
3: 9 o'clock,
1: ਓਕੇ, ਫਿਰ ਤੇ ਗੁੱਡ ਆ। ਤੁਸੀਂ ਮੈਲਬਨ ਰਹਿੰਦੇ ਹੋ ਕਿ ਕਿੱਥੇ?
3: ਟ੍ਰੇਗੀਬਨ,
1: ਟ੍ਰੇਗੀਬਨ, ਓਕੇ, ਗੁੱਡ। ਤੇ ਕੀ ਸੁਣਾਓਗੇ ਅੱਜ ਤੁਸੀਂ? ਹਾਂਜੀ,
3: ਐਸਾ ਨਾਮ ਜੋ ਨਾ ਵਾਹਿਗੁਰੂ ਜੀ ਕੀ ਖਾਤਾ, ਵਾਹਿਗੁਰੂ ਜੀ ਕੀ ਖਾਤਾ, ਐਸਾ ਨਾਮ ਮਨ ਰੰਗ ਜੋ ਨਾ ਹੋ, ਹੁਕਮ ਨ ਜਾਣੇ ਮਤ ਕੋ, ਐਸਾ ਨਾਮ ਮਨ ਰੰਗ ਜੋ ਨਾ ਹੋ,
2: ਵਾਹਿਗੁਰੂ ਜੀ
1: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਨਾਈਸ ਪੁੱਤ, ਤੁਸੀਂ ਤੇ ਬਹੁਤ ਸੋਹਣਾ ਸੁਣਾਉਂਦੇ ਹੋ। ਕਿੰਨੇ ਸਾਲਾਂ ਦੇ ਹੋ ਤੁਸੀਂ? 8, ਓਕੇ, ਤੇ ਨਾਲੇ ਤੁਸੀਂ ਸ਼ਬਦ ਵੀ ਯਾਦ ਕੀਤੇ ਆ, ਵੈਰੀ ਗੁੱਡ, ਥੈਂਕ ਯੂ ਜ਼ਾਰਾ,
3: ਥੈਂਕ
1: ਯੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਕੁਛ ਇੱਕ ਮੈਸੇਜ ਲੈ ਕੇ। ਰਾਜ ਜੀ ਧੰਨਵਾਦ, ਗੁੱਡ ਮਾਰਨਿੰਗ। ਜਸਕਿਰੇ ਜੀ ਕਹਿੰਦੇ ਕਸੀਸ ਲਵ ਯੂ ਲੋਟ, ਬਲੈਸਿੰਗ ਬੇਟਾ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 190 ਰੁਪਈਏ ਰੇਟ ਹੋ ਗਿਆ 22 ਕੈਰਟ ਦਾ, ਅਤੇ
2: ਰੁਪਈਆਂ ਦੇ ਹਿਸਾਬ ਨਾਲ ਸਸਤਾ ਹੀ ਹੈ, ਡਾਲਰਾਂ 'ਚ ਮਹਿੰਗਾ ਪੈ ਜਾਣਾ।
1: ਆਹੋ, ਜਦੋਂ ਲੈਣਾ ਹੀ ਨਹੀਂ ਤਾਂ ਫਿਰ ਮਹਿੰਗਾ ਕੀ ਤਾਂ ਸਸਤਾ ਕੀ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਅਤੇ ਮਨਦੀਪ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਲੱਗੀ, ਹਰਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮੀਂਹ ਅਤੇ ਬਾਰਿਸ਼ਾਂ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ, ਰਾਜ ਖੁਰਾਣਾ ਜੀ ਅਪਡੇਟ ਭੇਜਦੇ ਨੇ, ਬਹੁਤ ਮਿਹਰਬਾਨੀ। ਕਰਮ ਜੀ ਕਹਿੰਦੇ ਨੇ ਕਿ ਯੈਸਟਰਡੇ ਡਿਨਰ ਵਾਜ਼ ਡਾਈਸ ਪਨੀਰ ਵਿਦ ਆਲ ਮਸਾਲਾ ਐਂਡ ਰੋਟੀ ਵਿਦ ਅਨੀਅਨ ਟਮਾਟੋ ਐਂਡ ਕੁਕੁੰਬਰ ਐਂਡ ਕੈਰਟ ਐਂਡ ਸੈਲਡ ਐਂਡ ਲੈਮਨ ਜੂਸ ਐਂਡ ਸੈਸਮੀ ਸੀਡਸ,
2: ਕੁੱਲ ਮਿਲਾ ਕੇ ਸ਼ਾਹੀ ਭੋਜੀ ਲਿਖਾ,
1: ਗੁੱਡ। ਅਤੇ ਸੰਜੇ ਪੂਜਾ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਹੈ। ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਰਕੇਸ਼ ਕਾਜਲ ਕਹਿੰਦੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ, ਸਰਬੱਤ ਦਾ ਭਲਾ ਕਰੇ, ਵਾਹਿਗੁਰੂ ਖੁਸ਼ ਤੰਦਰੁਸਤ ਅਤੇ ਆਨੰਦ ਮਾਨਣ ਅੱਜ ਦੇ ਦਿਨ ਦਾ, ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਭੇਜਦੇ ਨੇ। ਅਤੇ ਘੁੰਮਣ ਸਾਹਿਬ ਕਹਿੰਦੇ ਕਹਾਣੀ ਬੜੀ ਖੂਬਸੂਰਤ ਸੀ। ਅਤੇ ਜਤਿੰਦਰ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।
4: यार तू इतने इनी छेती आके पक्का भी हो गया, की जुगाड़ लाया है?
5: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: हां जी हां जी, ओए हां जी हां जी,
7: हां जी रेडियो।
8: हुन थोड़े मोड़े नाल मोड़ा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा,
9: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेर बी टोयोटा दे नाल।
8: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
7: हाँ जी हाँ जी, ओए हाँ जी हाँ जी,
6: हाँ जी रेडियो।
10: सुनो जी, गड्डी अक्षरा ज्वेलर्स वल ले लो।
11: ओ जो हुकम मेरी सरकार।
10: ओ आ किधर, हैरी स्पार्क वल जाना, तुसी आ किथे जा रहे हो?
11: अक्षरा ज्वेलर्स दी दूजी लोकेशन रिवरस्टंच,
10: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
11: आहो जी आहो,
10: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच भी तुहाडी सेवा विच।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 आस करते हैं दिन तुहाडा वधिया जा रहा होएगा, चढ़दी कला च होगी, चेहरे ते होएगी मुस्कुराहट, जेकर नहीं ते आओ सब तो पहला चेहरे ते खुशी लैके आई है। तो बिल्कुल इसे तरह इस खुशी नू अपने चेहरे ते सजा के रखियो, एहो ही है शुकराना उस रब दा। सवेरे सवेरे जे तुसीं चेहरे ते खुशी रखदे हो तो बाकी दिन भी तुहाडा वधिया लंघदा, ਤੁਹਾਡੇ ਆਸ ਪਾਸ ਮੌਜੂਦ ਲੋਕ ਤੁਹਾਡੇ ਚਾਹੁਣ ਵਾਲੇ ਤੁਹਾਨੂੰ ਵੇਖ ਕੇ ਉਹ ਵੀ ਖੁਸ਼ ਹੁੰਦੇ ਨੇ। ਸਮਾਂ ਚੁਕਾਚ ਦੀ ਕਹਾਣੀ ਦਾ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਬਜ਼ੁਰਗ ਬੰਦਾ ਫਕੀਰ ਦੇਖ ਰੱਖਦਾ ਪਿੰਡ ਦੇ ਵਿੱਚ ਆਉਂਦਾ ਅਤੇ ਉੱਚੀ ਉੱਚੀ ਹੋਕਾ ਦਿੰਦਾ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ। ਪਰ ਰੱਬ ਨੂੰ ਹੁਣ ਮਿਲਣਾ ਕੌਣ ਚਾਹੇ। ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਸੀ ਕਿ ਮਰਨ ਤੋਂ ਬਾਅਦ ਰੱਬ ਨੂੰ ਮਿਲਿਆ ਜਾਂਦਾ। ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ, ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ ਪਿੱਛੋਂ ਘਰ ਦਾ ਕੰਮ ਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਹਿਸਥੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ। ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤੇ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ, ਕਹਿਣ ਲੱਗਾ ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਮੈਨੂੰ ਨਾਲ ਲੈ ਜਾਓ। ਕਹਿੰਦੇ ਨੇ ਫਕੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕਰਾਂ ਤੇ ਕੀ ਕਰਾਂ। ਸਾਰੇ ਪਿੰਡ ਦੇ ਸਾਹਮਣੇ ਕਹਿੰਦਾ ਸੀ, ਲੰਮੇ ਸਮੇਂ ਤੋਂ ਕਹਿੰਦਾ ਸੀ, ਹੁਣ ਲੈ ਕੇ ਜਾਣਾ ਪੈਣਾ। ਉਸ ਨੌਜਵਾਨ ਨੂੰ ਲੈ ਕੇ ਜੰਗਲਾਂ ਦੀ ਰਾਹ ਹੋ ਤੁਰਿਆ। ਉਸਨੂੰ ਲੱਗਦਾ ਸੀ ਕਿ ਇੱਕ ਦੋ ਦਿਨ ਤੱਕ ਭੁੱਖਾ ਤੇ ਆਇਆ ਅੱਕ ਕੇ ਵਾਪਸ ਮੁੜ ਜੂਗਾ। ਰਾਹ 'ਚ ਜਾ ਕੇ ਜਿੱਥੇ ਬੈਠੇ ਨੌਜਵਾਨ ਪੁੱਛਦਾ, ਬਾਬਾ ਜੀ ਕਿੰਨਾ ਕੁ ਟਾਈਮ ਲੱਗਣਾ। ਉਸਨੇ ਜਾਣ ਬੁੱਝ ਕੇ ਕਾਫੀ ਲੰਮਾ ਸਮਾਂ ਦੱਸਿਆ, ਰਸਤੇ ਦੇ ਵਿੱਚ ਕਾਫੀ ਔਕੜਾਂ ਦੱਸੀਆਂ, ਪਹਾੜ ਵੀ ਆਉਣੇ ਨੇ, ਨਦੀਆਂ ਵੀ ਤਰਨੀਆਂ ਪੈਣੀਆਂ ਨੇ, ਜੰਗਲ ਵੀ ਆਉਣੇ ਨੇ, ਖੂੰਖਾਰ ਜਾਨਵਰ ਵੀ ਹੱਲੇ ਆਉਣੇ ਨੇ, ਕਈ ਜਗ੍ਹਾ ਤੇ ਕਈ ਤਰ੍ਹਾਂ ਦਾ ਤਲਿਸਮ ਵੀ ਆਊਗਾ। ਜੋ ਵੀ ਜਿੰਨਾ ਵੀ ਔਖਾ ਦੱਸ ਸਕਦਾ ਸੀ ਉਹਨਾਂ ਉਸ ਰਾਹ ਨੂੰ ਔਖਿਆਂ ਕਰਕੇ ਦੱਸਿਆ। ਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ, ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ, ਨੌਜਵਾਨ ਕਹਿੰਦਾ ਥੋੜ੍ਹਾ ਹੋਰ ਚੱਲ ਲੈਂਦੇ ਹਾਂ, ਥੋੜ੍ਹਾ ਸਫ਼ਰ ਹੋਰ ਮੁਕਾ ਲੈਂਦੇ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ, ਉਹਨਾਂ ਰਾਵਾਂ 'ਤੇ ਵੀ ਲਈ ਫਿਰਦਾ ਰਿਹਾ ਜਿਨ੍ਹਾਂ ਰਾਵਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਫਕੀਰਾ, ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ, ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ, ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ ਹੈ, ਮੈਂ ਨਹੀਂ ਜਾਣਦਾ ਰੱਬ ਨੂੰ, ਮੈਨੂੰ ਨਹੀਂ ਸੀ ਪਤਾ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਭਗਤ ਨਿਕਲਿਆ, ਤੇਰਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮੇਰਾ ਰੱਬ ਮਿਲ ਗਿਆ। ਜੇ ਤੇਰੇ 'ਚ ਇੰਨੀ ਸ਼ਰਧਾ ਵਾ, ਇੰਨੀ ਨੇਚਾ ਵਾ, ਅਤੇ ਅੱਜ ਤੋਂ ਤੂੰ ਮੇਰਾ ਗੁਰੂ, ਸੱਚ ਪੁੱਛੇ ਤਾਂ ਮੈਂ ਗੁਰੂ ਅਖਵਾਉਣ ਦੇ ਕਾਬਲ ਨਹੀਂ ਹਾਂ, ਮੈਂ ਜੋ ਵੀ ਕੀਤਾ ਆਪਣਾ ਢਿੱਡ ਭਰਨ ਦੇ ਲਈ ਕੀਤਾ, ਜੇ ਮੈਨੂੰ ਰੱਬ ਲੱਭਾ ਹੁੰਦਾ ਤਾਂ ਮੈਂ ਭਲਾ ਇੱਦਾਂ ਧੱਕੇ ਖਾਂਦਾ ਫਿਰਦਾ, ਉਲਟਾ ਤੂੰ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ, ਜੇ ਕਿਤੇ ਰੱਬ ਮਿਲੇ ਤਾਂ ਮੈਨੂੰ ਜ਼ਰੂਰ ਦੱਸੀ। ਖਲੀਲ ਜ਼ਿਬਰਾਨ ਦੀ ਲਿਖੀ ਹੋਈ ਇਹ ਕਹਾਣੀ ਅਨੁਵਾਦ ਕਰਦਿਆਂ ਕੋਈ ਉੱਤੇ ਥੱਲੇ ਹੋ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ, ਪਰ ਕਹਾਣੀ ਦਾ ਜੋ ਮਕਸਦ ਆ ਉਹ ਜ਼ਰੂਰ ਤੁਸੀਂ ਸਮਝੇ ਹੋਗੇ, ਜੇਕਰ ਨਹੀਂ ਤਾਂ ਅੱਜ ਦੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਜ਼ਰੂਰ ਸਮਝ ਆਓਗੇ। ਅੱਜ ਦੇ ਸਮੇਂ ਦੇ ਵਿੱਚ ਬੜੇ ਬਾਬੇ, ਬੜੇ ਫਕੀਰ, ਬੜੇ ਢੋਂਗੇ, ਸਭ ਆਪਣੇ ਆਪਣੇ ਤਰੀਕਿਆਂ ਦੇ ਨਾਲ ਦਾਅਵੇ ਕਰਦੇ ਨੇ, ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਮਿਲਾਉਣਗੇ। ਸੱਚ ਜਾਣਿਓ ਤਾਂ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੁਸੀਂ ਨੇਚਾ ਰੱਖਦੇ ਹੋ, ਉਹ ਤੁਸੀਂ ਆਪ ਸਿਆਣੇ ਹੋ। ਅਤੇ ਉਹਨਾਂ ਸਾਰਿਆਂ ਨੇ ਮਾਪਦੰਡ ਹੀ ਕੁਛ ਐਸੇ ਰੱਖੇ ਨੇ ਕਿ ਉਲਟਾ ਕੇਸ ਤੁਹਾਡੇ ਸਿਰ ਪਾ ਦਿੰਦੇ, ਕਿਸੇ ਨੂੰ ਕੋਈ ਦੁੱਖ ਤਕਲੀਫ ਆ, ਤੁਸੀਂ ਕਿਸੇ ਬਾਬੇ 'ਤੇ ਜਾਂਦੇ ਹੋ ਅਤੇ ਉਹ ਸ਼ਰਤ ਹੀ ਤੁਹਾਨੂੰ ਐਡੀ ਕੁ ਵੱਡੀ ਦੱਸੂਗਾ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ, ਉਹ ਤੁਹਾਨੂੰ ਪਾਠ ਹੀ ਇੰਨੇ ਦੱਸ ਦੂ ਜਿਹੜੇ ਤੁਹਾਡੇ ਕੋਲ ਹੋਣੇ ਨਹੀਂ, ਜੇ ਤੁਸੀਂ ਕਰ ਲਓ ਅਤੇ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦੂ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ, ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ। ਔਖਾ ਦੱਸੋ, ਜਦੋਂ ਨਾ ਹੋਇਆ ਤਾਂ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ। ਅਤੇ ਹੁੰਦਾ ਅਕਸਰ ਹੀ ਇਹੋ ਹੀ ਆ, ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ, ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ। ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਹੈ ਅਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ ਹੈ। ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ। ਹੁਣ ਤਾਂ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆ ਹੋਊਗਾ ਕਿ ਜੇ ਮਿਲਣਾ ਤੇ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ, ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ ਹੈ, ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ, ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਉਹਨਾਂ ਸੌਖਾ ਤੇ ਨਹੀਂ ਕਦੀ ਮਿਲ ਸਕਦਾ, ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ। ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ ਹੈ, ਅੰਦਰ ਖੋਜਣਾ ਹੀ ਸ਼ਾਇਦ ਸਭ ਤੋਂ ਔਖਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: Dragon is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਾਡੇ ਕੋਲ ਤਾਂ ਬਟੂਆ ਹੀ ਨੀ ਹੈਗਾ।
1: ਉਹ ਯਾਰ ਉਹ ਛੱਡੋ, ਇੱਕਦਮ ਮੇਰੀ ਆਵਾਜ਼ ਨੂੰ ਕੀ ਹੋ ਗਿਆ, ਜਿੱਦਾਂ ਜਹਾਜ਼ ਚ ਨੀ ਉੱਪਰ ਚੜੀਦਾ ਤੇ ਆਵਾਜ਼ ਏਦਾਂ ਦੀ ਆਉਣ ਲੱਗ ਪਈ, ਤੁਹਾਡੇ ਵੀ ਕੰਨ ਚ ਏਦਾਂ ਹੋਣ ਗਏ ਕਿ ਨਹੀਂ?
0: ਭਾਜੀ ਆਪਾਂ ਉੱਪਰਲੀ ਮੰਜ਼ਿਲ ਤੇ ਬੈਠੇ ਹਾਂ,
1: ਦੇਖੋ
0: ਅਸੀਂ ਫ੍ਰੀ ਚ ਫੀਲਿੰਗ ਨੀ ਦੇਤੀ ਜਹਾਜ਼ ਵਾਲੀ, ਲਿਆ ਕੱਢੋ ਦੱਸ ਦਾ ਲੋ
1: ਯਾਰ, ਜਹਾਜ਼ ਵਾਲੀ ਫੀਲਿੰਗ ਨੀ ਦਿਓ, ਜਦੋਂ ਜਹਾਜ਼ ਉਲਟਾ ਕਰਤਾ ਸੀ ਉਹ ਵਾਲੀ ਨਾ ਦਿਓ।
0: ਉਹ ਵੀ ਹੋ ਗਿਆ ਸੀਗਾ ਕੰਮ ਹਨਾ।
1: ਹਾਂ ਲੈ, ਹੋਰ ਸੁਣਾਓ। ਠੀਕ,
0: ਪਿਛਲੇ ਹਫਤੇ ਹੋਇਆ ਸੀ,
1: ਪਿਛਲੇ ਹਾਂ ਪਿਛਲੇ ਆਪਾਂ ਗੱਲ ਵੀ ਕੀਤੀ ਸੀ। ਹਾਂ ਸ਼ਾਇਦ, ਹਾਂ ਹੋ ਸਕਦਾ ਜਿਹਨਾਂ ਦੇ ਸਮੋਸੇ ਸਮੋਸੇ ਹੁਣ ਐਂ ਸਿੱਧੇ ਮੂੰਹ ਚੋਂ ਪਏ ਹੁਣ, ਜਿਹੜੇ ਟੇਢੇ ਹੋ ਗਏ ਹੁਣ।
0: ਇੱਕ ਨਾ ਅੱਜ ਸਵੇਰੇ ਖਬਰਾਂ ਦੇ ਵਿੱਚ ਆਪਾਂ ਹੁਣ
1: ਪਰ ਹੁਣ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਤੇ ਜੇ ਤੁਸੀਂ ਇਧਰ ਉਧਰ ਚੱਲਦੇ ਪਏ ਹੋ ਤੇ ਆ ਜਾਓ ਫਿਰ ਰੇਡੀਓ ਨੂੰ ਆਨ ਕਰੋ। ਜਿਹੜੇ ਰੇਡੀਓ ਸੁਣਦੇ ਪਏ ਆ ਤੇ ਸਾਨੂੰ ਤੁਸੀਂ ਮੈਸੇਜ ਕਰਕੇ ਦੱਸਣਾ ਵੀ ਪੂਰੀ ਆਵਾਜ਼ ਆ ਰਹੀ ਹੈ, ਸਾਰਾ ਕੁਝ ਚੱਲਦਾ ਪਿਆ ਤੇ ਕਿੱਦਾਂ ਤੁਹਾਡਾ ਦਿਨ ਤੁਸੀਂ ਕਿੱਦਾਂ ਬਤੀਤ ਕੀਤਾ। ਤੇ ਅੱਜ ਭਾਜੀ ਦੋ ਚੀਜ਼ਾਂ ਮੈਂ ਜਿਹੜੇ ਲਿਸਨਰਸ ਆ ਨਾ ਉਹਨਾਂ ਨੂੰ ਕਹਿਣਾ ਚਾਹੁੰਦਾ ਵਾ ਭਈ ਦੇਖੋ, ਤੁਹਾਡੇ ਨਾਲ ਇਹੋ ਜਿਹੀ ਚੀਜ਼ ਹੋਈ ਆ ਵੀ ਜਿਹੜੀ ਤੁਸੀਂ ਏਦਾਂ ਕਹੀ ਹੋਵੇ ਵੀ ਯਾਰ ਆਹ ਚੀਜ਼ ਵੇਖੀ ਆ ਤੇ ਉਸੇ ਵੇਲੇ ਕੋਈ ਨਾ ਕੋਈ ਚੀਜ਼ ਹੋ ਗਈ ਹੋਵੇ,
0: ਹੈ?
1: ਗੱਡੀ ਵਿੱਚ ਤੇ ਤੁਸੀਂ ਖਬਰਾਂ ਸੁਣਾਉਣ ਡਿਆ ਸੀ ਉਸ ਟਾਈਮ ਨਾ, ਉਸ ਟਾਈਮ ਖਬਰਾਂ ਦਾ ਟਾਈਮ ਸੀ, ਠੀਕ ਹੈ?
0: ਪਹਿਰ ਵੇਲੇ
1: ਨਹੀਂ, ਹੁਣੇ 4 ਵਜੇ ਜਿਹੜੀ ਤੁਸੀਂ ਸਟਾਰਟ ਕਰਦੇ ਹੋ ਨਾ, ਤੇ ਮੈਂ ਨਾ ਇੱਥੇ ਵਰਕਰ ਕਲੱਬ ਆ ਨਾ ਜਿਹੜਾ,
0: ਹਾਂਜੀ ਹਾਂਜੀ,
1: ਉਹ ਸਿਗਨਲ ਤੇ ਖਲੋਤਾ, ਮੈਂ ਨਾ ਐਂ ਕਰਕੇ ਵੇਖਣਾ ਤੇ ਵਰਕਰ ਲਿਖਿਆ ਸੀ ਉਸੇ ਵੇਲੇ ਤੁਸੀਂ
0: ਗਿੱਗਰ
1: ਯਾਰ ਹੱਦ ਹੋ ਗਈ ਥੋੜੇ, ਮੈਂ ਵਰਕਰ ਉੱਤੇ ਲਿਖਿਆ ਤੇ ਤੁਸੀਂ ਗਿੱਗ ਵਰਕਰ ਦੀ ਕਰਦੀ ਗੱਲ,
0: ਤੁਸੀਂ ਐਂ ਨੀ ਕਹਿਤਾ ਮੈਂ ਉਸੇ ਵਕਤ ਉਬਰ ਡਿਲੀਵਰੀ ਕਰਕੇ ਆਇਆ ਸੀ।
1: ਬਿਮਾਰ ਚੱਲਣ ਡਿਆ ਉਬਰ ਈਟ ਕਰਕੇ ਆਉਣੇ,
0: ਕਿਉਂਕਿ
1: ਮੇਰੇ ਕੋਲ ਹੈਗਾ ਉਬਰ ਈਟ ਵਾਲਾ ਲਾ।
0: ਅੱਛਾ, ਲਾਇਸੈਂਸ ਹੈ ਤੁਹਾਡੇ ਕੋਲ?
1: ਉਹ ਲਾਇਸੈਂਸ ਨਹੀਂ, ਇਹਦੇ ਤੇ ਐਪ ਹੁੰਦੀ ਆ, $30 ਹੋ ਗਿਆ ਤੇ ਕਿਉਂ ਨਾ ਆਪਾਂ 2 ਘੰਟੇ ਲਾ ਕੇ ਫੇਰ ਹੀ ਰੇਡੀਓ
0: ਨਾਲੇ ਦਿਹਾੜੀ ਪਾ ਲਈ।
1: ਤੇ ਲਈ ਏਦਾਂ ਹੁਣ ਅੱਧੇ ਘੰਟੇ ਚ ਏਦਾਂ ਦੋ ਚੀਜ਼ਾਂ ਹੋਈਆਂ, ਇੱਕ ਤੇ ਆਹ ਚੀਜ਼ ਹੋ ਗਈ, ਠੀਕ ਹੈ? ਹੁਣ ਮੈਂ ਗੱਡੀ ਲਾਈ ਪਾਰਕਿੰਗ ਤੇ, ਠੀਕ ਹੈ? ਗੱਡੀ ਤੋਂ ਪਾਰਕਿੰਗ ਲਈ ਨਾ ਅੱਗੇ ਸਾਹਮਣੇ ਨਾ ਉਹ ਲਿਫਟ ਪੂਰੀ ਦਿਖਦੀ ਪਈ ਸੀ ਮੈਨੂੰ, ਮੈਂ B2 ਤੇ ਸੀ, ਠੀਕ ਹੈ? ਮੈਂ ਕਿਹਾ ਯਾਰ ਕਦੀ ਨਾ ਕਦੀ ਤੇ ਏਦਾਂ ਹੋਏਗਾ ਵੀ ਮੈਂ ਲਿਫਟ ਦਾ ਬਟਨ ਦਬਾਵਾਂ ਤੇ ਉਸੇ ਵੇਲੇ ਚਾਹ ਚੜ੍ਹ ਜਾਏ, ਮਤਲਬ ਕੋਈ ਉੱਤੋਂ ਦਬਾ ਦੇ, ਏਦਾਂ ਨੀ ਮੈਂ ਸੋਚ ਹੀ ਰਿਹਾ। ਉਹ ਮੈਂ ਦਬਾਈ, ਉਹ ਸੱਚੀ ਉੱਤੇ ਚਲੇ ਗਈ। ਮੈਂ ਆਖਿਆ ਯਾਰ ਹੱਦ ਹੋ ਗਈ, ਦੋ ਚੀਜ਼ਾਂ ਮੇਰੇ ਨਾਲ ਐਰਕੀ ਹੋ ਗਈ ਆ।
0: ਮੈਂ ਦਰਖਤ ਹੁੰਦਾ ਸੀਗਾ ਸਾਡੇ ਘਰ ਦੇ ਬਾਹਰ, ਤੇ ਮੈਂ ਉਹਨੂੰ ਡੇਲੀ ਕਹਿੰਦੀ ਰਹਿੰਦੀ ਹੁੰਦੀ ਸੀ ਵੀ ਮੈਂ ਵੱਡਾ ਬਣਨਾ, ਮੈਂ ਕਮਾਈ ਕਰਨੀ ਹੈ, ਕਰਨਾ ਹੈ ਨਾ। ਤੇ ਉਹ ਕਹਿੰਦੀ ਉਹ ਦਰਖਤ ਹੌਲੀ ਹੌਲੀ ਬਿਮਾਰ ਹੁੰਦਾ ਗਿਆ ਤੇ ਮੈਂ ਅਮੀਰ ਹੁੰਦੀ ਗਈ।
1: ਅੱਛਾ,
0: ਤੇ ਕਹਿੰਦੀ ਐ ਦਰਖਤ ਸੁਣ ਲੈਂਦੇ ਨੇ, ਸਾਡੇ ਘਰ ਦੇ ਬਾਹਰ ਵੀ ਲੱਗਿਆ ਹੋਇਆ। ਮੈਂ ਹੁਣ ਜਾ ਕੇ ਗੱਲਾਂ ਕਹੀਆਂ ਵੀ ਥੋੜਾ ਜਿਹਾ ਭਰਾਵਾ ਪੈਸੇ ਦੇ ਦੇ, ਥੋੜੇ ਪੈਸੇ ਦੇ ਦੇ, ਥੋੜੇ ਪੈਸੇ। ਮੈਂ ਗਰੀਬ ਹੋਈ ਜਾ ਰਿਹਾ, ਦਰਖਤ ਵੱਡਾ
1: ਗੱਡੀ ਤੋਂ ਪਤਾ ਲੱਗਦਾ ਤੁਹਾਡੀ ਤੋਂ, ਜਿੱਦੇ ਵੱਡੀ ਹੋਈ ਜਾ ਰਹੇ ਉਹਦੇ ਪੰਛੀ ਉੱਤੇ ਆਈ ਜਾ ਰਹੇ
0: ਆ। ਮੇਰੀ ਗੱਡੀ ਤੋਂ ਪਤਾ ਲੱਗਦਾ ਵੀ ਪਤਾ ਝੜਦਾ ਮੌਸਮ ਹੈ।
1: ਅੱਗੇ
0: ਕੰਮ ਦੀ ਗੱਲ ਕਰਦੇ,
1: ਅੱਗੇ ਕੋਈ ਸਾਡੇ ਸ਼ੋਅ ਚ ਕਿਹੜਾ ਕੋਈ ਇਨਫੋਰਮੇਸ਼ਨ ਦੀ ਗੱਲ ਹੁੰਦੀ ਹੈ, ਏਦਾਂ ਹੀ ਹੁੰਦਾ ਵਾ, ਟਾਈਮ ਪਾਸ ਜਿਹਾ ਹੁੰਦਾ ਵਾ।
0: ਨਹੀਂ ਉਹ ਅਸਲ ਦੇ ਵਿੱਚ ਨਾ ਖਬਰ ਹਵਾਈ ਜਹਾਜ਼ ਦੇ ਨਾਲ ਹੀ ਜੁੜੀ
1: ਹੋਈਆਂ। ਫਿਰ ਤੁਸੀਂ ਫਿਰ ਸਾਰੇ ਲਿਸਨਰ ਕਹਿੰਦੇ ਫਿਰ ਮੌਕੇ ਤੇ ਮੌਕਾ ਕਰ ਦਿੰਦੇ ਆ, ਤੁਸੀਂ ਮੌਕੇ ਤੇ ਚੌਕਾ ਮਾਰ ਦਿੰਦੇ ਆ। ਮਤਲਬ ਜਦੋਂ ਹੁਣ ਜਹਾਜ਼ ਦੀ ਗੱਲ ਹੈ ਤੇ ਤੁਸੀਂ ਹੁਣ ਜਹਾਜ਼ ਦੀ ਖਬਰ ਸੁਣਾ ਦੇਣ ਲੱਗੇ ਹੋ। ਅੱਛਾ, ਜਹਾਜ਼ ਤੁਸੀਂ ਬਣਾਉਣ ਲੱਗ ਪਏ ਹੋ?
0: ਨਹੀਂ ਨਹੀਂ, ਬਣਾਉਣ ਨੀ ਲੱਗ ਪਿਆ,
1: ਉਡਾਉਣ ਲੱਗ ਪਏ ਹੋ?
0: ਉਡਾਨ ਵੀ ਨੀ, ਉਹ ਕਾਗਜ਼ ਵਾਲੇ
1: ਕਾਗਜ਼ ਵਾਲੀ ਮੈਂ ਤੇ ਗੇਮ ਵੀ ਘਟਾਉਣਾ ਹੁੰਦਾ
0: ਜਿਹੜਾ ਅੱਜ ਦੀ ਖਬਰ ਹੈ ਪਹਿਲਾਂ ਫਿਰ ਖਬਰ ਕਰੀਏ ਫਿਰ ਆਪਣੇ ਅੰਦਾਜ਼
1: ਮਤਲਬ ਸ਼ੁਰੂ ਕਰ ਦਈਏ ਤੁਸੀਂ ਕਹਿੰਦੇ ਹੋ ਮਤਲਬ ਕੋਈ ਚਾਹ ਪਾਣੀ ਕੁਛ ਤੁਸੀਂ ਮੈਨੂੰ ਕੁਝ ਦਾ ਮਤਲਬ ਕੋਈ ਆਉਂਦਾ ਕੋਈ ਚਾਹ
0: ਪਾਣੀ ਦਿੱਤਾ ਹੈ
1: ਔਰ ਪਾਣੀ ਤੇ ਮੈਂ ਆਪ ਲਿਆ ਦਿੱਤਾ ਸਾਰੇ ਚੋਰ ਫੜੇ ਚੜ ਗਏ ਆ ਪਰ ਬਹੁਤ ਵਧੀਆ ਪਾਣੀ ਹੈ ਤੁਹਾਡਾ
0: ਤੁਹਾਨੂੰ ਪਿਲਾਉਂਦੇ ਥੋੜਾ ਵਧੀਆ ਵਧੀਆ ਪਾਣੀ ਪਿਲਾਉਂਦੇ
1: ਹੋ ਬਿਸਲੇਰੀ
0: ਅੱਗੇ ਚਲੋ
1: ਚਲੋ ਜੀ
0: ਐਕਵਾ ਫੀਨਾ ਬੁਲਾਉਂਦੇ
1: ਐਕਵਾ ਫੀਨਾ ਫੀਨੇ ਨੱਕਦੇ ਨੇ ਤੁਹਾਨੂੰ ਨੱਕ ਜਿਹੜਾ ਫੀਨਾ ਇੱਥੇ ਐਕਵਾ ਫੀਨਾ ਚੱਲਣ ਡਿਆ ਵਾ
0: ਚਲੋ ਜੀ ਅੱਜ ਦੀ ਪ੍ਰੋਗਰਾਮ ਦੀ ਪਹਿਲੀ ਖਬਰ
1: ਕੋਈ ਨਹੀਂ ਖਬਰ ਸ਼ੱਕ ਹੋਵੇ
0: ਸੋ ਅੱਜ ਦੀ ਖਬਰ ਬੜੀ ਬੇਕਾਰ ਹੈ ਚ ਪਹਿਲੀ ਖਬਰ ਹੈ ਜਹਾਜ਼ ਦੇ ਨਾਲ ਹੀ ਜੁੜੀ ਹੋਈ ਹੈ ਅਸਲ ਦੇ ਵਿੱਚ ਸਾਰੀਆਂ ਹੀ ਜ਼ਿਆਦਾਤਰ ਖਬਰਾਂ ਜਹਾਜ਼ਾਂ ਦੇ ਨਾਲ ਜੁੜੀਆਂ ਹੋਈਆਂ
1: ਮੈਂ ਜਹਾਜ਼ ਤੇ ਜਾਈਏ ਕਿ ਨਾ ਜਾਈਏ ਇਹ ਦੱਸੋ
0: ਇੱਕ ਤਾਂ ਖਬਰ ਛੱਡੋ ਇਹ ਨਾ ਬੜੀ ਇੰਟਰਸਟਿੰਗ ਇੱਕ ਬਹਿਸ ਤੁਰੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ
1: ਹਾਂਜੀ
0: ਕਿ ਜਿਹੜੇ ਛੋਟੇ ਬੱਚੇ ਨੇ ਜਦੋਂ ਤੁਸੀਂ ਹਵਾਈ ਸਫ਼ਰ ਕਰਨਾ ਤੇ ਛੋਟੇ ਬੱਚਿਆਂ ਨੂੰ ਇੱਕ ਨਾ ਹਵਾਈ ਸਫ਼ਰ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਐਟੀਕੇਟਸ ਤਾਂ ਉਦਾਂ ਏਅਰਪੋਰਟ ਐਟੀਕੇਟਸ ਵੀ ਹੁੰਦੇ ਹੁੰਦੇ ਨੇ ਇਹ ਵੀ ਅੱਜ ਕੱਲ੍ਹ ਇੱਕ ਬੜੀ ਨਵੀਂ ਚੀਜ਼ ਤੁਰੀ ਹੋਈ ਹੈ ਵੀ ਤੁਹਾਨੂੰ ਏਅਰਪੋਰਟ ਐਟੀਕੇਟਸ ਹੈਗੇ ਨੇ ਵੀ ਹਵਾਈ ਅੱਡੇ ਤੇ ਕਿਵੇਂ ਵਿਚਰਨਾ ਹੈਗਾ ਹਨਾ ਉਹੀਓ ਐ ਲੱਤਾਂ ਪਸਾਰ ਕੇ ਤੁਸੀਂ ਉਹਦੇ ਤੇ ਰੈਕਲਾਈਨਰ ਤੇ ਬੈਠੇ ਰਹੋ ਤੇ ਉੱਚੀ ਉੱਚੀ ਗਾਹ ਪਾਈ ਜਾਵੋ ਹਨਾ ਜਾਂ ਐਰੋਪਲੇਨ ਐਟੀਕੇਟਸ ਏਵੀਏਸ਼ਨ ਐਟੀਕੇਟ ਤੁਹਾਨੂੰ ਪਿਛਲੀ ਵਾਰ ਇਹ ਵੀ ਦੱਸਿਆ ਸੀ ਏਵੀਏਸ਼ਨ ਐਟੀਕੇਟਸ ਦੇ ਵਿੱਚ ਇਹ ਹੈ ਕਿ ਤੁਸੀਂ ਹਵਾਈ ਸਫ਼ਰ ਜਦੋਂ ਕਰਨਾ ਤਾਂ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਨਾ ਹੈਗਾ ਹਨਾ ਉਹਦੇ ਚ ਕੁਛ ਡੂਜ਼ ਐਂਡ ਡੋਂਟਸ ਨੇ
1: ਸਹੀ ਗੱਲ
0: ਕੈਨੇਡਾ ਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਛੋਟਾ ਬੱਚਾ
1: ਹਾਂਜੀ
0: ਉਹ ਸੀਟ ਬੈਲਟ ਨਹੀਂ ਸੀ ਲਗਾ ਰਿਹਾ
1: ਓ ਅੱਛਾ
0: ਤੇ ਉਹਨੇ ਸੀਟ ਬੈਲਟ ਨਹੀਂ ਲਗਾਈ ਤੇ ਸੀਟ ਬੈਲਟ ਨਾ ਲਗਾਉਣ ਕਰਕੇ ਉਹ ਐ ਉੱਠੀ ਉੱਠੀ ਜਾ ਰਿਹਾ ਸੀਗਾ ਉੱਤੇ ਹਨਾ
1: ਔਰ ਸੀਟ ਬੈਲਟ ਲਗਾਈ ਨਹੀਂ
0: ਉਹਨੇ ਲਗਾਈ ਨਹੀਂ ਹਾਲੇ ਜਹਾਜ਼ ਆ ਜਿਵੇਂ ਪਾਰਕਿੰਗ ਚ ਨਹੀਂ ਲੱਗਿਆ ਹੁੰਦਾ
1: ਹਾਲੇ ਠੀਕ ਹੈ
0: ਪਾਰਕਿੰਗ ਚੋਂ ਐ ਨਿਕਲ ਕੇ ਰਿਵਰਸ ਹੁੰਦਾ
1: ਥੋੜਾ ਜਿਹਾ ਇੰਜੋਇਮੈਂਟ ਜਿਹਾ ਕਰਦਾ
0: ਰਿਵਰਸ ਕਰਕੇ ਫਿਰ ਆਏ ਉਹਨੂੰ ਟਰੈਕ ਤੇ ਲਿਆਉਂਦੇ ਹੁੰਦੇ
1: ਹਾਂ ਹਾਂਜੀ ਹਾਂਜੀ ਸਹੀ ਹੈ
0: ਫਿਰ ਆਏ ਉਹ ਜਿਵੇਂ ਜਾਣ ਲੱਗਦਾ ਹਨਾ
1: ਪੂਰਾ ਸਿੱਧਾ
0: ਉਹਨੇ ਉਦੋਂ ਹੀ ਕਸਮਾਨ ਪਾ ਲਿਆ
1: ਉੱਤੇ
0: ਹਲੇ ਤੁਰਿਆ ਵੀ ਨਹੀਂ ਸੀਗਾ ਜਹਾਜ਼ ਨੇ ਸਪੀਡ ਵੀ ਨਹੀਂ ਸੀ ਪੜੀ
1: ਹਲੇ ਬਸ ਆਪਣੀ ਲਾਈਨ ਤੇ ਐ ਕਰਕੇ ਸ਼ੁਰੂ ਜਿਹਾ ਹੋਇਆ
0: ਗਰਮ ਜਿਹਾ ਹੀ ਹੋ ਰਿਹਾ ਸੀ
1: ਹਾਂ
0: ਤੇ ਕੈਨੇਡਾ ਪੋਰਟਰ 에ਅਰਲਾਈਨ ਆ ਉੱਥੇ ਲੋਕਲ ਡੋਮੈਸਟਿਕ 에ਅਰਲਾਈਨ ਆ ਜਿਵੇਂ ਇੱਥੇ ਆਪਣੇ ਕਿਹੜੀ ਹੈ ਵਰਜਿਨ ਹੈ ਜੈਟ ਏਅਰਵੇਜ਼
1: ਹੈ ਹਾਂ ਹਾਂ ਹਾਂ ਜੀ
0: ਉਹ ਪੋਰਟਰ 에ਅਰਲਾਈਨ ਦਾ ਜਹਾਜ਼ ਸੀ
1: ਅੱਛਾ ਜੀ
0: ਤੇ ਉਹ ਕਹਿੰਦੇ ਜਵਾਕ ਉੱਠਣ ਲੱਗ ਗਿਆ ਤੇ ਜਿਹੜੇ ਵੀ ਉਹਦੇ ਪੇਰੈਂਟਸ ਹੋਣਗੇ ਉਹ ਕਰੂ ਵਾਲੇ ਜਿਵੇਂ ਕੁੜੀਆਂ ਜਿਹੜੀਆਂ ਆਈਆਂ
1: ਕੰਮ ਕਰਦੇ
0: ਉਹਨਾਂ ਨੂੰ ਆ ਕੇ ਪੇਰੈਂਟਸ ਨੂੰ ਕਹਿੰਦੀਆਂ ਵੀ ਇਹਨੂੰ ਬਿਠਾਓ ਸੀਟ ਬੈਲਟ ਲਗਾਓ
1: ਸੀਟ ਬੈਲਟ ਤੇ ਜ਼ਰੂਰੀ ਹੈ
0: ਉਹ ਕਹਿੰਦੀ ਮੈਂ ਕੀ ਕਰਾਂ ਉੱਠੀ ਜਾਂਦਾ ਇਹ
1: ਅੱਛਾ ਅਸੀਂ ਐਦਾਂ ਕਰਕੇ ਉੱਠੀ ਜਾ ਰਿਹਾ ਸੀ
0: ਖੜਾ ਹੋਈ ਜਾ ਰਿਹਾ ਸੀ ਸੀਟ ਦੇ ਉੱਤੇ
1: ਅੱਛਾ ਉਹ
0: ਤੇ ਉਹ ਕਹਿੰਦੇ ਵੀ ਇਹਨੂੰ ਬਿਠਾਓ ਸੀਟ ਦੇ ਉੱਤੇ ਬਿਠਾ ਲਓ
1: ਬੈਲਟ ਤੇ ਛੱਡੋ ਪਹਿਲਾਂ ਬਿਠਾਓ
0: ਇਹ ਚਾਹੇ ਤੁਸੀਂ ਹੱਥ ਕਰਕੇ ਬੈਠੋ ਵੀ ਜੇ ਮਤਲਬ ਇਸ ਨੌਬਤ ਤੱਕ ਆ ਗਏ
1: ਬਿਲਕੁਲ
0: ਬੈਠੇ ਨਾ
1: ਹਾਂ ਠੀਕ ਹੈ
0: ਤੇ ਇਧਰੋਂ ਪੇਰੈਂਟਸ ਫਿਰ ਥੋੜੀ ਜਿਹੀ ਕਹਾ ਸੁਣੀ ਵੱਧ ਹੋ ਗਈ
1: ਅੱਛਾ
0: ਉਹ ਕਹਿੰਦੇ ਕਿ ਤੁਸੀਂ ਸਾਨੂੰ ਅਸੀਂ ਟਿਕਟ ਲਈ ਹੈ ਐ ਤੁਹਾਡਾ ਦੇਣਾ
1: ਤੁਹਾਡਾ
0: ਸਾਡਾ ਜਵਾਕ ਚਾਹੇ ਖੜਾ ਹੋਵੇ ਚਾਹੇ ਲੇਟੇ ਚਾਹੇ ਜੋ ਮਰਜ਼ੀ ਕਰੇ ਤੁਸੀਂ ਹੁਣ ਐ ਕਿਵੇਂ ਕਹਿਣਾ ਉਹ ਸਟੈਂਡ ਲੈ ਗਏ
1: ਅੱਛਾ ਜੀ
0: ਬਹਿਸ ਹੋਣ ਲੱਗ ਗਈ ਬਹਿਸ ਹੋਈ ਤੇ ਆਲੇ ਦੁਆਲੇ ਜਿਹੜੇ ਪੈਸੇਂਜਰ ਸੀਗੇ ਉਹ ਵਿੱਚ ਵੇ ਉਹ ਕੋਈ ਨੀ ਭੈਣ ਜੀ ਤੁਸੀਂ ਠੰਡੇ ਹੋਵੋ ਭਾਈ ਸਾਹਿਬ
1: ਲੱਸੀ ਲੁੱਸੀ ਪੀਓ
0: ਖੜਾ ਹੋ ਆਪਣਾ ਬਾਂਦਰ ਜਿਹਾ ਇਹਨੂੰ ਮੈਂ
1: ਬੜਾ
0: ਕੁਛ ਦਿੱਤਾ ਹੋਣਾ
1: ਲਾਲਚ ਵੀ ਨਹੀਂ ਲਾਲਚ ਦਿੱਤੀ ਹੋਏਗੀ ਆ ਜਾ ਤੂੰ ਚੌਕਲੇਟ ਲੈ ਲਈ ਕੋਈ ਹੋਰ
0: ਲਾਲਚ ਉਹਨੂੰ ਇਹੀ ਦਿੱਤਾ ਹੋਣਾ ਵੀ ਅਗਲੀ ਵਾਰ ਤੂੰ ਚਲਾ ਲਈ ਜਾ ਅੱਜ ਬਹਿ ਜਾ
1: ਸਹੀ ਗੱਲ ਹੈ ਭਾਜੀ ਜਹਾਜ਼ਾਂ ਦੀਆਂ ਕੁੜੀਆਂ ਖਬਰਾਂ ਆਉਂਦੀਆਂ ਹੁਣੇ ਪਿੱਛੇ ਮੈਂ ਵਿਆਹ ਦੇਖਿਆ ਚਲੇ ਇਹ ਖਬਰ ਦੇ ਨਾਲ ਹੀ ਹੁਣੇ ਕਰਾਂਗੇ ਇੱਕ ਕਹਿੰਦੇ ਜਹਾਜ਼ ਚ ਬੰਦਾ ਨਸ਼ਾ ਕਰਕੇ ਪਾਇਲਟ ਬਣਿਆ ਉਹ ਚਲਾ ਰਿਹਾ ਨਸ਼ਾ ਕਰਕੇ ਮੈਂ ਯਾਰ ਹੱਦ ਹੋ ਗਿਆ ਉਹ ਵੀ ਕੋਈ ਖਬਰ ਹੁਣੇ ਮੈਂ ਵੇਖੀ
0: ਪਾਇਲਟ ਬਣ ਗਿਆ
1: ਮਤਲਬ ਪਾਇਲਟ ਹੀ ਬਣ ਗਿਆ ਜਹਾਜ਼ ਚਲਾ ਰਿਹਾ ਨਸ਼ਾ ਕਰਕੇ ਨਸ਼ਾ ਕੀਤਾ
0: ਪਾਇਲਟ ਨਸ਼ਾ ਕਰਕੇ
1: ਜਹਾਜ਼ ਚਲਾ ਰਿਹਾ
0: ਮੈਂ ਏਅਰਲਾਈਨ ਦੱਸ ਦੋ ਬਸ ਕੁਛ ਨਾ ਦੱਸੋ ਮੈਨੂੰ ਕਿੱਥੇ ਚਲਾ ਰਿਹਾ ਸੀ ਕਿੱਦਾਂ ਦੀ ਗੱਲ ਤੁਸੀਂ ਏਅਰਲਾਈਨ ਦੱਸ ਦੋ ਮੁਰਗੇ ਟਿਕਟ ਨਹੀਂ ਲੈਂਦੇ ਤਹਿਜੀਬ ਕਿਹਨੇ ਸਿਖਾਣੀ ਹੈ ਸਿਖਾਣਾ ਕਿਵੇਂ ਹੈ ਵੀ ਭਾਈ ਜੇ ਜਹਾਜ਼ ਚ ਅਸੀਂ ਬੈਠ ਗਏ ਤੇ ਮੂਮੈਂਟ ਆਪਾਂ ਘੁੰਮਣ ਚੱਲੇ ਹਾਂ ਪਰ ਤੈਨੂੰ ਇੱਕ ਸ਼ਰਤ ਤੇ ਲੈ ਕੇ ਜਾਵਾਂਗੇ ਜੇ ਟਿੱਕੇ ਬੈਠੇਗਾ ਬੈਲਟ ਲਗਾਏਗਾ
1: ਸਹੀ
0: ਤੇ ਫਿਰ ਬੱਚੇ ਮੰਨਦੇ ਨੇ ਅੱਗੇ ਗੱਲ ਨਹੀਂ ਮੰਨਦੇ ਫਿਰ ਉਹ ਚਾਈਲਡ ਸਾਈਕੋਲੋਜੀ ਬਹੁਤ ਸਾਰੀਆਂ ਬਹਿਸਾਂ ਤੁਰ ਪਈਆਂ ਨੇ ਕਿ ਬੱਚਿਆਂ ਦੇ ਨਾਲ ਮਾਂ ਬਾਪ ਕਿੱਦਾਂ ਪੇਸ਼ ਹਨ ਮਾਂ ਬਾਪ ਕਰੂ ਮੈਂਬਰ ਦੇ ਨਾਲ ਕਿਵੇਂ ਪੇਸ਼ ਹਨ ਹਨਾ ਏਅਰ ਹੋਸਟਸ ਦੇ ਨਾਲ ਕਿੱਦਾਂ ਏਅਰ ਹੋਸਟਸ ਬੱਚੇ ਦੇ ਨਾਲ ਕਿਵੇਂ ਪੇਸ਼ ਹਨ
1: ਸਾਰਾ ਕੁਝ ਪੂਰਾ ਹੈ, ਸਰਕਲ ਬਣਾਤਾ ਜਿਹੜੇ ਸਾਰਾ ਇੱਦਾਂ ਹੀ ਚੱਲੀ ਜਾ ਰਿਹਾ ਵੀ ਹਾਂ ਸਾਰਿਆਂ ਨੇ ਇੱਕ ਦੂਜੇ ਨਾਲ।
0: ਸਾਡੇ ਵਾਲਿਆਂ ਨੂੰ ਨੀ, ਤੁਸੀਂ ਦੇਖੋ ਜਦੋਂ ਵੀ ਇੱਥੋਂ ਤੁਸੀਂ ਜਾਂਦੇ ਹੋ ਥਾਈ ਚ ਜਾਂ ਮਲੇਸ਼ੀਆ ਚ ਜਾਂ ਚਾਈਨਾ ਚ, ਜਿਹੜੀਆਂ ਤਾਂ ਇੱਥੋਂ ਉੱਥੇ ਤੱਕ ਦੀਆਂ ਫਲਾਈਟਾਂ ਨੇ ਮਿਡਵੇ ਤੱਕ ਦੀਆਂ, ਉਹ ਤਾਂ ਵਧੀਆ ਹੁੰਦੀਆਂ ਨੇ, ਠੀਕ ਠਾਕ ਨੇ। ਉਦੋਂ ਬਾਅਦ ਫਿਰ ਉਹ ਜੋ ਸਮਾਨ ਪੈਂਦਾ ਸਪੈਸ਼ਲੀ ਆ ਬੈਂਕਾਕ ਤੋਂ ਉੱਤੇ ਸਿੰਗਾਪੁਰ ਤੋਂ,
1: ਉਹ ਬਾਅਦ ਜਿਹੜੇ ਦੂਜੀਆਂ
0: ਜਿਹੜੇ ਆਪਣੀ ਮੰਡੀਰ ਚੜ੍ਹਦੀ ਉੱਥੋਂ ਹਰਿਆਣੇ ਗੁਜਰਾਤ ਤੇ ਦਿੱਲੀ ਵਾਲੀ ਤੇ ਪੰਜਾਬ ਵਾਲੀ, ਉਹ ਬੱਸ ਕਰਾ ਦਿੰਦੇ ਨੇ ਏਅਰ ਹੋਸਟਸ ਵਾਲੀ।
1: ਇਹ ਤਾਂ ਹੈ, ਸਾਡੇ ਵਾਲੇ ਏਅਰ ਹੋਸਟਸ ਦੇਖਦੇ ਰਹਿੰਦੇ ਇੰਨੀ ਸੋਹਣੀ ਓਏ ਸਾਰੇ ਹੋਰ ਕੇ ਆਪਾਂ ਦੇਖਦੇ ਹੁੰਦੇ ਆ, ਇਹ ਤਾਂ ਬਹੁਤ ਸੋਹਣੀ ਹੈਗੀ ਹੈ, ਇਹ ਘੱਟ ਸੋਹਣੀ ਹੈਗੀ।
0: ਭਾਬੀ ਜੀ ਸ਼ਾਮ ਵਾਲਾ ਸੁਣਦੇ ਨੀ ਪ੍ਰੋਗਰਾਮ?
1: ਸੁਣਦੇ ਆ, ਉਹ ਵੀ ਕਹਿੰਦੇ ਨੇ ਦੇਖ ਲਾ ਦੇਖ ਲਾ, ਦੋ ਚਾਰ ਪੰਜ ਛੇ ਘੰਟੇ ਹੈਗੇ ਬਸ। ਅੱਛਾ ਨਹੀਂ ਪਰ
0: ਦੇਖੋ ਅੱਧੇ ਕੁ ਰਾਹ ਤੋਂ ਬਾਅਦ ਤਾਂ ਸੁਰਤ ਜੀ ਨੀ ਰਹਿੰਦੀ ਹੈਗੀ, ਰੋਟੀ ਲਿਆਓ ਯਾਰ ਲਾਈਟਾਂ ਬੰਦ ਕਰੋ ਕੰਬਲ ਦੇ ਦੋ ਦੋ। ਤੁਹਾਡਾ ਮਤਲਬ ਫੇਵਰੇਟ ਪਾਰਟ ਕਿਹੜਾ ਹੈ ਏਅਰਪੋਰਟ, ਏਅਰ ਮਤਲਬ ਪੂਰੀ ਜਰਨੀ ਦਾ, ਹਵਾਈ ਅੱਡੇ ਤੇ ਜਾਣਾ ਜਾਂ ਫਿਰ ਉਹਦੇ ਚੋਂ ਖੱਜਲ ਖੁਆਰੀ ਕਰਾਉਣਾ ਲਾਈਨਾਂ ਚ ਲੱਗ ਕੇ, ਜਾਂ ਫਿਰ ਆਪਣਾ ਉਹਦੀ ਵੇਟ ਕਰੀ ਜਾਵਾਂ ਉੱਥੇ ਜਾ ਕੇ ਬਹਿ ਕੇ ਲਾਉਂਜ ਚ, ਜਾਂ ਫਿਰ ਜਹਾਜ਼ ਦੇ ਵਿੱਚ ਜਾਂ ਸਫ਼ਰ ਜਿਹੜਾ ਹੈਗਾ ਉਹ।
1: ਮੇਰਾ ਤੇ ਸਭ ਤੋਂ ਪਾਰਟ ਵਧੀਆ ਹੈਗਾ ਜਦੋਂ ਬਿਲਕੁਲ ਜਹਾਜ਼ ਉੱਪਰ ਜਾ ਕੇ ਜਦੋਂ ਜਹਾਜ਼ ਦੀ ਆਵਾਜ਼ ਵੀ ਨਹੀਂ ਨਾ ਆਉਂਦੀ, ਨੀਂਦ ਬੜੀ ਵਧੀਆ ਲੱਗਦੀ ਮੈਂ ਨਾ ਜਦੋਂ
0: ਨੀਂਦ,
1: ਹਾਂ ਮੈਨੂੰ ਆ ਜਾਂਦੀ ਹੈ ਮੈਂ ਬਿਲਕੁਲ ਮਤਲਬ, ਪਰ ਜਦੋਂ ਮੈਨੂੰ ਨਾ ਪ੍ਰੋਬਲਮ ਆਉਂਦੀ ਆ ਹਮੇਸ਼ਾ ਹੀ ਆਉਂਦੀ ਆ ਭਾਜੀ, ਜਦੋਂ ਜਹਾਜ਼ ਜਦੋਂ ਵਾਪਸ ਆਉਣਾ ਨਾ ਉਦੋਂ ਕੰਨ ਦੇ ਨਾ ਪਰਦੇ ਪਤਾ ਨੀ ਕੀ ਹੋ ਜਾਂਦੇ, ਬਾਅਦ ਚ ਛੂ ਛੇ ਬਾਅਦ ਚੋ ਐ ਕਰਕੇ ਨਾ ਸਾਹ ਜਾ ਤਾਂ ਕਰਕੇ ਕੱਢਣੇ ਪੈਂਦੇ ਆ ਬਾਹਰ, ਜੋ ਪਤਾ ਨੀ ਅੰਦਰ ਕੀ ਚੱਲ ਜਾਂਦਾ ਵਾ। ਤੁਹਾਡੇ ਵੀ ਏਦਾਂ ਹੁੰਦਾ?
0: ਨਹੀਂ ਉਹਦਾ ਇੱਕ ਤਰੀਕਾ ਹੈ ਨਾ, ਉਹਦੀ ਤੁਸੀਂ ਲੌਂਗ ਬਰੀਥਿੰਗ ਕਰੋ।
1: ਅੱਛਾ ਲੌਂਗ ਬਰੀਥਿੰਗ, ਉਹ ਯੋਗਾ ਟਾਈਪ?
0: ਹਾਂ, ਨੱਕ ਰਾਹੀਂ ਸਾਹ ਅੰਦਰ ਲੈਣਾ ਮੂੰਹ ਨਾਲ ਬਾਹਰ ਛੱਡਣਾ, ਉਹ ਪੰਜ ਚਾਰ ਵਾਰ ਕਰੋਗੇ ਉਹ ਫੇਰ ਨਹੀਂ ਹੁੰਦਾ।
1: ਪੱਕਾ?
0: ਹਾਂਜੀ ਹਾਂਜੀ,
1: ਲੈ ਮੈਂ ਅੱਜ ਜਹਾਜ਼ ਚੜ ਕੇ ਫਿਰ ਇਦਾਂ ਕਰਦਾ ਅੱਜ ਭਾਈ, ਫਿਰ ਟਿਕਟ ਵੀ ਦਵਾ ਦੇ
0: ਲੈਸਲ ਗਰੋਵ ਤੱਕ ਜਹਾਜ਼ ਹੀ ਜਾਓ।
1: ਹਲੋ ਜੀ, ਦੇਖੋ ਸਾਡੇ ਸ਼ੋਅ ਵਿੱਚ ਮੈਂ ਕਹਿੰਦਾ ਨੁਕਸੇ ਵੀ ਬਹੁਤ ਵਧੀਆ ਦਿੱਤੇ ਜਾਂਦੇ ਆ, ਤੁਸੀਂ ਤੇ ਕਰਿਓ ਜੋ ਵੀ ਅਗਰ ਤੁਹਾਨੂੰ ਇਹ ਛੂਛਾ ਕਰਨਾ ਚਾਹੁੰਦੀ ਆ ਤੇ ਤੁਸੀਂ ਲੌਂਗ ਬਰੀਥ ਕਰਨੀ ਆ, ਮਤਲਬ ਲੌਂਗ ਵੀ ਖਾ ਸਕਦੇ ਆ,
0: ਇਨਹੇਲ ਇਨਹੇਲ ਐਕਸਹੇਲ
1: ਐਕਸਹੇਲ। ਹਾਂ ਹਾਂ, ਇਹ ਤਾਂ ਮੈਂ ਬੱਚਿਆਂ ਨੂੰ ਯੋਗਾ ਕਰਾਉਂਦਾ ਰਹਿੰਦਾ, ਹੁਣ ਮੈਂ ਇਹ ਜਹਾਜ਼ ਤੇ ਵੀ ਕਰਾਂਗਾ ਫਿਰ।
0: ਹਾਂ, ਜਹਾਜ਼ ਚ ਵੀ ਯੋਗਾ ਕਰਿਓ।
1: ਹਾਂ ਅੱਛਾ, ਆਹ ਜਿਹੜੀ ਖਬਰ ਤੁਸੀਂ ਦੱਸੀ ਆ, ਮੇਰੇ ਖਿਆਲ ਨਾਲ ਇਹਨਾਂ ਦਾ ਇਹ ਉਹ ਕੈਂਸਲ ਹੋ ਗਈ ਫਲਾਈਟ, ਕਿ ਇੱਦਾਂ ਹੀ ਹੋਇਆ ਸੀ ਨਾ ਕੁਛ?
0: ਫਿਰ ਇਹਨਾਂ ਦੀ ਕੈਂਸਲ ਹੋ ਗਈ।
1: ਹਾਂ,
0: ਫਿਰ ਅਗਲੇ ਦਿਨ ਸਵੇਰੇ ਗਈ ਫਿਰ, ਉਹ ਕਹਿੰਦੇ ਹੁਣ ਤਾਂ ਰਾਤ ਹੋ ਗਈ ਬੱਤੀਆਂ ਬੱਤੀਆਂ ਬੰਦ ਕਰੋ ਯਾਰ, ਪਿਛਲੇ ਸਾਲ ਸ਼ਾਇਦ ਅਸੀਂ ਪਤਾ ਨੀ ਜਾ ਰਹੇ ਸੀਗੇ ਆ ਰਹੇ ਸੀਗੇ, ਤੇ ਇੱਕ ਲੇਡੀ ਉਹਦੀਆਂ ਦੋ ਕੁੜੀਆਂ ਟਵਿੰਸ, ਤੇ ਉਹਨਾਂ ਦੀ ਏਜ ਹੋਊਗੀ ਮੇਰੇ ਖਿਆਲ ਨਾਲ ਤਿੰਨ ਚਾਰ ਤਿੰਨ ਦੋ ਜਾਂ ਤਿੰਨ ਸਾਲ ਦੇ ਆਸ ਪਾਸ ਹੋਣੀ ਹੈ ਨਾ। ਇੱਕ ਰੋਂਦੀ ਸੀਗੀ, ਦੂਜੀ ਚੁੱਪ ਕਰਦੀ ਸੀ, ਦੂਜੀ ਉਹਨੂੰ ਦੇਖ ਕੇ ਰੋ ਪੈਂਦੀ ਸੀ, ਤੇ ਦੂਜੀ ਰੋਂਦੀ ਸੀਗੀ ਤੇ ਪਹਿਲੀ ਉਹਨੂੰ ਫੇਰ ਦੇਖ ਕੇ ਰੋ ਪੈਂਦੀ ਸੀ, ਵੀ ਰੋਣ ਦੀ ਤਾਂ ਬਾਰੀ ਮੇਰੀ ਸੀ,
1: ਸਾਰੇ ਕੋਲ
0: ਕਿਉਂ ਰੋ ਰਹੀ ਹੈ ਹਨਾ। ਇੱਕ ਥੋੜੀ ਜ਼ਿਆਦਾ ਸਟੈਂਡ ਲਈ ਬੈਠੀ ਸੀਗੀ ਉਹਦੀ ਕੁੜੀ,
1: ਅੱਛਾ ਜੀ,
0: ਹਨਾ, ਉਹ ਛੋਟੀ ਬੱਚੀ, ਉਹ ਬਹੁਤ ਜ਼ਿਆਦਾ ਸਟੈਂਡ ਲੈ ਗਈ, ਤੇ ਉਹਦਾ ਭਾਜੀ ਮਤਲਬ ਯਕੀਨ ਮੰਨਿਓ, ਮੈਂ ਮਤਲਬ ਬੱਚਿਆਂ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੁੰਦਾ, ਹੁਣ ਮੇਰੇ ਕੰਨਾਂ ਚੋਂ ਨਾ ਧੂੰਆਂ ਕੱਢਦਾ
1: ਲੱਗੇ, ਬਿਲਕੁਲ ਲੱਗੇ।
0: ਸਾਡੀ ਆਹ ਵਾਲੀ ਸਾਈਡ ਸੀਗੀ, ਗੱਬੇ ਆਇਲ ਸੀਟ ਹੁੰਦੀਆਂ ਨੇ, ਉਹਨਾਂ ਦੀ ਇੱਧਰਲੀ ਸੀ।
1: ਅੱਛਾ, ਤੁਹਾਡੀ ਫੇਰ ਵੀ ਮਤਲਬ ਇੱਕ ਟੱਪ ਕੇ ਅੱਗੇ ਸੀ,
0: ਟੱਪ ਕੇ ਇੱਧਰਲੇ ਪਾਸੇ ਸੀ,
1: ਜਿਹੜੇ ਬਿਲਕੁਲ ਲਾਗੇ ਹੋਣਗੇ ਉਹਨਾਂ ਦੇ ਹਾਲ
0: ਜਿਹੜੇ ਨਾਲ ਬੈਠਾ ਹੋਣਗੇ, ਉਹਨਾਂ ਦੇ ਵਿੱਚੋਂ ਇੱਕ ਜਿਵੇਂ ਉਹੀ ਬਜ਼ੁਰਗ ਨਹੀਂ ਸੀਗੀ, ਇੱਕ ਥੋੜੀ ਥੋੜੀ ਜੀ,
1: ਅੱਛਾ ਅੱਛਾ ਅੱਛਾ,
0: ਹਾਂ ਜਿਹੜੀ ਗੋਰੀ ਸੀਗੀ, ਆਂਦੇ ਹੋਏ ਹੋ ਰਿਹਾ ਸੀ, ਆਂਦੇ ਹੋਏ ਹੋ,
1: ਅੱਛਾ,
0: ਇੰਡੀਅਨ ਸੀਗੀ ਲੇਡੀ, ਤੇ ਮਤਲਬ ਉਹਦੀ ਗਲਤੀ ਵੀ ਨਹੀਂ ਉਹ ਮਦਰ ਦੀ, ਮਤਲਬ ਬੇਸਿਕਲੀ ਉਹ ਵਿਚਾਰੀ ਕੱਲੀ ਸਫ਼ਰ ਕਰ ਰਹੀ ਸੀਗੀ ਹਨਾ,
1: ਦੋ ਬੱਚੇ ਮਤਲਬ, ਇਹ ਭਾਜੀ ਇਹ ਤਾਂ ਚਲੋ ਠੀਕ ਹੈ ਕੋਈ ਨੀ, ਜਿਹੜੀ ਆ ਬੈਲਟ ਵਾਲੀ ਆ ਇਹ ਪੰਗੇ ਵਾਲੀ ਗੱਲ ਆ, ਪਰ ਹੁਣ ਬੱਚਾ ਜਦੋਂ ਰੋਂਦਾ ਵਾ ਅਸੀਂ ਅਸੀਂ ਤਾਂ ਕਹਿੰਦੇ ਵੀ ਚੁੱਪ ਕਰਾਓ ਚੁੱਪ ਕਰਾਓ, ਪਰ ਨਹੀਂ ਬੱਚੇ ਤੇ ਨਹੀਂ ਅਸੀਂ ਕਾਬੂ ਪਾ ਸਕਦੇ ਬਈ,
0: ਛੋਟਾ ਬੱਚਾ ਉਹਨੂੰ ਉਹਨਾਂ ਨੇ ਸਾਰਾ ਕੁਝ ਦੇ ਕੇ ਦੇਖ ਲਿਆ ਭਾਜੀ, ਮਤਲਬ ਜਹਾਜ਼ ਚ ਜਿਹੜੀਆਂ ਚੀਜ਼ਾਂ ਨਹੀਂ ਵੀ ਸੀਗੀਆਂ ਉਹ ਵੀ ਉਹਨੇ ਬਾਹਰੋਂ ਹੱਥ ਮਾਰ ਮਾਰ ਕੇ ਕੱਢ ਕੇ ਉਹਨੂੰ
1: ਬਾਹਰੋਂ ਵੀ ਚੀਜ਼ਾਂ ਲਿਆਂਦੀਆਂ,
0: ਵੀ ਤੂੰ ਇਹਨੂੰ ਆਹ ਕੁਛ ਤਾਂ ਦੇ, ਮਤਲਬ ਉਹਨੂੰ ਬਿਜ਼ਨਸ ਕਲਾਸ ਦੀ ਆਈਸਕ੍ਰੀਮ ਵੀ ਖਿਲਾਤੀ, ਮਤਲਬ ਐਡਾ ਉਹਨੇ ਝੰਗਾੜਾ ਚੱਕਿਆ ਹੋਇਆ ਸੀਗਾ ਹਨਾ, ਬਹੁਤ ਹੀ ਜ਼ਿਆਦਾ ਮਤਲਬ ਅੱਤ, ਮਤਲਬ ਤੁਸੀਂ ਮੋਰ ਰੋਂਦਾ ਸੁਣਿਆ?
1: ਗੋਰ ਨਹੀਂ ਨਹੀਂ ਉਹ ਅੱਛਾ ਇੱਕ ਅੱਧੀ ਵਾਰੀ ਮੈਂ ਸੁਣਿਆ ਵਾ ਸਹੀ ਗੱਲ, ਉਹ ਬੜੀ ਅਲੱਗ ਬੜੀ ਭਿਆਨਕ ਜੀ ਆਵਾਜ਼ ਆਉਂਦੀ ਆ,
0: ਇਹ ਕਿੰਨੀ ਕਿੰਨਾ ਸੋਹਣਾ ਹੁੰਦਾ ਮੋਰ ਹਨਾ, ਕਿੰਨਾ ਗੰਦਾ ਰੋਂਦਾ। ਮੇਰੇ ਜਵਾਕ ਨੇ ਮੋਰ ਦੇਖਿਆ, ਮੈਂ ਉਹਨੂੰ ਦੇਖਿਆ, ਮੈਂ ਉਹਨੂੰ ਦਿਖਾਇਆ, ਮੈਂ ਕਿਹਾ ਉਹ ਦੇਖ ਪੀਕੌਕ, ਮੈਂ ਕਿਹਾ ਹਨਾ ਕਿੰਨਾ ਬਿਊਟੀਫੁਲ ਹੈ, ਕਹਿੰਦਾ ਲੁੱਕ ਐਟ ਹਿਸ ਫੀਟ। ਮੈਂ ਤੇਰਾ ਸਭ ਤੋਂ ਵਾਹੀਆ ਚੀਜ਼ ਦੇ ਵੱਲ ਧਿਆਨ
1: ਉੱਤੋਂ ਦਿਖਾ ਰਹੇ ਪਰ ਦੇਖ ਲੋ, ਮਤਲਬ ਉਹ ਪੂਰਾ ਫੀਟ ਤੱਕ ਦੇਖ ਕੇ ਆਇਆ ਵੀ ਹਾਂ ਵੀ
0: ਦੇਖੋ ਵੀ ਮਤਲਬ ਕਿਹੜੀ ਜਿਹੜੀ ਚੀਜ਼ ਕਈ ਵਾਰ ਸੋਹਣੀ ਹੁੰਦੀ ਹੈ ਨਾ, ਉਹ ਚ ਕੋਈ ਨਾ ਕੋਈ ਪ੍ਰੋਬਲਮ ਰਹਿ ਜਾਂਦੀ ਹੈ ਭਾਜੀ।
1: ਇਹ ਗੱਲ ਹੈ, ਚਾਂਦ ਤੇ ਵੀ ਤਾਂ ਦਾਗ ਹੈ,
0: ਕਿੰਨੇ ਇੰਟੈਲੀਜੈਂਟ ਹੋ।
1: ਮੈਂ ਇਹ ਲਓ ਦੂਜੀ ਖਬਰ ਆ ਗਈ ਹੈ ਜੀ, ਇਹ ਬਿਨਾ ਉਹ ਆਵਾਜ਼ ਤੋਂ ਅਸੀਂ ਦੂਜੀ ਖਬਰ ਕਰਦੇ ਹਾਂ ਵੀ ਕਿੱਲਾ ਮੈਂ ਇੰਟੈਲੀਜੈਂਟ ਆ, ਮੈਨੂੰ ਅੱਜ ਨਹੀਂ ਪਤਾ ਲੱਗਾ,
0: ਕੋਈ ਨਾ ਕੋਈ ਤਾਂ ਕਮੀ ਹੋਊਗੀ। ਪੈਰ ਤਾਂ ਤੁਹਾਡੇ ਸੋਹਣੇ ਨੇ।
1: ਅੱਛਾ ਭਾਈ ਮੋਰ ਤੋਂ ਯਾਦ ਆਇਆ,
0: ਹਲੇ ਖਬਰਾਂ ਖਤਮ ਨੀ ਸੀ ਹੋਈਆਂ, ਚਲੋ ਤੁਸੀਂ ਨਚਾਓ ਆਪਣੇ ਮੋਰ ਨਚਾਓ ਕੋਈ।
1: ਯਾਰ ਮੈਂ ਹਲੇ ਤੱਕ ਨਾ ਫਿਲਮਾਂ ਚ ਮੋਰ ਉਹ ਪਹਿਲਾਂ ਪੌਦਾ ਦੇਖਿਆ, ਤੁਸੀਂ ਕਦੀ ਅਸਲੀ ਚ ਦੇਖਿਆ?
0: ਆਖਰੀ ਮਹੀਨੇ ਚ ਸਪਤੰਬਰ ਦੇ ਸ਼ੁਰੂਆਤ ਚ ਜਿਵੇਂ ਆਹ ਸਪਰਿੰਗ ਸੀਜ਼ਨ ਸ਼ੁਰੂ ਹੁੰਦਾ,
1: ਉੱਥੇ ਪੀਕੌਕ ਸੀਜ਼ਨ ਸ਼ੁਰੂ ਹੁੰਦਾ, ਫਿਰ
0: ਜਿਵੇਂ ਆਹ ਫੁੱਲ ਫਲ ਲੱਗਣ ਲੱਗਦੇ ਨੇ ਹਨਾ, ਸਪਰਿੰਗ ਕਹਿੰਦੇ ਹੁੰਦੇ, ਆਟਮ ਕਹਿੰਦੇ ਹੁੰਦੇ, ਸਪਰਿੰਗ ਸਪਰਿੰਗ ਸਮਰ ਤੋਂ ਪਹਿਲਾਂ ਸਪਰਿੰਗ ਆਉਂਦਾ, ਜਿਵੇਂ ਸਪਰਿੰਗ ਆਉਣਾ ਤੇ ਸਪਰਿੰਗ ਫੈਸਟੀਵਲ ਹੁੰਦਾ ਹੁੰਦਾ।
1: ਬਾਹਰਲਾ
0: ਇੱਕ ਜਿਹੜਾ ਹਿੱਸਾ ਹੈ ਜਿਹਦੀ ਟਿਕਟ ਵੀ ਨੀ ਤੁਹਾਨੂੰ ਲੈਣ ਦੀ ਲੋੜ, ਵੈਸੇ ਅੰਦਰ ਦੀ ਟਿਕਟ ਹੈ ਜਿਹਦੇ ਚ ਫਿਰ ਤੁਹਾਨੂੰ ਉਹ ਕਿਹੜੇ ਹੁੰਦੇ ਨੇ ਜਿਹੜੇ ਕੰਗਾਰੂਜ਼ ਵਰਗੇ ਹੁੰਦੇ ਨੇ, ਟਿਕਟ ਹੈਗੀ ਆ ਉੱਥੇ, ਕੁਆਲਾਸ ਦੀ ਟਿਕਟ ਹੈਗੀ ਆ, ਹੋਰ ਦੀ ਟਿਕਟਾਂ ਹੈਗੀਆਂ ਨੇ, ਬਟ ਮੋਰਾਂ ਦੀ ਟਿਕਟ ਨੀ ਹੈ।
1: ਜਿਹੜੇ ਸਾਰੇ ਵਾਲਾ ਵੁਲਾ ਬੀਜ ਹੈ ਇਹ ਸਾਰੇ ਅੱਜ ਹੀ ਆਏ ਆ, ਮੈਨੂੰ ਕੋਈ ਨਹੀਂ ਪਤਾ ਇਹਨਾਂ ਦਾ, ਮੈਂ ਤਾਂ ਸੁਣਿਆ ਪਹਿਲੀ ਵਾਰੀ ਇਹ ਵਰਡ।
0: ਕੰਗਾਰੂਆਂ ਵਰਗੇ ਹੀ ਹੁੰਦੇ ਨੇ ਨਾ, ਛੋਟੇ ਹੁੰਦੇ ਨੇ ਬਸ।
1: ਅੱਛਾ, ਮੈਂ ਕਦੇ ਭਾਜੀ ਦੇਖੇ ਵੀ ਨਹੀਂ ਆ, ਮੈਂ ਤੇ ਫਿਰ ਇਦਾਂ ਦੇ
0: ਇਹਨੇ ਡਰਾਵ ਨੇ, ਉਹਨਾਂ ਨੂੰ ਤੁਸੀਂ ਫੂਡ ਫੀਡ ਫਾਡ ਵੀ ਦੇ ਸਕਦੇ। ਕੰਗਾਰੂ ਤਾਂ ਮੰਗਾ ਕੇ ਮਾਰਦਾ ਮੁੱਕਾ, ਕੰਗਾਰੂਆਂ ਦੇ ਡੋਲੇ ਦੇਖੇ
1: ਕੰਗਾਰੂ ਤਾਂ ਸਾਡੇ ਜਦੋਂ ਮਾਸਟਰ ਪਾਰਕ ਵਾਲਾ ਉੱਥੇ ਵੀ ਕਿੰਨੇ ਜਦੋਂ ਅਸੀਂ ਉਹਨੇ ਸੈਰ ਕਰਨ ਜਾਂਦੇ
0: ਉੱਥੇ ਹੈਗੇ
1: ਬੜੇ ਆ ਜਾਂਦੇ,
0: ਉੱਥੇ ਦਾ ਬੋਰਡ ਵੀ ਲੱਗਿਆ ਹੋਇਆ, ਰਿਚਮੰਡ ਰੋਡ ਤੇ ਹਾਲੇ ਵੀ ਬੋਰਡ ਲੱਗਿਆ ਹੋਇਆ
1: ਉੱਥੇ ਸਾਰੇ ਸਾਰੇ, ਉੱਥੇ ਤਾਂ ਇਕੱਠੇ ਚਾਚੇ ਤਾਏ ਮਾਮੇ ਬੜੇ ਐ ਕਰਕੇ ਨਾ, ਇੱਕ ਜਦੋਂ ਦੇਖਦਾ ਨਾ ਮੁੰਡੀ ਜੀ ਕੱਢ ਕੇ ਤਾਂ ਕਰਕੇ ਉਹ ਐ ਲੱਗਦਾ ਜਿੱਦਾਂ ਸਾਨੂੰ ਦੇਖ ਰਿਹਾ।
0: ਕਿੱਥੇ ਗਏ ਅੱਗੇ ਤਾਂ ਬਹੁਤ ਹੁੰਦੇ ਸੀ, ਅੱਗੇ ਨਾ ਜਦੋਂ ਇੱਥੇ ਆਬਾਦੀ ਨਹੀਂ ਸੀ, ਜਦੋਂ ਮਾਜ਼ਰ ਪਾਕ ਬਣਿਆ ਨਹੀਂ ਸੀਗਾ ਸਬਬ,
1: ਹਾਂਜੀ ਹਾਂਜੀ,
0: ਤੇ ਘੱਟ ਹੀ ਹੁੰਦੀ ਸੀਗੀ ਆਬਾਦੀ।
1: ਅੱਛਾ, ਉਦੋਂ ਬਹੁਤ ਹੁੰਦੀ ਹੋਣਗੇ,
0: ਉਦੋਂ ਤਾਂ ਬਹੁਤ ਹੁੰਦੇ ਸੀ ਇਸ ਰੋਡ।
1: ਨਹੀਂ ਨਹੀਂ ਹਲੇ ਵੀ ਮਤਲਬ ਜਿੱਦਾਂ ਸਾਡੇ ਘਰ ਦੇ ਲੱਗ ਪਿੱਛੋਂ ਦੀ ਇੱਕ ਨਾ ਉਹ ਕਰੀਕ ਜੀ ਹੈ ਤੇ ਉੱਦਾਂ ਪੂਰਾ ਬੜੇ ਸਵੇਰੇ ਸਵੇਰੇ ਤੇ ਬਹੁਤ ਆ ਜਾਂਦੇ ਆ ਉੱਥੇ, ਘਰ ਵੱਲ ਨੀ ਆਉਂਦੇ, ਪਰ ਇਹ ਵੀ ਉੱਥੇ ਅੰਦਰ ਸੈਰ ਕਰਕੇ ਜਦੋਂ ਅੰਦਰ ਜਾਈਏ ਨਾ, ਮੈਂ ਜੱਪਣ ਨੂੰ ਲਿਆ ਕੇ ਜਾਂਦਾ ਹੁੰਦਾ, ਉਹ ਸਾਰੇ ਉਹ ਚਾਰ ਪੰਜ ਛੇ ਇਕੱਠੇ ਹੀ ਸਾਰੇ ਐਂ ਕਰਕੇ ਧੋਣਾ ਕੱਢ ਕੇ ਵੇਖਦੇ ਹੁੰਦੇ ਸਾਡੇ
0: ਵੱਲ। ਇੱਧਰ ਵੀ ਉੱਥੇ ਜਿੱਥੇ ਕੋਸਕੋ ਦੀ ਬੈਕ ਸਾਈਡ ਤੇ ਜਿਹੜੀ ਮਸੀਤ ਹੈ ਜਿੱਥੇ ਕੋਵਿਡ ਦੇ ਟੀਕੇ ਲੱਗਦੇ ਹੁੰਦੇ ਸੀਗੇ,
1: ਸਹੀ ਗੱਲ,
0: ਅਹਿਮਦੀਆ ਮਸਜਿਦ ਮਸਜਿਦ ਹੈ ਨਾ, ਉਹਦੇ ਬੈਕ ਸਾਈਡ ਤੇ ਜਦੋਂ ਤੁਸੀਂ ਰਸਤਾ ਜਿੱਧਰੋਂ ਪਾਰਕਿੰਗ ਹੈਗੀ,
1: ਤੁਹਾਨੂੰ ਮੈਂ ਉਹ ਕਹਾਣੀ ਸੁਣਾਈ ਕਿ ਨਹੀਂ ਆਪਣੀ, ਇੱਥੇ ਰੇਡੀਓ ਤੇ ਕਿ ਨਹੀਂ ਸੁਣਾਈ? ਉਹ ਮੈਂ ਉਸੇ ਰਸਤੇ ਚ ਗਿਆ, ਉਹ ਮੈਂ ਕੀ ਕਹੀ, ਮੈਂ ਜਦੋਂ ਮੈਨੂੰ ਨਾ ਸੈਰ ਕਰਨ ਦਾ ਬੜਾ ਸ਼ੌਂਕ ਆ, ਠੀਕ ਆ, ਮੈਂ ਗਿਆ ਰਨਿੰਗ ਕਰਦਾ ਕਰਦਾ ਤੇ ਮੈਂ ਯਾਰ ਅੰਦਰ ਜੰਗਲ ਜਿਹਾ ਹੈਗਾ ਵਾ, ਤੇ ਮੈਂ ਕਿਹਾ ਦੇਖ ਕੇ ਆਉਣੇ ਆ ਕਿਤੇ, ਮੈਂ ਅੰਦਰ ਹੀ ਅੰਦਰ ਚਲਾ ਗਿਆ, ਜਾਈ ਗਿਆ ਜਾਈ ਗਿਆ ਜਾਈ ਗਿਆ, ਤੇ ਉਹ ਨਾ ਉਹੀ ਮੈਂ ਉਦੋਂ ਹਲੇ ਨਵਾਂ ਨਵਾਂ ਹੀ ਇੱਥੇ ਆਇਆ ਸੀ ਹੈਸਲ ਗਰੂਵ, ਤੇ ਮੈਨੂੰ ਉਹ ਗਾਰੂ ਐ ਕਰਕੇ ਮੂੰਹ ਜਾ ਉਹਨੇ ਤਾਂ ਕੱਢਿਆ, ਉਹ ਮੈਂ ਆਖਿਆ ਸ਼ੇਰ ਆ ਗਿਆ, ਉਹ ਮੈਂ ਆਖਿਆ ਯਾਰ ਯਾਰ ਭਾਜੀ ਉਹ ਮੈਨੂੰ ਨਾ ਦੂਰ ਦਿਖਿਆ ਨੀ ਚੰਗੀ ਤਰ੍ਹਾਂ,
0: ਮੈਨੂੰ ਨਾਮ ਨੀ ਸੀ ਪਤਾ
1: ਮੈਂ ਜੰਗਲ

0: ਕਰ ਦਿੰਦੇ ਆ
1: ਬੜੇ ਖਰਦਮਾਗ
0: ਅੱਛਾ ਜੀ ਮੈਂ ਤੇ ਜੱਪ ਨੂੰ ਕਿਹਾ ਆ ਚੱਲੀਏ ਲੱਗ ਗਏ ਹੱਥ ਫੇਰ ਗਿਆ
1: ਨਾ ਨਾ ਉਹਨੇ ਚੰਗਾ ਹੱਥ ਫੇਰ ਦੇਣਾ ਤੁਹਾਡੇ ਲੱਤ ਵੱਜੀ ਕਹੇ ਕਦੇ ਲੋਟ ਨੀ ਆਉਂਦੀ
0: ਤੇ ਨਹੀਂ ਨੀ ਮੈਂ ਸੱਚੀ ਉਦਣ ਮੈਂ ਨਾ ਮੈਂ ਕਿਹਾ ਯਾਰ ਆ ਤੇ ਪੰਗਾ ਹੀ ਪੈ ਗਿਆ ਤੇ ਅੱਛਾ ਫਿਰ ਕੀ ਹੋਇਆ ਮੈਂ ਜਦੋਂ ਉਹਨੂੰ ਦੇਖਿਆ ਮੈਂ ਭੱਜ ਗਿਆ
1: ਅੱਛਾ
0: ਮੈਂ ਹਲੇ ਮਤਲਬ 20 ਕਦਮ ਅੱਗੇ ਭੱਜਿਆ ਤੇ ਬਾਅਦ ਚ ਮੈਂ ਦੇਖਿਆ ਮੇਰਾ ਫੋਨ ਨੀ ਹੈਗਾ ਗੰਗਾਰੂ ਉੱਥੇ
1: ਠੀਕ ਹੈ
0: ਫਿਰ ਮੈਂ ਉਹਦੇ ਵੱਲ ਦੇਖਦਾ ਰਿਹਾ ਮੈਂ ਕਿਹਾ ਮੇਰੇ ਵੱਲ ਤਾਂ ਨੀ ਆ ਰਿਹਾ ਮੈਨੂੰ ਮੈਂ ਅੰਦਾਜ਼ਾ ਚਲਾਇਆ ਵੀ ਮੈਂ ਇਸੇ ਰਾਸਤੇ ਚ ਕਿਤੇ ਆਇਆ ਹਾਂ ਇਸੇ ਰਾਸਤੇ ਚ ਵਿੱਚ ਇਦੋਂ ਦੀ ਜਾਂਦਾ ਵਾ ਠੀਕ ਹੈ ਮੈਂ ਥੋੜਾ ਜਿਹਾ ਅੱਗੇ ਜਾ ਗਿਆ ਤੇ ਸ਼ੁਕਰ ਹੈ ਫੋਨ ਥੱਲੇ ਡਿੱਗਾ ਸੀ ਮੈਂ ਫੋਨ ਫੜਿਆ ਮੈਂ ਨੀ ਫਿਰ ਅੱਗੇ ਪਿੱਛੇ ਦੇਖਿਆ ਮੈਂ ਤੇ ਦੇ ਤੇਰੇ ਦੀ ਵਾਪਸ ਵਾਪਸ ਮੈਂ ਭੱਜੋ ਯਾਰ
1: ਤੁਸੀਂ ਆਪਣੇ ਜਵਾਕ ਨੂੰ ਕੀ ਐਗਜ਼ਾਮਪਲ ਦਿੱਤੀ ਹੈ
0: ਮੈਂ ਉਹੀ ਕਿਹਾ ਮੈਂ ਕਿਹਾ ਬਈ ਅੱਗੇ ਤੋਂ ਕੰਨ ਹੱਥ ਲਾਏ ਕੱਲੇ ਐਡਵੈਂਚਰ ਕਰਨ ਨੀ ਜਾਣਾ ਇੱਥੇ ਹੈ
1: ਜਦੋਂ ਹੁਣ ਜਵਾਕ ਦੇ ਨਾਲ ਹੁਣ ਇੱਕ ਨਵੀਂ ਚੀਜ਼ ਇਨਵੈਂਟ ਕੀਤੀ ਹੈ ਜਦੋਂ ਵਾਈਫ ਨੇ ਸ਼ੋਪਿੰਗ ਕਰਨੀ ਹੈ ਉਹਨੂੰ ਕਹਿ ਦੋ ਵੀ ਜਾ ਤੂੰ ਸ਼ੋਪਿੰਗ ਕਰ
0: ਠੀਕ ਹੈ
1: ਉੱਥੇ ਬੁੱਕ ਸ਼ਾਪ ਲੱਭ ਲਓ ਕੋਈ ਉਸ ਸ਼ੋਪਿੰਗ ਸੈਂਟਰ ਚ ਉੱਥੇ ਜਵਾਕ ਨੂੰ ਲੈ ਜਾਓ ਤੇ ਉੱਥੇ ਲੱਭੋ ਕੋਈ ਡੈਡ ਜੋਕਸ ਵਾਲੀ ਬੁੱਕ ਉਹਨੂੰ ਜੋਕਸ ਸੁਣਾਓ ਉਹਨੂੰ ਕਹੋ ਨਾਲੇ ਤੂੰ ਪੜ ਨਾਲੇ ਮੈਨੂੰ ਸੁਣਾ ਡੈਡ ਜੋਕ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਉਹ ਚ ਕੀ ਸੀਗਾ ਕਿ ਮੈਂ ਤੁਹਾਨੂੰ ਆਈ ਕੈਨ ਟੈਲ ਯੂ 2 ਸਮਾਲ ਜੋਕਸ ਐਂਡ 1 ਲੌਂਗ ਜੋਕ ਪਹਿਲਾਂ ਕਿਹੜਾ ਸੁਣਨਾ
0: 1 ਲੌਂਗ ਜੋਕ
1: ਪਹਿਲਾਂ ਮੈਂ ਤੁਹਾਨੂੰ
0: 2 ਸਮਾਲ
1: ਜੋਕ ਜੋਕ ਜੋਕ ਲੌਂਗ ਜੋਕ ਜੋਕ
0: ਪੰਜਾਬੀ ਵਾਲਾ ਜੋਕ ਬਣਾ ਦਿੱਤਾ ਅੱਜ ਲਾਸਟ ਤੁਸੀਂ ਹੇਕ ਜੀ ਲੈ ਲੈ ਜੋਕ ਲਗਾਓ ਜੀ ਫਿਰ ਹਾਂਜੀ
1: ਅੱਜ ਆਪਣੇ ਕੋਲ ਕੋਈ ਸਪੈਸਿਫਿਕ ਗਾਣੇ ਨੀ ਨਵੇਂ ਨਵੇਂ ਸੁਣਾ ਰਹੇ ਹਾਂ ਆਪਾਂ ਬਸ

0: ਜੋ ਹਾਂ ਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬ੍ਰਿੰਦਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਨੋਟਾਂ ਨੂੰ
1: ਨੋਟਿਆਂ ਨੀ ਪਤਾ ਨੀ ਨੋਟਿਆਂ
0: ਤੁਹਾਡੀ
1: ਜਿਦਾਂ ਆ ਰਹੀ ਹਾਂ ਹੁਣ ਹੁਣ ਆਈ ਮੈਨੂੰ ਹਾਂ ਹੁਣ ਥੋੜੀ ਜਿਹੀ ਆਈ ਆ ਹਾਂ ਮੈਂ ਉਹੀ ਕਿਹਾ ਮੈਂ ਕਿਹਾ ਕੁਝ ਨਾ ਕੁਝ ਤਾਂ ਗੜਬੜ ਹੈਗਾ ਆ ਮਤਲਬ ਜਾਂ ਤਾਂ ਆਪਕੇ ਪਾਸੇ ਮੈਂ ਗੜਬੜ ਹੈ ਜਾਂ ਮੇਰੇ ਪਾਸੇ ਮੈਂ ਗੜਬੜ ਹੈ ਲੇਕਿਨ ਕੁਛ ਨਾ ਕੁਛ ਗੜਬੜ ਹੈ
0: ਇਹ ਹੋ ਸਕਦਾ ਵੀ ਕੰਨ ਸਾਫ਼ ਕਰਾਉਣਾ
1: ਯਾਰ ਕੱਲ ਕੰਨ ਤਾਂ ਸਾਫ਼ ਤੋਂ ਆਇਆ ਯਾਦ ਆਇਆ ਇੰਡੀਆ ਵਿੱਚ ਨਾ ਬੜੀ ਛੇਤੀ ਮੈਲ ਜੀ ਆ ਜਾਂਦੀ ਸੀ ਇੱਥੇ ਇਹਦੇ ਇੱਥੇ ਥੋੜਾ ਜਿਹਾ ਠੀਕ ਹੈ ਆਪਣਾ
0: ਗੰਦਗੀ ਨੀ ਨਾ
1: ਹਾਂ ਇੱਥੇ ਧੂਲ ਮਿੱਟੀ ਘੱਟ ਹੈ ਤੇ ਇਸ ਕਰਕੇ ਥੋੜਾ ਆਪਣਾ ਚਲੀ ਜਾਂਦਾ
0: ਹਾਂ ਤੇ ਤੁਹਾਨੂੰ ਕਿਹੜਾ ਮੁਲਕ ਵਧੀਆ ਲੱਗਦਾ ਦੁਬਈ ਕ
1: ਫੇਰ ਮੈਨੂੰ ਦੁਬਈ ਦਾ
0: ਮਤਲਬ ਮੈਨੂੰ ਇਹ ਗੱਲ ਨੀ ਸਮਝ ਆ ਰਹੀ ਹਾਲੇ ਵੀ ਕਿਉਂ ਲੋਕ ਲੱਗੇ ਹੋਏ ਨੇ ਉੱਥੇ ਘਰ ਵੇਚਣ ਦੇ ਲਈ
1: ਯਾਰ ਇਹ
0: ਘਰ ਲੋਕੀ ਨੀ ਰੀਅਲ ਇਸਟੇਟ ਵਾਲੇ ਕਿਉਂ ਹਾਲੇ ਵੀ ਐਡਾਂ ਕਰ ਰਹੇ ਨੇ ਵੀ ਦੁਬਈ ਚ ਘੜ ਲੈ ਲਓ ਮਤਲਬ ਸ਼ਰਮ ਹੀ ਨੀ ਹੈਗੀ
1: ਉਹ ਕਹਿੰਦੇ ਹੋਣੇ ਨਾ ਕਿ ਹੋ ਸਕਦਾ
0: ਉਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਵੀ ਦੁਬਈ ਚ ਤੁਹਾਡਾ ਘਰ ਹੈ ਅਸੀਂ ਵਿਕਵਾ ਦਿੰਨੇ ਲੋਕਲ ਬੰਦਿਆਂ ਨੂੰ ਦੇ ਦਿੰਨੇ ਕਿਉਂਕਿ ਉਹਨਾਂ ਨੇ ਤਾਂ ਕਿਤੇ ਜਾਣਾ ਨਹੀਂ ਲੋਕਲ
1: ਹਾਂ ਵੀ ਉਹ ਤੇ ਚਲੋ ਉੱਥੇ ਹੀ ਹੈਗੇ
0: ਤੁਸੀਂ ਆਪਣਾ ਵੇਚ ਵੱਢ ਕੇ ਵਿਹਲੇ ਹੋਵੋ ਇੱਥੋਂ ਜਾਓ ਤੇ ਕਿਸੇ ਇਹ ਜੀ ਕੰਟਰੀ ਰੁਕੋ ਜਾ ਕੇ ਜਿੱਥੇ ਅਟੈਕ ਟੂਕ ਨਾ ਹੀ ਹੋਣ
1: ਸਹੀ
0: ਸੰਭਾਵਨਾ ਹੋਵੇ ਹਨਾ
1: ਭਾਈ ਦੇਖ ਲੋ ਮਤਲਬ ਜਿਹਨੂੰ ਕਹਿੰਦੇ ਆ ਨਾ ਭਾਈ ਕਦੀ ਵੀ ਕੁਛ ਵੀ ਹੋ ਸਕਦਾ ਪਹਿਲਾਂ ਦੁਬਈ ਨੂੰ ਕਿੰਨਾ ਇੰਨਾ ਕੁਛ ਨੀ ਹੋਏਗਾ ਉੱਥੇ ਤੇ ਬੜਾ ਸਿਕਿਉਰਿਟੀ ਹੈ ਫਲਾਣਾ ਟਿਮਕਾਣਾ ਤਾਂ ਦੇਖ ਲੋ ਕਿੱਥੇ ਗਈ ਹੈ ਸਿਕਿਉਰਿਟੀ ਇਹ ਮਤਲਬ ਮੈਂ ਉਹੀ ਕਹਿੰਦਾ ਕੋਈ ਅੱਜ ਕਿਤੇ ਵੀ ਕੋਈ ਸੇਫ ਨੀ ਹੈਗਾ
0: ਜਦੋਂ ਆਪਾਂ ਅਗਲੇ ਕਈ ਕਈ ਮਤਲਬ ਦਿਨ ਨੀ ਕਈ ਹਫਤੇ ਨੀ ਕਈ ਮਹੀਨੇ ਨੀ ਕਈ ਸਾਲ ਤੱਕ ਦੁਬਈ ਦੀ ਕੋਈ ਸੇਫਟੀ ਨੀ ਹੁਣ
1: ਉਹ ਕੋਈ ਹੁਣ ਜਦੋਂ ਪਤਾ ਹੀ ਨੀ ਹੁਣ ਸਾਰਾ ਕੁਝ ਪਤਾ ਲੱਗ ਗਿਆ ਵੀ ਇੰਨਾ ਚੀਜ਼ਾਂ ਹੁੰਦੀਆਂ ਕੋਈ ਹੈ ਹੀ ਨੀ ਹੈ ਬੰਦਾ ਪਰ ਜਾਵੇ ਤੇ ਜਾਵੇ ਕਿੱਥੇ ਫਿਰ ਹੈ
0: ਆਸਟ੍ਰੇਲੀਆ ਨਿਊਜ਼ੀਲੈਂਡ ਕਰੂਗਾ ਆਪਣੇ
1: ਮਾਰ
0: ਕੇ ਚਾਰ ਚ ਬੈਠਾ
1: ਅੱਛਾ ਇਹ ਗੱਲ ਹੈਗੀ ਹੈ ਵੈਸੇ ਹਨਾ ਵੀ ਜਦੋਂ ਆਪਾਂ ਜਦੋਂ ਮੈਨੂੰ ਵੀ ਬੜਾ ਅਲੱਗ ਜਿਹਾ ਲੱਗਦਾ ਵੀ ਜਦੋਂ ਆਪਾਂ ਮੈਂ ਮੈਪ ਤੇ ਦੇਖਦਾ ਹਨਾ ਯਾਰ ਆਸਟ੍ਰੇਲੀਆ ਕੱਲਾ ਹੀ ਆਇਆ ਕਰਕੇ ਪਾਣੀ ਦੇ ਵਿੱਚ
0: ਆਈਸੋਲੇਟਡ ਜੀ ਕੰਟਰੀ
1: ਮਤਲਬ ਕੋਈ ਮਤਲਬ ਜਦੋਂ ਇਹਨੂੰ ਆਸਟ੍ਰੇਲੀਆ ਨੂੰ ਆਇਆ ਕਰਕੇ ਦੂਰ ਲਈ ਜਾਣਾ ਲੱਗਦਾ ਯਾਰ ਛੋਟਾ ਜਿਹਾ ਪਾਣੀ ਚ ਕੋਈ ਕੀ ਆ ਜਿਹੜਾ
0: ਕੀ ਤਰਦਾ
1: ਸਾਰੇ ਬੰਦੇ ਪਾਣੀ ਪਾਣੀ ਆ ਵਿੱਚ ਮੱਖੀ ਜੀ ਡਿੱਗੀ ਆ ਮਤਲਬ ਉਹਦੇ ਚ ਲੱਗ ਗਿਆ ਤੇ ਹਾਂ ਠੀਕ ਹੈ
0: ਮੱਖੀ ਤਾਂ ਨਹੀਂ ਭਾਜੀ ਮੱਖਾ ਐਡਾ ਵੱਡਾ
1: ਨਹੀਂ ਉਹ ਤਾਂ ਫਿਰ ਦੂਰੋਂ ਮੈਂ ਗੱਲ ਕਰਦਾ ਪਿਆ ਅੱਛਾ ਭਾਈ ਮੱਖੀ ਤੋਂ ਇੱਥੋਂ ਆਸਟ੍ਰੇਲੀਆ ਤੋਂ ਯਾਦ ਆਇਆ ਉਹ ਕਿੱਥੇ ਕਿੱਥੇ ਭੂਚਾਲ ਆਇਆ ਸੀ ਉਰੇ ਆ ਜਿਹੜਾ
0: ਕੋਲੰਬੀਆ
1: ਚ ਹਾਂ ਯਾਰ ਦੇਖ ਲਓ ਮਤਲਬ ਅਸੀਂ ਸੋਚ ਵੀ ਨੀ ਸਕਦੇ ਵੀ
0: ਕੋਲੰਬੀਆ ਹਲੇ ਮਹੀਨਾ ਕੁ ਪਹਿਲਾਂ ਉੱਥੇ ਵੈਨਜ਼ੂਏਲਾ ਵੀ ਆਇਆ ਸੀ ਨਾ
1: ਵੈਨਜ਼ੂਏਲਾ ਉਹ ਕੀ ਹੁੰਦਾ
0: ਕੰਟਰੀ ਹੈ ਤੁਹਾਨੂੰ ਪਤਾ ਦੁਨੀਆ ਚ ਸਭ ਤੋਂ ਜ਼ਿਆਦਾ ਮਿਸ ਵਰਲਡ ਮਿਸ ਯੂਨੀਵਰਸ ਮਿਸ ਅਰਥ ਜਿੰਨੇ ਵੀ ਬਿਊਟੀ ਪੇਜੈਂਟਸ ਨੇ ਸਭ ਤੋਂ ਜ਼ਿਆਦਾ ਕਿਹੜੀ ਕੰਟਰੀ ਨੇ ਜਿੱਤੇ ਨੇ ਵੈਨਜ਼ੂਏਲਾ ਦੀ ਕੁੜੀਆਂ ਨੇ
1: ਇੰਨੀਆਂ ਸੋਹਣੀਆਂ ਨੇ
0: ਇੰਨੀਆਂ ਸੋਹਣੀਆਂ ਨੇ ਉੱਥੇ ਇੰਟੈਲੀਜੈਂਟ ਨੇ
1: ਤੁਹਾਡੇ
0: ਬਾਲ ਵੀ ਲੰਬੇ ਨੇ ਬਸ ਉੱਥੇ ਜਾ ਕੇ ਗਾਉਣ ਪਾ ਕੇ ਕਹਿਣਾ ਇੰਡੀਆ
1: ਨਹੀਂ ਨਹੀਂ ਪਰ ਮੈਂ ਸਮਾਰਟਨੈਸ ਦੀ ਗੱਲ ਕਰਦਾ ਪਿਆ ਜਿੰਨੀ ਨੌਲੇਜ ਮੈਨੂੰ ਹੈਗੀ ਆ ਉਸ ਕਰਕੇ ਤੇ ਮੈਂ ਬਣ ਹੀ ਸਕਦਾ ਨਾ ਕੁਛ ਨਾ
0: ਹਾਂ
1: ਹੁਣ ਤੁਸੀਂ ਕੁਛ ਪੁੱਛ ਲੈ ਲਿਓ
0: ਵੱਡੇ ਸਮਾਰਟ ਕੈਲਕੂਲੇਟਰ
1: ਵੈਜੂਲਾ ਤੇ ਮੈਨੂੰ ਹੁਣ ਪਤਾ ਲੱਗਾ ਭਾਈ ਸਾਰੀਆਂ ਚੀਜ਼ਾਂ ਮੈਨੂੰ ਇੱਥੇ ਆ ਕੇ ਕਿਉਂ ਪਤਾ ਲੱਗਦੀਆਂ ਮੈਨੂੰ ਇਹ ਨਹੀਂ ਸਮਝ ਲੱਗਦੀ ਪਹਿਲਾਂ ਤੁਸੀਂ ਕੋਈ ਗਾਰੂ ਦਾ ਭਰਾ ਵੀ ਜਿਹੜਾ ਦੱਸਿਆ ਉਹ ਵੀ ਮੈਂ ਕਦੀ ਸੁਣਿਆ ਨਹੀਂ ਸੀ ਮਤਲਬ ਮੈਂ ਇੰਨਾ ਗਿਆ
0: ਕਹਿੰਦਾ ਐਡਾ ਸਮਾਰਟ ਹੈ ਐਡਾ ਸਮਾਰਟ ਹੈ ਪ੍ਰੈਗਨੈਂਟ ਜਨਾਨੀ ਨੂੰ ਜਾ ਕੇ ਕਹਿੰਦਾ ਤੁਸੀਂ ਸਿੰਗਲ ਹੋ
1: ਮੈਨੂੰ ਲੱਗਦਾ ਭਾਜੀ ਫਿਰ ਕੈਦਾ ਪੜਨਾ ਪੈਣਾ ਵਾ ਫਿਰ ਸ਼ੁਰੂ ਤੋਂ ਲੈ ਕੇ ਸਾਰੀਆਂ ਚੀਜ਼ਾਂ ਪੜਾ ਕਿੰਨੇ ਕੰਟਰੀ ਹੈਗੇ ਕਿੰਨੇ ਬੰਦੇ ਹੈਗੇ ਆ ਕਿੰਨੇ
0: ਵੈਨਜ਼ੂਏਲਾ ਦਾ ਪਿੱਛੇ ਜੇ ਤਾਂ ਐਡਾ ਪਾਪੂਲਰ ਹੋਇਆ ਸੀ ਭਾਜੀ ਕੀ ਗੱਲਾਂ ਕਰੀ ਜਾਂਦੇ ਨੇ
1: ਕੀ ਪਾਪੂਲਰ ਹੋਇਆ ਸੀ ਉਹਦਾ
0: ਵੈਨਜ਼ੂਏਲਾ ਦਾ ਰਾਸ਼ਟਰਪਤੀ ਨਹੀਂ ਸੀ ਚੱਕ ਕੇ ਲੈ ਗਿਆ ਟਰੰਪ ਨਿਕੋਲਸ ਮਾਦੁਰੋ ਉਹਦਾ ਨਾਂ ਵੀ ਇਹੋ ਜਿਹਾ ਜਿਵੇਂ ਕੋਈ ਅੰਗਰੇਜ਼ੀ ਚ ਗੱਲ ਹੁੰਦੀ ਹੈ
1: ਬਾਕੀ
0: ਪੰਜਾਬੀ ਭੇਜਣੇ ਸ਼ੁਰੂ ਕਰਦੇ
1: ਕੈਨੇਡਾ
0: ਦੇ ਮੈਪਲ ਲੀਫ ਵਰਗਾ
1: ਉਹ ਬੜਾ ਵਧੀਆ ਬਣਿਆ ਭਾਜੀ। ਹਾਂ
0: ਉਹ ਵਧੀਆ ਨੀ ਬਣਿਆ, ਕੀ ਆ ਉਹ ਭਲਾ?
1: ਉਹ ਲੀਫ ਹੈ,
0: ਪਾਣੀ ਹੈ ਭਾਜੀ,
1: ਪਾਣੀ
0: ਦਾ ਰਿਜ਼ਰਵ ਹੈ। ਉੱਥੋਂ ਆਪਣੇ ਸਿਡਨੀ ਦੇ 70% ਘਰਾਂ ਚ ਪਾਣੀ ਉੱਥੋਂ ਆਉਂਦਾ,
1: ਤੇ ਇੰਨੀ ਦੂਰੋਂ ਕਿਉਂ ਆਈ? ਉੱਥੇ ਜਾ ਕੇ ਪੀਓ, ਇੰਨੀ ਦੂਰੋਂ ਕਿਉਂ? ਚੱਲ ਆਪਣੀਆਂ ਬਾਲਟੀਆਂ ਉੱਥੋਂ ਭਰ ਕੇ ਲਿਆ। ਆਸਟ੍ਰੇਲੀਆ ਦੀ ਗੌਰਮੈਂਟ ਦਾ ਸਰਿਆ ਹੀ ਪਿਆ,
0: ਅਸੀਂ ਬੀ ਕਲਾਸ ਇੱਥੋਂ ਪੀ ਲੈਣਾ ਸੀ।
1: ਬੰਦਾ ਯਾਰ ਇਧਰੋਂ ਦੀ ਜਦੋਂ ਮੈਂ ਆਉਣਾ ਗੱਡੀ ਲੈ ਕੇ
0: ਜਾਂਦੇ ਬੰਦੇ
1: ਹੁਣ ਬਿੱਲ ਭਰਨ ਦਾ ਵੀ ਔਖਾ ਹੋ ਗਿਆ ਮੇਰਾ। ਉਹ ਮੈਂ ਦੱਸਾਂ ਕੀ ਕੀਤਾ, ਮੈਨੂੰ ਪਹਿਲਾਂ ਪਤਾ ਨੀ ਹੁੰਦਾ ਵੀ ਪਾਣੀ ਦਾ ਜਿਹੜਾ ਨਾ ਟੂਟ ਉਹ ਜਿਹੜਾ ਬਿੱਲ ਮੀਟਰ ਆ ਥੋੜਾ ਬਾਹਰ ਰਖਾਈ ਦਾ, ਮੈਂ ਸਾਰਾ ਕਵਰ ਕਰਦਾ।
0: ਕਿਵੇਂ
1: ਮੈਂ ਨਾ ਉਹਨੂੰ ਆਪਣਾ ਜਦੋਂ ਨਵਾਂ ਉਹ ਕੀਤਾ ਕੀ
0: ਤੁਹਾਨੂੰ ਲੱਗਿਆ ਵੀ ਇਹ ਸੋਹਣਾ ਨੀ ਲੱਗਦਾ?
1: ਮੈਂ ਨਾ ਫੈਂਸਿੰਗ ਜਦੋਂ ਚੇਂਜ ਕਰਵਾਈ ਨਾ ਆਪਣੇ ਘਰ ਦੀ, ਤੇ ਉਹ ਨਾ ਥੋੜਾ ਜਿਹਾ ਐਵੇਂ ਲੱਗਣ ਡਿਆ ਸੀ। ਮੈਂ ਯਾਰ ਆ ਕੀ ਇਹਨੂੰ ਮੈਂ ਫੈਂਸਿੰਗ ਨੂੰ ਐਂ ਕਰਕੇ ਯੂਜ ਆ ਬਣਾ ਕੇ,
0: ਜਿਹਨੇ ਫੈਂਸਿੰਗ ਕੀਤੀ ਉਹਨੇ ਨੀ ਦੱਸਿਆ?
1: ਉਹ ਵੀ ਮੇਰੇ ਉੱਥੇ ਬੱਚਿਆਂ ਦੀ ਨਾ ਹੀ ਉਹ ਲਾਤੀ ਆ ਯਾਰ, ਉਹ ਕੀ
0: ਟ੍ਰੈਂਪੋਲਾਈਨ
1: ਆ, ਉਹ ਮੈਨੂੰ ਲੱਤਾਂ ਤਾਂ ਕਰਕੇ ਐ ਕਰਕੇ ਉਹਨੂੰ ਨਾ ਖੋਲ ਕੇ, ਉਹ ਮੈਨੂੰ ਡਰ ਵੀ ਲੱਗਦਾ ਉਹ ਨਾ ਉੱਥੇ ਹੁਣ ਘਾਹ ਘੂ ਵੀ ਕਿੰਨਾ ਹੋ ਗਿਆ, ਯਾਰ ਇਹਦੇ ਅੰਦਰ ਕੋਈ ਸੱਪ ਸੁੱਪ ਵੀ ਨਾ ਹੋਵੇ। ਮੈਂ ਆ ਚੰਗਾ ਯਾਰ ਫੈਂਸਿੰਗ ਲਵਾਈ,
0: ਤੁਸੀਂ ਇਹਨੂੰ ਬੇਦਖਲ ਕਰ ਦੋ ਜ਼ਮੀਨ ਨੂੰ।
1: ਪਤਾ ਨੀ ਹੁੰਦਾ ਨਾ ਜਦੋਂ ਵੀ ਜੇ ਸਟਾਰਟਿੰਗ ਜਦ ਆਪਾਂ ਕਰਦੇ ਲੈਂਦੇ ਆ ਹੁਣ, ਪਰ ਇਹ ਆ ਵੀ ਉਹਨਾਂ ਨੇ ਬਿੱਲ ਬੁੱਲ ਇਹ ਵੀ ਉਹਦਾ ਆ ਜਾਂਦਾ ਵਾ, ਮੈਂ ਆਪ ਹੀ ਹੁਣ ਦੇਖੋ ਇਹਦੇ ਵਿੱਚ ਮੇਰੀ ਵੀ ਸ਼ਰਾਫਤ ਆ, ਮੈਂ ਘੱਟ ਘੁੱਟ ਨੀ ਕਰਦਾ।
0: ਘੱਟ
1: ਕਿੰਨੀ ਤੁਸੀਂ ਗੱਲ ਹੋ ਗਈ, ਅਗਲੀ ਵਾਰੀ ਫੇਰ ਉਹਨੇ ਵਧਣੀ ਹੈ ਤੇ ਕਿੰਨਾ ਪਲੱਸ ਮਾਈਨਸ ਕਰਦੇ ਰਹੋਗੇ ਨਾ ਤੁਸੀਂ? ਪਰ ਮੈਂ ਤੇ ਬਰਾਬਰ ਜਿੰਨੀ ਹੁੰਦੀ ਉਨੀ ਕਰਕੇ ਦੇ ਕੇ ਚਲੋ ਠੀਕ ਆ। ਉਸ ਵੇਲੇ ਵੇਖੋ ਭਾਈ ਉਹ ਕਹਿੰਦੇ ਉਹਦੇ ਨਾ ਮੀਟਰ ਦੀ ਰੀਡਿੰਗ ਪਾਓ, ਮੈਂ ਪਾਉਣਾ ਪੜੁਕ ਕਰਕੇ ਬਿੱਲ ਵੀ ਉਸੇ ਵੇਲੇ ਆ ਜਾਂਦਾ। ਮੈਂ ਇਹਨਾਂ ਨੂੰ ਇੰਨੀ ਛੇਤੀ ਕੀ ਪਤਾ ਲੱਗ ਜਾਂਦਾ ਵੀ ਲੈ ਇੰਨੇ ਤੁਸੀਂ ਲੀਟਰ ਪਾਣੀ ਪੀਤਾ, ਆਹ ਚੱਕੋ ਬਿੱਲ ਆਪਣਾ ਹੈ।
0: ਇਹ ਨਾ ਬਿੱਲ ਤੋਂ ਯਾਦ ਆਇਆ, ਇੰਡੀਆ ਦੇ ਵਿੱਚ ਨਾ ਆਪਣੇ ਉਹ ਭਗਵੰਤ ਮਾਨ ਸਾਹਿਬ ਪੰਜਾਬ ਚ ਦੇ ਨੀ ਰਹੇ ਹੈਗੇ 300 ਯੂਨਿਟ ਫ੍ਰੀ ਬਿਜਲੀ ਦੇ।
1: ਅੱਛਾ ਜੀ,
0: ਚੱਲੀ ਬਿਜਲੀ ਦੇ ਫ੍ਰੀ ਦਿੰਦੇ ਨੇ, ਪਰ ਉਹ ਵੀ ਬੜੀ ਇੱਕ ਲੂਪ ਹੈਗੇ, ਮਤਲਬ ਉਹ ਵੀ ਬੜੀ ਕੁੰਡੀ ਲਗਾਉਂਦੇ ਨੇ,
1: ਉਹ ਵੀ ਕੁੰਡੀ ਲਾ ਕੇ ਦਿੰਦੇ ਪਏ
0: ਹੈਗੇ। ਉਹ ਪਤਾ ਕੀ ਕਰਦੇ ਨੇ ਹੁਣ, ਕੀ ਕਰਤਾ ਪੰਜਾਬ ਦੇ ਵਿੱਚ ਸਾਡੇ ਤਾਂ ਘੱਟੋ ਘੱਟ ਸ਼ਹਿਰ ਚ ਇਹ ਹੋ ਗਿਆ ਕਿ ਮੀਟਰ ਸਾਰੇ ਘਰਾਂ ਦੇ ਇੱਕ ਪਿੱਲਰ ਤੇ ਲਗਾ ਦਿੰਦੇ ਨੇ, ਜਿਵੇਂ ਇੱਕ ਗਲੀ
1: ਉਹ ਬਿਲਕੁਲ ਜਦੋਂ ਰੋਡ
0: ਹਨਾ ਉਹ ਇੱਕ ਪਿੱਲਰ ਦੇ
1: ਸਾਰੇ
0: ਸ਼ੁਰੂ ਚ ਕਿਸੇ ਦੇ ਐਂਡ ਤੇ ਕਿਸੇ ਦੇ ਵਿਚਕਾਰ ਸਾਡੇ ਗਲੀ ਦੇ ਐਂਡ ਸੈਂਟਰ ਚ ਲੱਗਿਆ ਹੋਇਆ ਉੱਥੇ ਪੰਜਾਬ ਚ ਹਨਾ। ਤੇ ਉੱਥੋਂ ਹੁਣ ਉਹ ਕੀ ਕਰਦੇ ਨੇ ਕਿ ਬੇਸਿਕਲੀ ਜਿਹੜਾ ਉਹ ਰੀਡਿੰਗ ਲੈਣ ਆਉਂਦੇ ਨੇ ਹਨਾ, ਉਹ ਰੀਡਿੰਗ 30 ਦਿਨ ਦੀ ਬਜਾਏ ਨਾ 28 ਜਾਂ ਪਤਾ ਨੀ 30 ਦਿਨ ਦਾ ਸਰਕਲ ਹੁੰਦਾ, ਉਹਨਾਂ ਨੇ 32ਵੇਂ ਦਿਨ ਆ ਕੇ ਰੀਡਿੰਗ ਲਈ।
1: ਅੱਛਾ ਠੀਕ ਹੈ।
0: 32ਵੇਂ ਦਿਨ ਲਈ ਉਹ 300 ਯੂਨਿਟ ਤੋਂ ਕੁਛ ਕੁ ਯੂਨਿਟ ਉੱਪਰ ਹੋ ਚੁੱਕੇ ਸੀ, ਜਿਵੇਂ 309 ਜਾਂ 10 ਉਹਨਾਂ ਨੇ ਫਿਰ ਬਿੱਲ ਜਿਹੜਾ ਭੇਜਿਆ ਭਾਜੀ ਉਹ ਕੀ ਕਰਤਾ ਹੈ, ਗਵਰਨਮੈਂਟ ਨੇ ਲੂਪ ਹੋਲ ਕੱਢਿਆ। ਇਹਨਾਂ ਨੇ ਉੱਦਾਂ 300 ਯੂਨਿਟ ਫ੍ਰੀ ਕਰਤੇ ਪਰ ਯੂਨਿਟ ਦੇ ਪ੍ਰਾਈਸ ਚੱਕਤੇ, ਬਿਜਲੀ ਅਦਰਵਾਈਜ਼ ਬਹੁਤ ਮਹਿੰਗੀ ਕਰਤੀ, ਮਤਲਬ ਇੰਡਸਟਰੀਅਲ ਰੇਟ ਦੇ ਬਰਾਬਰ ਦੀ ਘਰਾਂ ਦੀ ਡੋਮੈਸਟਿਕ ਜਿਹੜੀ ਬਿਜਲੀ ਉਹ ਪੈ ਰਹੀ ਹੈਗੀ ਹੈ।
1: ਓਹ ਅੱਛਾ,
0: ਤੇ ਉਹ ਐਡਾ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੇ ਪਾਇਆ ਗੰਦ ਉੱਥੇ, ਤੇ ਲੋਕਾਂ ਨੂੰ 1 ਜਾਂ 2 ਦਿਨ ਬਾਅਦ ਚ ਰੀਡਰ ਨੂੰ ਭੇਜਦੇ ਨੇ ਕਿ ਜਾਓ ਹੁਣ ਰੀਡਿੰਗ ਲੈ ਆਓ, ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ 300 ਯੂਨਿਟ ਕਿਸੇ ਦੇ ਬੰਦ ਹੀ ਨੀ,
1: ਮਤਲਬ ਅੱਛਾ
0: 300 ਫ੍ਰੀ ਤਾਂ ਹੀ ਹੋਣਗੇ, 301 ਦਾ ਬਿੱਲ ਹੈ,
1: 301 ਦਾ ਬਿੱਲ ਦੋ
0: $2 ਕਰਤਾ
1: ਉਹ ਵੀ ਕਰਤਾ ਉਹ ਤੇ ਸਗੋਂ ਨੁਕਸਾਨ ਹੋ ਗਿਆ ਲੋਕਾਂ ਨੂੰ
0: ਹਾਂ ਤੇ ਉਹ ਜਿਹੜੇ ਆਮ ਬਿੱਲ ਆਉਂਦੇ ਨੇ ਜਦੋਂ ਉਹ ਤਾਂ 10,000 15,000 ਮਤਲਬ ਇਹ ਬਹੁਤ ਕਾਮਨ ਗੱਲ ਆ ਉੱਥੇ ਪੰਜਾਬ ਚ 15,000 ਬਿਜਲੀ ਦਾ ਬਿੱਲ ਆ ਰਿਹਾ ਜੀ 20,000 ਆ ਰਿਹਾ ਜੀ 35,000 ਆ ਰਿਹਾ ਜੀ ਬਿਜਲੀ ਦਾ ਬਿੱਲ ਸਾਡੇ ਘਰਾਂ ਦੇ ਵਿੱਚੋਂ ਇੱਕ ਦਾ ਆਇਆ 36,000 ਬਿੱਲ ਆਇਆ
1: ਭਾਜੀ ਮੈਨੂੰ ਤੇ ਸੁਣ ਕੇ ਇਦਾਂ ਚੱਕਰ ਹੋਣ ਲੱਗ ਪਿਆ 35,000 ਰੁਪਇਆ ਸਿਰਫ ਬਿੱਲ
0: ਬਿੱਲ ਬਿੱਲ ਬਿੱਲ
1: ਬਿੱਲ ਤਾਈ ਉਹ ਪੰਜਾਬੀ ਗਾਣੇ ਬਣ ਗਏ ਹਾਏ ਐਡਾ ਵੱਡਾ ਬਿੱਲ ਨਹੀਂ ਹਾਏ ਐਡਾ ਵੱਡਾ ਦਿਲ ਹਾਏ ਮੇਰਾ ਦਿਲ ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਦਿਲ ਤੇ ਫਿਰ ਘਾਉ ਮੋ ਕਰਦਾ ਹੀ ਆ ਜੀ ਫਿਰ
0: ਚਲੋ ਤੇ ਅੱਛਾ ਇੱਕ ਖਬਰ ਰਹਿ ਗਈ ਫਿਰ ਸੱਚ
1: ਉਹ ਖਬਰਾਂ ਹਲੇ ਵੀ ਰਹਿੰਦੀਆਂ
0: ਤੁਹਾਨੂੰ ਦੱਸਿਆ ਤਾਂ ਸੀਗਾ ਜਹਾਜ਼ ਵਾਲੀ ਇੱਕ ਖਬਰ ਹੈ
1: ਅੱਛਾ ਦੋ ਅੱਜ ਹੈ ਹੀ ਜਹਾਜ਼ਾਂ ਦੀਆਂ ਖਬਰਾਂ
0: ਜਹਾਜ਼ਾਂ ਦੀਆਂ ਹੀ ਖਬਰਾਂ
1: ਜਹਾਜ਼ੋ ਜਹਾਜ਼ੀ ਹੋ ਗਏ ਆਪਾਂ ਫਿਰ
0: ਤੁਸੀਂ ਬੋਲ ਨਹੀਂ ਰਹੇ ਕੁਛ
1: ਉਹ ਮੈਂ ਨਾ ਮੈਂ ਕਿਹਾ ਪਲੇਟ ਮਾਰਿਓ ਲਾਸਟ ਟਾਈਮ ਪਲੇਟ ਨਹੀਂ ਸੀ ਮਾਰੀ ਥੱਸ ਵਾਲੀ ਐਰਕੀ ਵੀ ਨਹੀਂ ਵੱਜੀ ਵੈਸੇ ਲੱਗਦਾ ਤੁਹਾਡੀ ਪਲੇਟ ਖਰਾਬ ਹੋ ਗਈ ਹੈ
0: ਪਲੇਟਾਂ ਘਸ ਗਈਆਂ
1: ਮੇਰੀ ਕਾਰ ਦੀ ਡਿਸਕ ਘਸ ਗਈ ਹੈ ਤੁਹਾਡੀ ਇੱਥੇ ਪਲੇਟਾਂ ਘਸ ਗਈ ਹੈ ਉਹ ਜਿਹੜੀ ਉਹ ਨਾ ਜਿਹੜੀ ਜਦੋਂ ਕਾਰ ਮੈਂ ਚਲਾਉਂਦਾ ਹੈ ਨਾ
0: ਹਾਂਜੀ
1: ਉਹ ਪਿੱਛੋਂ ਐਂ ਕਰਕੇ ਆਵਾਜ਼ ਮੈਂ ਨਾ ਹੋਰ ਤੇ ਨਹੀਂ ਮੈਂ ਆਵਾਜ਼ ਆਉਂਦੀ ਹੈ ਹੋਰ ਤਾਂ ਦੀ ਆਵਾਜ਼ ਆਉਂਦੀ ਹੈ ਹੁਣ ਮੈਨੂੰ ਇਹ ਨਹੀਂ ਪਤਾ ਕਿਹਦੀ ਆਵਾਜ਼ ਆ ਉਹ ਡਿਸਕ ਦੀ ਆਵਾਜ਼ ਆ ਜਾਂ ਕਿਹਦੀ ਆਵਾਜ਼ ਆ ਤੇ
0: ਉਹ ਨਾ ਸਰਵਿਸ ਨਾ ਡਿਊ ਹੋਈ ਹੋਵੇ ਪਹਿਲਾਂ ਉਹ ਚੈੱਕ ਕਰਵਾ
1: ਸਰਵਿਸ ਤੇ ਟਾਈਮ ਤੇ ਮੈਂ ਕਰਵਾ ਲੈਣਾ ਉਹਨਾਂ ਦੀ ਸਰਵਿਸ ਨਹੀਂ ਹੈਗੀ ਉਹ ਪਤਾ ਨਹੀਂ ਕਿਹਦੇ ਉਹਨਾਂ ਨੇ ਨਾ ਬ੍ਰੇਕਾਂ ਚੇਂਜ ਉਹ ਭਾਵੇਂ ਸੁਣਦੇ ਵੀ
0: ਡਿਸਕ ਉਹ
1: ਭਾਜੀ ਕਹਿੰਦੇ ਮੈਂ ਨਾ ਤੁਹਾਡਾ ਰੇਡੀਓ ਨਹੀਂ ਸੁਣਦਾ ਮੈਂ ਅੱਜ ਸੁਣਿਓ ਅੱਜ ਮੈਂ ਤੁਹਾਡੀ ਤਰੀਫ ਕਰਾਂਗਾ
0: ਦੇਖੇ ਆਏ ਹੋ ਗੱਡੀ ਉਹਨਾਂ
1: ਨਹੀਂ ਨਹੀਂ ਉੱਥੇ ਮੈਂ ਆ ਗਿਆ ਵਾ ਉੱਥੇ ਮਤਲਬ ਵਿੱਚ ਵਿੱਚ ਹੀ ਆਉਂਦੀ ਆ
0: ਓਕੇ ਹਾਲੇ ਵੀ ਆਉਂਦੀ ਹੈ
1: ਹਾਲੇ ਥੋੜੀ ਥੋੜੀ ਆਉਂਦੀ ਆ
0: ਮਤਲਬ ਵਧੀਆ ਮਕੈਨਿਕ ਨਹੀਂ ਦੱਸੋ ਜਰਾ ਨਾ
1: ਜਿਹੜੇ ਭਾਜੀ ਬਹੁਤ ਟਾਈਮ ਚਲੇ ਨਹੀਂ ਭਾਜੀ ਬਹੁਤ ਵਧੀਆ ਮਕੈਨਿਕ ਉਹ ਭਾਜੀ ਨੇ ਮੈਨੂੰ ਨਾ ਉਹ ਫ੍ਰੀ ਕੀਤੀ ਹੈ ਦੇਖੋ ਕਹਿੰਦੇ
0: ਅੱਛਾ ਉਹੀ ਤਾਂ ਨਹੀਂ
1: ਭਾਈ ਜਦ ਤੱਕ ਕਹਿੰਦੇ ਤੁਹਾਡੀ ਠੀਕ ਨਹੀਂ ਹੁੰਦੀ
0: ਨਹੀਂ ਉਹ ਬਲੈਕਟਾਂ ਵਾਲੇ ਉਹੀ ਤਾਂ ਨਹੀਂ
1: ਉਹ ਲਾ ਲਾ ਲਾ ਲਾ ਉਹੀ ਉਹੀ ਕਿਹੜੇ
0: ਵਾਲੇ 7 ਹੀ ਲਾ ਲੈ ਮੈਰੇ ਹੋਂ ਗਾਲੇ
1: ਆ ਦੇਖੋ ਜੀ ਸਾਰਿਆਂ ਦਾ ਲਾਲ ਨਸੀ ਜਾ ਰਹੇ ਹੋ ਤੁਹਾਨੂੰ ਮੈਂ ਦੱਸਾਂ ਪਰ ਮੈਂ ਨਹੀਂ ਦੱਸਣਾ ਪਰ ਭਾਜੀ ਆਪਣੇ ਕਾਫੀ ਅੱਛੇ ਦੋਸਤ
0: ਓਕੇ ਆਪਾਂ ਖਬਰ ਦੀ ਗੱਲ ਕਰ ਰਹੇ ਸੀ ਹਾਂ ਆਪਾਂ ਖਬਰ ਪ੍ਰੋਗਰਾਮ ਮੁੱਕਣ ਵਾਲਾ ਹੈਗਾ
1: ਅੱਛਾ ਜੀ
0: ਕੁਆਲਾਲੰਪੁਰ ਤੋਂ ਮਲੇਸ਼ੀਆ ਤੋਂ
1: ਹਾਂਜੀ
0: ਕੁਆਲਾਲੰਪੁਰ ਤੋਂ ਕੋਚੀ ਇੱਕ ਫਲਾਈਟ ਆ ਰਹੀ ਸੀ ਬਟਿਕ ਏਅਰ ਦੀ ਜਮਸ਼ੀਰ ਉਹਨੇ ਐਮਰਜੈਂਸੀ ਗੇਟ ਖੋਲਤਾ ਮੈਨੂੰ ਕੱਢੋ ਇੱਥੋਂ ਮੈਨੂੰ ਜਾਣ ਦੋ ਕਹਿੰਦਾ ਤੁਸੀਂ ਕਰੀ ਜਾਓ ਆਪਣਾ ਕੰਮ ਜੋ ਕਰਨਾ
1: ਲਓ ਜੀ ਲਓ ਇਹ ਦੱਸ ਇਹ ਲੁਕਾ ਇਹ ਬਹੁਤ ਹਾਲੀਵੁੱਡ ਫਿਲਮ ਚੱਲਣ ਦੀ ਹੈ ਮੈਨੂੰ ਐਮਰਜੈਂਸੀ ਖੋਲ ਦੇ ਗਏ ਸਾਰੇ ਉੱਡਣਗੇ ਤੇ ਕੋਈ ਕੁਛ ਨਹੀਂ ਹੋਏਗਾ ਹਾਂ
0: ਫਿਰ ਉਹ ਬੰਦੇ ਨੂੰ ਫਿਰ ਬਾਅਦ ਚ ਸੀ ਐਸ ਐਫ ਵਾਲੇ ਫੜ ਕੇ ਲੈ ਗਏ
1: ਓਹੋ ਭਾਜੀ ਇਦਾਂ ਇਹਦਾ ਮਤਲਬ ਐਮਰਜੈਂਸੀ ਡੋਰ ਆਮ ਬੰਦਾ ਵੀ ਆਰਾਮ ਨਾਲ ਖੋਲ ਸਕਦਾ ਹੈ
0: ਕਾਫੀ ਵੱਡਾ ਜਾ ਢਿੱਡ ਜਾ ਉਹਦਾ ਨਿਕਲ ਆਉਂਦਾ ਉਹਦੇ ਤੇ ਬਹਿ ਜਾਂਦਾ ਹੁੰਦਾ
1: ਕਿਉਂਕਿ
0: ਉਹਦੇ ਤੇ ਨਾ ਐਵੇਂ ਮਤਲਬ ਉਹ ਉੱਚੀ ਹੁੰਦੀ ਹੈ ਸੀਟ
1: ਸੈੱਟ ਜੇ ਹੋ ਜਾਂਦੇ ਹੋ
0: ਸੈੱਟ ਜੇ ਮਤਲਬ ਐਕਸਰਸਾਈਜ਼ ਹੀ ਕਰਕੇ ਬਾਥਰੂਮ ਜਾ ਕੇ ਤੇ ਉੱਥੇ ਗੱਲਾਂ ਜੀਆਂ ਮਾਰ ਕੇ ਸਟਾਫ ਦੇ ਨਾਲ ਫੇਰ ਉੱਥੇ ਬਸ
1: ਚਾਹ
0: ਉਹ ਦੇਈ ਜਾਂਦੇ ਨੇ ਉੱਥੇ ਖੜੇ ਖੜੇ ਦੇਈ ਜਾਣ ਜੇ ਇੱਕ ਅੱਧਾ ਕੋਈ ਬੰਦਾ ਉਹਨਾਂ ਨੇ ਤੁਹਾਡੇ ਆੜੀ ਪਾ ਲਈ ਐਤਕੀ ਆਉਂਦੇ ਹੋਏ ਜਿਹਨਾਂ ਨੇ ਉਹਨਾਂ ਚੋਂ ਨਾ ਇੱਕ ਬਜ਼ੁਰਗ ਮਤਲਬ ਉਹ ਕਲੀਅਰਲੀ ਪਤਾ ਲੱਗ ਰਿਹਾ ਸੀਗਾ ਉਹ 40-45 ਸਾਲ ਦੀ ਸੀਗੀ ਲੇਡੀ
1: ਠੀਕ ਹੈ
0: ਤੇ ਉਹ ਕਹਿਣ ਲੱਗੀ ਕਹਿੰਦੀ ਵੀ ਤੂੰ ਫੀਡਬੈਕ ਦੇਈ ਯੇ ਵੋ ਫਲਾਣਾ ਧਮਕਾ ਮੈਂ ਕਿਹਾ ਹਾਂ ਤੇ ਮੈਂ ਕਿਹਾ ਤੁਹਾਡਾ ਫੂਡ ਵਗੈਰਾ ਕਹਿੰਦੀ ਆਹ ਦੇਖ ਖਾ ਰਹੇ ਆ ਖਾਣਾ ਮੈਂ ਕਿਹਾ ਲਿਆ ਟੇਸਟ ਕਰਾ ਤੁਹਾਡਾ ਵਧੀਆ ਹੁੰਦਾ ਹੋਊਗਾ ਕਹਿੰਦੀ ਨਹੀਂ ਨਹੀਂ ਉਹੀ ਹੈ ਸੇਮ ਫਿਰ ਬਸ ਉਹਨੇ ਮਤਲਬ ਏਦਾਂ ਹੀ ਖੜੇ ਖੜੇ ਫਿਰ ਉਹੀ
1: ਅੱਛਾ ਚਲੋ
0: ਖਾਣਾ ਤਾਂ ਖਾਧਾ ਹੀ ਹੋਇਆ ਸੀਗਾ ਬਟ ਉਹੀ ਉਹਨੇ ਚਾਹ ਚੂ ਕਾਫੀ ਬਣਾਤੀ ਗੱਲਾਂ ਗੁੱਲਾਂ ਕਰਨ ਲੱਗ ਗਏ ਏਦਾਂ ਫਿਰ ਮੈਂ ਉਹਦੇ ਢਿੱਡ ਜੇ ਤੇ ਬਹਿ ਗਿਆ ਉਹ ਲੇਡੀ ਦੇ
1: ਨਹੀਂ
0: ਐਮਰਜੈਂਸੀ ਲੈਂਡਿੰਗ ਦੇ ਗੇਟ ਦੇ
1: ਠੀਕ ਹੈ ਵੀ ਉਹਦੇ ਢਿੱਡ ਤੇ ਬਹਿ ਗਿਆ
0: ਤੇ ਉਹ ਮਤਲਬ ਵਧੀਆ ਚੀਜ਼ ਹੁੰਦੀ ਹੈ ਉਹਦੇ ਤੇ ਬੈਠਣਾ ਨਹੀਂ ਕੋਈ ਗੁਨਾਹ ਹੈਗਾ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੌਣ ਬੰਦਾ ਸ਼ਰਾਰਤ ਕਰ ਰਿਹਾ ਕੌਣ ਕਿਹੜਾ ਪੜ੍ਹਿਆ ਲਿਖਿਆ ਕਿਹੜਾ ਠੀਕ ਠਾਕ ਹੈਗਾ ਵੀ ਕੁਛ ਨਹੀਂ ਕਰੂਗਾ
1: ਤੇ ਫਿਰ ਜਦੋਂ ਉਹਨਾਂ ਨੇ ਐਮਰਜੈਂਸੀ ਖੋਲਦਾ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਭੇਜਣਾ ਚਾਹੀਦਾ ਸੀ ਵੀ ਚੱਲ ਤੂੰ ਬਈ ਆ ਜਾ ਜਦੋਂ ਜਹਾਜ਼ ਥੱਲੇ ਉਤਰਿਆ ਹੋਏਗਾ ਨਾ ਐਮਰਜੈਂਸੀ ਭੇਜਿਆ ਹੈਗਾ ਵੀ ਜਾ ਤੈਨੂੰ ਵੀ ਐਮਰਜੈਂਸੀ ਭੇਜੀਏ ਫਿਰ ਹੈ ਕਿੱਦਾਂ ਕਿੱਦਾਂ ਦੇ ਲੋਕ ਹੈ ਕਿੱਦਾਂ ਕਿੱਦਾਂ ਦੀ ਦੁਨੀਆ ਹੈ ਪਰ ਇਹ ਸਫ਼ਰ ਚੱਲਦਾ ਰਹੇਗਾ ਇਹ ਸਫ਼ਰ ਕਦੀ ਖਤਮ ਹੋਣ ਵਾਲਾ ਨਹੀਂ।
0: ਤੁਸੀਂ ਇਹ ਪ੍ਰੋਗਰਾਮ ਦਾ ਐਂਡ ਭੂਮਿਕਾ
1: ਮੈਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਿਰਫ ਹੱਸਦੇ ਰਹੋ, ਵੱਸਦੇ ਰਹੋ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾ ਕਰਿਆ ਕਰੋ ਪਲੀਜ਼। ਕਦੀ ਕੋਈ ਦਰਵਾਜ਼ਾ ਖੋਲਤਾ, ਕਦੀ ਛੋਟੇ ਬੱਚੇ ਨੇ ਬੈਲਟ ਨਹੀਂ ਲਾਈ, ਤੁਸੀਂ ਬੱਚਿਆਂ ਨੂੰ ਸੰਭਾਲੋ ਯਾਰ, ਆਪਣੇ ਘਰ ਜਾ ਕੇ ਕਹੋ ਵੀ ਬਾਈ ਬੈਲਟ ਲਾ, ਏਦਾਂ ਥੋੜੀ ਅਸੀਂ ਜਾਣ ਨਹੀਂ ਦੇਣਾ ਤੈਨੂੰ। ਹਾਂ, ਹੁਣ ਜਿੰਨੇ ਵੀ ਸੋਦੇ ਪਏ ਦੂਜੇ ਬੱਚੇ ਨਾ, ਔਰ ਜਿਹੜੇ ਪੇਰੈਂਟਸ ਸੋਦੇ ਪਏ, ਆਪਣੇ ਬੱਚਿਆਂ ਨੂੰ ਤੁਸੀਂ ਕਹੋ ਵੀ ਏਦਾਂ ਨਹੀਂ ਹੈ ਵੀ ਇੱਕ ਬੱਚੇ ਕਰਕੇ। ਹੋਰ ਭਾਜੀ ਸਹੀ ਗੱਲ ਆ, ਜੇ ਕਿਸੇ ਨੇ ਬਹੁਤ ਜ਼ਰੂਰੀ ਜਾਣਾ ਹੋਵੇ,
0: ਹਾਂਜੀ,
1: ਕਿੰਨਾ ਨੁਕਸਾਨ ਹੋ ਜਾਂਦਾ ਉਸ ਕਰਕੇ ਨਾ, ਛੋਟੀ ਜਿਹੀ ਗਲਤੀ ਕਰਕੇ।
0: ਕਿੱਥੇ ਜਾਣਾ ਹੋਵੇ,
1: ਉਹ ਮਤਲਬ ਬੈਲਟ ਲਾਇਆ, ਉਹ ਜਿਹੜੀ ਕੈਂਸਲ ਹੋ ਗਈ ਫਲਾਈਟ ਅਗਲੇ ਦਿਨ ਹੋਈ ਆ, ਜੇ ਕਿਸੇ ਦਾ ਬਹੁਤ ਜ਼ਰੂਰੀ ਹੋਵੇ, ਅੱਗੇ ਕਿਸੇ ਨੇ ਹੋਰ ਇੰਨੀ ਮੀਟਿੰਗ ਕਰਨੀ ਹੋਵੇ, ਉਹ ਤੇ ਵਿਚਾਰਾ ਗਿਆ ਲਾ, ਫਿਰ ਇੱਕ ਛੋਟੀ ਜਿਹੀ ਗਲਤੀ ਕਰਕੇ, ਇੱਕ ਛੋਟੀ ਜਿਹੀ ਗਲਤੀ ਕਰਕੇ ਤੁਸੀਂ ਪੂਰੇ ਜਹਾਜ਼ ਨੂੰ ਕੈਂਸਲ ਕਰਤਾ, ਏਦਾਂ ਹੋ ਸਕਦਾ ਕਦੀ? ਨਹੀਂ ਹੋ ਸਕਦਾ ਏਦਾਂ। ਚਲੋ ਕੋਈ ਨੀ, ਜੇ ਤੁਸੀਂ ਕਰ ਹੀ ਦਿੱਤਾ ਤੇ ਪਰ ਨੈਕਸਟ ਟਾਈਮ ਬੇਟਾ ਇੱਦਾਂ ਨਹੀਂ ਕਰਨਾ, ਠੀਕ ਹੈ? ਮੈਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਏਦਾਂ ਬਿਲਕੁਲ ਨਹੀਂ ਕਰਨਾ। ਹਾਂ, ਤੇ ਸਾਡਾ ਨਾਲੇ ਖਬਰ ਬੜੀ ਬੇਕਾਰ, ਇਹ ਸੋਦੇ ਰਿਹਾ ਕਰੋ, ਕਿਉਂਕਿ ਵਿੱਚ ਵਿੱਚ ਅਸੀਂ ਚੰਗੀਆਂ ਖਬਰਾਂ ਵੀ ਦੱਸਦੇ ਹਾਂ। ਅੱਛਾ, ਪਿਛਲੀ ਅਗਲੀ ਵਾਰੀ ਭਾਜੀ ਹੈਲੀਕਾਪਟਰ ਦੀ ਲੈ ਕੇ ਆਵਾਂਗੇ?
0: ਨਹੀਂ, ਹੁਣ ਬਸ ਬਹੁਤ ਹੋ ਗਿਆ,
1: ਅਗਲੀ ਵਾਰੀ ਹੈ। ਅੱਛਾ, ਜਹਾਜ਼ਾਂ ਦੀਆਂ ਖਬਰਾਂ ਖਤਮ ਹੋ ਗਿਆ, ਚਲੋ ਜੀ ਠੀਕ ਹੈ, ਹੁਣ ਅਸੀਂ ਆਪਣੀਆਂ ਲੈ ਕੇ ਆਵਾਂਗੇ, ਜਹਾਜ਼ਾਂ ਦੀਆਂ ਖਤਮ ਕਰ ਦੇਣੀ। ਠੀਕ ਹੈ ਜੀ,
0: ਚਲੋ ਦਿਓ ਇਜਾਜ਼ਤਾਂ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ, ਤੇ ਤੁਸੀਂ ਰੱਖੋ ਆਪਣੀ ਸਿਹਤਾਂ ਦਾ ਖਿਆਲ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ ਤੇ ਮੇਰੇ ਨਾਲ ਗੌਤਮ ਕਪੂਰ।
1: ਓਕੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਫਿਰ ਨੈਕਸਟ ਵੀਕ ਚੱਕਦੇ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: You are listening.
4: Haji Haji, Haji Haji, Haji Haji, Radio Haji,
3: Radio Haji, 1674 AM, 24/7 Indian Radio, Sydney ka apna Indian Radio Station,
4: Radio Haji,
3: stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਸਵੇਰੇ ਸਵੇਰੇ ਦੇ ਸਮੇਂ ਜੇਕਰ ਚਿਹਰੇ 'ਤੇ ਖੁਸ਼ੀ ਹੋਵੇ ਤਾਂ ਫਿਰ ਬਾਕੀ ਸਾਰਾ ਦਿਨ ਬੜਾ ਵਧੀਆ ਲੰਘਦਾ। ਅਤੇ ਵੈਸੇ ਜਦੋਂ ਵੀ ਚੇਤਾ ਆ ਜੇ ਉਸੇ ਵਕਤ ਆਪਣੇ ਚਿਹਰੇ 'ਤੇ ਖੁਸ਼ੀ ਲੈ ਆਉਣੀ ਚਾਹੀਦੀ। ਵੈਸੇ ਅਭਿਆਸ ਸਵੇਰੇ ਸਵੇਰੇ ਦੇ ਸਮੇਂ ਤੋਂ ਸ਼ੁਰੂ ਕਰ ਲੈਣਾ ਚਾਹੀਦਾ। ਅਤੇ ਜੇਕਰ ਨਹੀਂ ਤਾਂ ਜਿਹੜੇ ਵੀ ਵੇਲੇ ਜਿਹੜੀ ਵੀ ਘੜੀ ਸੁਣ ਰਹੇ ਹੋ ਚਿਹਰੇ ਦੇ ਉੱਤੇ ਖੁਸ਼ੀ ਲਿਆ ਕੇ ਉਸ ਰੱਬ ਦਾ ਸ਼ੁਕਰਾਨਾ ਕਰੋ।